0: 91 या 92 ਏਜ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਕੱਲ ਬਹੁਤ ਸੋਹਣੀ ਜ਼ਿੰਦਗੀ ਆਪਣੀ ਜੀ ਕੇ ਗਏ ਤੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਆਪਾਂ ਜਿਵੇਂ ਬਾਹਰ ਵੀ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੇ ਇੰਨੀ ਸੋਹਣੀ ਜ਼ਿੰਦਗੀ ਤੇ ਇੰਨਾ ਕੁਛ ਇੱਕ ਇਸ ਦੁਨੀਆਂ ਨੂੰ ਦੇ ਕੇ ਗਏ ਨੇ ਤੇ ਆਪਾਂ ਨੂੰ ਪੋਜ਼ਿਟਿਵਿਟੀ ਉਹਨਾਂ ਦੀ ਹੈਪੀਨੈਸ ਮਤਲਬ ਖੁਸ਼ੀ ਖੁਸ਼ੀ ਉਹਨਾਂ ਨੂੰ ਵਿਦਾ ਕਰਨਾ ਚਾਹੀਦਾ
1: ਤੇ ਉਹਨਾਂ
0: ਦੀ ਅੱਛੀ ਅੱਛੀ ਚੀਜ਼ਾਂ ਨੂੰ ਯਾਦ ਕਰਦਿਆਂ ਤੇ ਉਹਨਾਂ ਚੋਂ ਇੱਕ ਥੋੜੀ ਜਿਹੀ ਦੋ ਲਾਈਨਾਂ ਮੇਰੇ ਕੋਲ ਸੀਗੀ ਤੇ ਮੈਂ ਉਹ
1: ਇਰਸ਼ਾਦ
0: ਹਾਂਜੀ ਹਾਂਜੀ ਬਿਲਕੁਲ ਕਿਉਂਕਿ ਇਹ ਜਿਹੜੇ ਸੀਗੇ ਨਾ ਬਸ਼ੀਰ ਭੱਦਰ ਜੀ ਉਹ ਇਸ ਤਰੀਕੇ ਦੇ ਇਨਸਾਨ ਸੀਗੇ ਬੜੇ ਰੋਮਾਂਟਿਕ ਹਰ ਇੱਕ ਤਰੀਕੇ ਦਾ ਇਹਨਾਂ ਨੇ ਲਿਖਿਆ ਹੈ ਹਨਾ ਗਜ਼ਲਾਂ ਵੀ ਲਿਖੀ ਹੈ ਨਜ਼ਮ ਵੀ ਹੈ ਸ਼ਾਇਰੀਆਂ ਸ਼ੇਰੋ ਸ਼ਾਇਰੀ ਵੀ ਕਰਦੇ ਸੀਗੇ ਤੇ ਉਹਨਾਂ ਦੇ ਛੋਟੇ ਛੋਟੇ ਕਲਿਪਸ ਜਿਹੜੇ ਸਾਹਮਣੇ ਆ ਰਹੇ ਨਾ ਉਹਨਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਬਹੂ ਉਹਨਾਂ ਦੀ ਵਾਈਫ ਉਸ ਉਹਨਾਂ ਦੇ ਕੰਨ 'ਚ ਉਹਨਾਂ ਦੀ ਉਹ ਨਜ਼ਮਾਂ ਉਹ ਸ਼ਾਇਰੀਆਂ ਸੁਣਾ ਰਹੇ ਨੇ ਤੇ ਉਹ ਬੜੀ ਇਮੋਸ਼ਨਲ ਮੂਮੈਂਟ ਹੈ ਕਿ ਐਂਡ ਤੱਕ ਜਾਂਦੇ ਜਾਂਦੇ ਵੀ ਜਿੱਥੇ ਉਹਨਾਂ ਨੂੰ ਥੋੜ੍ਹਾ ਉੱਚਾ ਵੀ ਸੁਣਾਈ ਦੇਣ ਲੱਗਿਆ ਸੀਗਾ ਭੁੱਲਣ ਦੀ ਵੀ ਥੋੜ੍ਹਾ ਹੋ ਗਿਆ ਸੀਗਾ ਉਮਰ ਦਰਾਜ ਚੀਜ਼ਾਂ ਲੇਕਿਨ ਬੜੀ ਸੋਹਣੀ ਜ਼ਿੰਦਗੀ ਉਹ ਜੀ ਕੇ ਗਏ ਤੇ ਉਹਨਾਂ 'ਚੋਂ ਹੀ ਦੋ ਲਾਈਨਾਂ ਪਰਖਣਾ ਮਤ ਪਰਖਣਾ ਮਤ ਪਰਖਨੇ ਮੇ ਕੋਈ ਆਪਣਾ ਨਹੀਂ ਹੋਤਾ ਪਰਖਣਾ ਮਤ ਪਰਖਨੇ ਮੇ ਕੋਈ ਆਪਣਾ ਨਹੀਂ ਹੋਤਾ ਕਿਸੀ ਵੀ ਆਈਨੇ ਮੇ ਕਿਸੀ ਵੀ ਆਈਨੇ ਮੇ ਦੇਰ ਤੱਕ ਕੋਈ ਚਿਹਰਾ ਨਹੀਂ ਰਹਿਤਾ
1: ਵਾਹ ਵਾਹ
0: ਬੜੇ ਲੋਗੋ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ
1: ਜੀ
0: ਬੜੇ ਲੋਗੋ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ ਜਹਾਂ ਦਰਿਆ ਸਮੁੰਦਰ ਸੇ ਮਿਲਾ
1: ਦਰਿਆ ਨਹੀਂ ਰਹਿਤਾ ਵਾਹ ਵਾਹ ਵਾਹ ਵਾਹ ਵਾਹ
0: ਤੋ ਇਤਨੀ ਮਤਲਬ ਖੂਬਸੂਰਤ ਖੂਬਸੂਰਤ ਬਾਤੇਂ ਇਹਨਾਂ ਨੇ ਕਰੀ ਹੈ
1: ਜੀ ਐਜ਼ ਫਾਰ ਐਜ਼ ਆਈ ਨੋ ਬਹੁਤ ਜ਼ਿਆਦਾ ਪੋਲੀਟੀਕਲੀ ਵੀ ਬਹੁਤ ਹੀ ਵਾਜ਼ ਵੈਰੀ ਵੈਲ ਰੈਡ ਪੋਲੀਟੀਕਲੀ ਆਲਸੋ ਮੈਂ ਮੇਰਾ ਜਿਹੜਾ ਇੰਟਰੋਡਕਸ਼ਨ ਹੋਇਆ ਨਾ ਬਸ਼ੀਰ ਭੱਦਰ ਸਾਹਿਬ ਨਾਲ ਉਹ ਫਿਲਮੀ ਦੁਨੀਆਂ ਦੇ ਥਰੂ ਹੋਇਆ ਮੈਂ ਵਿਸ਼ਾਲ ਭਾਰਦਵਾਜ ਦਾ ਬਹੁਤ ਵੱਡਾ ਫੈਨ ਹਾਂ ਤੇ ਮੈਂ ਉਹਨਾਂ ਦਾ ਇੱਕ ਇੰਟਰਵਿਊ ਵੇਖਦਾ ਪਿਆ ਕਿ ਵਿਸ਼ਾਲ ਭਾਰਦਵਾਜ ਐਂਡ ਬਸ਼ੀਰ ਭੱਦਰ ਸਾਹਿਬ ਸਿਮਿਲਰ ਏਰੀਆਜ਼ ਤੋਂ ਆਉਂਦੇ ਆ ਅਤੇ ਬਸ਼ੀਰ ਭੱਦਰ ਸਾਹਿਬ ਤਦ ਬਹੁਤ ਮਕਬੂਲੀਅਤ ਪਾ ਚੁੱਕੇ ਸੀਗੇ ਜਦੋਂ ਹੀ ਵਾਜ਼ ਜਸਟ ਗਰੋਇੰਗ ਅਪ 1987 ਦੇ ਟਾਈਮ ਨਾ ਮਜ਼ਹਬੀ ਰਾਈਟਸ ਹੋਏ ਅਤੇ ਉਹਨਾਂ ਦਾ ਜਿੱਥੇ ਉਹਨਾਂ ਨੇ ਰਹਿੰਦੇ ਸੀਗੇ ਉਹ ਵਾਲੀ ਬਸਤੀ ਸਾਰੀ ਜਲਾ ਦਿੱਤੀ ਗਈ ਉਹਨਾਂ ਨੇ ਉਹਦੇ ਉੱਪਰ ਲਿਖਿਆ ਸੀਗਾ ਕਿ ਜੀ ਭੋਪਾਲ ਰਾਈਟਸ ਉਹਨਾਂ ਨੇ ਲਿਖਿਆ ਕਿ ਲੋਕ ਟੂਟ ਜਾਤੇ ਹੈ ਇੱਕ ਘਰ ਬਣਾਨੇ ਮੇ ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇ ਐਂਡ ਉਹ ਕਹਿੰਦੇ ਕਿ ਉਹ ਇੰਨੇ ਡਿਪਰੈਸ਼ਨ 'ਚ ਚਲੇ ਕਿਉਂਕਿ ਉਹਨਾਂ ਦਾ ਕੁਛ 80-90% ਜਿਹੜਾ ਕੰਮ ਸੀਗਾ ਜਿਹੜਾ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਸੀਗਾ ਸਾਰਾ ਜਲ ਗਿਆ ਤੇ ਵਿਸ਼ਾਲ ਭਾਰਦਵਾਜ ਕਹਿੰਦੇ ਕਿ ਮੈਂ ਇੰਨਾ ਮੁਰੀਦ ਸੀਗਾ ਉਹਨਾਂ ਦਾ ਕਿ ਮੈਂ ਉਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਕਿਉਂਕਿ ਸ਼ਾਗਿਰਦੀ ਕਰਨੀ ਜਾਣਾ ਮੈਂ ਸਾਰੀ ਚੀਜ਼ਾਂ ਯਾਦ ਕੀਤੀਆਂ ਹੋਈਆਂ ਸੀ ਮੈਂ ਜਾ ਕੇ ਸਾਰੀਆਂ ਉਹਨਾਂ ਨੂੰ ਲਿਖਾਈਆਂ ਤੇ ਉਹਨਾਂ ਦੇ ਕਹਿੰਦਾ ਮੈਂ 80-90% ਜਿਹੜਾ ਉਹਨਾਂ ਦਾ ਕੰਮ ਸੀਗਾ ਜਿਹੜਾ ਵਰਕ ਸੀਗਾ ਉਹ ਕਹਿੰਦਾ ਮੈਂ ਉਹਨਾਂ ਦੀ ਹੈਲਪ ਕੀਤੀ ਰੀਸਟੋਰ ਕਰਨ 'ਚ ਤੇ ਉਹਦੇ ਵਿੱਚੋਂ ਇੱਕ ਸ਼ੇਅਰ ਮੈਨੂੰ ਜਿਸ ਕਰਕੇ ਮੈਂ ਕਿਹਾ ਯਾਰ ਕਿਆ ਰਾਈਟਰ ਆ ਇਹ ਕਿੱਥੋਂ ਹੈ ਨਾ ਉਮਰ ਸਾਡੀ ਜਿਸ ਹਿਸਾਬ ਨਾਲ ਨਾ ਵੱਡੇ ਹੁੰਦੇ ਰਹੇ ਤਦ ਪਤਾ ਲੱਗਦਾ ਚੀਜ਼ਾਂ ਦਾ ਤੇ ਉਹਦੇ ਅੰਦਰ ਇੱਕ ਸ਼ੇਅਰ ਉਹਨੇ ਡੇਢ ਇਸ਼ਕੀਆ ਦੇ ਅੰਦਰ ਸ਼ੇਅਰ ਯੂਜ਼ ਕੀਤਾ ਸੀਗਾ ਕਿ ਯਹਾਂ ਲਿਬਾਸ ਕੀ ਕੀਮਤ ਹੈ ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ ਤੂੰ ਮੁਝੇ ਗਿਲਾਸ ਬੜਾ ਦੇ ਦੇ ਸ਼ਰਾਬ ਕਮ ਕਰ ਦੇ ਯਾਰ ਹੁਣ ਵੀ ਪੜਿਆ ਨਾ ਮਤਲਬ
0: ਹਾਂ ਐਗਜ਼ੈਕਟਲੀ ਅਮੇਜ਼ਿੰਗ ਇਵਨ ਇੱਕ ਹੋਰ ਮੈਨੂੰ ਯਾਦ ਹੈ
1: ਇਰਸ਼ਾਦ ਗਾਇਸ ਮੁਸ਼ਾਇਰਾ ਹੋ ਗਿਆ ਅੱਜ
0: ਕਿਉਂਕਿ ਪਤਾ ਨਹੀਂ ਮਤਲਬ ਭੋਪਾਲ ਇੰਦੌਰ ਉਸ ਤਰਫ ਉਸ ਜ਼ੋਨ ਸੇ
1: ਹਾਂ ਨਹੀਂ ਤੁਹਾਡੇ ਤੁਹਾਡੇ ਪਾਸੇ ਦੇ ਹਾਂ
0: ਰਹਾ ਕਿਆ ਹੈ ਮੇਰਾ
1: ਹਾਂ ਤੁਹਾਨੂੰ ਕਰਨਾ ਪੈਣਾ
0: ਤੁਮੇ ਜ਼ਰੂਰ ਕੋਈ ਚਾਹਤੋਂ ਸੇ ਚਾਹੇਗਾ ਤੁਮੇ ਜ਼ਰੂਰ ਕੋਈ ਚਾਹਤੋਂ ਸੇ ਚਾਹੇਗਾ ਮਗਰ ਜਨਾਬ ਉਹ ਆਂਖੇ ਹਮਾਰੀ ਕਹਾਂ ਸੇ ਲਾਏਗਾ
1: ਵਾਹ
0: ਮਗਰ ਜਨਾਬ ਵੋ ਆਖੇ ਹਮਾਰੀ ਕਹਾਂ ਸੇ ਲਾਏਗਾ
1: ਕ੍ਰਿਸ਼ਨਾ ਵਾਹ ਵਾਹ ਕਹੇਗਾ ਪਰ ਚਲ ਕੋਈ ਗੱਲ ਨੀ ਠੀਕ ਹੈ ਠੀਕ ਹੈ ਬਟ ਯਾਰ ਪੇਇੰਗ ਹੋਮੇਜ ਟੂ ਸੱਚ ਅ ਗ੍ਰੇਟ ਰਾਈਟਰ ਮੈਂ ਅੱਜ ਉਹਨਾਂ ਦੇ ਉੱਪਰ ਇੱਕ ਛੋਟਾ ਜਿਹਾ ਆਰਟੀਕਲ ਪੜ੍ਹਦਾ ਪਿਆ ਸੀਗਾ ਕਿ ਬਹੁਤ ਪਿਆਰਾ ਲਿਖਿਆ ਗਿਆ ਆਰਟੀਕਲ ਉਹਨਾਂ ਨੂੰ ਇੱਕ ਹਿਸਾਬ ਨਾਲ ਹੈ ਨਾ ਯੂਲੋਜੀ ਦਿੱਤੀ ਹੋਈ ਅਤੇ ਉਹਨਾਂ ਦੇ ਜਿਸ ਗਜ਼ਲ ਨਾਲ ਵਿਦਾ ਕੀਤਾ ਗਿਆ ਮੇਰੇ ਖਿਆਲ ਨਾਲ ਉਸ ਗਜ਼ਲ ਨਾਲ ਸਾਨੂੰ ਵਿਦਾ ਕਰਨਾ ਚਾਹੀਦਾ ਕਿ ਸਰ ਝੁਕਾਓਗੇ ਤਾਂ ਪੱਥਰ ਦੇਵਤਾ ਹੋ ਜਾਏਗਾ ਇਤਨਾ ਮਤ ਚਾਹੋ ਸੇ ਵੋ ਬੇਵਫਾ ਹੋ ਜਾਏਗਾ ਸਰ ਝੁਕਾਓਗੇ तो पत्थर देवता हो जाएगा, इतना मत चाहो उसे, वो बेवफा हो जाएगा। एंड हम भी दरिया हैं, हमें अपना हुनर मालूम है, हम भी दरिया हैं, हमें अपना हुनर मालूम है, जिस तरफ भी चल पड़ेंगे रास्ता हो जाएगा,
0: रास्ता हो जाएगा।
1: तो ये इदा दे कुछ राइटर्स हुंदे ने जो अपना रास्ता आप बनांदे ने, जो नवी नवी इमेजरीज लैके आते हैं, नवे नवे विजन लैके आते हैं। मैं कितने सुनिया से पढ़िया से, मैं उस चीज़ से बहुत बिलीव करना, कल भी बल्कि रत्ना मैं गल करता सीगा कि असी डॉक्टर्स इंजीनियर्स होर भी जिन्ने तगड़े तगड़े किते ने, है ना, अकाउंटेंट्स चार्टर अकाउंटेंट्स, ये सारे दुनिया नू दुनिया का इंफ्रास्ट्रक्चर ये लोग बनाते हैं, पर राइटर जड़े ने ओ किरदार बनांदे, ओ रूह बनांदे आ सोसाइटी दी, बहुत जरूरी लोग ने। सो ए सी साडी छोटी जी गलबात, तुसी कुछ जांदे आंदे ऐड करना चाहोगे
0: बशीर बद्र साहब बारे? बिल्कुल, कोई भी राइटर, कोई भी कवि, उन्हें यही उन्हें खासियत होंगी ना कि वो अपनी फीलिंग्स, अपने अल्फाजा, मतलब अपनी फीलिंग्स नू किवें शब्दां राही मोतियां, शब्दों के मोतियां दे विच पिरोंदे ने ते साडे तक पहुंचांदे ने। ये हर कोई नहीं कर सकता जिहड़ा ये करके गए ने, ते उहनां नू शत शत नमन, उहनां नू साडे वल्लों भी बहुत श्रद्धांजलि। ते आओ शुरुआत करदे आं अपने इस सैगमेंट की, जिस च तुसी भी आके अपने मतलब तुसी ऐड ऑन कर सकते हो, कोई भी शायरी सुना सकते हो,
1: अपना फेवरेट शेर, फेवरेट शायरी, अपनी लिखी शायरी, अपनी लिखी कोई भी कुछ भी, अपना फेवरेट राइटर, व्हाट एवर यू वांट टू शेयर, जस्ट शेयर, वी आर हियर।
0: बिल्कुल, क्योंकि शुक्रवार शुक्रवार खुला अखाड़ा हुंदा है, ते खुले अखाड़े दा मतलब यही हुंदा है कि तुसी तुहानू असी मंच दिंदे आ, ते तुसी आके इत्थे जो भी कुछ सुना सकदे हो, पर ये याद रखियो कि परिवारिक होना चाहिए, इस हिसाब का होना चाहिए कि सारे घर परिवार च बह के सुन सकन। तुसी कोई भी चुटकुला, कोई भी कहानी, कोई भी शेरो शायरी या गाना सुना सकते हो।
1: हाँ।
0: नाल दे नाल पूरे हफ्ते बड़े सारे टॉपिक्स चलते हैं, कोई एक टॉपिक ते जे तुहानू कोई गल तुसी उस टाइम नहीं कर पाए ते ओ भी तुसी इत्थे कर सकते हो, ते बाकी गल्ला बाता इसी तरीके नाल चलदी रहेगी।
1: तुसी यश जी इंदौर तो, थानू मतलब ए वाला ता एक कर्ज उतारना चाहिदा राहत इंदौरी साहब दा, कुछ ना कुछ तो सुनाना चाहिए। मैनू बड़े वधिया लगदे राहत इंदौरी साहब, क्या गल करन दा तरीका है ना, कि ओ मतलब माइक दा कोई हिसाब नहीं, गए इधर गए उधर, कहता उधर कहता। उन्हां दा किस्सा बहुत मशहूर है, जदों उन्होंने एमरजेंसी तो पहला ਕੀਤੀ ਸੀਗੀ ਨਾ ਕਿ ਉਦਾਸ ਹੈ ਤੋ ਹੁਣੇ ਤੋ, ਹੈ ਨਾ, ਜਾਨ ਥੋੜ੍ਹੀ ਹੈ, ਇਹ ਸਭ ਧੂੰਆਂ ਹੈ, ਆਸਮਾਂ ਥੋੜ੍ਹੀ ਹੈ, ਹੈ ਨਾ, ਕਿ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ। ਜਦੋਂ ਉਹਨਾਂ ਨੇ ਇਹ ਵਾਲਾ ਸੁਣਾਇਆ ਨਾ, ਬੈਨ ਲੱਗ ਗਿਆ ਉਹਨਾਂ 'ਤੇ ਕਿ ਕਦੀ ਲਾਲ ਕਿਲੇ 'ਤੇ ਆ ਕੇ ਨਾ ਯੂ ਆਰ ਨੋਟ ਅਲਾਊਡ ਅਗੇਨ, ਕਦੀ ਨਹੀਂ ਆਉਣਾ ਹੁਣ ਦੁਬਾਰਾ।
0: ਅੱਛਾ
1: ਠੀਕ ਹੈ ਬਈ, ਨਹੀਂ ਆਵਾਂਗੇ, ਮਸ ਮੌਲੇ ਲੋਕ ਨਹੀਂ ਆਉਂਦੇ ਬਈ, ਹੈ ਨਾ, ਮੁਸ਼ਾਇਰੇ ਚੱਲ ਰਹੇ ਵਧੀਆ, ਆਲ ਆਲ ਗੁੱਡ ਚੱਲ ਰਿਹਾ, ਅਤੇ ਤਕਰੀਬਨ 8-10-12 ਸਾਲ ਬਾਅਦ ਦੁਬਾਰਾ ਮੌਕਾ ਮਿਲਦਾ। ਉਹ ਸ਼ੁਰੂਆਤ ਪਤਾ ਕਿਹਦੇ ਨਾਲ ਕਰਦੇ ਆ,
0: ਇਸੀ ਸ਼ੇਰ,
1: ਕਹਿੰਦੇ ਮੈਂ ਨਾ ਇੱਕ ਸ਼ਾਇਦ ਪਿਛਲੀ ਵਾਰ ਭੁੱਲ ਗਿਆ ਥਾ ਐਡ ਕਰਨਾ, ਤੋ ਉਹ ਮੈਂ ਅੱਜ ਐਡ ਕਰ ਦਿੱਤਾ ਹਾਂ ਕਿ ਜੋ ਅੱਜ ਸਾਹਿਬੇ ਮਸਨਦ ਹੈ ਕੱਲ ਨਹੀਂ ਹੋਣਗੇ, ਸਾਹਿਬੇ ਮਸਨਦ ਜੋ ਰਾਜਾ ਹੈ ਨਾ, ਜੋ ਅੱਜ ਸਾਹਿਬੇ ਮਸਨਦ ਹੈ ਕੱਲ ਨਹੀਂ ਹੋਣਗੇ, ਕਿਰਾਏਦਾਰ ਹੈ ਜ਼ਿਆਦੀ ਮਕਾਂ ਥੋੜ੍ਹੀ ਹੈ, ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ। ਉਹਨਾਂ ਨੇ ਇਹ ਵਾਲੀ ਗਜ਼ਲ ਫਿਰ ਇੱਦਾਂ ਮੁਕਾਈ ਸੀਗੀ, ਤਾਂ ਕਹਿੰਦੇ ਬਈ ਉਹਦੇ ਅੰਦਰ ਵੀ ਬਹੁਤ ਹਸੰਦ ਹੈ ਨਾ, ਕਹਿੰਦੇ ਕਿ ਮੈਨੂੰ ਪੁਲਿਸ ਚੱਕਣ ਆ ਗਈ ਕਿ ਆਪਨੇ ਸਰਕਾਰ ਕੋ ਚੋਰ ਕਹਾ ਹੈ, ਹੈ ਨਾ, ਮੌਕੇ ਕੀ ਸਰਕਾਰ ਕੋ, ਜਿਹੜੀ ਵੀ ਸਰਕਾਰ ਹੋਊਗੀ, ਹੈ ਨਾ, ਕਹਿੰਦੇ ਬਈ ਮੈਨੇ ਸਰਕਾਰ ਕੋ ਚੋਰ ਕਹਾ, ਮੈਨੇ ਇਹ ਥੋੜ੍ਹਾ ਨਾ ਕਿ ਬਰਤਾਨੀਆ ਕੀ ਸਰਕਾਰ ਚੋਰ ਹੈ, ਕਿ ਇੰਡੀਆ ਕੀ ਸਰਕਾਰ ਚੋਰ ਹੈ, ਕਿ ਪਾਕਿਸਤਾਨ ਕੀ ਸਰਕਾਰ ਚੋਰ ਹੈ, ਹੈ, ਮੈਂ ਤਾਂ ਚੋਰ ਕਹਾ ਬਈ।
0: ਇਹ ਤਾਂ ਆਪਕੇ ਉੱਪਰ ਹੈ, ਆਪਨੇ ਕੈਸੇ ਲਿਆ।
1: ਪੁਲਿਸ ਵਾਲੇ ਕਹਿੰਦੇ ਅੱਛਾ ਤੋ ਆਪ ਮੁਝੇ ਬੇਵਕੂਫ ਵੀ ਸਮਝਤੇ ਹੈ, ਹਮੇ ਨਹੀਂ ਪਤਾ ਕਹਾਂ ਕਿ ਸਰਕਾਰ ਚੋਰ ਹੈ। ਦੇਖੋ ਇਹ ਗੱਲ ਹੁੰਦੀ ਹੈ ਫਨਕਾਰਾਂ ਦੀ, ਕਿ ਯੂ ਡੋਂਟ ਰੀਅਲੀ ਨੋ ਕਿ ਉਹ ਵਾਲਾ ਵਿੱਟ, ਉਹ ਵਾਲੀ ਸਪੋਂਟੈਨਿਟੀ, ਮਤਲਬ ਇੱਕ ਇੱਦਾਂ ਦੀ ਤਲਖੀ ਵੀ ਮਿਲਣੀ ਕਿ ਸਭ ਤੋਂ ਵੱਡੇ ਲੈਵਲ 'ਤੇ ਤੁਸੀਂ ਸ਼ੇਰ ਆਪਣਾ ਬੋਲ ਕੇ ਆਇਓ, ਆਪਣਾ ਆਪਣੇ ਜਜ਼ਬਾਤ ਬਿਆਨ ਕਰਕੇ ਆਇਓ, ਤਾਂ ਤੁਹਾਡੇ 'ਤੇ ਬੈਨ ਲੱਗ ਜਾਵੇ। ਪਰ ਜੇ ਤੁਸੀਂ, ਤੁਹਾਨੂੰ 8-10 ਸਾਲ ਬਾਅਦ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਕਿ ਉਹ ਰੀੜ ਦੀ ਹੱਡੀ ਇੰਨੀ ਮਜ਼ਬੂਤ ਹੈ, ਇੰਨੀ ਸਿੱਧੀ ਹੈ, ਕਿ ਤੁਸੀਂ ਦੁਬਾਰਾ ਉਹੀ ਸ਼ੇਰ ਜਾ ਕੇ ਬੋਲ ਲੈਂਦੇ ਹੋ ਕਿ ਹਾਂ ਬਈ ਲੈ ਪੰਗਾ ਜਿਹੜਾ ਹੋਣਾ ਮੇਰੇ ਨਾਲ, ਹੈ ਨਾ।
0: ਅਭਿਵਿਅਕਤੀ ਕੀ ਸੁਤੰਤਰਤਾ, ਇਸੇ ਹੀ ਬੋਲਤੇ ਨਾ।
1: दोबारा दोबारा गाइस सारे नाल रहेंगे मेरे, ठीक है? रेडी, वन टू, अभिव्यक्ति की
0: स्वतंत्रता,
1: अभिव्यक्ति की स्वतंत्रता,
0: फ्रीडम ऑफ स्पीच।
1: क्या बात है।
0: मैं अभी अपनी हिंदी मतलब खुल के नहीं बोली ना मैंने, हिंदी भाषी।
1: अच्छा नहीं, मैं मुझे भी हिंदी बोलने का बड़ा चाव रहा सारी उम्र। मैं बोलता भी ठीक ठाक था, फिर जब पंजाबी बोलनी शुरू की, बोलनी क्या मतलब, क्योंकि पंजाब से तो बोलते
0: जी,
1: थे
0: जी।
1: वो क्या है, वो इसीलिए शायद माँ बोली कहते हैं ना कि अगर तुम्हारे एक बारी वो जुबान पर अटक गई है तो है ना वही वाली रील चलनी है।
0: वो तो है, बिल्कुल बिल्कुल, वो तो है
1: ये चीज।
0: उस वो इस मतलब ये वाली चीज को मुझसे ज्यादा कौन समझेगा, क्योंकि कभी मतलब मैं हिंदी पंजाबी
1: राजस्थानी
0: इंग्लिश मतलब सारे पास।
1: इंदौर एमपी वाले की बोल दे,
0: एमपी में हिंदी चलती है ज्यादा।
1: अच्छा, हिंदी बोल
0: मेजोरिटी। हाँ, इंदौर इस तरीके की जगह है, वो खिचड़ी है, वहाँ पे हर मजहब हर एक मतलब कल्चर के लोग आके बसते हैं।
1: हाँ, बहुत पूरा मुल्क इस गल्लो है। मेरे सामने यही बड़ा प्राउड वाला फैक्टर है ना कि ये चीजा बड़े बाद चो आंदी हैं कि इन्नी मल्टी डायमेंशनल सोसाइटी च अपा रहने हैं कि रंग रूप भी हो गया, जुबान का भी फर्क आ जाता, मजहबा का भी फर्क आ जाता, पर अज भी मजोरिटी ऑफ जड़े है ना लोग ने वो एक दूसरे की इज्जत भी करते हैं, प्यार नाल भी रहते हैं, ये सब चीजा का कोई डिफरेंस माय कंट्री ओर भी मेरा कजन है। असि जलंधर ने, कोई लिसनर जलंधर तो है शायद ज्यादा इस चीज ते कनेक्ट करेगा, पर उन्नू हुन की है देखा जावे ते थोड़ा मुल्क ओ किन्ना भी वड्डा होवे, थोड़ी पहचान तो उही है ना, तुसी जिथे रहने हो जिन्ना क पता, सत्तवी अठवीं दे बच्चे नू मतलब किन्ना की एक्सपोजर हुंदा।
0: एग्जैक्टली,
1: उन्नू माय इंडिया दा ऐसे करता उन्ना स्कूल दे ना नवा नवा सिस्टम ऐसे, गाइड गुइड कुछ नहीं चलनी, मैडम ने नहीं करना कि यू नीड टू डू इट बाय योरसेल्फ है ना। तो उन्ने मतलब की कीता, वो घर दे 600-700 मीटर पिछे देवी तालाब मंदिर है ना, उन्हें कहा कि इंडिया इज अ लार्ज कंट्री, इट हैज देवी तालाब मंदिर, फिर मैं कहता इट हैज माई हीरा गेट, ठीक है, ही हैज मद्दी कचौरी वाला, ही हैज दीनानाथ दे कुलचा। तो मैडम कह रही है बेटा तू जलंधर दर्शन कराई जाना कितो यार है। पर लॉजिकली तो भाई ओदे लिए तो इंडिया हुई है ना, तुसी जिथे रहने हो जिन्ना के रहने हो है ना, दैट इज द आइडिया। शायद ता ही फनकारा दी आपा ये गल ता कर रहे हैं क्योंकि कोई भी फनकार है, कोई भी राइटर है या सिंगर है, किसी आर्टिस्ट ही आपा कह लिए है ना, वो अपने छोटे जी गल तो एक छोटी जी बड़ी स्मार्टली पेश की हुई रिदम दे अंदर पिरोई हुई गल नाल हर उस दिल ते हर उस दिमाग तक पहुंच पांदा जेड़ा है ना, इट इज इम्पॉसिबल है ना कि थोड़ा ते मेरा कनेक्ट इस वक्त की जे आपां कदी भी ना लाइफ च मिले होंगे, जे तुसी भी अज इंदौर हुंदे मैं अजे भी अज कपूरथला हुंदा, असी दोनों इस चीज ते कर रहे होंगे कि यार ओहो बशीर बद्र साहब नहीं रहे है ना। ते फिर उन्होंने जी तुसी गल की डिमेंशिया वाली ना कि उन्होंने अखीरली उम्र डिमेंशिया हो गया, उन्होंने बेटा ते उन्होंने वाइफ उन्होंने कंच उन्होंने मिसरे बोलते थे, तो वो कंप्लीट करते थे शेयर, कितनी बड़ी गल है।
0: एग्जैक्टली,
1: कि डिमेंशिया काफ़ी लोगों है ना पता ही होना, पर क्योंकि माइक दे असी बिहाइंड है थोड़ा एक्सप्लेनेशन थोड़ी ओवर कई बार करनी पैंदी कि है ना, डिमेंशिया दे एक स्टेज आती है बंदा बोलना भी भूल जाता है ना, हाउ टू स्पीक, यू डोंट नो एनीथिंग, ओदा दी स्टेज ते आके भी बंदे नूं लिखता याद ने कि किन्ना को फितूर किन्ना को नूं जुनून रहा होना अपनी गल रखन दा, दैट इज अमेजिंग।
0: बिल्कुल है ना, ओही गल है ना, फिर ताही आपां इत्थे आके भी आपां बाहर प्रदेश च आके भी जे किसी फनकार नूं या किसी कदरदान नूं, आपां कदरदान ही एक्चुअली फनकार दे कि आपां इत्थे आके उन्हां दी गल कर रहे हां ते उन्हां नूं एक श्रद्धांजलि दे रहे हां उन्हां दी गल्लां दे थ्रू उन्हां दे काम दे थ्रू। बिल्कुल,
1: दैट इज सो राइट
0: जी।
1: हम थोड़ा जा मैं ब्रेक लेके आ रहे हैं अपनी ऑस्ट्रेलिया वाल। ऑस्ट्रेलिया की चल रहा है, की हाल चाल है, और तुसी ना दस्या नहीं भाई थोड़ा भी किस तरह दा रहा, व्हाट वन थिंग ग्रेट हैपन टू यू?
0: ओह, ग्रेट हैपन, मेनू इदा लगदा कि हुण कह लो वक्त कह लो मतलब ग्रेट की ਕਹਿ ਸਕਦੇ ਹੋ ਕਿ ਕੁਝ ਜ਼ਰੂਰੀ ਹੋ ਗਿਆ ਸੀਗਾ। ਹੁਣ ਇਸ ਹਫਤੇ ਤੋਂ ਆਪਾਂ ਐਕਸਰਸਾਈਜ਼ ਸ਼ੁਰੂ ਕੀਤੀ ਹੈ ਮੈਂ ਤੇ ਮੇਰੇ ਪਤੀ ਦੇ, ਮਤਲਬ ਹਾਰਡਕੋਰ
1: ਐਕਸਰਸਾਈਜ਼
0: ਸਾਡੇ ਕੋਲ, ਮਤਲਬ ਅਸੀਂ ਜਿਮ ਬਣਾਇਆ ਹੋਇਆ ਪਰ ਬੜੇ ਟਾਈਮ ਤੋਂ ਉੱਤੇ ਮਿੱਟੀ ਜਮੀ ਹੋਈ ਸੀ।
1: ਹੋਮ ਜਿਮ ਬਣਾਇਆ ਹੋਇਆ?
0: ਹਾਂ ਪੂਰਾ ਸਭ ਕੁਛ ਹੈ,
1: ਮਤਲਬ ਇੱਧਰ ਹੀ ਕਮਿਟਮੈਂਟ ਪਹਿਲੇ ਵੀ ਕੀਤੀ ਗਈ ਸੀ।
0: ਹਾਂ ਕੀਤੀ ਸੀਗੀ ਹੈ ਨਾ, ਲੇਕਿਨ ਮਤਲਬ ਹੁਣ ਇੱਦਾਂ ਹੋ ਗਿਆ ਕਿ ਲਾਈਕ ਕਰਨਾ ਹੀ ਪੈਣਾ ਹੁਣ ਤੇ।

0: ਉਹ ਅਸੀਂ ਕਰ ਕਰਕੇ ਫਿਰ ਐਂਡ 'ਚ ਹਿਸਾਬ ਲਾਇਆ ਕਿ ਸਾਰਾ ਸਮਾਨ ਘਰੇ ਖਰੀਦ ਲੈਂਦੇ ਕੀ ਪਤਾ ਕਰਾਂ, ਪਰ ਉਸ 'ਚ ਵੀ ਇਹ ਹੋਇਆ ਕੱਪੜੇ ਸੁੱਕਦੇ ਸੀਗੇ ਟ੍ਰੇਨ ਮਿਲ 'ਤੇ ਜਾਂ ਫਿਰ ਬਾਕੀ ਚੀਜ਼ਾਂ 'ਤੇ। ਲੇਕਿਨ ਹੁਣ ਗੁੱਡ ਚੀਜ਼ ਇਹ ਹੋਈ ਹੈ ਕਿ ਹੁਣ ਆਪਾਂ ਇੱਕ ਡਿਸਿਪਲਿਨ 'ਚ ਆਏ ਹਾਂ ਅਤੇ ਕੰਟੀਨਿਊ ਚੱਲ ਰਿਹਾ, ਵਾਹਿਗੁਰੂ ਸੁੱਖ ਰੱਖਿਆ, ਆਪਾਂ ਆਪਾਂ ਕੰਟੀਨਿਊ ਕਰੀਏ ਤਾਂ ਕਿ ਕਿਉਂਕਿ ਸਿਹਤ ਤੁਹਾਡੇ ਤੋਂ ਸਭ ਤੋਂ ਜ਼ਿਆਦਾ, ਤੁਹਾਡੀ ਸਭ ਤੋਂ ਵੱਡੀ ਕਮਾਈ ਸਿਹਤ ਹੀ ਹੈ, ਜੇ ਤੁਹਾਡੀ ਸਿਹਤ ਵਧੀਆ ਅਤੇ ਸਭ ਕੁਛ ਵਧੀਆ, ਹੈ ਨਾ।
1: ਹਾਂ ਇਹ ਗੱਲ ਤਾਂ ਬਿਲਕੁਲ, ਯੂ ਆਰ ਐਬਸੋਲੂਟਲੀ ਰਾਈਟ ਕਿ ਅੱਛਾ ਆਪਾਂ ਤਵੱਜੋ ਨਹੀਂ ਦਿੰਦੇ, ਹੈ ਨਾ ਇਸ ਚੀਜ਼
0: ਨੂੰ। ਐਗਜ਼ੈਕਟਲੀ, ਤੇ ਇਹ ਮੇਰੇ ਲਈ ਵੱਡੀ ਇੱਕ ਹਾਈਲਾਈਟ ਆਫ ਦਾ ਵੀਕ ਹੈ ਕਿ ਆਪਾਂ ਆਪਣੇ ਆਪ ਨੂੰ ਮੋਟੀਵੇਟ ਕਰਕੇ ਫਾਈਨਲੀ ਡਿਸਿਪਲਿਨ 'ਚ ਆਏ ਹਾਂ।
1: ਯਾਰ ਹੁਣ ਮੈਂ ਵੀ ਨੈਕਸਟ ਵੀਕ ਤੋਂ, ਹੁਣ ਮੈਂ ਜਦੋਂ ਨੈਕਸਟ ਵੀਕ ਆਉਂਗਾ ਮੈਂ ਵੀ ਕਹੂੰਗਾ, ਪਰ ਮੈਂ ਹੋਮ ਜਿਮ ਵਾਲਾ ਨਹੀਂ ਕਰ
0: ਪਾਉਂਗਾ। ਕੁਛ ਵੀ ਮਤਲਬ ਭਾਵੇਂ ਵਾਕ ਹੀ ਕਰ ਲਏ ਇਨਸਾਨ, ਰਣਜੋਤ ਵੀਰ ਜੀ ਹਰ ਵਾਰੀ ਕਹਿੰਦੇ ਆ ਕਿ ਕੁਛ ਨਹੀਂ ਤੇ ਤੋਰ ਹੀ ਲਓ, ਉਹ ਚੀਜ਼ ਤੋਂ ਮਤਲਬ ਮੇਰੇ ਦਿਮਾਗ 'ਚ ਆਪਾਂ ਨਾ ਗੱਲ ਕਰ ਲੈਂਦੇ ਕ੍ਰਿਸ਼ਨਾ ਜੀ ਕਿ ਕੋਈ ਅਸਰ ਨਹੀਂ ਹੁੰਦਾ, ਲੇਕਿਨ ਯੂ ਨੈਵਰ ਨੋ ਕਿਸ ਚੀਜ਼ ਦਾ ਕਿਸ ਪਾਸੇ ਕਦੋਂ ਅਸਰ ਹੁੰਦਾ। ਅਤੇ ਉਹ ਤੁਰਨ ਵਾਲੀ ਚੀਜ਼ ਨੂੰ ਮੈਨੂੰ ਇੱਕ ਵਾਰੀ ਗੱਲ ਚੱਲਦੀ ਸੀਗੀ ਸਾਡੀ ਫੋਨ 'ਤੇ, ਅਤੇ ਮੈਂ ਕਿਹਾ ਨਹੀਂ ਠੰਡ 'ਚ ਤੁਸੀਂ ਤੁਰ ਰਹੇ ਹੋ, ਕਹਿੰਦੇ ਫਿਰ ਕੀ ਹੋਇਆ। ਫਿਰ ਮੈਨੂੰ ਇੱਦਾਂ ਲੱਗਿਆ ਘਰੇ ਸਮਾਨ ਪਿਆ ਸਾਰਾ ਕੁਛ, ਤੁਸੀਂ ਸੋਹਣਾ ਸਪੇਸ ਬਣਾਇਆ, ਅਤੇ ਵਾਈ ਆਰ ਵੇਸਟਿੰਗ, ਹੈ ਨਾ। ਅਤੇ ਹੈਲਥ ਓਬਵੀਅਸਲੀ, ਹੁਣ ਜਿਹੜੀ ਉਮਰ 'ਚ ਆਪਾਂ ਅਤੇ ਜਿਸ ਸਰੀਰ ਨੂੰ ਨਹੀਂ ਚਲਾਇਆ ਤਾਂ ਖੜ ਜਾਣਾ। ਅਤੇ ਉਹ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ, ਆਪਾਂ ਗੱਲ ਕੀਤੀ ਕਿ ਨਹੀਂ ਯਾਰ ਲੈਟ ਸਟਾਰਟ, ਥੋੜ੍ਹੇ ਥੋੜ੍ਹੇ ਤੋਂ ਸ਼ੁਰੂ ਕਰਦੇ ਹਾਂ। ਅਤੇ ਕਰਦੇ ਕਰਦੇ ਹੁਣ ਸ਼ੁੱਕਰਵਾਰ ਤੇ ਆਈ ਗਿਆ, ਤੇ
1: ਅੱਛਾ ਵੀਕ ਹੋ ਗਿਆ ਹੈ ਕੰਪਲੀਟ।
0: ਸੋਮਵਾਰ ਤੋਂ ਸ਼ੁੱਕਰਵਾਰ ਤੇ ਆ ਗਿਆ।
1: ਤਾਲੀਆਂ ਕੀ ਬਾਤ ਹੈ, ਦੈਟ ਇਜ਼ ਗੁੱਡ, ਦੈਟ ਇਜ਼ ਗੁੱਡ ਯਾਰ।
0: ਤੇ ਉਹਨੂੰ ਆਪਾਂ ਕੰਟੀਨਿਊ ਰੱਖਣਾ, ਦਿਸ ਇਜ਼ ਮਾਈ ਹਾਈਲਾਈਟ। ਤੁਸੀਂ ਵੀ ਆ ਕੇ ਜ਼ਰੂਰ ਦੱਸ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਜਦੋਂ ਅਸੀਂ ਤੁਹਾਨੂੰ ਸੱਦਾ ਦੇਵਾਂਗੇ ਉਦੋਂ ਤੁਸੀਂ ਆਇਓ ਤੇ ਆਪਣੀ ਗੱਲਾਂ ਸੁਣਾਇਓ, ਇੰਤਜ਼ਾਰ ਰਹੇਗਾ ਸਾਨੂੰ।
1: ਅਗਲੇ ਸੈਗਮੈਂਟ ਤੋਂ ਹਨਾ ਆਪਾਂ ਸ਼ੁਰੂ ਕਰਦੇ ਹਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਿ ਦੱਸੋ ਬਈ।
0: ਹਾਂ ਦੱਸੋ ਕਿ ਤੁਸੀਂ ਕੀਤਾ ਜਾਂ ਕਿਹੜੀ ਵਧੀਆ ਚੀਜ਼ ਤੁਹਾਡੇ ਨਾਲ ਵਾਪਰੀ।
1: ਹਾਂ ਕਿਹੜੀ ਚੀਜ਼ ਮੋਟੀਵੇਟ ਕਰਦੀ ਕਰਨ ਨੂੰ, ਹੈ ਨਾ। ਮੋਟੀਵੇਸ਼ਨ ਬੜੀ ਓਵਰਰੇਟਿਡ ਚੀਜ਼ ਆ, ਕਿਉਂਕਿ ਜਦ ਤੱਕ ਡਿਸਿਪਲਿਨ ਨਾਲ ਲਿਆਓ ਨਾ, ਹੈ ਨਾ, ਉਹ ਹੋ ਨਹੀਂ ਪਾਉਂਦੀ। ਮਤਲਬ ਓਬਵੀਅਸਲੀ ਯੂ ਮਾਈਟ ਬੀ, ਜਿਸ ਤਰ੍ਹਾਂ ਮੈਂ ਪਿਛਲੇ 2 ਸਾਲ ਤੋਂ ਬਹੁਤ ਮੋਟੀਵੇਟਡ ਹਾਂ। ਮੇਰੀ ਮੋਟੀਵੇਸ਼ਨ ਨੇ ਬਹੁਤ ਜਿਮਸ ਨੂੰ $1,000-$1,200 ਮੇਰੇ ਖਿਆਲ ਹਫ਼ਤੇ ਦੇ ਹਿਸਾਬ ਨਾਲ ਕੱਟ ਕੱਟ ਕੇ ਦੇ ਦਿੱਤਾ। ਉਹਨਾਂ ਦੀ ਸੇਲਸ ਬੂਸਟ ਹੋਈ ਹੈ ਥੈਂਕਸ ਟੂ ਮੀ, ਮੇਰਾ ਵੀ ਮਾੜਾ ਮੋਟਾ ਉਹਦੇ 'ਚ, ਹੈ ਨਾ।
0: ਉਹ ਆਪਾਂ ਸਾਰੇ ਇੱਦਾਂ ਕਰਕੇ ਆਉਂਦੇ ਕਿ ਉਹ ਇੱਦਾਂ ਦੀ ਜਿਮ ਹੈ ਕਿ 24/7 ਅਵੇਲੇਬਲ ਹੈ, ਹੈ ਨਾ। ਆਪਣੇ ਨਾ ਚਾਬੀ ਦੇ ਛੱਲੇ 'ਚ ਬੜੇ ਲੋਕਾਂ ਨੇ ਲਮ ਲਮਕਾਏ ਹੋਣੇ ਉਹਦੇ, ਲੇਕਿਨ
1: ਅੱਛਾ ਜਦੋਂ ਜਾਓ ਨਾ ਉੱਥੇ, ਕਹਿੰਦਾ ਕੈਨ ਆਈ ਗੈਟ ਅ ਡਿਜੀਟਲ ਆਈਡੀ ਆਲਸੋ, ਆਈ ਮਾਈਟ ਯੂ ਨੋ ਲੀਵ ਮਾਈ ਟੈਗ ਸਮਵੇਅਰ, ਸਭ ਕੁਝ ਕਰਨਾ। ਫਿਰ ਅੱਛਾ ਇੱਕ ਇੱਕ ਨਾ ਮਸ਼ੀਨ ਪੁੱਛਣੀ ਕਿ ਯਾਰ ਆਪਕੇ ਪਾਸ ਉਹ ਵਾਲੀ ਨਹੀਂ ਹੈ, ਉਹ ਵਾਲੀ ਨਹੀਂ ਹੈਗੀ ਤੁਹਾਡੇ ਕੋਲ, ਵਿੱਚ ਵਿੱਚ ਪੁੱਲ ਅਪ ਲਈ ਹੁੰਦੀ ਹੈ, ਮਕੈਨੀਕਲ ਨਹੀਂ ਹੁੰਦੀ, ਹੈ ਨਾ। ਆਈ ਨੀਡ ਦੈਟ, ਦੇਰ ਆਰ ਵੈਰੀ ਲੈਸ ਬੈਂਚਸ ਇਨ ਯੋਰ ਬੈਂਚ ਜਿਮ। ਬੰਦਾ ਗੱਲਾਂ ਸਾਰੀਆਂ ਕਰ ਲੈਂਦਾ, ਜਾਣਾ ਫਿਰ ਕਦੀ ਵੀ ਨਹੀਂ। ਨਿਊ ਈਅਰ ਚ ਬੜਾ ਲੱਗਦਾ ਹੁੰਦਾ ਤਾਂਤਾ ਜਿਮ
0: ਬੜੀ। ਹਾਂ ਤੇ ਇਹ ਹੈ ਕਿ ਚਲੋ ਇਹ ਵਧੀਆ ਹੋਇਆ, ਹੁਣ ਸ਼ੁੱਕਰਵਾਰ ਤੱਕ ਤੇ ਆਪਾਂ ਪਹੁੰਚੇ, ਸੋਮਵਾਰ ਤੋਂ
1: ਤੇ ਫਿਰ ਸੈਟਰਡੇ ਸੰਡੇ ਜਿਮ ਹੋਏਗਾ ਕਿ ਨਹੀਂ ਹੋਏਗਾ?
0: ਹੋ ਸੈਟਰਡੇ। ਇੱਕ ਇਹ ਵੀ ਖੁਸ਼ਖਬਰੀ ਹੈ ਕਿ ਮੇਰਾ ਮਤਲਬ ਸਾਡਾ ਮੇਰੇ ਪਤੀ ਦੇਵ ਦਾ ਸਾਡਾ ਦੋਵਾਂ ਦਾ ਕਾਮਨ ਫਰੈਂਡ ਆਇਆ ਇੰਡੀਆ ਤੋਂ।
1: ਅੱਛਾ।
0: ਉਹ ਕੰਮ ਤੋਂ ਆਇਆ ਇੱਥੇ,
1: ਪਾਰਟੀ ਸ਼ਾਟੀ ਹੋਏਗੀ ਫਿਰ,
0: ਤੇ ਫਿਰ ਸੈਟਰਡੇ ਥੋੜਾ ਔਖਾ ਹੈ, ਪਰ ਮੇ ਬੀ ਸ਼ਨੀਵਾਰ ਸਵੇਰੇ ਕਰ ਸਕਦੇ ਹਾਂ।
1: ਓਕੇ
0: ਬਟ ਲੈਟਸ ਸੀ।
1: ਹਾਂ ਨਹੀਂ ਠੀਕ ਹੈ, ਉਹਨਾਂ ਨੂੰ ਵੀ ਨਾਲ ਲਾਓ, ਕਿਉਂਕਿ ਵੀ ਆਰ ਵੈਰੀ ਮਚ ਡਿਸਿਪਲਿਨਡ ਬ੍ਰਦਰ, ਹੈ ਨਾ। ਯੂ ਮਾਈਟ ਬੀ ਔਨ ਯੂਅਰ ਟ੍ਰਿਪ, ਮੇਰੀ ਪ੍ਰੋਬਲਮ ਨਹੀਂ, ਤੂੰ ਵੀ ਸਾਡੇ ਨਾਲ ਜਿਮ ਕਰ, ਇਕੱਠੇ ਵੀ ਚੱਲਾਂਗੇ। ਸਹੀ ਹੈ, ਸਹੀ ਹੈ, ਸਹੀ ਹੈ, ਸਹੀ ਹੈ, ਸਹੀ ਹੈ, ਸਹੀ ਹੈ।
0: ਕੋਈ ਚੱਕਰ,
1: ਫਿਰ ਆਪਾਂ ਵੀ ਛੋਟੀ ਜੀ ਨਿੱਕੀ ਜੀ ਪਿਆਰੀ ਜੀ ਬ੍ਰੇਕ ਲੈ ਕੇ ਆਉਂਦੇ ਹਾਂ
0: ਜੀ। ਜੀ ਬਿਲਕੁਲ,
1: ਤੇ ਆ ਕੇ ਫਿਰ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਤੋਰੇ ਰੱਖਾਂਗੇ ਅੱਜ, ਹੈ ਨਾ। ਫਰੀ ਅਗੇਨ ਟੈਲਿੰਗ ਐਵਰੀ ਵਨ ਕਿ ਫਰੀ ਵੀਲ ਜੀ ਚੈਟ ਹੈ, ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਜੁੜ ਸਕਦੇ ਹੋ, ਅਤੇ ਗੱਲਾਂ ਬਾਤਾਂ ਆਪਾਂ ਵਧਾਉਂਦੇ ਰਹਾਂਗੇ। ਅਤੇ ਆਪਣਾ ਮਾੜੇ ਜਿਹੇ ਪਹਿਲੇ ਮੈਸੇਜ ਲੈ ਲਈਏ ਜੋ ਹੁਣ ਤੱਕ ਆਇਆ, ਹੈ ਨਾ, ਫਿਰ ਕਰਦੇ ਹਾਂ ਜੀ। ਆਹਾ ਆਪਣਾ ਜਗ ਸੰਧੂ ਜੀ ਕਰਦੇ ਨੇ ਮੈਸੇਜ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਦੀਨਾਨਾਥ ਦੇ ਕੁਲਚੇ ਯਾਦ ਕਰਾ ਤੇ, ਬਾਬੇ ਦਾ ਰਸ, ਮੱਦੀ ਦੇ ਪਰੌਂਠੇ, ਆਏ ਹਾਏ ਕਚੌਰੀ ਬਈ, ਹਾਂ ਕਚੌਰੀ ਮੱਦੀ ਦੇ, ਹਾਂਜੀ ਮੱਦੀ ਦੇ ਸਮੋਸੇ ਹੁੰਦੇ ਸੀ, ਉਹ ਧੰਨੇ ਦੀ ਕਚੌਰੀ ਹੁੰਦੀ ਸੀ।
0: ਕਚੌਰੀ ਦੇ ਵਿੱਚ ਤੇ ਕੋਟਾ ਦਾ ਕੋਈ ਮਤਲਬ ਕੋਈ ਕੰਪੀਟੀਸ਼ਨ ਹੀ ਨਹੀਂ।
1: ਆਪਨੇ ਯਸ਼ ਜੀ ਦੰਨੇ ਕੀ, ਆਪਨੇ ਦੰਨੇ ਕੀ ਕਚੌਰੀ ਨਹੀਂ ਕਹੀ ਹੈ, ਦੰਨਾ 150 ਸਾਲ ਸੇ ਦੰਨਾ ਕਚੌਰੀ ਬਣਾ ਰਹਾ ਹੈ।
0: ਨਹੀਂ ਨਹੀਂ, ਕੋਟਾ ਕੀ ਕਚੌਰੀ ਇਸ ਵਰਲਡ ਫੇਮਸ।
1: ਅੱਛਾ,
0: ਸਮੋਸੇ ਕਿੱਥੇ ਦੇ ਵੀ ਫੇਮਸ ਹੋ ਸਕਦੇ।
1: ਚਲੋ ਹੁਣ ਜਦੋਂ ਨੈਕਸਟ ਟਾਈਮ ਆਪਾਂ ਕਦੀ ਜੁੜੇ ਨਾ ਇੰਡੀਆ, ਤੇ ਆਪਾਂ ਕਚੌਰੀ ਕਚੌਰੀ ਕਰ ਦੇਣਾਗਾ।
0: ਹਾਂ ਹਾਂ ਬਿਲਕੁਲ,
1: ਸਹੀ ਕਿ ਨਹੀਂ?
0: ਉਸ 'ਚ ਤਾਂ ਆਪਾਂ ਨੂੰ ਕੌਨਫੀਡੈਂਸ ਹੈ ਕਿ ਕੋਟਾ ਦੀ ਕਚੋਰੀ

0: तो फिर ठीक है, ਆਪਾਂ ਇੱਦਾਂ ਕਰਦੇ ਹਾਂ, ਛੋਟਾ ਜਿਹਾ ਮੋਟਾ ਜਿਹਾ ਬ੍ਰੇਕ ਲੈ ਕੇ ਆਉਂਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਜਿਸ ਰੁੱਖ ਆਪਾਂ ਤੋਰੀਆਂ ਹੋਈਆਂ ਸੀਗੀਆਂ, ਕਚੌਰੀ ਤੋਂ ਪਰੇ। ਕਚੌਰੀ ਦੀਆਂ ਗੱਲਾਂ ਹੋ ਗਈਆਂ ਗਾਇਸ, ਪਰ ਤੁਸੀਂ ਕਰਨਾ ਚਾਹੁੰਦੇ ਕਚੌਰੀ ਬਾਰੇ ਵੀ ਗੱਲ ਕਰਨਾ ਚਾਹੁੰਦੇ, ਵੈਰੀ ਮੱਚ ਹੈਪੀ ਟੂ ਡੂ ਦੈਟ। ਅਤੇ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਸੁਣਦੇ ਰਹੋ ਰੇਡੀਓ ਹਾਂਜੀ
0: 1674 AM।
2: ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।

0: ਦਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
3: ਭਰੋਸਾ ਚਾਹੀਦਾ ਹੈ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 0433-280-252 ਤੇ

0: ਹੈਲੋ ਹੈਲੋ ਹੈਲੋ ਹੈਲੋ ਰਾਜਸਥਾਨੀ ਫੋਕ ਦੇ ਨਾਲ ਅਸੀਂ ਕੀਤੀ ਹੈ ਜੀ ਵਾਪਸੀ। ਮੇਰਾ ਨਾਮ ਹੈ ਕ੍ਰਿਸ਼ਨਾ ਐਂਡ ਤੁਸੀਂ ਬਣੇ ਹੋਏ ਹੋ ਅੱਜ ਮੇਰੇ ਨਾਲ ਅੱਜ ਦੇ ਹਾਂਜੀ ਲਾਈਵ ਪ੍ਰੋਗਰਾਮ ਤੇ। ਮੇਰੇ ਨਾਲ ਯਸ਼ਪ੍ਰੀਤ ਜੀ ਨੇ,
1: ਹਾਂਜੀ ਹਾਂਜੀ ਬਿਲਕੁਲ,
0: ਇਹਨਾਂ ਨੇ ਬੜਾ ਪਿਆਰਾ ਗਾਣਾ ਲਵਾਇਆ ਜੀ।
1: ਬਿਲਕੁਲ ਰਾਜਸਥਾਨ ਮੈਂ ਆਪਕੋ ਲੈ ਕੇ ਚਲੀ ਹੂੰ। ਤੋ ਕ੍ਰਿਸ਼ਨਾ ਜੀ, ਰਾਜਸਥਾਨ ਮੇਂ ਨਾ ਬਹੁਤ ਸਾਰੇ ਕਿਲੇ ਹੈ, ਬਹੁਤ ਸਾਰੀ ਕਹਾਣੀਆਂ, ਬਹੁਤ ਸਾਰੇ ਕਿੱਸੇ ਹੈ। ਤੋ ਇਸ ਸੈਗਮੈਂਟ ਮੇਂ ਮੇਰੀ ਕੋਸ਼ਿਸ਼ ਰਹੇਗੀ ਕਿ ਹਰ ਬਾਰ ਆਪਕੋ ਕਿਸੀ ਕਿਲੇ ਸੇ ਜੁੜੀ ਕੋਈ ਕਹਾਣੀ ਸੁਣਾਓ। ਤੋ ਆਜ ਕੀ ਕਹਾਣੀ ਜੋ ਹੈ ਨਾ ਬੜੀ ਇੰਟਰਸਟਿੰਗ ਹੈ। ਆਜ ਕੀ ਕਹਾਣੀ ਹੈ, ਰਾਜਸਥਾਨ ਮੇਂ ਇੱਕ ਜਗ੍ਹਾ ਹੈ ਜਿਸੇ ਏਸ਼ੀਆ ਕੇ ਸਬਸੇ ਡਰਾਵਨੇ ਜਾਂ ਹੌਂਟਡ ਪਲੇਸਿਸ ਮੇਂ ਸੇ ਇੱਕ ਮਾਨਾ ਜਾਤਾ ਹੈ। ਤੋ ਆਜ ਬਾਤ ਹੋਣੇ ਜਾ ਰਹੀ ਹੈ ਭਾਨਗੜ ਕਿਲੇ ਕੀ। ਭਾਨਗੜ ਇੱਕ ਐਸੀ ਜਗ੍ਹਾ ਹੈ ਕਿ ਜਹਾਂ ਪੇ ਏਕ ਜ਼ਮਾਨੇ ਮੇਂ 9000 ਸੇ ਵੀ ਜ਼ਿਆਦਾ ਪਰਿਵਾਰ ਰਹਿਤੇ ਥੇ, ਔਰ ਆਜ ਕੀ ਬਾਤ ਕਰੇਂ, ਆਜ ਵਹਾਂ ਪੇ ਅੰਧੇਰਾ ਹੋਣੇ ਕੇ ਬਾਅਦ ਜਾਣਾ ਅਲਾਊ ਨਹੀਂ ਹੈ। ਤੋ ਉਸਮੇਂ ਦੋ ਕਹਾਣੀਆਂ ਜੁੜਦੀ ਹੈ ਕਿ ਦੋ ਸ਼ਰਾਪ ਹੈ ਜਾਂ ਦੋ ਕਹਾਣੀਆਂ ਹੈ, ਉਨਕੇ ਬਾਰੇ ਮੇਂ ਮੈਂ ਆਜ ਬਾਤ ਕਰੂੰਗੀ। ਆਪ ਬਤਾਈਏਗਾ ਆਪਕੋ ਕੌਨ ਸੀ ਕਹਾਣੀ ਪਤਾ ਹੈ, ਆਪਕੋ ਕੌਨ ਸੀ ਕਹਾਣੀ ਇੰਟਰਸਟਿੰਗ ਲਗੀ। ਤੋ ਕਹਾਣੀ ਉਹ ਹੈ, ਪਹਿਲੀ ਕਹਾਣੀ ਭਾਨਗੜ ਕਾ ਕਿੜਾ ਕਿ ਸੋਰੀ ਭਾਨਗੜ ਕਾ ਜੋ ਕਿਲਾ ਥਾ ਨਾ, ਉਸਮੇ ਨਾ ਪਹਿਲੇ ਇੱਕ ਬਾਬਾ ਥੇ, ਬਾਬਾ ਬਿਲਾਈ ਨਾਥ। ਬਾਬਾ ਬਿਲਾਈ ਨਾਥ ਕਾ ਕਿਆ ਥਾ ਕਿ ਵੋ ਬਹੁਤ ਸਾਰਾ ਤਪ ਕਰਤੇ ਥੇ, ਔਰ ਵੋ ਏਰੀਆ ਉਨ੍ਹੀਂ ਕਾ ਥਾ ਇੱਕ ਹਿਸਾਬ ਸੇ। ਤੋ ਜੋ ਰਾਜਾ ਮਾਨ ਸਿੰਘ ਥੇ, ਮਾਨ ਸਿੰਘ ਰਾਜਾ ਕੇ ਭਾਈ ਮਾਧਵ ਸਿੰਘ, ਉਨ੍ਹੇ ਲਗਾ ਕਿ ਯੇ ਏਰੀਆ ਮੁਝੇ ਲੈਣਾ ਹੈ, ਮੁਝੇ ਯਹਾਂ ਪੇ ਕਿਲਾ ਬਣਾਉਣਾ ਹੈ, ਮੁਝੇ ਆਪਣਾ ਇੱਕ ਕਹਿ ਲਓ ਸਾਮਰਾਜਯ ਬਣਾਉਣਾ ਹੈ ਵਹਾਂ ਪੇ। ਤੋ ਉਨ੍ਹੋਂਨੇ ਜਾ ਕੇ ਬਾਬਾ ਬਿਲਾਈ ਨਾਥ ਸੇ ਕਰੀ ਰਿਕੁਐਸਟ ਕਿ ਪਲੀਜ਼ ਬਾਬਾ ਜੀ, ਮੁਝੇ ਯੇ ਏਰੀਆ ਦੇ ਦੇ, ਔਰ ਮੈਂ ਯਹਾਂ ਪੇ ਇੱਕ ਸਮਾਜ ਬਸਾਨਾ ਚਾਹਤਾ ਹੂੰ, ਲੋਗੋ ਕੋ ਰੱਖਣਾ ਚਾਹਤਾ ਹੂੰ, ਔਰ ਬੜੇ ਸੁੰਦਰ ਇੱਕ ਕਿਲੇ ਕੋ ਬਣਾਉਣਾ ਚਾਹਤਾ ਹੂੰ। ਅਬ ਬਾਬਾ ਬਿਲਾਈ ਨਾਥ ਨੇ ਕਿਹਾ ਠੀਕ ਹੈ ਬਣਾ ਲਓ, ਪਰ ਮੇਰੀ ਕੁਛ ਸ਼ਰਤ ਹੈ। ਉਹਨੇ ਕਿਹਾ ਬਤਾਓ ਬਈ ਕਿਆ ਸ਼ਰਤ ਹੈ। ਤੋ ਉਹਨਾਂ ਨੇ ਕਿਹਾ ਕਿ ਦੇਖੋ ਬਣਾ ਤੋ ਲਓ ਤੁਮ ਕਿਲਾ, ਲੇਕਿਨ ਸ਼ਰਤ ਇਹ ਹੈ ਕਿ ਜੋ ਮੇਰਾ ਘਰ ਹੈ, ਕੋਈ ਵੀ ਕਿਲੇ ਕੀ ਇਮਾਰਤ ਜਾਂ ਕੋਈ ਵੀ ਮਕਾਨ ਮੇਰੇ ਘਰ ਸੇ ਉੱਚਾ ਨਹੀਂ ਹੋਣਾ ਚਾਹੀਏ, ਔਰ ਦੂਸਰੀ ਸ਼ਰਤ ਇਹ ਹੈ ਕਿ ਕੋਈ ਵੀ ਮਕਾਨ ਜਾਂ ਕੋਈ ਵੀ ਕਿਲੇ ਕੀ ਜੋ ਪਰਛਾਈ ਹੈ ਵੋ ਮੇਰੇ ਘਰ ਤੱਕ ਨਹੀਂ ਪਹੁੰਚਣੀ ਚਾਹੀਏ। ਮੈਂ ਕਿਹਾ ਇਹ ਕੌਨ ਸੀ ਬੜੀ ਬਾਤ ਹੈ, ਠੀਕ ਹੈ ਡਨ ਹੋ ਗਿਆ। ਤੋ ਮਾਧਵ ਜੀ ਨੇ ਬਸਾਇਆ, ਕਿਲਾ ਬਣਾਇਆ, ਔਰ ਵਹੀਂ ਸੇ ਭਾਨਗੜ ਬਣਾ। ਲੇਕਿਨ ਉਸਕੇ ਬਾਅਦ ਕਿਆ ਹੋਆ, ਜੋ ਉਨਕੇ ਪੋਤੇ ਥੇ ਮਾਧਵ ਸਿੰਘ ਕੇ, ਵੋ ਉਨਕਾ ਨਾਮ ਥਾ ਅਜਬ ਸਿੰਘ। ਅਜਬ ਸਿੰਘ ਬੀਂਗ ਯੂ ਨੋ ਕਹਿਤੇ ਨਾ ਆਗੇ ਆਗੇ ਜੈਸੀ ਜਨਰੇਸ਼ਨ ਜਾਤੀ ਹੈ, ਤੋ ਆਗੇ ਜਨਰੇਸ਼ਨ ਗਈ, ਉਹਨਾਂ ਨੇ ਬੋਲਾ ਕਿ ਇਹ ਸਭ ਬਾਤੇ ਮੇਰੇ ਲਈ ਮੈਟਰ ਨਹੀਂ ਕਰਦੀ। ਤੋ ਅਜਬ ਸਿੰਘ ਨੇ ਆਪਣੇ ਕਿਲੇ ਕੀ ਲੰਬਾਈ ਬੜਾ ਦੀ, ਉਹਨਾਂ ਨੇ ਬਹੁਤ ਹਾਈਟ ਪਹੁੰਚਾ ਦੀ, ਔਰ ਜੋ ਵੋ ਕਿਲੇ ਕੀ ਕਹਿ ਲਓ ਰਿਫਲੈਕਸ਼ਨ ਹੈ ਨਾ, ਕਿਲੇ ਕੀ ਪਰਛਾਈ ਜੈਸੇ ਹੀ ਬਾਬਾ ਬਿਲਾਈ ਨਾਥ ਕੇ ਘਰ ਪਰ ਪੜੀ, ਤੋ ਬਾਬਾ ਜੀ ਹੋ ਗਏ ਨਾਰਾਜ਼, ਉਹਨਾਂ ਨੇ ਦੇ ਦਿਆ ਸ਼ਰਾਪ ਕਿ ਯਹਾਂ ਪੇ ਅਬ ਕੋਈ ਨਹੀਂ ਵਸੇਗਾ, ਔਰ ਧੀਰੇ ਧੀਰੇ ਕਰਕੇ ਪੂਰਾ ਵੋ ਏਰੀਆ ਖਤਮ ਹੋ ਗਿਆ।
0: ਓਕੇ,
1: ਇਹ ਤੋ ਹੋ ਗਈ ਇੱਕ ਕਹਾਣੀ, ਠੀਕ ਹੈ। ਅਬ ਇੱਕ ਔਰ ਕਹਾਣੀ ਹੈ ਜੋ ਮੁਝੇ ਜ਼ਿਆਦਾ ਥੋੜ੍ਹੀ ਐਸੀ ਲੱਗਦੀ ਹੈ ਕਨਵਿੰਸਿੰਗ, ਤੋ ਪਤਾ ਨਹੀਂ। ਹਾਂ ਮਤਲਬ ਯੇ ਹੈ ਕਿ ਕਹਿਤੇ ਹੈ ਕਿ ਭਾਨਗੜ ਮੇਂ ਅੰਧੇਰਾ ਹੋਣੇ ਕੇ ਬਾਅਦ ਕੋਈ ਵੀ ਨਹੀਂ ਜਾਤਾ, ਈਵਨ ਵਹਾਂ ਪੇ ਬੜੇ ਬੜੇ ਬੋਰਡਸ ਵੀ ਲਗੇ ਹੋਏ ਕਿ ਸ਼ਾਮ ਸੂਰਜ ਡੂਬਣੇ ਕੇ ਬਾਅਦ ਵਹਾਂ ਪੇ ਕੋਈ ਨਹੀਂ ਜਾਏਗਾ। ਤੋ ਦੂਸਰੀ ਕਹਾਣੀ ਹੈ ਕਿ ਇੱਕ ਰਾਜਕੁਮਾਰੀ ਥੀ ਜਿਸਕਾ ਨਾਮ ਥਾ ਰਤਨਾਵਤੀ। ਰਤਨਾਵਤੀ ਕਹਿਤੇ ਹੈ ਕਿ ਇਤਨੀ ਖੂਬਸੂਰਤ ਥੀ ਕਿ ਉਸਸੇ ਜ਼ਿਆਦਾ ਖੂਬਸੂਰਤ ਕੋਈ ਥਾ ਹੀ ਨਹੀਂ। ਹਰ ਇੱਕ ਇਨਸਾਨ ਕੋ ਲੱਗਤਾ ਥਾ ਕਿ ਅਗਰ ਕੋਈ ਸੁੰਦਰ ਹੋ ਤੋ ਰਤਨਾਵਤੀ ਜੈਸਾ ਹੋ। ਤੋ ਇੱਕ ਜਾਦੂਗਰ ਥਾ ਉਸ ਜ਼ਮਾਨੇ ਮੇਂ, ਉਸੇ ਰਤਨਾਵਤੀ ਬੜੀ ਪਸੰਦ ਆਈ। ਉਸਨੇ ਇੱਕ ਪਲਾਨ ਬਣਾਇਆ ਰਤਨਾਵਤੀ ਕੋ ਵਸ਼ ਮੇਂ ਕਰਨੇ ਕਾ। ਇੱਕ ਇਤਰ ਬਣਾਇਆ ਉਹਨੇ ਜਾਦੂਗਰ ਨੇ ਕਿ ਜੈਸੇ ਵੋ ਇਤਰ ਰਤਨਾਵਤੀ ਲਗਾਏਗੀ ਔਰ ਵੋ ਮੇਰੇ ਵਸ਼ ਮੇਂ ਹੋ ਜਾਏਗੀ, ਮੇਰੇ ਪਾਸ ਆਪਣੇ ਆਪ ਚਲੀ ਆਏਗੀ। ਤੋ ਇੱਕ ਵਾਰ ਰਤਨਾਵਤੀ ਬਾਜ਼ਾਰ ਮੇਂ ਸ਼ੋਪਿੰਗ ਕਰ ਰਹੀ ਥੀ, ਤੋ ਰਤਨਾਵਤੀ ਆਪਣੀ ਦਾਸੀਓ ਕੇ ਸਾਥ ਸ਼ੋਪਿੰਗ ਕਰ ਰਹੀ ਥੀ। ਤੋ ਜੈਸੇ ਵੋ ਇਤਰ ਕੀ ਦੁਕਾਨ ਮੇਂ ਪਹੁੰਚੀ, ਕਿਸੀ ਆਲੇ ਬਹਾਨੇ ਮਤਲਬ ਜੈਸੇ ਤੈਸੇ ਵੀ, ਦੇਖੋ ਮੇਰੀ ਪੰਜਾਬੀ ਆ ਗਈ, ਜੈਸੇ ਤੈਸੇ ਨਾ ਉਹਨਾਂ ਨੇ ਉਸ ਜਾਦੂਗਰ ਨੇ ਕਿਆ ਕਿਆ, ਵੋ ਇਤਰ ਵਹਾਂ ਪੇ ਰੱਖ ਦਿਆ ਔਰ ਰਿਪਲੇਸ ਕਰ ਦਿਆ ਜੋ ਉਹਨਾਂ ਨੇ ਸਮਾਨ ਖਰੀਦਾ ਥਾ ਉਸਕੇ ਸਾਥ। ਯੇ ਕਰਤੇ ਹੋਏ ਰਤਨਾਵਤੀ ਕੀ ਇੱਕ ਦਾਸੀ ਨੇ ਦੇਖ ਲਿਆ, ਤੋ ਦਾਸੀ ਨੇ ਰਤਨਾਵਤੀ ਕੋ ਬਤਾ ਦਿਆ ਕਿ ਇਹ ਜੋ ਇਤਰ ਤੁਮ ਖਰੀਦ ਕੇ ਲਾਈ ਹੋ ਵੋ ਐਸੇ ਐਸੇ ਕਰਕੇ ਉਸ ਜਾਦੂਗਰ ਨੇ ਚੇਂਜ ਕੀਆ ਹੈ। ਤੋ ਰਤਨਾਵਤੀ ਕੋ ਬੜਾ ਗੁੱਸਾ ਆਇਆ ਕਿ ਐਸੇ ਕੈਸੇ, ਹਾਲਾਂਕਿ ਉਸੇ ਕੁਛ ਪਤਾ ਨਹੀਂ ਥਾ ਕਿਉਂ ਉਸਨੇ ਚੇਂਜ ਕੀਆ, ਬਟ ਉਸਨੇ ਵੋ ਗੁੱਸੇ ਮੇਂ ਵੋ ਇਤਰ ਆਪਣੀ ਖਿੜਕੀ ਸੇ ਬਾਹਰ ਫੇਂਕ ਦਿਆ। ਤੋ ਜੈਸੇ ਇਤਰ ਕੀ ਸ਼ੀਸ਼ੀ ਵਹਾਂ ਪੇ ਨੀਚੇ ਗਿਰੀ ਖਿੜਕੀ ਸੇ, ਤੋ ਵੋ ਸ਼ੀਸ਼ੀ ਟਕਰਾ ਕੇ ਚੱਟਾਨ ਸੇ लग गई है ना, तो चट्टान पर वो इत्र फैल गया। तो इत्र में जो जादू था कि जो भी वो इत्र लगाएगा उसके मोह में बस जाएगा, तो वो जो चट्टान थी वो जादूगर की तरफ अट्रैक्ट हो गई है ना। तो जैसे ही चट्टान पे वो इत्र का नशा चढ़ा, वो पीछे पीछे जादूगर के भागी और उस पर गिर गई। तो जादूगर को कुचल के मार दिया उस चट्टान ने।
0: बल्ले हो, बल्ले।
1: तो मरते मरते जादूगर ने श्राप दिया कि ये जगह ऐसी है, यहाँ पे कोई भी नहीं बसेगा। फिर थोड़े टाइम बाद वहाँ पे मुगल आए, हमला हुआ, रत्नावती सहित सारे वहाँ के लोग मर गए और इसीलिए वो जगह हॉन्टेड है। तो आप भी बताएं अगर आपके पास कोई कहानी है ऐसी। तो ये तो थी भानगढ़ की कहानी।
0: तुसीं डराई जांदे जे सानू, है सानू बुला के तुसीं डराई जांदे जे।
1: पर यही है ना खासियत कि इतनी सारी कहानियां है ना, इसलिए मुझे लगा कि हर बार मैं फ्राइडे एक ना एक कहानी लेके आऊं।
0: अच्छा नहीं, वैसे है मतलब राजस्थान दे नाल ए वाला मिस्टिसिज्म बहुत जुड़िया होया ना, जिन्ने किले उन्ने ही कहानियां।
1: हां जी हां जी, बहुत सारी कहानियां है और बड़ी इंटरेस्टिंग कहानी है। हर बार आप देखोगे ना, मतलब आप किसी, मेरा ये है टिप कि अगर कोई भी आप किला या कोई भी फोर्ट अगर आप देखने जाते हो ना, तो आप जरूर कोई गाइड करें। जिस वे में वो लोग एक्सप्लेन करते हैं ना, आपको ऐसा लगता है आप वहीं पहुंच गए उस युग में।
0: तुसी आ कहानी सुनाई जा रही है, मैंने भूल भुलैया याद आ गई। रत्नावती ना मंजुलिका आमी जे तो मैं चिन चिन चिन।
1: मुझे खुद लगा कि मैंने गाना तो इतना सुंदर चलाया उसके बाद
0: राजा अक्षय कुमार का क्या बढ़िया काम से ना, पहली वाली भूल भुलैया, पहली वाली भूल भुलैया ही सी, क्या काम से ना।
1: फर्स्ट होती है, फिर बाद में जो जितने पार्ट आते हैं फिर उस वो कन्विंस का मतलब कम कर पाते हैं।
0: हाँ,
1: बहुत रेयर ही होता है।
0: उन्होंने कहता है कि क्या नाम है लड़की का जो जो वो पेशेंट है, वो कहता राधा, आधा नहीं आधा नहीं। अच्छा यार मैं बहुत ज्यादा ना करके आया हूँ काम, तो मैं अभी करता हूँ। क्या बात है, वेरी गुड। तो अगे गल्लां बातां तो आप बताने, पर थोड़े जे मैसेज जो पहले रह गए थे आप हूँ भी थानू दसते हैं भी कि मैसेज की आए ने। जतेंद्र सिंह जी मैसेज भेजते हैं, सत श्री अकाल जी सारयां, सारयां दिन वधिया रहे। साडे कोल मंडे नू बेबी आ रहा। वाह वधाइयां जी, बहुत बहुत वधाइयां। एंड यस्टरडे साडी एनिवर्सरी सी, गुड थिंग्स ऑफ द वीक, वेरी गुड। मैं कॉल करनी सी बट दिल धड़कदा बहुत। नहीं भाजी मैं इन्ना कोई खतरनाक आदमी थोड़ी है, ऐसी कोई बात नहीं है। बट बहुत बहुत मुबारक होन थानू है ना, आने वाले बेबी लिए बहुत ज़्यादा मुबारक होन, थोड़ी एनिवर्सरी की बहुत बहुत मुबारक होन। रब इदा ही भाग लावे, सदा चढ़दियाँ कलां च रहो। मेरे वालों बहुत बहुत बहुत गुड़ी गुड़ी विशेस।
1: हाँ जी हाँ जी, बिल्कुल मुबारक जी थानू, थोड़े सारे परिवार को भी, ਜਿਹੜਾ ਜੀ ਆ ਰਿਹਾ ਉਹਨੂੰ ਜੀ ਆਇਆ ਨੂੰ।
0: ਵੈਰੀ ਗੁੱਡ,
1: ਬਾਕੀ ਮੈਸੇਜਸ ਵੀ ਪੜ੍ਹ ਲੈਂਦੇ ਹਾਂ।
0: ਜੀ ਜੀ ਜੀ, ਮੋਹਨ ਸਿੰਘ ਜੀ ਕਹਿੰਦੇ ਨੇ ਕਿ ਜੀ ਬੀਕਾਨੇਰ ਦੇ ਕਿਲ੍ਹੇ ਬਾਰੇ ਦੀ ਕਹਾਣੀ ਦੱਸੋ। ਅਸੀਂ ਗਏ ਸੀ, ਉਹਨਾਂ ਨੇ ਦੱਸਿਆ ਕਿ ਉਹ ਮਤੀਰੀਆਂ ਪਿੱਛੇ ਹੀ ਲੜ ਕੇ ਹਜ਼ਾਰਾਂ ਲੋਕ ਮਰ ਗਏ ਸਨ। अगेन माफी चाहूंगा, मैं मेरी हैंका नहीं है, मैं शायद गलत पढ़ता, पर ठीक है। बीकानेर तो नहीं कवर किया तुसी?
1: नहीं नहीं, अभी तो ये सेगमेंट अभी ताजा ताजा ही है,
0: बस
1: आज दूसरी ही कहानी थी।
0: मोहन सिंह जी तुसी तैयारी रखो, अगली बारी थोड़े लिए बीकानेर ही आया खड़ा, भावे मिठाई तो नहीं आप ले आ सकते बीकानेर ही है ना, पर यह तो आया ही खड़ा। तो अपना करमजीत कौर जी कहते हैं कि सत श्रीकाल जी, आई एम ऑलसो फ्रॉम जलंधर, ज्वाली के पकौड़े। हो ज्वाली के पकौड़े, हैव अ ग्रेट वीकेंड। जी जी जी, ज्वाली के पकौड़े मैं बहुत बारी कॉलेज ना बंक करके गया, तो साढ़े जिस मित्र की कार च आप जाते हैं, उसकी मामी जी एम सी से उस टाइम तो उस कैंट एरिया के, उन्होंने कार बछा ली, फिर असी पकड़े गए।
1: मेरे
0: घर दे कहंदे कि तू बड़ा बैड इन्फ्लुएंस है, कोई बंदा पॉजिटिव गल करे तू माड़ा है, तां पुठे पासे पन है ना,
1: हैंस प्रूव्ड हो गया।
0: हां लाइक होर सानू मैसेज आया भाई कि देयर वाज टाइम मॉडल टाउन जलंधर दियां चांपां मिलदियां हुंदियां सी। जी हां, एक ड्राइव थ्रू करके नाम सीगा, मैनू करेक्ट करियो जे उत्थे दी चांपां, बंदे ने कार बनाई हुई सीगी जैसा कहंदे ना अमेरिकन मसल कार्स नहीं आंदियां, ਕੰਟੈਸਾ ਹੁੰਦੀ ਹੈ ਇੰਡੀਆ ਦੇ ਅੰਦਰ, ਮਸਟੈਂਗ ਕਹਿ ਲਓ ਜਿਸ 1965 ਟਾਈਪ, ਇੱਥੇ ਵੀ ਬੜੀਆਂ ਸੰਡੇ ਨੂੰ ਵਧੀਆ ਹੁਮ ਹੁਮ ਆ ਕੇ ਘੁੰਮ ਰਹੀਆਂ ਹੁੰਦੀਆਂ, ਉਹਨੂੰ ਬੰਦੇ ਨੇ ਮੋਡੀਫਾਈ ਕੀਤਾ ਸੀਗਾ ਸਪਰਿੰਗ ਰੋਲ ਚਾਂਪਾ, ਵਾਹ ਬਈ ਵਾਹ, ਤੇ ਮਤਲਬ ਮੈਨੂੰ ਪਹੁੰਚਾ ਤਾ ਤੁਸੀਂ ਮੇਰੇ ਦੇਸ਼, ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ। ਤੇ ਜੀ ਸਾਨੂੰ ਇੱਕ ਹੋਰ ਮੈਸੇਜ ਆਇਆ ਆਪਣਾ ਜਤਿੰਦਰ ਚੱਡਾ ਜੀ ਤੋਂ ਕਿ ਰਾਧੇ ਰਾਧੇ ਜੀ, ਆਜ ਕਾ ਦਿਨ ਸਭਕੇ ਲਈ ਮੰਗਲਮੈ ਹੋ। ਥੈਂਕ ਯੂ ਸਰ, ਰਾਧੇ ਰਾਧੇ ਆਪਕੋ ਵੀ, ਆਪਕਾ ਵੀ ਦਿਨ ਮੰਗਲਮੈ ਹੋ, ਬੜੀਆ ਹੋ, ਬਹੁਤ ਬੜੀਆ ਬੜੀਆ ਆਪਕਾ ਵੀਕੈਂਡ ਨਿਕਲੇ ਜੀ। ਅਤੇ ਸਾਨੂੰ ਇੱਕ ਹੋਰ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਆ ਕਵਲਜੀਤ ਜੀ, ਅਤੇ ਉਹ ਸਾਨੂੰ ਕਹਿੰਦੇ ਆ ਕਿ ਸ਼ੋਅ ਆਲਵੇਜ਼ ਗੁੱਡ ਐਂਡ ਆਈ ਐਮ ਗੋਇੰਗ ਟੂ ਰਣਜੀਤ ਬਾਵਾ ਸ਼ੋਅ ਟੁਮੋਰੋ। ਕਿਆ ਬਾਤ ਹੈ ਬਈ, ਵੈਰੀ ਗੁੱਡ। ਹੋਰ ਵੀ ਯਾਰ ਸਾਨੂੰ ਲੋਕ ਕੀ ਦੱਸੋ, ਕੌਣ ਕੌਣ ਜਾ ਰਿਹਾ ਵੀਕਐਂਡ ਤੇ, ਵੀਕਐਂਡ ਤੇ ਫਿਲਮਾਂ ਵੀ ਲੱਗ ਰਹੀਆਂ ਹੋਣੀਆਂ ਕੋਈ ਨਾ ਕੋਈ?
1: ਹਾਂਜੀ ਹਾਂਜੀ ਬਿਲਕੁਲ, ਉਹਦੇ ਬਾਰੇ ਦੱਸੋ। ਰੂਪੀ ਦੀ ਲੱਗ ਰਹੀ ਹੈ ਚੜ੍ਹਦੀ ਕਲਾ, ਚੜ੍ਹਦੀ ਕਲਾ ਮੂਵੀ ਆ ਰਹੀ ਹੈ ਜੀ। ਜੀ ਬਿਲਕੁਲ, ਤੇ ਤੁਸੀਂ ਦੱਸਿਓ ਜ਼ਰੂਰ ਜਿਹੜਾ ਕੋਈ ਵੀ ਵੇਖ ਕੇ ਆਏਗਾ ਮੂਵੀ ਕਿੱਦਾਂ ਦੀ ਲੱਗੀ ਤੁਹਾਨੂੰ, ਅਸੀਂ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਲੱਗੀ ਮੂਵੀ। ਤੇ ਵੀਕਐਂਡ ਤੇ ਕੀ ਕੁਛ ਤੁਸੀਂ ਕਰ ਰਹੇ ਹੋ, ਤੁਹਾਡੇ ਕੋਲ ਇਹ ਹਾਈਲਾਈਟ ਹੈ, ਮੂਵੀਜ਼ ਆ ਰਹੀਆਂ ਚੜ੍ਹਦੀ ਕਲਾ ਤੇ ਰਣਜੀਤ ਬਾਵੇ ਦਾ ਸ਼ੋਅ ਹੈ, ਕਿਹੜਾ ਕਿਹੜਾ ਵੇਖਣ ਜਾ ਰਹੇ ਹੋ?
0: ਸ਼ੋਅ ਹੈ ਅੱਛਾ, ਜੂਨ ਦੇ ਮਿਡ ਚ ਬਹੁਤ ਵਧੀਆ ਵਧੀਆ ਫਿਲਮਾਂ ਆ ਰਹੀਆਂ।
1: ਬਿਲਕੁਲ ਬਿਲਕੁਲ,
0: ਤੇ ਉਧਰ ਅਮਨਦੀਪ ਜੀ ਨੇ ਵੀ ਗੁੱਡ ਮਾਰਨਿੰਗ ਭੇਜੀ ਹੈ ਜੀ। ਸੁਖਵਿੰਦਰ ਕੌਰ ਜੀ ਨੇ ਕਿਹਾ ਜੀ ਭਾਨਗੜ ਦੀ ਕਹਾਣੀ ਯੂਟਿਊਬ ਤੇ ਹੈਗੀ। ਯੈਸ ਜੀ, ਹਾਂਜੀ ਜੀ ਬਿਲਕੁਲ, ਹੁਣ ਰੇਡੀਓ ਤੇ ਵੀ ਹੋਵੇ। ਹਾਂ, ਤੇ ਰੌਬੀ ਰੌਬ ਜੀ ਕਹਿੰਦੇ ਨੇ ਭਾਜੀ ਰੈਨਕ ਬਾਜ਼ਾਰ ਚ ਪਕੌੜੇ ਵਾਲੀ ਦੁਕਾਨ ਐਂਡ ਨਈਅਰ ਦੀਆਂ ਪੂੜੀ। ਓ ਹੋ, ਕਿਆ ਗੱਲ ਬਾਤ ਕੀਤੀ ਹੈ, ਨਈਅਰ ਦੀਆਂ ਪੂੜੀਆਂ ਭਾਜੀ। ਜਿੰਨੇ ਸਾਲ ਅਸੀਂ ਕਪੂਰਥਲਾ ਰਹੇ, ਕਪੂਰਥਲਾ ਚ ਟ੍ਰੈਡੀਸ਼ਨ ਹੈ, ਵੈਸੇ ਮੈਂ ਕਿਹਾ ਪੂਰੇ ਪੰਜਾਬ ਚ ਟ੍ਰੈਡੀਸ਼ਨ ਆ ਕਿ ਸੰਡੇ ਘਰੇ ਸਵੇਰੇ ਖਾਣਾ ਕਿਤੇ ਨਹੀਂ ਬਣਦਾ। ਹਾਂ, ਜਿੱਥੇ ਭਟੂਰੇ ਆ ਜਾਣ ਭਟੂਰੇ, ਜਿੱਥੇ ਕਚੌਰੀਆਂ ਕਚੌਰੀਆਂ, ਜਿੱਥੇ ਪੂਰੀਆਂ ਤੇ ਪੂਰੀਆਂ। ਕਪੂਰਥਲਾ ਚ ਪੂਰੀਆਂ ਵਾਲੇ ਬਹੁਤ ਸੀਗੇ, ਮੇਰੇ ਪਰਸਨਲ ਸੀਗੇ, ਸਾਡੇ ਸੇਠੀ ਅੰਕਲ ਜੀ,
1: ਓਕੇ
0: ਬਲੈਸ ਯੂ ਅੰਕਲ, ਬੜੇ ਅੱਛੀ ਪੂਰੀਆਂ ਬਣਾਉਂਦੇ ਸੀਗੇ ਤੁਸੀਂ। ਤੇ ਦੇਸ਼ ਭਾਰਦਵਾਜ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਯਸ ਜੀ, ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ, ਕਿਆ ਬਾਤ ਹੈ। ਮੈਂ ਹੱਸਦਾ ਹੁੰਦਾ ਨਾ ਇਸ ਤਰੀਕੇ ਨਾਲ, ਤਾਂ ਕਰਕੇ ਮੈਨੂੰ ਰਾਵਣ ਕਹਿੰਦੇ ਆ। ਰਾਵਣ ਵੀ ਮੇਰੇ ਖਿਆਲ ਨਾਲ, ਇਫ ਆਈ ਐਮ ਨੋਟ ਰੋਂਗ, ਜਾਂ ਦਾਦਕਿਆਂ ਵੱਲੋਂ ਜਾਂ ਨਾਨਕਿਆਂ ਵੱਲੋਂ ਭਾਰਦਵਾਜ ਕੁੱਲ ਲੱਗਦਾ ਸੀਗਾ। ਸੋ ਕੋਈ ਕਹਿ ਲਓ ਮੇਰੇ ਮੈਟਰਨਲ ਅੰਕਲ ਤਾਂ ਸੀਗੇ ਰਾਵਣ ਜੀ, ਇਹ ਆਪਾਂ ਕਹਿ ਸਕਦੇ ਹਾਂ, ਹੈ ਨਾ।
1: ਮੁਝੇ ਇਹ ਤਾਂ ਨਹੀਂ ਪਤਾ, ਲੇਕਿਨ ਕੋਟਾ ਕੇ ਪਾਸ ਜੋਧਪੁਰ ਹੈ, ਵੋ ਉਨਕਾ ਸਸੁਰਾਲ ਥਾ।
0: ਅੱਛਾ,
1: ਰਾਵਣ ਕਾ ਵਹਾਂ ਪੇ ਇਸੀਲੀਏ ਪੁਤਲਾ ਨਹੀਂ ਜਲਾਦੇ ਰਾਵਣ ਕਾ।
0: ਅੱਛਾ, ਉਹ ਮੰਦੋਦਰੀ ਨਾਮ ਸੀ ਨਾ,
1: ਪੇਕੇ ਪੇਕੇ ਸੀਗੇ ਮੰਦੋਦਰੀ ਦੇ,
0: ਪੇਕੇ ਸੀਗੇ ਜੀ।
1: ਕਿਉਂਕਿ ਉਹ ਲੋਕ ਨਹੀਂ ਜਲਾਤੇ, ਕਿਉਂਕਿ ਉਨਕਾ ਜਵਾਈ ਥਾ, ਜਵਾਈ ਸਾਹਿਬ
0: ਨਹੀਂ। ਚਲੋ ਕਿਤੇ ਦਾ, ਇਸ ਤੋਂ ਇਹ ਪਤਾ ਲੱਗਦਾ ਕਿ ਬਈ ਸਾਡੇ ਜੋ ਵੀ ਮਰਜ਼ੀ ਮਾਹੌਲ ਚਾਲ ਚ ਆਪਾਂ ਆਉਂਦੇ ਹੋਈਏ, ਜਵਾਈਆਂ ਦੀ ਇੱਜ਼ਤ ਬਹੁਤ ਹੈ
1: ਰਾਜਸਥਾਨ।
0: ਕੰਮ ਭਾਵੇਂ ਬਹੁਤਾ ਕੋਈ ਚੱਜ ਦਾ ਕੀਤਾ ਨਾ ਹੋਵੇ, ਪਰ ਜਵਾਈ ਭਾਈ ਦੀ ਇੱਜ਼ਤ ਪੂਰੀ ਹੋਣੀ ਹੈ।
1: ਸਪੈਸ਼ਲੀ ਜਵਾਈ ਸਾਹਿਬ,
0: ਹਰ ਬੋਲੀ ਦੀ ਆਪਣੀ ਇੱਕ ਖੂਬਸੂਰਤੀ ਜ਼ਰੂਰ ਹੈ
1: ਜੀ। ਜੀ ਬਿਲਕੁਲ,
0: ਹੈ ਨਾ। ਤੇ ਹੋਰ ਬੜੇ ਮੈਸੇਜਸ ਆ ਰਹੇ ਨੇ, ਮੈਂ ਨਾਲ ਨਾਲ ਪੜ੍ਹਦਾ ਰਹਿਣਾ। ਅਗੇਨ ਗਾਇਸ, ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਕ੍ਰਿਸ਼ਨਾ ਭਾਰਦਵਾਜ ਕੋਲ ਐਨਕ ਦਾ ਜਗਾੜ ਹੈ, ਨਹੀਂ ਅੱਜ ਨਾ। ਕ੍ਰਿਸ਼ਨਾ ਜੀ, ਆਪ ਦੰਨੇ ਕੀ ਕਚੌੜੀਆਂ ਭੁੱਲ ਗਏ? ਮੈਂ ਨਹੀਂ, ਮੈਂ ਨਾ ਲੈਤਾ ਸੀ, ਆਪਾਂ ਦੰਨੇ ਦਾ ਨਾਂ ਲਿੱਤਾ ਹੋਵੇ। ਲੈ, ਮੇਰੇ ਮਾਮੇ ਉਧਰਲੇ ਪਾਸੇ ਨਾ ਮਾਇੰਡ ਕਰ ਜਾਣਾ ਸੀਗਾ ਕਿ ਬਈ ਤੈਨੂੰ ਇੰਨੀਆਂ ਕਚੌੜੀਆਂ ਖਵਾਈਆਂ, ਤੂੰ ਗੱਲ ਨਹੀਂ ਕੀਤੀ, ਠੀਕ ਹੈ। ਤੇ ਸਾਨੂੰ ਵਿਨੋਦ ਕੁਮਾਰ ਜੀ ਭੇਜਦੇ ਨੇ, ਭਾਜੀ ਕੱਲ ਆਫਟਰਨੂਨ ਪ੍ਰੋਗਰਾਮ ਦਾ ਟੌਪਿਕ ਸੀ ਕੌਨਸਪੀਰੇਸੀ ਥਿਊਰੀ। ਇੱਕ ਸਭ ਤੋਂ ਵੱਡੀ ਕੌਨਸਪੀਰੇਸੀ ਥਿਊਰੀ ਹੈ ਕਿ ਬੰਦਾ ਮਰਦਾ ਅਤੇ ਯਮਰਾਜ ਝੋਟੇ 'ਤੇ ਲੈਣ ਆਉਂਦਾ। ਬਈ ਇਹ ਤਾਂ ਮੈਂ ਕਦੀ ਇਸ ਚੀਜ਼ ਦਾ ਕੋਈ ਹਾਂ ਜਾਂ ਨਾ ਕਰ ਨਹੀਂ ਪਾਊਂਗਾ ਭਾਜੀ, ਜਦੋਂ ਇੱਦਾਂ ਦਾ ਮੌਕਾ ਆਇਆ ਮੈਂ ਗੱਲ ਕਰਨ ਜੋਗਾ ਹੋਊਂਗਾ ਨਹੀਂ ਸਰ, ਰੀਅਲੀ ਸੋਰੀ, ਹੈ ਨਾ, ਜੋ ਹੈ ਸੋ ਹੈ। ਅਤੇ ਰਾਕੇਸ਼ ਕੁਮਾਰ ਜੀ ਭੇਜ ਰਹੇ ਨੇ, ਨਾਈਸ ਸ਼ੋਅ ਹੁਸ਼ਿਆਰਪੁਰ ਤੋਂ, ਥੈਂਕ ਯੂ ਸੋ ਮੱਚ ਸਰ, ਥੈਂਕ ਯੂ ਸੋ ਮੱਚ। ਅਤੇ ਮੈਸੇਜਾਂ ਦੀ ਮੇਰੇ ਖਿਆਲ ਨਾਲ ਲੜੀ ਮੈਂ ਖਤਮ ਕਰਤੀ ਹੈ ਜੀ ਭਾਜੀ, ਇੱਦਾਂ ਮੁਕਾਤੀ ਨਾ ਲੈ ਕੇ ਜਾਓ। ਅੱਛਾ, ਕਹਿੰਦੇ ਗੱਲ ਇੱਦਾਂ ਹੀ ਮੁਕਾਤੀ ਨਾ ਲੈ ਕੇ ਜਾਓ ਮੱਦੀ ਕੋਲ, ਤਾਂ ਭਾਜੀ ਬੜਾ ਮੁਸ਼ਕਿਲ ਹੈ ਇੱਥੇ ਅੱਗੇ ਪੀ ਆਰ ਰੁਕੀ ਪਈ ਆ, ਪੀ ਆਰ ਹੋ ਗਈ ਭਾਜੀ, ਮੱਦੀ 'ਤੇ ਜਾਵਾਂਗੇ, ਮੱਦੀ ਦੂਰ ਹੈ।
1: ਪਰ ਕਚੌਰੀਆਂ ਕਿੱਥੇ ਦੀ ਵੀ ਗੱਲ ਕਰ ਲਓ, ਕੋਟਾ ਦੀ ਕਚੌਰੀ
0: अच्छा इट्स गुड है ना. मतलब मेरा मेरा वर्ल्ड व्यू ऑफ कोटा ते यही है कि उठे है ना
1: कोचिंग एंड
0: कोचिंग वगैरह है ना
1: कुछ कचोरी का सी से को
0: कुछ एक शोज भी आया ना
1: कोटा फैक्ट्री.
0: हां हां हां कोटा फैक्ट्री.
1: इवन मेरे कॉलेज सीनियर ने भी उस दे विच एक सर दी भूमिका निभाई सी.
0: अच्छा बल्ले सेलिब्रिटीयां ना छोटे दास लोग से क्या.
1: बट उस दे विच कोटा फैक्ट्री वाकई ਤੁਹਾਨੂੰ ਦੱਸਦੀ ਹੈ ਕਿ ਹਾਂ ਕਿਸ ਤਰੀਕੇ ਦਾ ਉੱਥੇ ਦਾ ਮਾਹੌਲ ਹੁੰਦਾ ਹੈ ਸਟੂਡੈਂਟ ਲਾਈਫ ਦਾ. ਬੜੀ ਸੋਹਣੀ ਵੈਬ ਸੀਰੀਜ਼ ਹੈ ਜੇ ਵੀਕਐਂਡ ਤੇ ਤੁਸੀਂ ਸੋਚ ਰਹੇ ਹੋ ਤੁਸੀਂ ਦੇਖ ਸਕਦੇ ਹੋ.
0: ਹਾਂ ਇਟਸ ਵੈਰੀ ਨਾਈਸ ਮੈਂ ਵੀ ਦੇਖੀ. ਹਾਂ ਨਾ
1: ਕਿੰਨੀ ਵਧੀਆ. ਤੁਹਾਡਾ ਮੈਨੂੰ ਬੈਕਗ੍ਰਾਉਂਡ ਨਹੀਂ ਪਤਾ ਲੇਕਿਨ ਜਿਹੜੇ ਵੀ ਇੰਜੀਨੀਅਰਿੰਗ ਜਾਂ ਮੈਡੀਕਲ ਬੈਕਗ੍ਰਾਉਂਡ ਵਾਲੇ ਉਹ ਉਸ ਦੇ ਨਾਲ ਬੜਾ ਮਤਲਬ ਕਨੈਕਟ ਕਰਦੇ ਹੈ ਕਿਉਂਕਿ ਇੱਕ ਕਾਲਜ 'ਚ ਐਡਮਿਸ਼ਨ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਉਹ ਉਸ 'ਚ ਦਰਸਾਇਆ.
0: ਓਕੇ ਓਕੇ. ਮੈਂ ਮੇਰਾ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸ ਦਿੰਦਾ ਜੀ. ਮੈਂ ਬਹੁਤ ਹੈਵੀ ਕਮਰਸ ਕੀਤੀ ਵਿਦਆਊਟ ਮੈਥ ਵਾਲੀ.
1: ਮੈਂ ਵੀ ਕਮਰਸ
0: ਕੀਤੀ
1: ਬਸ 11 12 ਤੋਂ.
0: ਪਰ ਮੈਂ ਮੈਂ ਮੈਂ ਇੱਕ ਆਹ ਸਕੂਲ ਹੁਣ ਆਈ ਐਮ ਪ੍ਰੀਟੀ ਮਚ ਸ਼ੋਰ ਇੱਦਾਂ ਨਹੀਂ ਹੁੰਦਾ ਹੋਏਗਾ ਸਕੂਲਾਂ 'ਚ. ਮੇਰੇ ਮਾਰਕਸ ਬਹੁਤ ਵਧੀਆ ਆਏ ਸੀਗੇ 10th ਦੇ ਅੰਦਰ. ਤੇ ਉਹ ਤੁਸੀਂ ਸਟ੍ਰੀਮ ਚੂਜ਼ ਕਰਨੀ ਹੁੰਦੀ ਨਾ, ਮੈਨੂੰ ਮੈਡਮਾਂ ਨੇ ਹੀ ਨਹੀਂ ਆਰਟਸ ਰੱਖਣ ਦਿੱਤੀ. ਮੈਂ ਲਿਟਰੇਚਰ ਪੜ੍ਹਨਾ ਚਾਹੁੰਦਾ ਸੀ.
1: ਮੇਰਾ ਵੀ ਮੈਨੂੰ,
0: ਪਰ ਉਹ ਕਹਿੰਦੇ ਕਿ ਨੋਨ ਮੀਡੀਅਮ ਹੈ. ਮੇਰਾ ਦਿਮਾਗ ਖਰਾਬ. ਮੈਂ ਫਿਜ਼ਿਕਸ ਕੈਮਿਸਟਰੀ ਮੈਥ ਪੜ੍ਹਾਂ, 3 ਘੰਟੇ ਬਰਬਾਦ ਕਰਾਂ ਸ਼ਾਮ ਦੇ, ਖੇਲਣਾ ਹੁੰਦਾ, ਦੁਕਾਨ 'ਤੇ ਜਾਣਾ ਹੁੰਦਾ, ਕਿੰਨੇ ਕੰਮ ਹੈ, ਲਾਈਫ ਜੀਣੀ ਹੈ ਬਈ ਹਮਨੇ. ਮੈਡਮ ਕਹਿੰਦੇ ਨਹੀਂ ਨਹੀਂ ਨਹੀਂ ਨਹੀਂ. ਫਿਰ ਜਿਸ ਤਰ੍ਹਾਂ ਅਸੀਂ ਦੁਕਾਨ 'ਤੇ ਬੈਠੇ ਕਰਦੇ ਸੀ ਨਾ, ਲੋਕਾਂ ਨੇ ਰੇਟ ਕਿਸੇ 500 ਲੈ ਲਓ, ਮੈਂ ਉਹਨਾਂ ਨੇ ਹੈ ਨਾ 800 ਆ, ਫਿਰ ਮੁਕਾ ਕੇ 650 'ਤੇ ਜਾ ਕੇ ਗੱਲ ਮੁੱਕਣੀ ਮੈਡਮ ਨਾਲ. ਫਿਰ ਮੇਰੀ ਨੈਗੋਸ਼ੀਏਸ਼ਨ ਹੈ ਕਿ ਚਲ ਜਾ ਕਮਰਸ, ਮੈਡਮ ਕਮਰਸ ਕਰ ਲੈਣਾ.
1: ਉਸ ਦੇ ਵਿੱਚ ਮੈਨੂੰ ਲੱਗਦਾ ਕਾਮਰਸ ਦੇ ਵਿੱਚ ਜਿਨ੍ਹਾਂ ਨੇ ਵੀ ਕਾਮਰਸ ਕੀਤੀ ਹੈ ਪਹਿਲੇ ਦਿਨ ਬੋਲਦੇ ਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਹਰ ਇੱਕ ਇਨਸਾਨ ਕਹਿੰਦਾ ਸੀਏ.
0: ਰੱਬ ਰਾਖਾ ਲਿਖ ਦਿੰਦਾ ਹੈਗਾ ਆਂਸਰ, ਉਹਦੇ ਸਾਰੇ ਗਲਤ ਹੋਣੇ. ਇੱਕ ਵਾਰੀ ਸਰ ਨੇ ਕਿਹਾ, ਕਹਿੰਦੇ ਬੇਟਾ ਏਦਾਂ ਕੁਛ ਨੀ ਹੋ, ਰੱਬ ਵੀ ਕਹਿ ਰਿਹਾ ਖੁਦ ਕੁਛ ਵੀ ਕਰਿਆ ਕਰੋ ਮੇਰੇ ਉੱਪਰ ਨਾ ਰੱਖ
1: ਯਾਰ. ਆਸਥਾ ਦੀ ਕੀ ਹੈ, ਮੈਂ ਉਸ ਜਗ੍ਹਾ ਤੋਂ ਆਉਂਦੀ ਹਾਂ ਕਿ ਮਤਲਬ ਪਹਿਲਾਂ ਹੈ ਨਾ, ਮਤਲਬ ਕੱਲ੍ਹ ਤੋਂ ਐਗਜ਼ਾਮ, ਪੈੱਨ ਆਪਣਾ ਮੰਦਰ 'ਚ ਰੱਖ ਕੇ ਪੂਰੇ ਦਿਨ ਰੱਖਿਆ ਰਹਿਣਾ ਕਿ ਹੁਣ ਇਸ ਪੈੱਨ ਨਾਲ ਲਿਖੇਂਗੇ. ਅਤੇ ਉਹ ਹੀ ਹੈ ਤੁਹਾਡੇ ਉੱਤੇ ਕਿ ਤੁਸੀਂ ਕੀ ਮਤਲਬ ਕਿਹੜੀ ਚੀਜ਼ ਤੁਹਾਨੂੰ ਕਨਵਿੰਸ ਕਰਦੀ ਹੈ ਨਾ ਉਹ ਚੀਜ਼.
0: ਹਾਂ ਨਹੀਂ ਅੱਛਾ, ਕੁੜੀਆਂ ਵਧੀਆ ਪੈਨ ਵਗੈਰਾ ਸਭ ਲੈ ਕੇ ਜਾਂਦੀਆਂ
1: ਤੇ ਐਗਜ਼ਾਮ 'ਚ.
0: ਸ਼ਾਊਟ ਆਊਟ ਟੂ ਮੈਂ ਮਨਪਿੰਦਰ ਭੈਣ, ਮੈਨੂੰ 4th ਕਲਾਸ ਤੋਂ 12th ਕਲਾਸ ਮੈਂ ਨਾ ਪੜ੍ਹੀ, ਉਹਨੂੰ ਪਤਾ ਹੀ ਹੁੰਦਾ ਸੀ ਕਿ ਇਸ ਨਿਰਲਜ ਨੇ ਮੇਰੇ ਕੋਲ ਆ ਕੇ ਪੈਨ ਮੰਗਦਾ ਪੈਨ ਹੈ ਮੇਰੇ ਕਰਕੇ ਇੱਕ ਐਕਸਟਰਾ. ਉਹਨੂੰ ਅਸੀਂ 3-4 ਲੜਕੇ ਸੀਗੇ, ਉਹ ਫਿਰ ਅਲਟੀਮੇਟਲੀ ਉਹਦਾ ਵੀ ਬਜਟ ਬੇਚਾਰੀ ਦਾ ਖਰਾਬ ਹੋ ਗਿਆ. ਪਹਿਲੇ ਆਉਂਦੇ 35-40 ਰੁਪਏ ਵਾਲੇ ਪੈਨ ਆਉਂਦੇ ਸੀਗੇ ਹੈ ਨਾ, ਉਹਨੇ ਵੀ ਨਾ ਉਹ ਰੇਨੋਲਡਸ ਦੇ ਆਉਂਦੇ ਸੀ 10-10 ਵਾਲੇ, ਕਿਹੜਾ ਬਟਰਫਲੋ ਨਾਮ ਹੁੰਦਾ ਬੰਦੇ ਕੀ ਨਾਮ ਹੁੰਦਾ ਸੀ, ਕਿ ਫਿਰ ਉਹ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਕਿ ਠੀਕ ਹੈ ਯਾਰ ਇਹ 2-3 ਜਾਣੇ ਆਣਗੇ ਨਿਕੰਮੇ, ਇਹ ਨਹੀਂ ਕਦੀ ਪੈਨ ਲੈ ਕੇ
1: ਪੈਨ ਤੇ. ਹਾਂ ਉਹ ਪਾਇਲਟ ਪੈਨ ਹੁੰਦਾ ਸੀਗਾ 35-40 ਦਾ, ਜਿਹੜੇ ਰੈਪੋ ਬਣਾ ਕੇ ਨਾ
0: ਉਹ ਵਰਤਦੇ. ਇਹਦੀ ਵੀ ਬੜੀ ਕਲਾਸਿਜ਼ਮ ਹੁੰਦਾ ਸੀ ਕਿ ਬਈ ਇਹ ਟ੍ਰਾਈਮੈਕਸ ਚਲਾਉਂਦਾ, ਇਹ ਪਾਇਲਟ ਚਲਾਉਂਦਾ. ਫਿਰ ਇੱਕ ਇੱਕ ਹਮੇਸ਼ਾ ਨਾ ਇੱਕ ਬਲੈਕ ਵੁਲਫ, ਇੱਕ ਬਲੈਕ ਸ਼ੀਪ ਨਿਕਲਣਾ ਕਲਾਸ ਦੇ ਅੰਦਰ, ਜਿੰਨੇ ਇੰਕ ਪੈਨ ਲੈ ਕੇ ਆਉਣਾ ਸਾਈਡ ਤੇ, ਉਹ ਨਿੱਕੇ ਜਿਹੇ ਰੱਖੀ ਹੋਣੀ ਸਿਆਹੀ ਵਾਲੀ ਨਾ, ਉਹ ਪਰ ਬੜੇ ਵਧੀਆ ਲੱਗਦੇ ਸੀ.
1: ਇੱਕ ਮਤਲਬ ਜਿਹੜਾ ਨੈਕਸਟ ਲੈਵਲ ਹੁੰਦਾ ਸੀਗਾ, ਮੈਨੂੰ ਯਾਦ ਹੈ ਕਿ ਮੇਰੇ ਇੱਕ ਕਜ਼ਨ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਪਾਰਕਰ ਦੇ ਜਿਹੜੇ ਪੈਨ ਆਉਂਦੇ ਸੀਗੇ.
0: ਉਹਨਾਂ ਦਾ ਵੀ ਬੜਾ ਰਿਵਾਜ਼ ਹੁੰਦਾ ਸੀ ਨਾ ਬਰਥਡੇ ਤੁਹਾਡਾ, ਤੁਹਾਨੂੰ ਇੱਕ ਅੱਧਾ ਪਾਰਕਰ ਜ਼ਰੂਰ ਟੱਕਰ.
1: ਮੈਂ ਨਾ ਜਦੋਂ ਐਡ ਏਜੰਸੀ 'ਚ ਕੰਮ ਕਰਦੀ ਸੀ ਨਾ, ਮੇਰਾ ਜਿਹੜਾ ਕਲਾਇੰਟ ਸੀਗਾ, ਮੇਨ ਕਲਾਇੰਟ ਸੀ ਨਾ, ਉਹ ਬੜਾ ਮਤਲਬ ਮੈਨੂੰ ਇੱਦਾਂ ਲੱਗਦਾ ਸੀ ਕਿ ਲੈਜੈਂਡ. ਹਾਂ ਅੱਜ ਵੀ ਮਤਲਬ ਸਟਿਲ ਆਈ ਲਾਈਕ ਮੈਨੂੰ ਇੱਦਾਂ ਲੱਗਦਾ ਕਿ ਬੰਦਾ ਬਣਨਾ ਤਾਂ ਉਹਦੇ ਵਰਗਾ ਬਣਿਆ ਹੈ ਨਾ. ਅਤੇ ਨਾ ਇੱਕ ਵਾਰੀ ਉਹ ਆਏ ਇੱਥੇ ਕੰਮ ਐਡ ਏਜੰਸੀ, ਅਤੇ ਨਾ ਉਹ ਉਹਨਾਂ ਕੋਲ ਬੜਾ ਵਧੀਆ ਪੈਨ ਸੀਗਾ ਪਾਰਕਰ ਦਾ, ਉਹ ਭੁੱਲ ਗਏ. ਮੈਂ ਕਿਹਾ ਮਜ਼ੇ ਆ ਗਏ, ਮੈਂ ਇਹ ਪੈਨ ਤਾਂ ਮੈਂ ਹੀ ਰੱਖਣਾ, ਫੋਨ ਆ ਗਿਆ. ਮਤਲਬ ਇੱਕ ਹੁੰਦਾ ਨਾ ਕਿ ਤੁਹਾਨੂੰ ਕਿ ਕਿਸੇ ਮਤਲਬ ਜਿਵੇਂ ਮਨੋਜ ਵਾਜਪੇਈ ਦਾ ਉਹ ਵਾਲਾ ਕਿੱਸਾ ਨਹੀਂ ਹੈ ਜਿਹੜੇ ਪੰਕਜ ਪੁਨੀਤ ਜੀ ਦਾ ਪੈਨ ਜੇ ਮੇਰੇ ਕੋਲ ਆ ਗਿਆ ਤੇ ਬਸ ਆਪਾਂ ਤੇ ਇਸ ਇੰਡਸਟਰੀ ਚ ਕਿਤੇ ਪਹੁੰਚ
0: ਜਾਣਾ. ਹੁਣ ਆਪਾਂ ਗੱਲਾਂ ਦਾ ਰੁਕ ਕਰਦੇ ਹਾਂ, ਕਾਲਰ ਲੈਣੇ ਆ
1: ਜੀ.
0: ਕਾਲਰ ਛੇਤੀ ਛੇਤੀ ਫਿਰ ਕਾਲਰ ਨਾਲ ਗੱਲ ਕਰਦੇ ਹਾਂ, ਸਾਡੀਆਂ ਗੱਲਾਂ ਰੁਕਰੀਆਂ ਨੀ. ਤੇ ਜਪਮਨ ਜੀ ਤੁਸੀਂ ਔਨ ਏਅਰ ਹੋ. ਹੈਲੋ
1: ਜਪਮਨ ਹੈ ਜਾਂ ਨੀਤੂ ਜੀ ਹੈ, ਦੇਖਦੇ ਹਾਂ.
0: ਮੇਰੇ ਕੋਲ ਲਿਖਿਆ ਹੋਇਆ ਹੈਲੋ
1: हेलो जी,
2: हाँ जी हाँ जी हाँ जी, सत श्री अकाल जी।
0: देखिया सत
1: सत
0: श्री
1: श्री अकाल नीतू जी, की हाल
2: अकाल।
1: चाल है?
2: हाँ जी, वधिया वधिया। जपन गया स्कूल,
0: ओ
2: जपन ने मम्मी
0: ठीक ठीक
2: मैं,
0: ठीक अच्छा अच्छा
2: हाँ
0: ठीक है
2: जी, जो नंबर
0: ओके।
2: जपन दे नाम दे सेव किया होना। जी जी जी हाँ
0: ऐसे
2: जी।
0: न्यू न्यू टू द यू नो ऑपरेशन, रियली सॉरी, नेक्स्ट टाइम ध्यान
2: हाँ नहीं,
1: रखेंगे। जी,
2: तो पता
1: इस
2: लग गया
1: टाइम
2: था कि
1: फोन
2: आपने।
1: आएगा तो फिर
0: हाँ
1: तो शायरा जी
2: नहीं नहीं
1: आएंगी।
2: क्योंकि
1: नीतू जी,
0: क्या बात है, आई एम रेडी।
2: कृष्णा जी अपनी कल गल हुई सी ना
0: जी जी
2: लास्ट
0: जी मैनू
2: कॉलर
0: ख्याल
2: से,
0: है जी,
2: मैं
0: बिल्कुल
2: हाँ
0: बिल्कुल।
2: जी हाँ जी,
0: मेरी
2: पता
0: मम्मी
2: क्या
0: बहुत
2: हो
0: खुश
2: रहा
0: होए जी कि तुसी
2: है,
0: मेरे
2: तो
0: नाम
2: थोड़ा
0: नो
2: टाइम
0: प्रूव कर
2: देता।
0: दिता, शी वाज वेरी हैप्पी। हाँ जी हाँ जी हाँ जी हाँ जी
2: अच्छा, हाँ जी। तो मैं हुण दी गल दसां, मैं ना जिहड़ी
1: हाँ
2: अज चंगी चीज़ भी शेयर करनी है उहदे नाल
1: जरूर
2: रिलेटेड
0: जरूर
2: है।
0: जी
2: ते मैं वैसे बड़ा मजा आ रहा सी, मैं ना अज थोड़ा शॉपिंग सेंटर जाना सी। थैंक यू तुसी मेरी कॉल पहला लै ली, ते हुणी ते मैनूं इदां गया फ्री, मैं नाल नाल ब्रेकफास्ट बना रही सी। बड़ा मजा आ रहा सीगा, हुंदा ना कि फ्राइडे दा इक अलग ही इनवायरमेंट, जिदां आपां कहिंदे ना कि मैरिज हुंदी है, पता नहीं कदों आंदी है, इवेंट आंदा है, फ्राइडे दा इक इस तरह दा पल हुंदा ना सवेरे की, इदां लगदा। ये मेरा पर्सनल एक्सपीरियंस है, मैनूं बस इदां लगदा है वी वो इक फंक्शन है कि जिथे असीं सारे इकट्ठे होवांगे। आई जस्ट फील लाइक दैट, मैनूं इदां
1: वाह
2: लगदा है ना।
1: वाह वाह,
2: और मैं हेडफोन
0: नाइस।
2: लगा लेनी हां, मैं हाँ जी, मैनूं इदां लगदा कि बस तुसीं मेरे नाल ही गल कर रहे हो, मेरे कोल ही बैठे हो। मैं हेडफोन तो बिना मैं नहीं सुनदी हैगी, मैनूं फील नहीं आंदा
1: यही तो
2: वधिया ना।
1: रेडियो दी खासियत है।
2: हाँ जी, नाल नाल काम करदे हां, नाल नाल बड़ा वधिया लगदा, टू इन वन काम भी कर रहे हां नाल नाल, है ना, ते गल्लां बातां भी हो रहियां ने, बड़ा वधिया लगदा। और फ्राइडे दे दिन तुसीं किन्ना कुछ ना शेयर करदे हो ना, ते जिदां तुसीं गल स्टोरी सुना रहे सी ना, एक बार तां हॉरर जा हो गया, डिफरेंट डिफरेंट हो जांदा है ना। मैं
1: जी
2: तां ना
1: जी
2: आईएसडी पता की सोची गई, मैं इदां सोची गई ये मतलब, मैं वैसे भी ना थोड़े दिन पहला सोच रही मैं की है, असीं सानू घरदियां ने मतलब मेरे हस्बैंड कहिंदे आ तुसीं कदी सोचिया सी तुसीं ऑस्ट्रेलिया आ जाओगे, वो मैं कितने, मैनूं तुसीं इंडिया रख लैंदे कम से कम, किन्नी हेल्प मिलदी है इत्थे आ के, मैं की प्रेशर ये सारा कुछ ना। मैं क्या बिजनेसमैन जिहड़े हुंदे होणगे कई नहीं करदे होणगे, चाहे नहीं करदी मैं जॉब, फिर भी किन्ना असीं कम करदे आ।
0: हाँ
2: कल
0: नहीं,
2: अपनी
0: कम तो
2: जॉब
0: बहुत
2: तो
0: है जी
2: आ
0: इत्थे।
2: गई, कल ये जॉब तो आ गई, तां भी मतलब मैं घंटा 2 घंटे बाद मैं फ्री हुई हाँ। फिर तुसीं कह रहे सी ना उहदे नाल दीआं दासियां सीगियां, मैं इन्नी उफ फील च चली गई, मैं क्या
0: होए होए
2: हाय,
0: होए होए
2: और मैं भी जा रही हूँ, मेरे नाल मेरियां भी दासियां ने, आखिरी आ
1: पंखे
2: रही हूँ, कोई काम नहीं कर रहे हैं, ठीक
0: बल्ले
2: है
0: बल्ले बल्ले,
1: नीतू जी बैठी है ते पक्खे
0: क्या
1: चल
0: बाता ने,
2: रहे
0: वेरी
2: रही है,
0: गुड।
2: ब्रेकफास्ट ना अपने आप बन रहे हो, इतर लेके आ रहे हैं, कोई देखो सोचने आया तो कुछ नहीं, सोच लो चंगा फील, देखो तुसी कह रहे सी फीलिंग्स आ गई हो, कितना चंगा लगया ना, तो मैं इतना ही इंजॉय कर रही थी। मैं क्या
1: हाँ
2: एक घर,
1: जी,
2: हाँ जी हाँ
1: की
2: जी
1: पॉजिटिव चीज तुसी दसना चाहोगे?
2: हाँ, वो भी मैं हाँ पॉजिटिव ही धर्म दस दी, तो एक तुसी कहते ना कि रानी, एक घर दे दी के भी, क्योंकि जिदा मैं हिंदू धर्म तो नॉर्मली अपने नाम दे पिछे रानी लगा देंदे ना, ते हुण तां चलो मेरा सिंह हो गया, एक बचपन जी ना फीलिंग दे देंदे आ हरेक दे नाम दे पिछे रानी लगा के, बंदे को इदां
0: हाँ
2: लगदा कि हरे असीं रानी आ।
0: रानी कह देना काम सारे करा लेने, रानी काम करी माड़ा बेटा, अपन ले
2: रानी
0: लिया रानी,
2: रानी
0: इदा ही है ना।
2: हाँ ते चंगी दी, हाँ जी मैं तेनों गल दसदी हाँ।
0: जी
2: एक्चुअली हुण मैंने की किया काफी मतलब पहला भी मैं करती हुंदी सी उही गल, आपां फिर भूल जांदे अपने कम्मां कारां जी वो है ना, जिदा ये जी तुसीं कह रहे हो ना इस हफ्ते तो तुसीं टारगेट लिता अपनी हेल्थ नूं लैके, तुसीं जिम है ना कर रहे हो, घर कर रहे हो ना, तो बड़ा वधिया लगदा, उह तां बाकियां नूं सुण के वी है ना इदां लगे ना। ते मैं इस हफ्ते तो जिहड़ा मैं करन लगी हां ना, मतलब इन्ना मैनूं चंगा लग रिहा, वो मैं की कर रही हां, बच्चे जो तो स्कूल चले जाते हैं मेन मेन सारा काम करके, रेडियो हाँ जी मैंने पता 10 बजे शुरू होना होंगे ना,
0: जी
2: उस तो पहला कोई भी टाइम है ना, मतलब 9:30 तो 10 के बीच बीच या जदों भी है ना, मैं 10 तो 15 मिनट ना कोई भी वट एवर कोई भी शब्द लगा लेने, कोई भी जो भी तुम्हें तो चंगा लगता है ना म्यूजिक है ना,
1: जी
2: दे वो मैं 10 मिनट सिर्फ कोई काम नहीं करती, सिर्फ अपने आप नाल बैठती हूँ मैं,
1: ओ
2: सिर्फ
1: दैट्स
2: अपने आप नाल,
0: गुड, नहीं ये जरूरी
2: क्योंकि
0: है।
2: मैं दस नहीं सकती, मतलब वो इन्नी गुड फीलिंग्स होंदियां ने, मतलब कई बार बहुत थॉट्स आंदे हैं अपने मन दे विच, इदां नहीं हैगे कि तुहानूं तुसीं क्योंकि इन्ना कुछ सोचदे रहने उसी टाइम दे विच, तो सगों तुहानूं ज्यादा गल्लां घूमदियां ने ना,
1: जी
0: जी
2: पर वो
0: हाँ
2: आंदियां नहीं, मैं आन दिनी हाँ कोई गल नहीं, जिन्ने आंदे हैं बट जेड़े भी शब्द चल रहे, जो भी कुछ चल रहे, तुसी उदे विच इन्ना खो जाने हो ना, तुसी एक अलग दुनिया च चले जाने, तुहानूं अलग फीलिंग्स होंदी है थोड़े मन, जिदा आप कहने हैं ना कि आप ट्रैवल करते हाँ, तो मैनू लगता मैं अपने आप से ट्रैवल कर रही हूँ, पता नहीं केड़े केड़े वर्ड्स कितने, इन्नी अलग फीलिंग्स होंदिया ने गियां ना, ਤੇ ਮੈਂ ਨਾ ਆਪਾਂ ਜਦੋਂ ਜਿੱਦਾਂ ਦੇ ਆਪਾਂ ਸ਼ਬਦ ਸੁਣਦੇ ਹਾਂ ਜਾਂ ਜਿਹੜੀ ਚੀਜ਼ਾਂ ਸੁਣਦੇ ਹਾਂ ਹਨਾ, ਓਬੀ ਯੂਟਿਊਬ ਓਦਾਂ ਹੀ ਆਉਂਦਾ ਹੈ ਨਾ। ਤੇ ਕਿਸ਼ਨ ਜੀ ਮੈਂ ਟੂ ਬੀ ਓਨੈਸਟ ਤੁਹਾਨੂੰ ਮੈਂ ਕਹਿ ਰਹੀ ਹਾਂ, ਜਿਹੜਾ ਵੀ ਕੋਈ ਵਾਰ ਕੋਈ ਸ਼ਬਦ ਆਉਂਦਾ ਨਾ, ਮੇਰਾ ਸਾਡਾ ਇੱਕ ਫੋਲਡਰ ਬਣਿਆ ਹੋਇਆ, ਉਹਦੇ ਚ 150 ਮੋਰ ਦੇ ਸਾਡੇ ਸ਼ਬਦ ਨੇ, ਵਿੱਚ ਹੀ ਮਿਕਸ ਨੇ, ਸਾਨੂੰ ਨੀ ਪਤਾ ਕਿਹੜੇ ਧਰਮ ਦੇ ਨੇ ਕਿਵੇਂ, ਸਾਰੇ ਸੁਣਦੇ ਹਾਂ ਕਿਉਂਕਿ ਮਿਊਜ਼ਿਕ ਦਾ ਕੋਈ ਧਰਮ ਨੀ ਨਾ।
0: ਜੀ ਬਿਲਕੁਲ ਬਿਲਕੁਲ।
2: ਤੇ ਹਾਂਜੀ, ਤੇ ਉਹਦੇ ਵਿੱਚ ਕੀ ਹੈ, ਤੇ ਮੈਂ ਜਦੋਂ ਲਗਾਉਣ ਲੱਗੀ ਨਾ, ਮੈਂ ਪਰਟੀਕੁਲਰ ਇੱਕ ਮੈਡੀਟੇਸ਼ਨ ਵਾਲਾ, ਤੇ ਮੈਂ ਉਹ ਲਗਾਉਣ ਲੱਗੀ, ਤੇ ਉਹ ਮੈਂ ਜਦੋਂ ਯੂਟਿਊਬ ਤੇ ਲਗਾਉਣ ਲੱਗੀ ਨਾ, ਇੱਕ ਆ ਰਿਹਾ ਸੀ ਕ੍ਰਿਸ਼ਨਾ ਕਰਕੇ ਹੀ ਨਾ, ਰੀਸੈਂਟਲੀ 5 ਡੇਜ਼ 4 ਡੇਜ਼ ਪਹਿਲਾਂ ਹੀ ਜਿੱਦਾਂ ਹੁਣ ਕੀਤਾ ਹੋਣਾ ਕਿਸੇ ਨੇ, ਮੈਂ ਕਿਹਾ ਚਲ ਇਹ ਵੀ ਮੈਂ ਲਗਾਉਂਦੀ ਹਾਂ, ਕਿਉਂਕਿ ਉਹਦੀ ਜਿਹੜੀ ਪਿਕਚਰ ਸੀ ਨਾ, ਉਹ ਪਿਕਚਰ ਹੀ ਤੁਹਾਨੂੰ ਮੈਂ ਦੱਸ ਨੀ ਸਕਦੀ ਉਹ ਮੈਨੂੰ ਕਿੱਥੇ, ਜਿੱਦਾਂ ਮੈਂ ਕਹਿੰਦਾ ਯੂਨੀਵਰਸ ਉਹਨੇ ਮੈਨੂੰ ਕਿੱਥੇ ਘੁਮਾ ਤਾ। ਤੇ ਉਹ ਮਿਊਜ਼ਿਕ ਇੰਨਾ ਕੁ ਜ਼ਿਆਦਾ ਸ਼ਾਂਤ, ਮੈਨੂੰ ਪਤਾ ਨੀ ਲੱਗਿਆ ਕਿ 10 ਕਦੋਂ ਵੱਜ ਗਏ ਹੈ, ਕਿ ਤੁਹਾਡਾ ਸ਼ੋਕ ਹੈ, ਮੈਂ 10 ਵੱਜ ਕੇ 15 ਮਿੰਟ ਤੇ ਮਤਲਬ ਮੇਰੇ ਲੱਗਿਆ, ਮਤਲਬ ਇੰਨਾ ਵਧੀਆ ਫੀਲਿੰਗਸ ਹੁੰਦੀ ਹੈ ਨਾ, ਤੁਸੀਂ ਆਪਣੇ ਆਪ ਚ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਗਲਤ ਤਾਂ ਨੀ ਕਰ ਰਹੇ ਹੋ, ਜੇ ਤੁਹਾਨੂੰ ਕਰ ਵੀ ਰਿਹਾ ਤਾਂ ਆਪਾਂ ਕਹਿੰਦੇ ਇਨਸਾਨ ਮਤਲਬ ਅਲੱਗ ਹੀ ਲੈਵਲ ਹੋ ਜਾਂਦਾ,
1: ਬੜਾ
0: ਵਧੀਆ। ਇਹ ਫਿਰ ਹਨਾ ਇਸ ਗੱਲ ਦਾ ਮੇਜਰ ਪੁਆਇੰਟ ਇਹ ਆਂਦਾ। ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਯੋਰ ਫੀਲਿੰਗਸ। ਇਹ ਤੋਂ ਇਹ ਆਉਂਦਾ ਕਿ ਦੇਖੋ ਸਭ ਤੋਂ ਜ਼ਿਆਦਾ ਮੇਨ ਗੱਲ ਜਿਹੜੀ ਹੁੰਦੀ ਹੈ ਇਹਦੇ ਅੰਦਰ ਕਿ ਮਨ ਦੀ ਸ਼ਾਂਤੀ ਵੀ ਲੱਭ ਲੈਣਾ ਕਿਸੇ ਤਰੀਕੇ, ਇਟਸ ਸੱਚ ਅ ਜ਼ਰੂਰੀ ਥਿੰਗ।
1: ਔਰ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਨਾ ਕਿਸ ਚੀਜ਼ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ, ਉਸ 'ਚ ਵਧੀਆ ਗੱਲ ਕੀ ਹੈ ਫਿਰ, ਹੈਨਾ।
0: ਹਾਂ
1: ਹੈਨਾ, ਜੇ ਤੁਹਾਨੂੰ ਪਤਾ ਹੀ ਲੱਗ ਜਾਏ ਕਿ ਕਿਸ ਚੀਜ਼ 'ਚ ਤੁਹਾਨੂੰ ਸ਼ਾਂਤੀ ਮਿਲਦੀ ਹੈ, ਹੈਨਾ, ਥੈਰੇਪੀ ਆਪਾਂ ਸੋ ਕਾਲਡ ਜਿਹਨੂੰ ਕਹਿ ਦਿੰਦੇ
0: ਹਾਂ। ਇਹ ਵੀ ਹੈ ਹੈਨਾ, ਇੱਕ ਇਹਦੇ ਅੰਦਰ ਇਹ ਵੀ ਹੈ ਕਿ ਤੁਸੀਂ ਜਿਸ ਤਰ੍ਹਾਂ ਹੈਨਾ ਇਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਖੋਜ 'ਚੋਂ ਤੁਸੀਂ ਖੋਜਦੇ ਰਹਿੰਦੇ ਹੋ, ਕੁਛ ਨਵਾਂ ਆਉਂਦਾ ਰਹਿੰਦਾ, ਐਂਡ ਦੈਟ ਕੀਪਸ ਔਨ ਹੈਲਪਿੰਗ ਯੂ, ਹੈਨਾ। ਕਿਉਂਕਿ ਐਵੋਲੂਸ਼ਨਰੀ ਆਪਾਂ ਦੇਖੀਏ ਤੇ ਸਾਨੂੰ ਇਹੀ ਕਿਆਸ ਰਹਿੰਦਾ, ਅਸੀਂ ਕੁਛ ਸਿੱਖਦੇ ਰਹੀਏ, ਸਬਕੌਂਸ਼ੀਅਸ ਲੈਵਲ ਤੇ ਸਾਨੂੰ ਕੁਛ ਨਵਾਂ ਚਾਹੀਦਾ। ਸੋ ਜਿੰਨਾ ਪੋਜ਼ਿਟਿਵਿਟੀ ਦੇ ਨਾਲ ਉਹ ਆਪਣਾ ਮਨ ਤੇ ਆਪਣਾ ਮਾਈਂਡ, ਆਪਣੀ ਹਾਰਡ ਡਰਾਈਵ ਮਾਈਂਡ ਦੀ ਜਿਹੜੀ ਭਰ ਲਵਾਂਗੇ ਉਹ ਜ਼ਿਆਦਾ ਬੈਟਰ ਆ।
1: ਬਿਲਕੁਲ
0: ਸਹੀ ਕਿ ਨਹੀਂ। ਆ ਇੱਕ ਪੋਜ਼ਿਟਿਵ ਮੈਸੇਜ ਵੀ ਉਸ ਹਿਸਾਬ ਨਾਲ ਆਇਆ ਜੀ ਕਿ ਵਿਕਰਮ ਜੀ ਕਹਿੰਦੇ ਗੁੱਡ ਮਾਰਨਿੰਗ ਯਸ਼ ਜੀ ਐਂਡ ਕ੍ਰਿਸ਼ਨਾ ਜੀ ਲਿਸਨਿੰਗ ਰੇਡੀਓ, ਹਾਂਜੀ ਆਫਟਰ ਲੌਂਗ ਬ੍ਰੇਕ, ਦੈਟ ਇਜ਼ ਵਨ ਆਫ ਦਾ ਗੁੱਡ ਥਿੰਗ, ਐਂਡ ਆਲਸੋ ਫਿਨਿਸ਼ ਰੀਡਿੰਗ ਮਾਈ ਥਰਡ ਬੁੱਕ ਆਫਟਰ ਲੌਂਗ ਟਾਈਮ ਏਬਲ ਟੂ ਰੀਡ। ਇਹ ਮੇਰੇ ਨਾਲ ਵੀ ਹੋਇਆ ਜੀ, ਮੈਂ ਬੜੇ ਟਾਈਮ ਤੋਂ ਰੀਡਿੰਗ ਛੱਡਤੀ ਸੀ, ਮੈਂ ਵੀ ਹੁਣ ਅੱਜ ਕੱਲ੍ਹ ਸਪੀਡੋ ਸਪੀਡੀ ਖਿੱਚੀ ਹੋਈ ਹਾਂ। ਇਹਨਾਂ ਨੇ ਪੜ੍ਹੀਆਂ ਜੀ ਬੋਲ ਮਰਦਾਨਿਆਂ, 40 ਦਿਨ ਤੇ ਐਂਡ ਪਿਓ ਤੇ ਪੁੱਤਰ।
1: ਓਕੇ
0: ਓਕੇ, 40 ਦਿਨ ਮੈਂ ਪੜ੍ਹਦਾ ਪਿਆ।
1: ਮੂਵੀ ਵੀ ਆ ਰਹੀ ਹੈ 40 ਦਿਨ
0: 19 ਜੂਨ ਨੂੰ, ਦੇਵੀ ਮਖਸੂਸਪੁਰੀ ਮੇਨ ਰੋਲ ਪਲੇ ਕਰ ਰਹੇ ਨੇ ਮੇਰੇ ਖਿਆਲ ਨਾਲ। 19 ਜੂਨ ਨੂੰ ਰਿਲੀਜ਼ ਹੋ ਰਹੀ ਹੈ
1: ਜੀ,
0: ਤੇ ਜਾ ਕੇ ਦੇਖਿਓ ਵੀ ਭਾਈ
1: ਫਿਲਮ। ਬਿਲਕੁਲ, ਉਹਨਾਂ ਦਾ ਲੁੱਕ ਇੱਕਦਮ ਡਿਫਰੈਂਟ ਹੈ ਤੇ ਉਹ ਵੀ ਲੋਕਾਂ ਨੂੰ ਬੜਾ।
0: ਹਾਂ ਹਾਂ ਹਾਂ, ਨਹੀਂ ਬੜੀ ਇਟਸ ਵੈਰੀ ਵੈਲ ਰਿਟਨ ਬੁੱਕ ਆਲਸੋ, ਹਜੇ ਤੱਕ ਮਤਲਬ ਮੈਂ ਕਹਿ ਲਓ 25% ਪੜ੍ਹੀ ਹੈ, ਮੈਂ ਕੰਪਲੀਟ ਕਰ ਲੈਣੀ ਹੈ ਇਸ ਵੀਕਐਂਡ ਤੱਕ ਕਿਸੇ ਨਾ ਕਿਸੇ ਤਰੀਕੇ, ਪਰ ਵਧੀਆ। ਪਿਓ ਤੇ ਪੁੱਤਰ, ਇਫ ਆਈ ਐਮ ਨੋਟ ਰੋਂਗ, ਇਟਸ ਅ ਪੋਇਟਰੀ ਦੀ ਕਿਤਾਬ, ਉਹਦੇ ਅੰਦਰ ਉਹਦਾ ਜਿਹੜਾ ਕਵਰ ਦਾ ਨਾ ਬਹੁਤ ਸੋਹਣਾ ਸ਼ੇਅਰ ਆ ਕਿ ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦੀ ਹੈ ਨਾ।
1: ਵਾਹ ਵਾਹ
0: ਵਾਹ, ਕਿਆ ਬਾਤ ਹੈ, ਕਿਆ ਕਿਆ ਲਿਖ ਦੇਤੇ ਹੈ ਲੋਗ, ਹਮ ਤੋ ਸਿਰਫ ਕਹਿ ਹੀ ਪਾਤੇ ਹੈ।
1: ਹਾਏ ਹਾਏ,
0: ਸਹੀ ਕਿ ਨਹੀਂ?
1: ਵਾਹ ਜੀ ਵਾਹ,
0: ਵੈਰੀ ਨਾਈਸ।
1: ਤੁਸੀਂ ਵੀ ਆ ਕੇ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਆਪਣੇ ਅੰਦਰ ਦੇ ਕਵੀ ਸ਼ਾਇਰ,
0: ਹਾਂ ਆਪਣੇ ਅੰਦਰ ਕੇ ਕਵੀ ਕੋ
1: ਜਗਾ ਸਕਦੇ ਹੋ,
0: ਖੁੱਲਾ ਅਖਾੜਾ ਜੀ, ਜੋ ਮਨ ਚ ਆਵੇ ਦੱਸੋ। ਇੱਕ ਅੱਧੀ ਸ਼ਾਇਦ ਕਾਲ ਮਿਸ ਵੀ ਹੋ ਗਈ ਸਾਡੇ ਤੋਂ, ਤੁਸੀਂ ਦੁਬਾਰਾ ਕਾਲ ਵੀ ਕਰ ਸਕਦੇ ਹੋ, ਲਾਈਨਸ ਆਰ ਓਪਨ ਅਗੇਨ। ਤੇ ਆਪਣਾ ਤੁਹਾਨੂੰ ਕਿਹੜੇ ਵਧੀਆ ਲੱਗਦੇ ਸੀਗੇ ਰਾਈਟਰ ਵਾਇਲ ਗਰੋਇੰਗ ਅਪ, ਤੁਹਾਨੂੰ ਲੱਗਦਾ ਸ਼ੇਪ ਕੀਤਾ ਤੁਹਾਨੂੰ, ਤੁਹਾਡੀ ਸੋਚ ਨੂੰ, ਤੁਹਾਡੇ ਪਰਸਪੈਕਟਿਵ ਨੂੰ?
1: ਰਾਈਟਰ ਤੇ ਕ੍ਰਿਸ਼ਨਾ ਜੀ ਮਿਕਸ ਹੈ, ਹੈ ਨਾ, ਮਿਕਸ ਹੈ, ਹਿਸਾਬ ਕਿਤਾਬ ਹੈ, ਇੱਕਦਮ ਇੱਕ ਤੇ ਸਟ੍ਰਿਕ ਹੋਣਾ ਥੋੜਾ ਔਖਾ,
0: ਹਾਂ ਬਹੁਤ ਮੁਸ਼ਕਿਲ ਹੈ ਨਾ। ਪਰ ਕੁਝ ਕਿਤਾਬਾਂ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਕਿ ਮਤਲਬ ਅਟਕ ਗਈਆਂ। ਮੈਂ ਨਾ ਕਿਤਾਬ ਦਾ ਬਹੁਤ ਨਾਮ ਸੁਣਿਆ, ਫਾਊਂਟਨ ਹੈਡ, ਤੇ ਕੁਝ 700-750 ਪੰਨੇ ਦੀ ਕਿਤਾਬ ਹੈ ਉਹ। ਉਹ ਕਿਤਾਬ ਦਾ ਸ਼ਾਇਦ ਯਾਦਗਾਰੀ ਮੈਨੂੰ ਤਾਂ ਵੀ ਰਹਿਣੀ ਹੈ ਕਿਉਂਕਿ ਮੈਂ ਜਦੋਂ ਇੰਡੀਆ ਗਿਆ ਪਿਛਲੇ ਸਾਲ, ਆਪਣੇ ਹੀ ਖੁਦ ਦੇ ਹੀ ਟੈਨ ਟਣ ਸ਼ਾਦੀ ਕੇ ਲਈ ਜਬ ਹਮ ਗਏ ਥੇ, ਤੇ ਮੈਂ ਜਾਂਦੇ ਜਾਂਦੇ ਥੋੜ੍ਹੀ ਪੜ੍ਹੀ ਥੋੜ੍ਹੀ, ਜਦੋਂ ਮੈਨੂੰ ਉੱਥੇ ਟਾਈਮ ਲੱਗਾ ਕਿਉਂਕਿ ਅੱਛਾ ਮੈਂ ਅਟਕ ਇੱਧਰ ਦੇ ਪੁਆਇੰਟ 'ਤੇ ਗਿਆ ਕਿ ਘਰ ਦੇ ਸ਼ੋਪਿੰਗ ਕਰ ਰਹੇ, ਮੈਂ ਪਿੱਛੇ ਕਾਰ 'ਚ ਬੈਠਾ ਨਾ, ਮੈਂ ਕਿਹਾ 4-5 ਪੰਨੇ ਚਟਕਾ ਦਾਂ ਕਿਸੇ ਤਰੀਕੇ ਨਾਲ, ਹੈ ਨਾ, ਖਤਮ ਕਰ ਦੇਵਾਂ। ਅਤੇ ਉਹ ਜਦੋਂ ਮੈਂ ਖਤਮ ਕੀਤੀ ਆ ਉਹ ਕਿਤਾਬ, ਮੇਰੇ ਖਿਆਲ ਨਾਲ ਦਸੰਬਰ 'ਚ ਅਲਟੀਮੇਟਲੀ ਮੈਂ ਪੜ੍ਹ ਪਾਇਆ, ਮੈਨੂੰ 1.5 ਮਹੀਨਾ ਲੱਗ ਗਿਆ ਉਹਨੂੰ ਕੰਪਲੀਟ ਕਰਦੇ ਕਰਦੇ, ਹੈ ਨਾ। ਅਤੇ ਅੱਜ ਤੱਕ ਨਾ ਉਹਦੇ ਜੋ ਉਹਦੀ ਵਿਜ਼ਨ ਆ, ਉਹਦੀ ਜੋ ਸੀਨਰੀ ਆ, ਇਮੈਜਰੀ ਆ ਜਿਹੜੀ, ਉਹ ਹਜੇ ਤੱਕ ਇਸ ਤਰੀਕੇ ਨਾਲ ਲੱਗੀ ਪਈ ਹੈ ਨਾ ਕਿ ਯੂ ਫੀਲ ਲਾਈਕ ਯਾਰ ਮੈਂ ਉਸ ਦੁਨੀਆਂ ਦੇ ਅੰਦਰ ਸੀਗਾ, ਉਹ 1930s ਦੀ US ਦੀ ਜਿਹੜੀ ਉਹ ਕਲੋਨੀ ਦਿਖਾਈ ਹੈ, ਉਹ ਕੰਪੀਟੀਸ਼ਨ. ਅੱਛਾ ਫਿਰ ਕੀ ਹੈ, ਕੁਛ ਐਸਾ ਵੀ ਨਹੀਂ ਕਿ ਸਾਡੇ ਸਮਾਜ ਨਾਲ ਜੁੜਦਾ ਹੋਵੇ. ਆਰਕੀਟੈਕਟਸ ਦੀ ਕਹਾਣੀ ਦਿਖਾਈ ਹੈ, ਉਹ ਵੀ ਹਾਈ ਸੁਸਾਇਟੀ, ਉਹ ਵੀ 1930s, ਉਹ ਵੀ ਅਮੈਰੀਕਾ, ਉਹ ਵੀ ਕੋਕੇਸ਼ੀਅਨ ਲੋਕ. ਪਰ ਇੱਦਾਂ ਲੱਗਦਾ ਯਾਰ ਮੈਂ ਤਾਂ ਇਸ ਦੁਨੀਆਂ ਦੇ ਅੰਦਰ ਸੀਗਾ, ਮੈਂ ਸ਼ਾਇਦ ਮੇਨ ਜਿਹੜਾ ਸੀਗਾ ਬੰਦਾ ਉਹਦਾ ਸ਼ਾਇਦ ਗੁਆਂਢੀ ਸੀ, ਮੈਂ ਇਹ ਸਭ ਦੇਖਿਆ ਹੁੰਦੇ ਹੋਏ.
1: ਆਹੀ ਤਾਂ ਖਾਸੀਅਤ ਹੈ ਇੱਕ ਕੋਈ ਵੀ ਗੁੱਡ ਪੀਸ ਜਿਹਨੂੰ ਕਹਿੰਦੇ. ਲੇਕਿਨ ਨਾ ਕਈ ਵਾਰੀ ਮਤਲਬ ਜਿਹੜਾ ਪੜ੍ਹਦਾ ਨਾ ਉਹ ਇਹੀ ਸਮਝ ਸਕਦਾ ਕਿ ਜਦ ਤੱਕ ਤੁਸੀਂ ਉੱਥੇ ਪੂਰਾ ਘੁਸ ਕੇ ਪੂਰਾ ਵੜ ਕੇ ਜਦੋਂ ਤੱਕ ਤੁਸੀਂ ਉਹ ਕਿਰਦਾਰਾਂ ਨੂੰ, ਜਿਵੇਂ ਤੁਹਾਨੂੰ ਇੱਦਾਂ ਲੱਗੇਗਾ ਕਿ ਇਹ ਮੇਰੀ ਫਰੈਂਡਸ ਆ, ਇਹ ਮੈਂ, ਕਈ ਵਾਰੀ ਤੁਸੀਂ ਆਪ ਨੂੰ ਹੀ ਇੱਕ ਕਿਰਦਾਰ ਮੰਨਣ ਲੱਗ ਜਾਂਦੇ ਹੋ
0: ਤੇ
1: ਉਹ ਚੀਜ਼ਾਂ ਹੈ ਨਾ. ਪਰ ਜਦੋਂ ਉਸ ਤੇ ਮੂਵੀ ਬਣਦੀ ਨਾ ਯੂ ਫੀਲ ਡਿਸਅਪੋਇੰਟਡ ਹੈ ਨਾ, ਤੁਹਾਨੂੰ ਇੱਦਾਂ ਲੱਗਦਾ ਕਿ ਨਹੀਂ ਯਾਰ, ਕਿਉਂਕਿ ਉਹ ਜਿਹੜੀ ਇੱਕ ਇਮੈਜੀਨੇਸ਼ਨ, ਇੱਕ ਜਿਹੜੀ ਤੁਸੀਂ ਆਪਣੇ ਦਿਮਾਗ 'ਚ ਇੱਕ ਰੂਪਰੇਖਾ ਬਣਾਉਂਦੇ ਹੋ ਨਾ, ਉਹ ਜਦੋਂ ਉਹਦਾ ਪਿਕਚਰਾਈਜੇਸ਼ਨ ਤੁਹਾਨੂੰ ਮਿਲ ਜਾਂਦਾ ਨਾ, ਕੋਈ ਇੱਕ ਉਹਦਾ ਕਿਰਦਾਰ ਤੁਹਾਨੂੰ ਸਕਰੀਨ 'ਤੇ ਦਿਖ ਜਾਂਦਾ, ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਥੋੜ੍ਹਾ ਵੱਖਰਾ ਬਣਾਇਆ ਸੀਗਾ. ਅਤੇ ਉਹ ਚੀਜ਼ ਉਹ ਇਨਸਾਨ ਹੀ ਸਮਝ ਸਕਦਾ ਜਿਹਨੂੰ ਕਿਤਾਬਾਂ.
0: ਬਹੁਤ ਵਧੀਆ ਗੱਲ ਕੀਤੀ. ਮੇਰੇ ਖਿਆਲ ਨਾਲ ਔਨ ਟੋਪ ਆਫ ਮਾਈ ਹੈਡ ਜੇ ਕੁਛ ਮੈਂ ਕਹਾਂ ਕਿ ਉਹ ਕਿਤਾਬਾਂ ਜਿਨ੍ਹਾਂ ਨੂੰ ਆਪਾਂ ਫਿਲਮਾਂ ਦੇ ਅੰਦਰ ਵੇਖਿਆ ਅਤੇ ਉਹ ਵਧੀਆ ਬਣੀਆਂ ਹੈ ਨਾ, ਅਤੇ ਮੈਨੂੰ ਔਨ ਟੋਪ ਆਫ ਮਾਈ ਹੈਡ ਮੈਂ ਗੋਡਫਾਦਰ ਨੂੰ ਗਿਣੂੰਗਾ ਕਿ ਗੋਡਫਾਦਰ ਨੇ ਪ੍ਰੋਪਰ ਜਸਟਿਸ ਕੀਤਾ ਜੋ ਉਹਦਾ ਰਿਟਨ ਟੈਕਸਟ ਸੀਗਾ. ਮੇਰੇ ਖਿਆਲ ਨਾਲ ਉਸ ਤੋਂ ਥੋੜ੍ਹਾ ਬੈਟਰ ਹੀ ਮੂਵੀ ਦੇਖੀ. ਉਹਦੇ ਅੰਦਰ ਇੱਕ ਮੇਜਰ ਇਹ ਵੀ ਪੁਆਇੰਟ ਸੀਗਾ ਕਿ ਜਿਹੜੇ ਬੁੱਕ ਦੇ ਰਾਈਟਰ ਸੀਗੇ ਉਹਨਾਂ ਨੇ ਉਹਨੂੰ ਅਡੈਪਟ ਵੀ ਉਹਨਾਂ ਨੇ ਕੀਤਾ ਸਕਰੀਨ ਲਈ. ਸੋ ਇੱਕ ਉਹ ਮਾਈਂਡ ਸੈਟ ਹੈ ਨਾ. ਫਿਰ ਹੈਰੀ ਪੋਟਰ ਸਾਰੀ ਸੀਰੀਜ਼, ਹੁਣ ਤਾਂ ਹੈਰੀ ਪੋਟਰ ਮੈਨੂੰ ਬੜਾ ਸ਼ੌਕ ਰਿਹਾ ਸਾਰੀ ਉਮਰ ਹੈਰੀ ਪੋਟਰ ਦਾ ਹੈ ਨਾ. ਯੂ ਆਰ ਆਲਸੋ ਪੋਟਰ ਹੈਡ? ਲਾਫਟਰ ਥੈਰੇਪੀ ਚ ਬੱਚੇ ਨੇ, ਕਿਸੇ ਨੇ, ਮੈਨੂੰ ਯਾਦ ਨੀ ਆ ਰਿਹਾ, ਪਰ ਕਿਸੇ ਨੇ ਜੋ ਕੀਤਾ ਨਾ ਕਿ ਝੋਲੇ ਦੇ ਅੰਦਰ ਆ ਵੀ ਪਾ ਦੇ, ਆ ਵੀ ਪਾ ਦੇ ਕਿ ਬੁਰਾ ਚਾਹੀਦਾ. ਮੈਂ ਹਰਮਾਇਨੀ ਆ ਰਹੀ, ਹਰਮਾਇਨੀ ਦਾ ਨਿੱਕਾ ਜਿਹਾ ਬੈਗ ਸੀ, ਸਭ ਕੱਢਦੀ ਰਹਿੰਦੀ.
1: ਮੇਰੇ ਦਿਮਾਗ ਚ ਤੁਸੀਂ ਇਹ ਚੀਜ਼ ਕਹਿ ਰਹੇ ਹੋ, ਮੇਰੇ ਦਿਮਾਗ ਚ ਹਰਮਾਇਨੀ ਹੀ ਆ ਰਹੀ ਸੀ. ਤੇ ਵਾਕਈ ਇੱਕ ਮਤਲਬ ਮੂਵੀ, ਔਰ ਕਹਿੰਦੇ ਆਈ ਥਿੰਕ ਜਿਹੜੀ ਉਹ ਸੀਗੀ ਹੈਰੀ ਪੋਟਰ ਜਿਹਨੇ ਲਿਖੀ ਸੀਗੀ, ਉਹ ਉਸ ਟਾਈਮ ਦੀ ਰਿਚੈਸਟ.
0: ਜੀ ਜੀ ਜੀ, ਉਹ ਜਦੋਂ ਉਹਨੇ ਲਿਖੀ ਉਹਨੂੰ ਕੁਛ 19 ਪਬਲੀਕੇਸ਼ਨਸ, ਜੋ ਜਿੰਨਾ ਕਿ ਮੈਨੂੰ ਯਾਦ ਹੈ 19 ਪਬਲੀਕੇਸ਼ਨਸ ਨੇ ਨਾ ਕੀਤੀ ਸੀ. ਉਹ ਵੇਟਰਸ ਦਾ ਕੰਮ ਕਰਦੀ ਸੀ ਅਤੇ ਉਹ ਵੀ ਉਹ ਫੁੱਲ ਟਾਈਮ ਨਹੀਂ ਮਿਲ ਪਾਉਂਦਾ ਸੀਗਾ ਉਹਨੂੰ, ਅਤੇ ਨਾਓ ਸ਼ੀ ਇਜ਼ ਵਰਥ ਬਿਲੀਅਨਸ. ਥੋੜ੍ਹੇ ਟਾਈਮ ਪਹਿਲਾਂ ਕੋਂਟਰੋਵਰਸੀ ਹੋਈ ਤਾਂ ਸ਼ੀ ਬਿਕੇਮ ਅ ਬਿਟ ਅਨਲਾਈਕੇਬਲ ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਦੇ LGBT ਕਮਿਊਨਿਟੀ ਤੋਂ ਰਿਲੇਟਡ ਕੁਛ ਲੋਕਾਂ ਨੂੰ ਬਿਆਨਬਾਜ਼ੀ ਅੱਛੀ ਨਹੀਂ ਲੱਗੀ. ਖੈਰ ਉਹਦੇ 'ਤੇ ਨਹੀਂ ਜਾਂਦੇ, ਅਤੇ ਬਟ ਸਟਿਲ ਸ਼ੀ ਹੈਜ਼ ਮੇਡ ਲੋਟਸ ਆਫ ਮਨੀ. ਅਤੇ ਹੁਣ HBO ਦੇ ਉੱਪਰ 8 ਸੀਜ਼ਨ ਆਉਣਗੇ, ਹਰ ਬੁੱਕ ਦਾ ਇੱਕ ਸੀਜ਼ਨ. ਹੁਣ ਪ੍ਰੋਪਰ ਉਹਨੂੰ ਐਪੀਸੋਡਿਕ ਬਣਾ ਰਹੇ ਆ, ਮੇਰੇ ਖਿਆਲ 15-15 ਐਪੀਸੋਡ ਦਾ. ਅਤੇ ਉਹਦਾ ਆਇਆ ਟ੍ਰੇਲਰ ਆਇਆ ਤਾਂ ਮੈਨੂੰ ਤਾਂ ਬਹੁਤ ਹੀ,
1: ਮੈਂ ਨਹੀਂ ਵੇਖਿਆ ਅਜੇ ਤੱਕ.
0: ਬਸ ਸਾਲ ਆਪਣਾ ਪੈਕਡ ਹੈ, ਰეკਮੈਂਡੇਸ਼ਨ ਆ ਦੇ ਜਨੇ. ਅੱਛਾ ਇੰਡੀਆ ਦੇ ਅੰਦਰ
1: ਜਿਵੇਂ ਗੇਮਸ ਆਫ ਥਰੋਨਸ ਦਾ ਇੱਕ ਟਾਈਮ ਆਇਆ ਸੀਗਾ,
0: ਕਿ ਗੇਮ ਆਫ ਥਰੋਨਸ ਨੇ ਵੀ ਬੜਾ
1: ਇੰਨਾ ਉਹ ਸੀਗਾ ਨਾ ਇੱਕ ਕਿ ਹਾਏ ਹੁਣ ਖਤਮ ਹੋ ਗਏ ਹੁਣ ਕੀ.
0: ਅੱਛਾ ਉਹ ਮੈਂ ਟੈਕਸਟ ਨਹੀਂ ਕਦੀ ਪੜਿਆ, ਕਿਉਂਕਿ ਮੈਨੂੰ
1: ਟੈਕਸਟ ਮੈਂ ਵੀ ਨਹੀਂ ਪੜਿਆ, ਪਰ ਉਹ ਸੀਰੀਜ਼ ਮੈਂ ਪੂਰੀ,
0: ਸੀਰੀਜ਼ ਬੜੀ ਖਤਰਨਾਕ ਸੀ. ਜੀ ਜੀ ਜੀ, ਚੇਤਨ ਭਗਤ ਦੀ 2 States, ਉਹ ਵੀ ਮੇਰੇ ਹਿਸਾਬ ਨਾਲ ਇਟ ਵਾਸ ਵੈਰੀ ਗੁੱਡ ਔਨ ਸਕਰੀਨ.
1: ਨਹੀਂ ਨਹੀਂ, ਬਟ ਸਟਿਲ ਮੈਨੂੰ ਲੱਗਦਾ ਬੁੱਕ ਜ਼ਿਆਦਾ ਵਧੀਆ ਸੀਗੀ.
0: ਬੁੱਕ ਦੇ ਅੰਦਰ ਐਕਚੁਅਲੀ ਜਿਹੜਾ ਉਹਦਾ ਕਲਾਈਮੈਕਸ ਸੀਗਾ ਨਾ, ਉਹ ਇਹਦੇ ਅੰਦਰ ਇਹਨੇ ਥੋੜਾ ਛੇਤੀ ਖਤਮ ਕਰਤਾ ਬੁੱਕ ਦਾ ਕਲਾਈਮੈਕਸ ਥੋੜਾ.
1: ਚੇਤਨ ਭਗਤ ਨੇ ਉਸ ਟਾਈਮ ਜਦੋਂ, ਮਤਲਬ ਆਈ ਨੋ ਲੋਕੀ ਬੋਲਦੇ ਕਿ ਉਹਦਾ ਮਤਲਬ ਉਹ ਬੁੱਕਸ ਦੇ ਵਿੱਚ ਕਿਉਂ ਤੁਸੀਂ ਕਾਊਂਟ ਕਰਨੀ, ਬਟ ਉਸ ਟਾਈਮ ਜਦੋਂ ਤੁਸੀਂ ਸਕੂਲ ਕਾਲਜ ਦੇ ਬੱਚਿਆਂ ਦੇ ਹਿਸਾਬ ਨਾਲ ਨਾ ਉਹਨਾਂ ਨੂੰ ਬੜੀ, ਮਤਲਬ ਮੈਨੂੰ ਵੀ ਵਧੀਆ ਲੱਗੀ ਸੀ ਉਸ ਟਾਈਮ 'ਤੇ ਉਹਦੀ ਦੋਨੋਂ ਤਿੰਨੋਂ ਜਿੰਨੀ ਵੀ ਬੁੱਕਸ ਆਈ ਸੀਗੀ.
0: ਮੈਨੂੰ ਥੋੜ੍ਹੇ ਦਿਨ ਪਹਿਲਾਂ ਪਤਾ ਲੱਗਾ ਕਿ ਦੋਸਤਕੋਸਕੀ ਦੀ ਜਿਹੜੀ ਵਾਈਟ ਨਾਈਟਸ ਆ ਉਹਦੇ 'ਤੇ ਸਾਂਵਰੀਆਂ ਬਣਾਈ ਗਈ ਸੀ. ਅਤੇ ਸਾਂਵਰੀਆ ਫਿਰ ਮੈਂ ਤਾਂ ਸਮਝਿਆ, ਦੈਨ ਆਈ ਅੰਡਰਸਟੂਡ ਕਿ ਓਕੇ ਵਾਏ ਸਾਂਵਰੀਆ ਡਿਡਨਟ ਰੀਲੀ ਵਰਕ, ਕਿਉਂਕਿ ਉਹ ਟੈਕਸਟ ਜਿਹੜਾ ਨਾ, ਸ਼ਾਇਦ ਦੋਸਤੋਸਕੀ ਦੀ ਇੱਕ ਖਾਸੀਅਤ ਵੀ ਜਿਨ੍ਹਾਂ ਨੇ ਵੀ ਪੜ੍ਹਿਆ ਹੋਇਆ ਹੈ ਨਾ, ਜ਼ਰੂਰ ਸਾਂਝ ਪਾਇਓ ਕਿ ਜੋ ਸ਼ਾਇਦ ਤੁਹਾਨੂੰ ਸਮਝ ਆਏਗਾ ਉਹ ਮੈਨੂੰ ਨਹੀਂ ਆਏਗਾ. ਰਸ਼ੀਅਨ ਲਿਟਰੇਚਰ ਦੇ ਮਤਲਬ ਇਹਨਾਂ ਰਾਈਟਰਸ ਦੇ ਹੱਥ 'ਚ ਹੈ ਨਾ ਉਹ ਸ਼ਫਾ ਹੈ. ਸਾਡੇ ਪੰਜਾਬੀ ਜਿੰਨਾ ਕੁ ਆਪਾਂ ਕਹਿ ਲੈਂਦੇ ਹਾਂ ਨਾ ਡਾਇਸਪੋਰਾ, ਉਹਦੇ ਅੰਦਰ ਰਜ਼ੂਲ ਹਮਸਾ ਦੋ ਦੀ ਮੇਰਾ ਰਾਜਸਥਾਨ ਬਹੁਤ ਮਕਬੂਲ ਹੈ ਨਾ, ਉਹਦਾ ਪੰਜਾਬੀ ਅਨੁਵਾਦ ਬਹੁਤ ਲੋਕ ਪੜ੍ਹਦੇ ਨੇ, ਅਤੇ ਉਹ ਇੱਕ ਹਿਸਾਬ ਦਾ ਵਾਰਤਕ ਵੀ ਹੈ ਉਹਦੇ ਅੰਦਰ ਹੈ ਨਾ. ਅਤੇ ਵਾਰਤਕ ਦੇ ਨਾਲ ਨਾਲ ਉਹਦੇ ਅੰਦਰ ਗੱਲਬਾਤ ਪੋਇਟਰੀ ਦੀ ਵੀ ਕੀਤੀ ਹੋਈ ਆ, ਆਪਣੀ ਗੱਲਬਾਤ ਦੱਸੀ ਆ। ਦਾਗਿਸਤਾਨ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਏਰੀਆ ਤੇ ਉਹ ਤੇ ਖੈਰ ਕਿਸੇ ਹੋਰ ਦਿਨ ਕਦੀ ਉਹਦੇ ਤੇ ਸੈਗਮੈਂਟ ਵੀ ਕਰਾਂਗੇ ਆਪਾਂ। ਤੇ ਇਟਸ
1: ਕੋਸ਼ਿਸ਼ ਬੜੀ ਕੀਤੀ ਪੜੀ ਨਹੀਂ ਗਈ ਫਿਰ ਤਾਂ।
0: ਹਾਂ ਉਹ ਥੋੜਾ ਇਹ ਵੀ ਇਸ਼ੂ ਹੋ ਜਾਂਦਾ ਹਨਾ ਕੀ ਆ। ਬਾਕੀ ਆਪਾਂ ਸਾਂਝ ਪਾਉਂਦੇ ਹਾਂ ਕਿ ਦੁਬਾਰਾ ਥੋੜੇ ਜਿਹੇ ਮੈਸੇਜ ਹੋੜ ਲੈਣਾ, ਫਿਰ ਛੋਟੀ ਜਿਹੀ ਬ੍ਰੇਕ ਲੈ ਕੇ ਮੈਂ ਭਾਗ ਜਾਊਂਗਾ, ਫਿਰ ਮੈਂ ਆਊਂਗਾ, ਮੈਂ ਆ ਕੇ ਫਿਰ ਸੇ ਕਦੀ ਕੋਈ ਸ਼ਾਇਰੀ ਸੁਣਾਏਗੇ, ਸ਼ਾਇਰੀ ਸੁਣੇਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਰਿਚਰਡ ਜੀ ਤੁਹਾਡੀ ਕਾਲ ਮਿਸ ਹੋ ਗਈ, ਮੈਂ ਜਿੱਦਾਂ ਹੀ ਬ੍ਰੇਕ ਤੋਂ ਬਾਅਦ ਆਉਂਦਾ ਪਲੀਜ਼ ਕਾਲ ਅਗੇਨ, ਆਈ ਵਿਲ ਪਿਕ ਇਟ ਅਪ। ਅਤੇ ਬਲਜੀਤ ਜੀ ਭੇਜਦੇ ਨੇ ਵਾਹ ਜੀ ਵਾਹ, ਥੈਂਕ ਯੂ ਬਲਜੀਤ ਜੀ, ਵਾਹ ਜੀ ਵਾਹ ਤੁਹਾਨੂੰ ਵੀ,
1: ਥੈਂਕ ਯੂ, ਥੈਂਕ ਯੂ।
0: ਤੇ ਜਸੋਵਾਲ ਸਾਹਿਬ ਕਹਿ ਰਹੇ ਨੀਤੂ ਜੀ ਫੀਲਿੰਗ ਲੈ ਰਹੇ ਸੀ ਦਾਸੀ ਵਾਲੀ, ਸ਼ਾਇਦ ਉਹ ਇਹ ਭੁੱਲ ਗਏ ਕਿ ਰਾਜੇ ਦੀਆਂ ਕਿੰਨੀਆਂ ਕਿੰਨੀਆਂ ਰਾਣੀਆਂ ਵੀ ਹੁੰਦੀਆਂ ਸਨ।
1: ਜਸਵਾਲ ਸਾਹਿਬ ਕਿਸੇ ਦੀ ਫੀਲਿੰਗ ਨੂੰ ਭਾਵਨਾਓਂ ਕੋ ਸਮਝੋ।
0: ਅੱਛਾ ਗੱਲਬਾਤ, ਵੈਸੇ ਮੈਂ ਦੇਖਿਆ ਜਸੋਵਾਲ ਭਾਈ ਦਾ ਨਾ ਪਰਸਪੈਕਟਿਵ ਇਜ਼ ਵੈਰੀ ਗੁੱਡ, ਆਈ ਲਵ ਹਿਸ ਪਰਸਪੈਕਟਿਵ, ਵੈਰੀ ਨਾਈਸ, ਵੈਰੀ ਨਾਈਸ। ਅੱਛਾ ਅੱਛਾ ਪੁਆਇੰਟ ਕਾਫੀ।
1: ਤਾਂ ਹੀ ਜਿੰਨੇ ਵੀ ਚੁਟਕਲੇ ਹੁੰਦੇ ਆ ਲਾਫਟਰ ਥੈਰੇਪੀ ਦੇ ਵਿੱਚ, ਜਿੱਥੇ ਕਿਤੇ ਵੀ ਇੱਦਾਂ ਦੀ ਗੱਲ ਹੁੰਦੀ ਹੈ, ਭਾਵੇਂ ਗਰਲਫ੍ਰੈਂਡ ਦੀ ਗੱਲ ਹੋ, ਭਾਵੇਂ ਕੋਈ ਵੀ ਇੱਦਾਂ ਦੀ ਗੱਲ ਹੋਏ ਨਾ, ਉਸ 'ਚ ਜਿਹੜਾ ਉਹ ਹੁੰਦਾ ਮੇਨ ਕਿਰਦਾਰ ਜਸਵਾਲ ਸਾਹਿਬ ਹੀ ਹੁੰਦੇ।
0: ਤੇ ਇੱਕ ਬਸ ਇੱਕ ਹੋਰ ਮੈਸੇਜ ਦੀ ਸਾਂਝ ਪਾਵਾਂਗੇ ਰਿਚਰਡ ਜੀ, ਬਸ ਇੱਕ ਮੈਂ ਬ੍ਰੇਕ ਲੈ ਕੇ ਆਇਆ, ਮੈਂ ਤੁਹਾਨੂੰ ਫੇਰ ਲਊਂਗਾ। ਸਰਵਨ ਸਿੰਘ ਸੰਧੂ ਜੀ ਮੈਸੇਜ ਭੇਜਦੇ ਨੇ ਕਿ ਵੀ ਨੀਡ ਯੋਰ ਹੈਲਪ ਟੂ ਫਾਈਂਡ ਅ ਜੋਬ ਫੋਰ ਅ ਸਟੂਡੈਂਟ ਗਰਲ ਇਨ ਕਲਾਈਡ ਨੌਰਥ ਜੀ। ਅਸੀਂ ਹਾਂ ਕੱਲ੍ਹ ਵੀ ਇਹ ਗੱਲ ਕੀਤੀ ਸੀ, ਸੋ ਜੇ ਕੋਈ ਵੀ ਹੈ ਨਾ ਅਦਾਰਾ ਸੁਣਦਾ ਪਿਆ, ਉਹਨਾਂ ਨੂੰ ਲੋੜ ਹੈ ਕਿਸੇ ਨੂੰ ਜੋਬ 'ਤੇ ਰੱਖਣ ਲਈ, ਅਤੇ ਸਾਨੂੰ ਮੈਸੇਜ ਕਰਨ, ਅਤੇ ਅਸੀਂ ਤੁਹਾਨੂੰ ਸਰਵਨ ਹੋਣਾ ਨਾਲ ਭਾਅ ਜੀ ਨਾਲ ਕਨੈਕਟ ਕਰਵਾ ਦਾਂਗੇ, ਅਤੇ ਤੁਸੀਂ ਫਿਰ ਆਪੇ ਹੈ ਨਾ ਦੇਖ ਲਓ।
1: ਜੀ ਜੀ ਬਿਲਕੁਲ, ਉਸ ਏਰੀਆ 'ਚ ਆਲੇ ਦੁਆਲੇ ਜੇ ਕਿਸੇ ਕੋਲ ਕੋਈ ਵੈਕੈਂਸੀ ਹੋਏ ਜਾਂ ਉਸ ਤਰ੍ਹਾਂ, ਜਾਂ ਤੁਸੀਂ ਵੀ ਇਹ ਵੀ ਲਿਖ ਸਕਦੇ ਹੋ ਕਿ ਉਹ ਕਿਸ ਲਾਈਕ ਕਿਸ ਕਿਸ ਤਰਫ ਜੋਬ ਲੱਭ ਰਹੀ ਹੈ, ਮਤਲਬ ਕਿਸ ਤਰੀਕੇ ਦੀ ਜੋਬ ਲੱਭ ਰਹੀ ਹੈ, ਕਿ ਓਪਨ ਫੋਰ ਆਲ ਹੈ ਨਾ, ਇਹ ਵੀ ਚੀਜ਼ ਹੁੰਦੀ ਹੈ ਨਾ, ਯੋਰ ਚੋਇਸਿਸ ਪ੍ਰੈਫਰੈਂਸਿਸ।
0: ਜੀ ਜੀ ਜੀ, ਉਹ ਬਸ ਕੋਈ ਨਹੀਂ, ਤੁਸੀਂ ਸਾਨੂੰ ਮੈਸੇਜ ਕਰੋ, ਆਪਾਂ ਕਨੈਕਟ ਕਰਾ ਦਾਂਗੇ ਫਿਰ, ਹਨਾ ਆਪੇ ਹੀ ਗੱਲਾਂ ਬਾਤਾਂ ਮਾਰੋ। ਅਸੀਂ ਆ ਇੱਕ ਛੋਟੀ ਜੀ ਮੋਟੀ ਜੀ ਬ੍ਰੇਕ ਤੋਂ
1: ਬਣੇ ਰਹੋ, ਸੁਣਦੇ ਰਹੋ,
0: ਸੁਣਦੇ ਰਹੋ ਰੇਡੀਓ, ਹਾਂਜੀ 1674 AM।

ਬ੍ਰਿਕਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।

0: ਦੂਰ ਕੁੜੇ ਚੱਲ ਜਿੰਦੀਏ। ਹਾਂਜੀ ਹਾਂਜੀ, ਆ ਗਏ ਹਾਂ ਜੀ ਅਸੀਂ ਵਾਪਸ। ਉਮੀਦ ਕਰਤੇ ਹਾਂ ਆਪਕਾ ਦਿਨ ਅੱਛਾ ਜਾ ਰਹਾ ਹੋਗਾ। ਮੇਰੇ ਸਾਥ ਬਣੇ ਹੋਏ ਹੈ ਯਸ਼ ਜੀ।
1: ਇੰਨਾ ਸੋਚ ਕੇ ਬੋਲਦੇ ਤੁਸੀਂ, ਮੇਰਾ ਨਾਮ ਕੀ ਗੱਲ ਹੈ, ਭੁੱਲ ਜਾਂਦੇ ਹੋ।
0: ਨਹੀਂ ਨਹੀਂ, ਮੈਂ ਨਾ ਇੱਧਰ ਉੱਧਰ ਹੀ ਬੜਾ ਧਿਆਨ ਜਾ ਚੱਲ ਰਿਹਾ ਨਾ ਮੇਰਾ, ਤਾਂ
1: ਕਰਕੇ ਆਈ ਅੰਡਰਸਟੈਂਡ। ਕੋਈ ਨੀ ਕੋਈ ਨੀ, ਤੇ ਇਹ ਗਾਣਾ ਤੁਸੀਂ ਸੁਣ ਕੇ ਤੁਸੀਂ ਵੀ ਜਾ ਸਕਦੇ ਹੋ ਲੌਂਗ ਡਰਾਈਵ ਤੇ, ਰੇਡੀਓ ਹਾਂਜੀ ਲਾ ਕੇ ਬੜੀਆਂ ਬੜੀਆਂ ਵੀਕਐਂਡ ਬਣਾ ਸਕਦੇ ਹੋ। ਤੇ ਵੀਕਐਂਡ ਤੇ ਕੀ ਤੁਹਾਡੇ ਨਾਲ ਵਧੀਆ ਵਾਪਰਿਆ, ਨੀਤੂ ਜੀ ਤੇ ਦੱਸ ਕੇ ਗਈ ਹੈ ਤੇ ਅਸੀਂ ਵੀ ਦੱਸਦਾ ਹੈ, ਤੁਸੀਂ ਵੀ ਆ ਕੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਡੇ ਨਾਲ ਵੀਕਐਂਡ ਤੇ ਕੀ ਸੋਹਣਾ ਵਾਪਰਿਆ।
0: ਜੀ ਜੀ ਜੀ, ਸਾਨੂੰ ਦੱਸੋ ਕੀ ਹੋਇਆ ਵੀਕਐਂਡ ਤੇ। ਮੈਂ ਆਇਆ ਹੋਵਾਂ, ਵੈਸੇ ਮੈਂ ਆਪਣੇ ਆਪ ਨੂੰ ਨਹੀਂ ਸੈਲਫ ਇੰਪੋਰਟੈਂਸ ਕਿਉਂ ਦੇ ਰਿਹਾ ਇਸ, ਥੋੜ੍ਹੀ ਜਿਹੀ ਦੇਖੋ ਹਰ ਬੰਦੇ ਦੇ ਅੰਦਰ ਐਬ ਹੁੰਦੇ, ਮੇਰੇ ਅੰਦਰ ਹੈ, ਆਈ ਮੀ ਮਾਈਸੈਲਫ, ਪਰ ਮੈਂ ਹੋਵਾਂ ਤੇ ਗੱਲਬਾਤ ਕਰਨ ਵਾਲੇ, ਵੈਸੇ ਕੋਈ ਵੀ ਹੋਵੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਂਝ ਰਿਚੜ ਜੀ ਨਾ ਪਾਉਣ, ਇੱਦਾਂ ਹੋ ਨਹੀਂ ਸਕਦਾ। ਅਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਰਿਚੜ ਜੀ ਦੇ ਨਾਲ ਥੋੜ੍ਹੀ ਦੇਰ ਦੇ ਅੰਦਰ, ਪਰ ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਹੁਣ ਤੱਕ, ਹਨਾ, ਕਿ ਵੀ ਆਰ ਬੈਕ ਅਗੇਨ ਫੋਰ ਦਾ ਫਾਈਨਲ ਸੈਗਮੈਂਟ ਆਫ ਦਾ ਸ਼ੋ, ਹੁਣ ਤੱਕ ਦਾ ਸ਼ੋ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ?
1: ਹਾਂ ਇਹ ਜ਼ਰੂਰ ਦੱਸੋ, ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੈ ਕ੍ਰਿਸ਼ਨਾ ਜੀ, ਆਪਣੀ ਇੰਨੀ ਤਿਆਰੀ ਹੋਏ ਜੋ ਕੁਛ ਵੀ ਹੋਏ, ਲੇਕਿਨ ਜਦੋਂ ਤੱਕ ਫੀਡਬੈਕ ਨਹੀਂ ਮਿਲਦੀ ਨਾ ਮਜ਼ਾ ਨਹੀਂ ਆਉਂਦਾ, ਹਨਾ। ਤੇ ਇਹ ਮੈਸੇਜਸ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦੇ, ਤੇ ਤੁਸੀਂ ਜ਼ਰੂਰ ਸਾਂਝ ਪਾਓ ਮੈਸੇਜ ਦੇ ਰਾਹੀਂ ਜਾਂ ਕਾਲ ਕਰਕੇ। ਤੇ
0: ਬਿਲਕੁਲ,
1: ਇਸ ਹੁਣ ਆਪਾਂ ਵੀਕਐਂਡ ਦੀ ਜਦੋਂ ਗੱਲ ਕੀਤੀ ਹੈ ਕਿ ਵੀਕਐਂਡ ਤੇ ਤੁਸੀਂ ਤੁਹਾਡਾ ਕਿਵੇਂ ਗਿਆ, ਤੇ ਵੀਕਐਂਡ ਤੇ ਤੁਸੀਂ ਕੀ ਕਰ ਸਕਦੇ ਹੋ, ਉਹ ਵੀ ਤੁਹਾਨੂੰ ਇੱਕ ਹਿੰਟ ਦੇ ਦਿੰਦੇ ਆ। ਤੁਸੀਂ ਮੂਵੀ ਆਪਾਂ ਦੱਸ ਹੀ ਚੁੱਕੇ ਹਾਂ ਕਿ ਚੜ੍ਹਦੀ ਕਲਾ ਜਾ ਕੇ ਵੇਖ ਸਕਦੇ ਹੋ, ਜਾਂ ਬਹੁਤ ਸਾਰੀ ਹੋਰ ਵੀ ਨਵੀਆਂ ਨਵੀਆਂ
0: ਰਣਜੀਤ ਬਾਬੇ ਦਾ ਸ਼ੋਅ ਹੈ,
1: ਸ਼ੋਅ ਵੇਖੋ
0: ਜਾ ਕੇ,
1: ਹਾਂਜੀ, ਫੋਟੋਆਂ ਖਿੱਚੋ, ਸਾਨੂੰ ਟੈਗ ਕਰੋ ਰੇਡੀਓ ਹਾਂਜੀ ਨੂੰ, ਤੇ ਦੱਸੋ ਕਿੱਦਾਂ ਦਾ ਰਿਹਾ ਮਾਹੌਲ, ਇਹ ਮੂਵੀ ਦੇ ਬਾਰੇ ਵੀ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਚੜ੍ਹਦੀ ਕਲਾ। ਹੁਣ ਕ੍ਰਿਸ਼ਨਾ ਜੀ, ਮੈਂ ਇਸ ਦੇ ਵਿੱਚ ਨਾ ਮਤਲਬ ਐਡ ਕਰਨਾ ਚਾਹਾਂਗੀ ਕਿ ਮੇਰੀ ਇੱਕ ਬਹੁਤ ਪੁਰਾਣੀ ਮੂਵੀ ਹੈ, 12-13 ਮਤਲਬ ਕੌਣ ਸੀ, ਹਾਂ ਪਤਾ ਨਹੀਂ, 11-12 ਸਾਲ ਦੀ ਮੂਵੀ ਹੈ। ਲੇਕਿਨ ਇਹ ਮੂਵੀ ਇਫ ਯੂ ਆਰ ਲਾਈਕ ਫਿਲਮ ਪਗਲੂ, ਮਤਲਬ ਕਹਿ ਲਓ ਨਾ ਕਿ ਤੁਸੀਂ ਬਾਲੀਵੁੱਡ ਦੇ ਬਹੁਤ ਵੱਡੇ ਫੈਨ ਹੋ, ਜਾਂ ਤੁਹਾਨੂੰ ਇੱਦਾਂ ਲੱਗਦਾ ਫਿਲਮਾਂ ਦੇ ਤੁਸੀਂ ਦੀਵਾਨੇ ਹੋ, ਤੁਸੀਂ ਹਰ ਕਿਰਦਾਰ ਨੂੰ ਜੀਂਦੇ ਹੋ ਜਾਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਆਪਾਂ ਉਸ ਟਾਈਮ 'ਤੇ ਵੀ ਦੇਖ ਮਤਲਬ ਉਸ ਟਾਈਮ ਤੋਂ ਵੀ ਆਏ ਹਾਂ, ਜਾਂ ਪਹਿਲੇ ਆਪਣੇ ਵੱਡੇ ਭੈਣ ਭਰਾ, ਕਿ ਜਿਹੜੀ ਟਾਈਪ ਦੀ ਵੈਲ ਬੋਟਮ ਪੈਂਟਸ ਅਮਿਤਾਭ ਨੇ ਪਾਈ ਉਹ ਲੋਕਾਂ ਨੇ ਸਿਲਵਾ ਲੈਣੀ, ਜਿਸ ਤਰੀਕੇ ਦਾ ਹੇਅਰ ਸਟਾਈਲ ਅਜੇ ਦੇਵਗਨ ਦਾ ਜਾਂ ਜੋ ਵੀ ਤੇਰੇ ਨਾਮ ਦੇ ਰਾਜੇ
0: ਦਾ
1: ਇਨਫਲੂਐਂਸ ਦੀ ਗੱਲ ਹੋ ਰਹੀ, ਕਿ ਜੇ ਤੁਸੀਂ ਮਤਲਬ ਇੰਨੇ ਕਰੇਜ਼ੀ ਹੋ ਫਿਲਮਾਂ ਦੇ ਪ੍ਰਤੀ ਜਾਂ ਆਪਣੇ ਐਕਟਰ ਐਕਟ੍ਰੈਸਿਸ ਦੇ ਪ੍ਰਤੀ, ਤੇ ਤੁਸੀਂ ਇਹ ਮੂਵੀ ਜ਼ਰੂਰ ਵੇਖੋ, ਤੁਹਾਨੂੰ ਮੈਂ ਕਹਿ ਰਹੀ ਹਾਂ ਨਜ਼ਾਰੇ ਆ ਜਾਣੇ, ਸਵਾਦ ਆ ਜਾਣਾ। ਇਹ ਮੂਵੀ ਹੈ ਸ਼ਾਰੇ ਭਾਸ਼ਮੀ ਦੀ, ਜਿਹੜੀ ਹੁਣੇ ਫੈਮਲੀ ਮੈਨ ਦੇ ਵਿੱਚ ਬੜਾ ਵਧੀਆ ਕਿਰਦਾਰ ਕੀਤਾ, ਸਾਈਡ ਹੀਰੋ ਦਾ,
0: ਜੇਕੇ ਦਾ ਰੋਲ ਪਲੇ ਕਰਦਾ
1: ਕੀਤਾ, ਐਗਜ਼ੈਕਟਲੀ। ਤੇ ਜਬ ਤੱਕ ਹੈ ਜਹਾਨ ਮੇਂ ਸ਼ਾਹਰੁਖ ਖਾਨ ਦੇ ਉਹ ਬਣੇ ਸੀਗੇ ਰੂਮਮੇਟ, ਬੜੇ ਸਾਰੇ ਕਿਰਦਾਰ ਉਹਨਾਂ ਨੇ ਕੀਤੇ। ਅਤੇ ਰਿਚਰਡ ਜੀ, ਅਸੀਂ ਗੱਲ ਕਰਦੇ ਹਾਂ, 2 ਸੈਕਿੰਡ ਦਿਓ ਸਾਨੂੰ। ਅਤੇ ਇਹ ਫਿਲਮ ਫਿਲਮਿਸਤਾਨ ਹੈ, ਫਿਲਮਿਸਤਾਨ ਮੂਵੀ ਹੈ, ਤੁਸੀਂ ਜਾ ਕੇ ਵੇਖੋ, ਤੁਹਾਨੂੰ ਇੰਨਾ ਮਜ਼ਾ ਆ ਰਿਹਾ। ਉਹਨੇ ਇੰਨੀ ਘੈਂਟ ਐਕਟਿੰਗ ਕੀਤੀ ਨਾ ਸ਼ਾਰਿਫ ਹਾਸ਼ਮੀ ਨੇ, ਕਿ ਤੁਹਾਨੂੰ ਲੱਗਣਾ ਕਿ ਯਾਰ ਉਹਨੂੰ ਕਿਡਨੈਪ ਕਰ ਲੈਂਦੇ ਗਲਤੀ ਨਾਲ ਅਤੇ ਪਾਕਿਸਤਾਨ ਲੈ ਜਾਂਦੇ, ਅਤੇ ਉਹ ਇਸ ਮੂਵੀ ਦੇ ਵਿੱਚ ਦਿਖਾਇਆ ਫਿਲਮਿਸਤਾਨ ਦੇ ਵਿੱਚ, ਕਿ ਕਿਸ ਹਿਸਾਬ ਨਾਲ ਉਹ ਫਿਰ ਕਿਵੇਂ ਹੈਂਡਲ ਕਰਦਾ ਉਹ ਸਿਚੁਏਸ਼ਨ। ਅਤੇ ਉਹ ਮਤਲਬ ਇੰਨੇ ਸੀਰੀਅਸ ਟੈਰਰਸ ਦੇ ਸਾਹਮਣੇ ਵੀ ਨਾ ਉਹ ਸਨੀ ਫੌਜੀ ਦੀ ਐਕਟਿੰਗ ਕਰ
0: ਰਿਹਾ ਹੈ।
1: ਇਟਸ ਲਾਈਕ ਮਤਲਬ ਇਟਸ ਵਨ ਆਫ ਦਾ ਮਾਸਟਰ ਪੀਸ ਵਿਚ ਵੀ ਵਰ ਟਾਕਿੰਗ ਅਬਾਊਟ ਅਰਲੀਅਰ, ਕਿ ਮਤਲਬ ਤੁਸੀਂ ਉਸ ਮੂਵੀ 'ਚ ਜਾ ਕੇ ਨਾ ਤੁਸੀਂ ਉਹ ਕਿਰਦਾਰ ਨੂੰ ਜੀ ਲੈਂਦੇ ਹੋ। ਮਤਲਬ ਮੈਂ ਫਿਲਮ ਫੈਸਟੀਵਲ ਦੇ ਵਿੱਚ ਦੇਖੀ ਸੀਗੀ, ਮਾਮੀ ਦੇ ਵਿੱਚ, ਮੁੰਬਈ ਫਿਲਮ ਫੈਸਟੀਵਲ ਦੇ ਵਿੱਚ। ਤੇ
0: ਵੈਰੀ ਨਾਈਸ ਵੇ ਟੂ ਫਲੈਕਸ ਕਿ ਮੈਂ ਫਿਲਮ ਫੈਸਟੀਵਲ 'ਚ ਦੇਖੀ ਨਹੀਂ ਆ ਗਾਇਸ ਫਿਲਮ।
1: ਤੇ ਹਾਂ, ਤੇ ਐਗਜ਼ੈਕਟਲੀ, ਚਲੋ ਆਪਾਂ ਕਾਲ ਹੀ ਲੈ ਲੈਂਦੇ ਆ ਪਹਿਲਾਂ।
0: ਹਾਂਜੀ, ਲਓ ਜੀ, ਲਓ
1: ਜੀ ਜੀ, ਬਿਲਕੁਲ।
0: ਹੈਲੋ ਹੈਲੋ ਹੈਲੋ ਹੈਲੋ
1: ਹੈਲੋ
2: Hello, is it me?
1: ਹਾਂਜੀ ਹਾਂਜੀ ਰਿਚਰਡ ਜੀ,
0: it is you, always you, no one else. ਰਿਚਰਡ ਜੀ ਸਾਡੇ ਨਾਲ ਬਣ ਚੁੱਕੇ ਨੇ, ਕਿਸ ਤਰ੍ਹਾਂ ਕੀ ਹਾਲ ਚਾਲ ਹੈ ਰਿਚਰਡ ਜੀ, ਕੈਸੇ ਹੈ ਆਪ?
2: ਵਧੀਆ ਜੀ, ਸਤਿ ਸ੍ਰੀ ਅਕਾਲ, ਸਲਾਮ ਅਦਾਬ, ਨਮਸਤੇ ਤੁਮ ਦੋਨੋਂ ਨੂੰ,
1: ਸਤਿ ਸ੍ਰੀ ਅਕਾਲ,
0: ਦਿਲੋਂ ਜੀ ਆਇਆਂ ਨੂੰ ਤੁਹਾਨੂੰ ਰਿਚਰਡ ਜੀ,
2: ਦਿਲੋਂ ਜੀ ਆਇਆਂ
0: ਹਾਊ ਵਾਜ਼ ਯੂਰ ਵੀਕ, ਕਿੱਦਾਂ ਦਾ ਰਿਹਾ ਵੀਕ? ਤੁਸੀਂ ਤਾਂ ਵੈਸੇ ਬੜੇ ਪੋਜ਼ਿਟਿਵ ਪੋਜ਼ਿਟਿਵ ਆਦਮੀ ਹੋ, ਤੁਹਾਨੂੰ ਤਾਂ ਲਿਸਟ ਡਾਊਨ ਕਰਕੇ ਰੱਖਣਾ ਚਾਹੀਦਾ ਬਰੀਫ ਦੇ ਅੰਦਰ ਕਿ 5 ਥਿੰਗਸ ਦੈਟ ਵੈਂਟ ਵੈਲ ਵਿਦ ਮੀ, ਇਸ ਤਰ੍ਹਾਂ ਕਰਕੇ ਰੱਖਿਆ ਕਰੋ ਤੁਸੀਂ ਫਰਾਈਡੇ
2: ਦਾ। ਲਾਸਟ ਥਰਸਡੇ ਮਾਈ ਫਰੈਂਡ ਕੇਮ ਫਰਮ ਦ ਯੂ ਐਸ ਵਿਦ ਹਰ

0: ਮੇਰੀ ਆਵਾਜ਼ ਦਾ
1: ਹੈ।
0: ਤਾਂ ਮੈਂ ਇਹੀ ਕਹਿ ਸਕਦਾ ਕਿ ਜਦੋਂ ਮੈਂ ਬਹੁਤ ਜ਼ਿਆਦਾ ਬੋਲਦਾ ਘਰਦੇ ਤਾਂ ਕਹਿੰਦੇ ਬੇਟਾ ਕਿਤੇ ਹੋਰ ਚਲਾ ਜਾ, ਬਹੁਤ ਬੋਲਦਾ ਬਹੁਤ ਬੋਲਦਾ। ਤੇ ਆਪਾਂ ਹੁਣ ਕਾਲ, ਓਹੋ ਮਿਸ ਹੋ ਗਈ, ਦੁਬਾਰਾ ਕਰੋ
1: ਕਰੋ ਕਰੋ ਕਰੋ,
0: ਦੁਬਾਰਾ
1: ਚੱਕੋ ਚੱਕੋ ਚੱਕੋ,
0: ਭੇਜੋ ਮੇਰੀ ਤਰਫ ਕਾਲ ਕੋ, ਉੜਤੀ ਉੜਤੀ ਅੱਖਿਓ ਕੇ ਲੜਗੇ ਪੈਂਚੇ ਲੜਗੇ ਰੇ। ਔਰ ਯੇ ਕਾਲ ਆ ਗਈ ਹੈ ਔਰ ਮੈਨੇ ਯੇ ਪਕੜ ਲਈ। ਔਰ ਜਸੋਵਾਲ ਸਾਹਿਬ, ਆਪ ਔਨ ਲਾਈਨ ਹੈ, ਆਪ ਔਨ ਏਅਰ ਹੈ, ਕੈਸੇ ਹੈ ਆਪ? ਘਰਦਿਆਂ ਨੂੰ ਬਹੁਤ ਲੇਟ ਪਤਾ ਲੱਗਾ ਕਿ ਜਿਹੜਾ ਆ ਆਂਦਾ ਨਾ ਉਹ ਕਲੋਨੀਅਲ ਕਰਕੇ ਆਂਦਾ, ਟੈਕਨੀਕਲੀ ਤਾਂ ਕ੍ਰਿਸ਼ਨ ਹੋਣਾ ਚਾਹੀਦਾ ਸੀਗਾ, ਪਰ ਘਰਦੇ ਜਦੋਂ ਮੈਂ ਇੱਧਰ ਹੀ ਗੱਲਾਂ ਕਰਦਾ ਕਹਿੰਦੇ ਕਿ ਬਹੁਤ ਹੀ ਓਵਰ ਸਮਾਰਟਨੈਸ ਨਾ ਚਾੜਿਆ ਕਰ, ਕ੍ਰਿਸ਼ਨਾ ਹੀ ਰਹੇਗਾ। ਮੈਂ ਠੀਕ ਆ ਬਈ, ਕ੍ਰਿਸ਼ਨ ਦੇ ਮਿਲਣਾ ਸੀ, ਠੀਕ ਹੈ ਨਹੀਂ? ਹੋਰ ਜੀ, ਵਾਟ ਹੈਪਨਡ ਵਿਦ ਯੂ ਡਿਊਰਿੰਗ ਦ ਵੀਕ? ਵਧੀਆ ਵਧੀਆ
2: ਵਧੀਆ ਹੀ ਆ ਮੇਰੇ ਨਾਲ ਭਾਜੀ, ਮੈਂ ਮਤਲਬ ਆਲਵੇਸ ਪੋਜ਼ਿਟਿਵ ਹੀ
1: ਲੱਗਦਾ, ਹਰ ਚੀਜ਼ ਵਧੀਆ ਯਾਰ, ਹੱਸਦੇ ਹੀ ਰਹਿੰਦੇ ਆ,
2: ਹੱਸਦੇ ਹੀ ਰਹਿੰਦੇ। ਮਤਲਬ ਕੀ ਨੈਗੇਟਿਵ ਕੀ ਹੁੰਦਾ, ਕੁਛ ਨਹੀਂ, ਤਾਂ ਤੁਹਾਡੀ ਸੋਚ ਹੈ, ਇਟਸ ਜਸਟ ਯੂਅਰ ਐਟੀਟਿਊਡ, ਮੈਨੂੰ ਇਹ ਲੱਗਦਾ ਹੈਗਾ।
1: ਨੈਗੇਟਿਵ ਥੌਟਸ,
2: ਮੈਨੂੰ, ਮੈਂ ਪਰਸਨਲੀ, ਮੇਰੀ ਸੋਚ ਹੈ ਹਰ ਨੈਗੇਟਿਵ ਦੇ ਵਿੱਚ ਨਾ ਕੁਛ ਪੋਜ਼ਿਟਿਵ ਹੁੰਦਾ, ਤੁਸੀਂ ਉਹ ਫੜਨਾ ਹੈਗਾ ਵੀ ਪੋਜ਼ਿਟਿਵ ਕੀ ਆ।
1: ਵਾਹ ਜੀ ਵਾਹ,
2: ਬਸ ਦੈਟ ਇਜ਼ ਯੂਅਰ ਮਤਲਬ ਮਿਸਿੰਗ ਪਾਰਟ, ਜੇ ਤੁਸੀਂ ਇਹ ਲੱਭਣ ਲੱਗ ਗਏ ਨਾ,
1: ਕੋਈ ਗੱਲ ਆਪਾਂ ਤੋਰੀਏ ਤੇ ਹਰ ਹੋਰ ਲੋਕਾਂ ਨੂੰ ਵੀ ਲੱਗੇ ਕਿ ਹਾਂ ਯਾਰ ਆਪਾਂ ਵੀ ਕਰ
2: ਸਕਦੇ ਹਾਂ। ਪਰਮਾਤਮਾ ਨੇ ਜਦੋਂ ਤੁਹਾਨੂੰ ਸਾਹ ਦੇ ਤੇ, ਜਦੋਂ ਇੱਕ ਦਿਨ ਦੇਖ ਲਿਆ, ਵਧੀਆ ਹੀ ਵਧੀਆ, ਇਤੋਂ ਵਧੀਆ ਆਪਾਂ ਬਾਕੀ ਤਾਂ ਦੁਨੀਆਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ, ਮੈਂ ਕੱਲ ਕਰੀਮੀ ਪਨੀਰ ਬਣਾਇਆ ਤੁਹਾਨੂੰ ਦੱਸ ਦੂੰਗਾ, ਉਹ ਵਧੀਆ, ਮੈਂ ਫਰੈਂਡਸ ਦੇ ਨਾਲ ਕਿਤੇ ਘੁੰਮਣ ਗਿਆ ਉਹ ਦੱਸ ਦਾਂਗੇ, ਉਹ ਇਹ ਛੋਟੀਆਂ ਛੋਟੀਆਂ ਚੀਜ਼ਾਂ, ਜਦੋਂ ਆਪਣਾ ਹਰ ਵਕਤ ਹੀ ਵਧੀਆ। ਮੇਰੇ ਲਈ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਕਹਿੰਦੇ ਨਾ, ਮੈਂ ਸੱਚੀ ਸੋਚ ਦੇ ਵਿੱਚ ਪੈ ਜਾਂਦਾ, ਇਹ ਜੀ ਕਿਹੜੀ ਚੀਜ਼ ਮੇਰੇ ਨਾਲ ਹੋਈ ਹੈ ਐਕਸਟਰਾ ਆਰਡਨਰੀ, ਜਿਹੜੀ ਮੈਂ ਜਾ ਕੇ ਸ਼ੇਅਰ ਕਰਾਂ, ਮੇਰੇ ਨਾਲ ਹਮੇਸ਼ਾ ਹੀ
0: ਥੈਰੇਪੀ, ਜਿਨ੍ਹਾਂ ਨੂੰ ਐਂਗਜ਼ਾਇਟੀ ਜਾਂ ਫਿਰ ਕਹਿ ਲਓ ਅਰਲੀ ਸਟੇਜਿਸ ਆਫ ਆਪਾਂ ਪੈਨਿਕ ਅਟੈਕਸ ਜਾਂ ਫਿਰ ਹਨਾ ਡਿਪਰੈਸ਼ਨ ਕਹਿ ਦਈਏ, ਤੇ ਉਹਨਾਂ ਨੂੰ ਇਹ ਹੋਮਵਰਕ ਦੇ ਤੌਰ ਤੇ ਵੀ ਦਿੱਤਾ ਜਾਂਦਾ ਕਿ ਰਾਈਟ ਡਾਊਨ 5 ਥਿੰਗਸ ਦੈਟ ਹੈਪਨਡ ਵਿਦ ਯੂ।
2: ਮੈਨੂੰ ਨੀ ਪਤਾ, ਮੇਰੇ ਬਾਰੇ ਬਹੁਤ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਮੈਂ ਬੜਾ ਮਤਲਬ ਫਟਕਦੇ ਨੇ, ਕਈ ਗੱਲਾਂ ਦੇ ਕੰਟਰਾਡਿਕਟ ਕਰ ਦਿੰਦਾ, ਪਰ ਮੈਂ ਮੈਂ ਮਤਲਬ ਔਨਿਅਰ ਹੀ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਂ ਜੋ ਵੀ ਕੁਛ ਕਹਿੰਦਾ ਨਾ, ਮੇਰੀ ਲਾਈਫ ਦੇ ਵਿੱਚ ਉਹ ਹੋ ਰਿਹਾ ਹੁੰਦਾ ਜਾਂ ਹੁੰਦਾ ਹੈਗਾ ਵਾ,
0: ਹੋਣਾ ਹੀ ਇਦਾਂ
2: ਚਾਹੀਦਾ। ਆਈ ਐਮ ਨੋਟ ਮਤਲਬ ਮੈਨੂੰ ਮੈਨੂੰ ਪੋਚਾ ਪਾਚੀ ਨੀ ਕਰਨੀ ਆਉਂਦੀ, ਵੀ ਮੈਨੂੰ ਝੂਠ ਨੀ ਬੋਲਣਾ ਆਉਂਦਾ ਅਸਲ ਚ, ਵੀ ਜੋ ਹੈ ਸੋ ਹੈ, ਵਧੀਆ ਵਾ ਤਾਂ ਵਧੀਆ ਵਾ, ਨਹੀਂ ਵਧੀਆ ਤਾਂ ਵੀ ਵਧੀਆ ਹੀ ਵਧੀਆ ਵਾ, ਬਸ ਇੰਨੀ ਕੁ ਮੈਨੂੰ ਲੱਗਦਾ ਹੁੰਦਾ। ਵੀ ਜੋ ਮੈਂ ਕਈ ਵਾਰ ਗੱਲ ਕਰਦਾ ਨਾ, ਵੀ ਆਪਾਂ ਨਾ ਕਿਤੇ ਵੀ ਪੋਡਕਾਸਟ ਦੇਖ ਲਓ, ਕੋਈ ਰੇਡੀਓ ਦੇਖ ਲਓ, ਕੁਛ ਹੋਰ ਦੇਖ ਲਓ, ਕੁਛ ਵੀ, ਉੱਥੇ ਤੁਹਾਨੂੰ ਸਿਰਫ ਚੰਗੀਆਂ ਚੰਗੀਆਂ ਗੱਲਾਂ ਹੀ ਦੱਸਦੇ ਆ, ਪਰ ਸਮਾਜ ਦੇ ਵਿੱਚ ਇੰਨੀ ਬੁਰਾਈ ਆ, ਉਹ ਕਿੱਥੋਂ ਆਉਂਦੀ, ਉਹ ਵੀ ਤਾਂ ਆਪਣੇ ਵਰਗੇ ਹੀ ਲੋਕ ਆ।
0: ਜੀ ਬਿਲਕੁਲ ਸਹੀ ਗੱਲ ਆ, ਇੱਕ
2: ਠੀਕ ਹੈ ਨਾ,
0: ਇੱਕ ਸ਼ੀਸ਼ਾ ਸਮਾਜ ਨੂੰ ਹਮੇਸ਼ਾ ਦਿਖਾਉਂਦੇ ਰਹਿਣਾ ਚਾਹੀਦਾ, ਤੇ ਆਪ ਵੀ ਦੇਖਦੇ ਰਹਿਣਾ ਚਾਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। That is all right.
2: ਹਾਂ ਬਿਲਕੁਲ ਵਧੀਆ, ਮੈਨੂੰ ਇਹੀ ਲੱਗਦਾ। ਬਾਕੀ ਮੈਂ ਆਇਆ ਸੀਗਾ ਵੈਸੇ, ਚਲੋ ਮੈਂ ਤਾਂ ਇਹ ਦੱਸਦਾ, ਤੇ ਮੈਂ ਚੁਟਕਲੇ ਸੁਣਾਉਣੇ ਸੀ ਦੋ, ਨਵੇਂ ਨਵੇਂ ਜੇ ਪਤਾ ਲੱਗੇ ਸੀਗੇ, ਮੈਂ ਕਿਹਾ ਤੁਸੀਂ ਚੁਟਕਲਿਆਂ ਦੀ ਗੱਲ ਕੀਤੀ, ਮੈਂ ਵੀ ਲਾਲ ਜੀ ਦਾ ਨਾਮ ਲੈ ਦਵਾਂ ਅੱਜ।
0: ਕਿਆ ਬਾਤ ਹੈ, ਵੈਰੀ ਗੁੱਡ,
1: ਸਭ ਤੋਂ ਬਦਲਾ ਲੇਗਾ ਤੇਰਾ
0: ਇਰਸ਼ਾਦ ਦੇ ਚੁਟਕਲਾ,
2: ਇਰਸ਼ਾਦ ਦੇ ਚੁਟਕਲਾ। ਕਹਿੰਦੇ ਲਾਲ ਜੀ ਗੱਡੀ ਸਟਾਰਟ ਕੀਤੀ ਤੇ ਜਾਣ ਲੱਗੇ ਕਿਤੇ, ਇੱਕ ਬੈਗਰ ਆ ਗਿਆ ਵਿਚਾਰਾ, ਕਹਿੰਦਾ ਭਾਈ ਸਾਹਿਬ ਪੈਸੇ ਦੇ ਦੋ ਥੋੜੇ ਜੇ। ਕਹਿੰਦਾ ਯਾਰ ਤੂੰ ਖੱਟਾ ਖੱਟਾ ਬੰਦਾ, ਵੀ ਤੂੰ ਪੈਸੇ ਮੰਗਦਾ ਚੰਗਾ ਲਾ। ਕਹਿੰਦਾ ਜੀ ਲੋੜ ਆ ਬਹੁਤ। ਕਹਿੰਦਾ ਅੱਛਾ, ਕਹਿੰਦਾ ਲਾਲ ਜੀ ਪਰਸ ਕੱਢਣ ਲੱਗੇ, ਪੈਸੇ ਪੁਸੇ ਦੇਖੇ, ਕਹਿੰਦੇ ਅੱਛਾ ਤੂੰ ਨਸ਼ਾ ਨੁਸ਼ਾ ਤਾਂ ਨੀ ਕਰਦਾ? ਉਹ ਕਹਿੰਦਾ ਨਹੀਂ ਜੀ ਨਹੀਂ ਬਿਲਕੁਲ ਨੀ ਕਰਦਾ। ਕਹਿੰਦਾ ਮੈਂ ਕਰਦਾ, ਮੇਰੇ ਕੋਲ ਨਹੀਂ ਕੀ ਨਸ਼ਾ ਕਰੀ।
0: ਗੱਲ ਉਹੀ ਸੀ ਨਾ, ਸੈਲਫ ਅਵੇਅਰਨੈਸ ਬੜੀ ਜ਼ਰੂਰੀ
2: ਹੈ। ਕਹਿੰਦਾ ਵੀ ਤੂੰ ਨਹੀਂ ਕਰਦਾ ਤਾਂ ਲੱਗ ਜਾਂਦਾ, ਮੈਂ ਤਾਂ ਕਰਦਾ, ਮੈਂ ਕੋਲ ਨਹੀਂ ਹੈ ਤੂੰ ਮੇਰੇ ਨਾਲ ਚੱਲ। ਐਂ ਨਾ ਇੱਕ ਵਾਰ ਵਾਈਫ ਆਪਣੇ ਹਸਬੈਂਡ ਨੂੰ ਕਹਿੰਦੀ ਆ, ਕਹਿੰਦੀ ਇਹ ਜੀ ਮੈਨੂੰ ਨਾ ਤੁਹਾਡੇ ਭਰਾ ਤੇ ਬੜਾ ਤਰਸ ਆਉਂਦਾ, ਇਹਦਾ ਵੀ ਵਿਚਾਰੇ ਦਾ ਵਿਆਹ ਕਰ ਦੋ, ਸਾਰੀ ਰਾਤ ਰੋਂਦਾ ਰਹਿੰਦਾ।
0: ਓਕੇ ਵੈਰੀ ਸੈਡ।
2: ਘਰ ਘਰ ਵਾਲੇ ਨੂੰ ਕਹਿੰਦਾ ਤਿੰਨ ਰਾਤ ਰੋਣ ਨਾਲੋਂ ਚੰਗਾ ਵੀ ਰਾਤ ਰਾਤ ਹੀ ਰੋ ਲਿਆ ਕਰੇ।
0: ਨਹੀਂ ਨਾਲੇ ਸਕਿਨ ਕੇਅਰ ਵੀ ਹੈ ਕਹਿੰਦੇ, ਰੋਣਾ ਵੀ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਬਾਈ, ਥੈਂਕਸ ਫॉर योर ਕਾਲ
2: ਜੀ। ਥੈਂਕ ਯੂ ਯਸ ਜੀ, ਟੇਕ ਕੇਅਰ ਜੀ, ਹਾਵ ਅ ਬਿਊਟੀਫੁਲ ਵੀਕਐਂਡ।
0: ਯੂ ਟੂ, ਥੈਂਕ ਯੂ ਟੂ। ਕੀ ਬਾਤ ਹੈ,
1: ਸਾਡੇ ਸਾਰਿਆਂ ਦਾ ਵੀ ਵੀਕਐਂਡ ਵਧੀਆ ਲੱਗਿਆ। ਸਾਡਾ
0: ਵੀਕਐਂਡ ਵੀ ਯਾਰ ਮਜ਼ੇਦਾਰ ਮਜ਼ੇਦਾਰ ਹੋਵੇ। ਮੰਗਤ ਸਿੰਘ ਜੀ ਮੈਸੇਜ ਕਰਦੇ ਨੇ ਕਿ ਯਸ ਜੀ ਮੈਨੂੰ ਫਿਲਮ ਦਾ ਨਾਮ ਪਤਾ, ਯਸ ਜੀ ਮੈਨੂੰ ਫਿਲਮ ਦਾ ਨਾਮ ਪਤਾ ਨਹੀਂ ਲੱਗਿਆ।
1: ਫਿਲਮਿਸਤਾਨ,
0: ਫਿਲਮਿਸਤਾਨ ਹੈ ਜੀ,
1: ਵਿੱਚ ਵਿੱਚ ਰਿਚਰਡ ਜੀ ਆ ਰਹੇ ਸੀ ਸਾਨੂੰ ਲੱਗਿਆ ਉਹਨਾਂ ਨੂੰ। ਫਿਲਮਿਸਤਾਨ ਮੂਵੀ ਹੈ, ਤੁਹਾਨੂੰ ਬਹੁਤ ਬਹੁਤ ਮਤਲਬ ਮਜ਼ਾ ਆਏਗਾ ਉਹ ਮੂਵੀ ਵੇਖ ਕੇ। ਤੇ ਯਸ ਤੁਸੀਂ ਵੇਖੋ, ਆਪਾਂ ਤੇ ਫਿਲਮ ਫੈਸਟੀਵਲ ਚ ਵੇਖੀ ਸੀਗੀ। ਅੱਛਾ ਇੱਕ ਹੋਰ ਚੀਜ਼ ਮੈਨੂੰ ਯਾਦ ਹੈ, ਆਪਾਂ ਜਿਹੜੀ ਦੇਖੀ ਮਿਲੇ ਸੀਗੇ ਨੁੱਕੜ ਨਾਟਕ ਵਾਲਿਆਂ ਨੂੰ ਇੱਥੇ
0: ਫਿਲਮ ਫੈਸਟੀਵਲ ਤੇ ਗਏ ਤੇ ਵੱਡੇ ਵੱਡੇ ਸਿਤਾਰੇ ਆ ਰਹੇ, ਸਭ ਕੁਛ ਆ ਰਿਹਾ, ਪਰ ਇੱਕ ਹੁੰਦਾ ਨਾ ਕਿ ਪੈਸ਼ਨ ਫੋਰ ਯੋਰ ਸਿਨੇਮਾ। ਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ, ਆਫ ਰਿਕਾਰਡ ਵੀ ਗੱਲ ਕੀਤੀ ਕਿ ਉਹ ਜਿਹੜਾ ਡਾਇਰੈਕਟਰ ਹੈ ਫਿਲਮ ਦਾ ਬਹੁਤ ਯੰਗ ਲੜਕਾ, ਉਹਨੇ ਇੰਜੀਨੀਅਰਿੰਗ ਬੈਕਗ੍ਰਾਉਂਡ ਛੱਡਤਾ, IIT ਦਾ ਪੜਿਆ ਹੋਇਆ, ਵਧੀਆ ਜੋਬ ਛੱਡਤੀ, ਲੜਕੀ ਵੀ MBA ਗ੍ਰੈਜੂਏਟ ਸੀਗੀ। ਅੱਛਾ ਕੋਟਾ ਦੀ, ਦੇਖੋ ਮੈਂ ਕਹਿ ਰਿਹਾ ਸਟਾਰ ਹੀ ਸਾਰੇ ਇੱਧਰ ਉੱਧਰ, ਅਸੀਂ ਤਾਂ ਬਸ ਅਸੀਂ ਜੀ ਧਨੇਰੀ ਕਚੌਰੀਆਂ ਚੋ ਕੇ ਰਹਿ ਗਏ, ਸਟਾਰ ਹੀ ਇੱਧਰ ਉੱਧਰ ਨੇ ਜੀ,
1: ਮੌਲੀ ਸ਼੍ਰੀ,
0: ਸਹੀ ਕਿ ਨਹੀਂ। ਤੇ ਗੁੱਡ ਮੂਵੀ ਹੋਏਗੀ ਕਿਉਂਕਿ ਉਹਨਾਂ ਦਾ ਪੈਸ਼ਨ ਦਿਸ ਰਿਹਾ ਸੀਗਾ।
1: ਬਹੁਤ ਪਿਆਰੀ ਹੈ, ਬਹੁਤ ਪਿਆਰੀ ਨੁੱਕੜ ਨਾਟਕ ਹੈ, ਨੈਟਫਲਿਕਸ ਤੇ ਆ ਗਈ ਹੈ, ਤੁਸੀਂ ਜਾ ਕੇ ਵੇਖੋ
0: ਜੀ। ਤੇ ਦਿਲਬਾਗ ਜੀ ਮੈਸੇਜ ਕਰਦੇ ਨੇ ਕਿ ਯਸ ਜੀ ਪਲੀਜ਼ ਸੈਂਡ ਮੀ ਯੂਟਿਊਬ ਕੁਕਿੰਗ ਚੈਨਲ ਲਿੰਕ ਪਲੀਜ਼ ਜੀ। ਠੀਕ ਹੈ ਜੀ,
1: ਸਰਚ ਕਰੋ ਯਸ ਦੀ ਕਿਚਨ ਮਿਲ ਜਾਣਾ,
0: ਯਸ ਦੀ ਕਿਚਨ ਤੁਸੀਂ ਸਰਚ ਕਰੋ, ਗੱਲਬਾਤ ਬਣ ਜਾਏਗੀ। ਨਰਿੰਦਰ ਜੀ ਮੈਸੇਜ ਭੇਜਦੇ ਨੇ ਕਿ ਗੁੱਡ ਮਾਰਨਿੰਗ ਬੋਥ ਆਫ ਯੂ, ਪ੍ਰੋਗਰਾਮ ਗੋਇੰਗ ਗੁੱਡ।
1: ਧੰਨਵਾਦ ਜੀ, ਧੰਨਵਾਦ, ਆਹੀ ਤੇ ਆਪਾਂ ਨੂੰ ਹੱਲਾ ਸ਼ੇਰੀ ਚਾਹੀਦੀ ਹੈ,
0: ਜਿਹੀ ਤੋਂ ਚਾਹੀਏ, ਜਿਹੀ ਵੈਲੀਡੇਸ਼ਨ ਕੇ ਲਈ ਤੋ ਹਮ ਲੋਗ ਭਾਗ ਕੇ ਆ ਜਾਤੇ ਹੈ
1: ਜੀ ਜੀ,
0: ਹੈ ਨਾ, ਸਹੀ ਕਿ ਨਹੀਂ।
1: ਬਸ ਅਪ ਹੋ ਗਿਆ ਮੇਰਾ ਡੋਪਾਮਾਈਨ,
0: ਹੈ ਨਾ, ਡੋਪਾਮਾਈਨ ਅਪ ਹੋ ਗਿਆ। ਅੱਛਾ ਇਹਦਾ ਬੜਾ ਚੱਕਰ ਹੈ ਨਾ, ਸੈਰੋਟੋਨਿਨ ਡੋਪਾਮਾਈਨ ਵਗੈਰਾ, ਕਿ ਯੂ ਆਲਵੇਸ ਨੀਡ ਸਟਿਮੂਲਸ, ਸਮ ਸੋਰਟ ਆਫ ਸਟਿਮੂਲਸ, ਕਿ ਹੈ ਨਾ ਤੁਹਾਡਾ ਮਾਈਂਡ ਵਰਕ ਕਰਦਾ ਰਹੇ, ਕੁਛ ਨਾ ਕੁਛ ਨਵਾਂ ਚਾਹੀਦਾ। ਅੱਛਾ ਉਸ ਚੱਕਰ 'ਚ ਨਾ ਮੈਂ ਦੇਖਦਾ ਕਿ ਖਰਾਬ ਕੰਟੈਂਟ ਵੀ ਬਹੁਤ ਆਉਂਦਾ, ਖਰਾਬ ਉਸ, ਇੱਕ ਤਾਂ ਚਲੋ ਇੱਕ ਤਾਂ ਪਤਾ ਹੀ ਕਿ ਖਰਾਬ ਹੈ, ਉਹ ਬਣਾਉਣ ਵਾਲੇ ਨੂੰ ਵੀ ਪਤਾ ਕਿ ਮੈਂ ਕਿਸ ਮਨਸ਼ਾ ਨਾਲ ਬਣਾਇਆ। ਇੱਕ ਇਹ ਹੁੰਦਾ ਕਿ ਵਧੀਆ ਕ੍ਰੀਏਟਰ ਵੀ ਨਾ, ਵਧੀਆ ਰਾਈਟਰ ਵੀ, ਵਧੀਆ ਡਾਇਰੈਕਟਰ ਵੀ, ਵਧੀਆ ਐਕਟਰ ਵੀ, ਆਪਣਾ ਆਪਣਾ ਕੰਮ ਬਹੁਤ ਮਤਲਬ ਬਿਲੋ ਐਵਰੇਜ ਕਰਦੇ, ਕਿਉਂਕਿ ਪਤਾ ਯਾਰ ਹਰ 40 ਦਿਨ ਬਾਅਦ ਕੁਛ ਨਵਾਂ ਲਿਆਉਣਾ ਪੈਣਾ, ਅਤੇ ਹਰ 40 ਦਿਨ ਬਾਅਦ ਕੋਈ ਨਵੀਂ ਨਵੀਂ ਗੱਲ ਕਰਨੀ ਪੈਣੀ ਹੈ। ਅਤੇ ਨਵੀਂ ਗੱਲ ਕਰਨ ਲਈ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਆਨ ਏ ਲੈ ਲਵਾਂ ਜੀ।
1: ਜੀ ਜੀ ਜ਼ਰੂਰ,
0: ਲਓ ਜੀ ਲਓ, ਸੁਰਿੰਦਰ ਸਿੰਘ ਜੀ ਤੁਸੀਂ ਆਨ ਏ,
1: ਇੱਕ ਵਾਰੀ ਪਲੀਜ਼ ਆਪਣੀ ਐਪ ਬੰਦ ਕਰ ਦਿਓ ਜੀ। ਚਲ
0: ਹਾਂਜੀ ਹਾਂਜੀ, ਪਲੀਜ਼ ਜੀ ਆਪ ਚਲੇ ਪਲੀਜ਼।
3: ਸਤਿ ਸ਼੍ਰੀ ਅਕਾਲ ਜੀ ਯਸ਼ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
3: ਬਸ ਵਧੀਆ, ਫਸਟ ਕਲਾਸ, ਤੁਸੀਂ ਸੁਣਾਓ? ਤੁਹਾਡਾ ਪ੍ਰੋਗਰਾਮ ਸੁਣ ਕੇ ਤੇ ਮਨ ਜਿਹੜਾ ਬਾਗ ਬਾਗ ਹੋ ਜਾਂਦਾ ਹੈਗਾ।
1: ਵਾਹ ਵਾਹ ਵਾਹ, ਧੰਨਵਾਦ ਜੀ, ਧੰਨਵਾਦ।
3: ਅੱਜ ਤੁਹਾਡੀ ਆਵਾਜ਼ ਸੁਣਨੇ ਆ ਤੇ ਸਾਡੇ ਦੇ ਜੇ ਸਾਰੇ ਦਿਨ ਦੀ ਜਿਹੜੀ ਥਕਾਵਟ ਉਹ ਦੂਰ ਹੋ ਜਾਂਦੀ ਹੈ।
0: ਵੈਰੀ ਗੁੱਡ, ਵੈਰੀ ਗੁੱਡ।
3: ਸਾਰਾ ਦਿਨ ਸਾਡਾ ਪ੍ਰੋਗਰਾਮ ਜੋ ਆਉਂਦਾ ਹੈ ਨਾ, ਤੇ ਬਸ ਅਸੀਂ ਬੈਠ ਜਾਂਦੇ ਹਾਂ, ਆਰਾਮ ਨਾਲ ਗੱਡੀ ਚਲਾ ਰਹੇ ਹੁੰਦੇ ਹੈਗੇ ਤੇ ਨਾਲ ਨਾਲ ਆਪਣਾ ਆਰਾਮ ਨਾਲ ਸੁਣਦੇ ਰਹਿੰਦੇ ਹੈਗੇ।
1: ਵਾਹ ਜੀ ਵਾਹ, ਤੁਸੀਂ ਤੇ ਮੇਰਾ ਵੀਕਐਂਡ ਬਣਾਤਾ।
3: ਹਾਂ, ਇੰਜੋਏ ਕਰਦੇ ਰਹਿੰਦੇ ਹੈਗੇ।
1: ਧੰਨਵਾਦ ਜੀ, ਬਹੁਤ ਬਹੁਤ।
0: ਦੈਟ ਇਜ਼ ਵੈਰੀ ਨਾਈਸ। ਫਿਰ ਮੇਰੇ ਖਿਆਲ ਨਾਲ ਸਰ ਜੀ ਤੁਹਾਡਾ ਤੇ ਮਤਲਬ ਪੋਜ਼ਿਟਿਵ ਪੁਆਇੰਟ ਆਫ ਦਾ ਵੀਕ ਇਹ ਹੋਇਆ ਕਿ ਯਸ ਜੀ ਦੀ ਆਵਾਜ਼।
3: ਤੁਹਾਡੇ
1: ਨਾਲ ਕੀ ਵਧੀਆ ਵਾਪਰਿਆ ਇਸ ਹਫਤੇ?
3: ਮੇਰੇ ਨਾਲ ਤੇ ਸਭ ਕੁਝ ਵਧੀਆ ਹੀ ਵਧੀਆ ਹੁੰਦਾ ਹੈ ਜੀ। ਗੱਲ ਹੈਗੀ ਕਿ ਮੈਂ ਫੈਮਿਲੀ ਨਾਲ ਐਡਜਸਟਮੈਂਟ ਕਰਕੇ ਚੱਲਣਾ ਹੈਗਾ ਵਾ, ਹਰੇਕ ਨਾਲ ਹੀ ਕਰੀਦਾ ਹੈਗਾ
1: ਜੀ ਜੀ,
3: ਤੇ ਫੈਮਿਲੀ ਨਾਲ ਤੇ ਪ੍ਰੈਫਰ ਤੇ ਫੈਮਿਲੀ ਨੂੰ ਪਹਿਲੀ ਦੇਈਦੀ ਹੈਗੀ ਹੈ
0: ਜੀ।
3: ਬਾਕੀ ਕਿਸੇ ਹੋਰ ਦੀ ਵੀ ਹੁੰਦੀ ਹੈਗੀ, ਹੈਲਪ ਜੋ ਕਰਨੀ ਹੁੰਦੀ ਹੈਗੀ ਉਹ ਵੀ ਕਰੀਦੀ ਹੈਗੀ ਹੈ, ਜੋ ਕੁਛ ਆਪਣੇ ਕੋਲ ਹੋ ਸਕਦਾ ਪੋਸੀਬਲ, ਕਿਉਂਕਿ ਬੱਚੇ ਸਾਡੇ ਬੱਚਿਆਂ ਦੀ ਕਿਸੇ ਨੇ ਹੈਲਪ ਕੀਤੀ ਸੀ ਕਿਸੇ ਟਾਈਮ ਤੇ, ਜੇ ਬੱਚੇ 2003 ਵਿੱਚ ਆਏ ਸੀ ਤੇ ਸਾਡੇ ਤੋਂ ਡਾਈ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਸਾਡੇ ਹੋ ਜਾਏ, ਕੋਈ ਅੱਛਾ ਹੀ ਹੋ ਜਾਏ।
0: ਹਾਂ ਇਹ ਵੈਸੇ ਬੜੀ ਪਿਆਰੀ ਗੱਲ ਆ, ਐਂਪਥੀ ਘਟੀ ਜਾਂਦੀ ਹੈ ਦੁਨੀਆ ਦੇ ਅੰਦਰ, ਹਾਂ ਕਿ ਬਟ ਇਟਸ ਗੁੱਡ
3: ਕੋ ਬਿਲਕੁਲ ਬਿਲਕੁਲ ਤੁਹਾਡੀ ਗੱਲ,
0: ਜਿੰਨਾ ਹੋ ਸਕੇ ਲੋਕਾਂ ਨਾਲ ਜੁੜਿਆ ਜਾਵੇ, ਗੱਲਬਾਤ ਕੀਤੀ ਜਾਵੇ।
3: ਮੇਰੇ ਦੇ ਇੱਕ ਫਰੈਂਡ ਦੀ ਬੇਟੀ ਸੀ, ਮੈਂ ਤੁਹਾਨੂੰ ਭੇਜੀ ਸੀ ਕੱਲ, ਨੰਬਰ ਹੀ ਭੇਜਿਆ ਸੀ ਕਿ ਉਹਦੇ ਨੂੰ ਜੌਬ ਦੀ ਜ਼ਰੂਰਤ ਹੈਗੀ ਹੈ ਬਹੁਤ ਜ਼ਿਆਦਾ, ਉਹ ਚਾਹੀਦੀ ਉਹਨੂੰ TFN ਤੇ ਹੈਗੀ ਹੈ, ਵਿਚਾਰੀ ਡਾਈਵੋਰਸ ਹੀ ਹੈਗੀ ਹੈ, 46 ਈਅਰ ਦੀ ਵਿਚਾਰੀ ਹੋ ਗਈ ਗੀ, ਲੇਕਿਨ ਉਹਦੀ ਭੈਣ ਤੇ ਬਣਵਾਈ ਆ, ਉਹਦੇ ਤੋਂ ਮਦਦ ਕਰ ਹੀ ਰਹੇ, ਜੋ ਕੋਈ ਮੇਰੇ ਕੋਲ 20 ਸਾਲ ਪਹਿਲਾਂ ਕੋਈ ਹੈਲਪ ਕੀਤੀ ਸੀ ਉਹਦੇ ਫਾਦਰ ਨੇ,
0: ਉਮੀਦ ਕਰਦੇ ਹਾਂ ਕੋਈ ਵੀ ਅਦਾਰਾ ਜੇ ਸੁਣਦਾ ਹੋਏਗਾ ਤੇ ਜ਼ਰੂਰ ਇਹਦੇ ਤੇ ਵਰਕ ਕਰੇ ਤੇ ਮਦਦ ਕਰੇ।
3: ਦੋ ਤਿੰਨ ਦਿਨ ਦੀ ਉਹਨੂੰ ਮਿਲ ਜਾਏ TFN ਤੇ, ਚਲੋ ਕਿਉਂਕਿ ਮੈਰਿਜ ਕਿਸੇ ਗੋਰੇ ਨਾਲ ਕਰਕੇ ਫਾਈਲ ਪਵਾਜਦੀ ਹੈਗੀ ਹੈ,
0: ਉਹ ਤਾਂ ਉਹ ਦੇਖੋ ਉਹ ਬਾਅਦ ਦੀਆਂ ਗੱਲਾਂ, ਅਸੀਂ ਉਮੀਦਾਂ ਇਹ ਰੱਖਦੇ ਹਾਂ ਕਿ ਬਈ 5 ਦਿਨ ਦਾ TFN ਤੇ ਕੰਮ ਮਿਲੇ, 3 ਦਿਨ ਦਾ ਮਿਲੇ, 2 ਦਿਨ ਦਾ ਮਿਲੇ, ਜਿੰਨਾ ਸਾਡੀ ਭੈਣ ਕੰਮ ਕਰਨਾ ਚਾਹੇ ਮਿਲੇ। ਥੈਂਕ ਯੂ ਫੋਰ ਕਾਲਿੰਗ ਜੀ, ਤੇ ਆਪਾਂ ਉਮੀਦ ਕਰਦੇ ਹਾਂ ਛੇਤੀ ਛੇਤੀ ਵਧੀਆ ਹੋਵੇ,
1: ਤੁਹਾਡਾ ਹਫ਼ਤਾ ਵਧੀਆ ਜਾਵੇ।
0: ਵਰਿੰਦਰ ਸ਼ਰਮਾ ਜੀ ਮੈਸੇਜ ਭੇਜਦੇ ਨੇ ਕਿ ਹੈਲੋ ਕ੍ਰਿਸ਼ਨਾ ਜੀ ਐਂਡ ਯਸ਼ ਜੀ, ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਇੰਨੇ ਜ਼ਿਆਦਾ ਖੁਸ਼ ਹੋ ਗਏ ਸਾਡੇ ਤੋਂ, ਕਹਿੰਦੇ ਸਲੀਪ ਐਂਡ ਰਿਲੈਕਸ, ਐਂਡ ਆਫ ਫਾਈਨੈਂਸ਼ੀਅਲ ਈਅਰ ਦੀ ਸੇਲ ਔਨ ਹੈ ਤੇ ਰੇਡੀਓ ਹਾਂਜੀ ਦਾ ਰੈਫਰੈਂਸ ਦੇ ਕੇ ਇੱਕ ਬੈੱਡ ਲੈਣ ਤੇ ਇੱਕ ਮੈਟਰਸ ਵੀ ਫ੍ਰੀ।
1: ਹਾਂਜੀ ਹਾਂਜੀ ਬਿਲਕੁਲ,
0: ਬਾਤ ਹੈ, ਵੁਡਨ ਬਾਕਸ ਬੈੱਡ ਵੀ ਹੈ, ਮੰਦਿਰ ਵੀ ਹੈਗਾ, ਉਹ ਸਭ ਕੁਛ ਅਵੇਲੇਬਲ ਹੈ ਤੇ ਜ਼ਰੂਰ ਜੀ ਤੁਸੀਂ ਸਲੀਪ ਐਂਡ ਰਿਲੈਕਸ ਪਹੁੰਚੋ, ਰੇਡੀਓ ਹਾਂਜੀ ਦਾ ਤੁਸੀਂ ਹਵਾਲਾ ਦਿਓ
1: ਤੇ ਵਧੀਆ ਵਧੀਆ।
0: ਹਾਂਜੀ ਡਿਸਕਾਊਂਟ, ਪਰ ਇਹ ਜ਼ਰੂਰ ਉਹਨਾਂ ਨੂੰ ਦੱਸਣਾ ਕਿ ਕ੍ਰਿਸ਼ਨਾ ਤੇ ਯਸ਼ ਦੇ ਸ਼ੋਅ ਤੋਂ ਇੰਨੇ ਜ਼ਿਆਦਾ ਖੁਸ਼ ਹੋਇਆ ਇਸ ਕਰਕੇ।
1: ਨਹੀਂ ਇਹਨਾਂ ਦੀ ਵੈਸੇ ਵੀ ਕੁਆਲਿਟੀ ਆਪਾਂ ਗੱਲ ਕਰੀਏ, ਬੜੀ ਵਧੀਆ ਕੁਆਲਿਟੀ ਹੈ ਇਹਨਾਂ ਦੀ ਪ੍ਰੋਡਕਟਸ ਦੀ ਵੀ, ਤੇ ਡੈਫੀਨੇਟਲੀ ਜਿਹੜੇ ਵੀ ਲੈ ਕੇ ਜਾਂਦੇ ਖੁਸ਼ ਹੀ ਹੁੰਦੇ, ਨਾਲੇ ਇੰਡੀਅਨ ਸਟਾਈਲ ਜਿਹੜੇ ਗੱਦੇ ਹੁੰਦੇ ਆ ਬੇਸਿਕਲੀ, ਉਹਨਾਂ 'ਚ ਇਹਨਾਂ ਦੀ ਕਹਿ ਲਓ ਮਹਾਰਤ ਹਾਸਿਲ ਹੈ, ਕਿਉਂਕਿ ਇੱਥੇ ਸਪੈਸ਼ਲੀ ਪੇਰੈਂਟਸ ਲਈ ਹੁੰਦਾ ਨਾ ਕਿ ਉਹਨਾਂ ਨੂੰ ਕੰਫਰਟ ਮੈਟਰਸਿਸ ਚਾਹੀਦੇ ਹੁੰਦੇ ਆ, ਅਤੇ ਉਹ ਇਹਨਾਂ ਕੋਲ ਤੁਸੀਂ ਜਾ ਕੇ ਲੈ ਸਕਦੇ।
0: ਜੀ ਜੀ ਜ਼ਰੂਰ ਇਹਨਾਂ ਕੋਲ ਪਹੁੰਚੋ ਅਤੇ ਵਧੀਆ ਵਧੀਆ ਫਰਨੀਚਰ ਆਪਣੇ ਘਰ 'ਚ ਐਡ ਕਰੋ, ਮੈਟਰਸ ਐਡ ਕਰੋ। ਅਤੇ ਅਗਲੇ ਕਾਲਰ ਨਾਲ ਆਪਾਂ ਸਾਂਝ ਪਾਉਂਦੇ ਹਾਂ ਜੀ, 791 ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਜੀ,
0: ਜਲਦੀ ਜਲਦੀ ਸਾਨੂੰ ਫਿਰ, ਸਾਡੇ ਕੋਲ ਹੋਰ ਵੀ ਕਾਲਰਸ ਨੇ, ਤੁਸੀਂ ਛੇਤੀ ਛੇਤੀ ਵਧੀਆ ਵਧੀਆ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ।
1: ਇਹ ਗੱਡੀ ਚਲਾਉਂਦੇ ਚਲਾਉਂਦੇ ਲਿਖ ਲੈਂਦੇ ਨੇ ਇਹਨਾਂ ਦੀ ਰੈਫਰੈਂਸ।
0: ਬੱਲੇ ਬੱਲੇ, ਫੇਰ ਤਾਂ ਵੈਰੀ ਮਚ ਇੰਟਰੀਗਡ, ਸੁਣਾਓ ਜੀ।
2: ਆ ਭਾਈ ਦੋ ਕਲੈਨਾ ਬਸ ਨਾ, ਫੇਰ ਉਸ ਤੋਂ ਬਾਅਦ ਅਗਲਾ ਕਾਲ ਲੈ ਲਓ।
1: ਜੀ ਜੀ
2: ਜੀ, ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ।
0: ਵਾਹ
1: ਵਾਹ ਵਾਹ,
2: ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ, ਤੋਵਾ ਤੋਵਾ ਇੰਨੇ ਦੁਖੜੇ,
0: ਓਏ ਹੋਏ
2: ਚਿਹਰੇ ਤੇ ਮੁਸਕਾਨ ਤੇ ਦੇਖੋ।
0: ਵਾਹ ਵਾਹ
1: ਵਾਹ ਵਾਹ,
0: ਬਹੁਤ ਖੂਬ,
1: ਵਾਹ ਜੀ।
2: ਖਿੜੀਆਂ ਦੇਹਾਂ ਤੱਕਦੇ ਪਏ ਹੋ, ਖਿੜੀਆਂ ਦੇਹਾਂ ਤੱਕਦੇ ਪਏ ਹੋ, ਕੋਈ ਰੂਹ ਸਭ।
1: ਮਾਫ ਕਰੀਏਗਾ ਗਗਨ ਜੀ, ਤੁਹਾਡੀ ਆਵਾਜ਼ ਕੱਟੀ
0: ਭਾਈ, ਮਿਸਰਾ ਤੁਹਾਡਾ ਅਟਕ ਗਿਆ, ਦੁਬਾਰਾ
2: ਮਾੜਾ ਕਿ ਸ਼ੁਰੂ ਸੁਣਾਣਾ।
0: ਜੀ ਜੀ,
2: ਦੇਵੋ ਜ਼ਰਾ ਧਿਆਨ ਤੇ ਦੇਖੋ, ਹੋਇਆ ਕੀ ਨੁਕਸਾਨ ਤੇ ਦੇਖੋ, ਤੋਵਾ ਤੋਵਾ ਇੰਨੇ ਦੁਖੜੇ, ਚਿਹਰੇ ਤੇ ਮੁਸਕਾਨ ਤੇ ਦੇਖੋ।
0: ਵਾਹ ਵਾਹ,
2: ਖਿੜੀਆਂ ਰੂਹਾਂ ਤੱਕਦੇ ਪਏ ਹੋ, ਸੋਰੀ ਖਿੜੇ ਚਿਹਰੇ ਤੱਕਦੇ ਪਏ ਹੋ, ਹੋਈਆਂ ਰੂਹਾਂ ਸ਼ਮਸ਼ਾਨ ਤੇ ਦੇਖੋ।
0: ਵਾਹ,
2: ਮੈਂ ਨਹੀਂ ਕਹਿੰਦਾ ਤਰਸ ਕਰੋ, ਪਰ ਜਨਾਬ ਜ਼ੁਲਮ ਤੋਂ ਦੇਖੋ ਤੇ ਜਾਨ ਤੇ ਦੇਖੋ।
0: ਵਾਹ ਵਾਹ ਵਾਹ, ਬਹੁਤ ਖੂਬ ਭਾਈ, ਬਹੁਤ ਖੂਬ, ਬਹੁਤ ਪਿਆਰਾ।
1: ਵਾਹ ਜੀ ਵਾਹ,
0: ਥੈਂਕ ਯੂ ਸੋ ਮਚ ਸਾਡੇ ਨਾਲ ਸਾਂਝਾ ਕਰਨ ਲਈ, ਉਮੀਦ ਕਰਦੇ ਹਾਂ ਯੂ ਹੈਵ ਅ ਗ੍ਰੇਟ ਵੀਕਐਂਡ। ਬਹੁਤ ਸੁੰਦਰ ਸ਼ਾਇਰੀ, ਵੈਰੀ ਨਾਈਸ,
1: ਬਹੁਤ ਧੰਨਵਾਦ ਜੀ,
0: ਥੈਂਕ ਯੂ ਸੋ ਮਚ,
2: ਧੰਨਵਾਦ,
0: ਥੈਂਕ ਯੂ। ਵੈਰੀ ਨਾਈਸ।
1: ਇਹ ਦੇਖੋ ਗੱਡੀ ਚਲਾਉਂਦੇ ਚਲਾਉਂਦੇ ਇੱਕ ਘੁੰਮਣ ਸਾਹਿਬ ਤੇ ਇੱਕ ਇਹ।
0: ਅੱਛਾ ਆ ਘੁੰਮਣ ਸਾਹਿਬ ਵੀ ਹਾਂ, ਅੱਜ ਮੈਨੂੰ ਦਿਖ ਨਹੀਂ ਰਿਹਾ ਵੈਸੇ, ਮਤਲਬ ਬੜੇ ਉਹ ਵੀ ਵਧੀਆ ਵਧੀਆ
1: ਔਨ ਦ ਸਪੌਟ।
0: ਅਜੀਤ ਜੀ, ਅਜੀਤ ਜੀ ਨੇ ਪਰ ਭੇਜਿਆ ਜੀ, ਹਾਂਜੀ ਹਾਂਜੀ ਪੌਪਕੋਰਨ ਭੇਜਦੇ ਨੇ, ਜੇ ਪੌਪਕੋਰਨ ਨਹੀਂ ਆ ਫਿਰ ਅਗੇਨ ਐਨਕ ਨਹੀਂ ਲੱਗੀ ਆ। ਇਹ ਪੌਪਕੋਰਨ ਚਾਕਲੇਟ ਤੇ ਕਾਫੀ ਭੇਜੀ ਇਹਨਾਂ ਨੇ, ਠੀਕ ਹੈ ਨਾ, ਇਹ ਵਾਈਬਸ ਭੇਜੀ ਆ, ਤੁਸੀਂ ਵਾਈਬ ਸਮਝੋ, ਵਾਈਬ ਭੇਜੀ ਇਹਨਾਂ ਨੇ।
1: ਦੇਖੋ ਫਿਲਮਿਸਤਾਨ ਮੂਵੀ ਦਾ ਰეკਮੈਂਡੇਸ਼ਨ, ਨੁੱਕੜ ਨਾਟਕ ਦਾ ਰეკਮੈਂਡੇਸ਼ਨ ਦਿੱਤਾ ਤੇ ਉਹਦੇ ਨਾਲ ਕੁਝ ਖਾਣ ਪੀਣ ਦਾ ਇੰਤਜ਼ਾਮ ਤੇ ਹੋਣਾ ਚਾਹੀਦਾ।
0: ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਥੈਂਕ ਯੂ। 009 ਵਾਲੇ ਜਨਾਬ ਸਾਨੂੰ ਕਹਿੰਦੇ RIP ਸ਼ਾਇਰ ਬਸ਼ੀਰ ਬਾਦਲ, ਬਾਦਲ ਸਾਹਿਬ ਨੇ ਸਰ ਬਦਰ ਸਾਹਿਬ, ਅਤੇ ਉਹਨਾਂ ਨੇ ਉਹਨਾਂ ਬਹੁਤ ਪਿਆਰਾ ਉਹਨਾਂ ਦਾ ਸ਼ੇਅਰ ਲਿਖ ਕੇ ਭੇਜਿਆ ਕਿ ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ, ਇਤਨਾ ਮਤ ਚਾਹੋ ਉਸੇ ਵਰਨਾ ਉਹ ਬੇਵਫਾ ਹੋ ਜਾਏਗਾ। ਮੈਂ ਤੁਹਾਡੇ ਨਾਲ ਬੇਵਫਾ ਹੀ ਨਹੀਂ ਕਰਨਾ ਚਾਹੁੰਦਾ ਸੀ ਲਾਲ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਈ ਵਾਰੀ ਬੰਦਾ ਇੱਧਰ ਉੱਧਰ ਹੁੰਦਾ ਯਾਰ। ਮੈਂ ਕਿਹਾ ਨਾ ਅੱਜ ਨਵੇਂ ਨਵੇਂ ਹੱਥ ਲਵਾਏ ਨੇ ਅਤੇ ਬਿਨਾਂ ਐਨਕਾਂ ਤੋਂ ਆ ਗਏ ਹਾਂ।
1: ਯੂ ਆਰ ਡੂਇੰਗ ਵੈਲ,
0: ਓਹ ਥੈਂਕ ਯੂ,
1: ਗੁੱਡ ਜੌਬ,
0: ਵੈਸੇ ਕਾਫੀਆਂ ਨੇ ਪੜ੍ਹੀ ਹੋਣੀਆਂ, ਪਰ ਜਿਸ ਤਰ੍ਹਾਂ ਫਾਊਂਟੇਨ ਹੈਡ ਨੇ ਮੇਰੇ ਤੇ ਅਸਰ ਕੀਤਾ ਸੀਗਾ, ਉਸੇ ਤਰ੍ਹਾਂ ਦਾ ਅਸਰ ਨਾ ਇੱਕ ਏਦਾਂ ਦੀ ਕਿਤਾਬ ਜਿਸਦੀ ਇੱਕ ਲਾਈਨ ਨੇ ਸ਼ਾਹਰੁਖ ਖਾਨ ਸਾਹਿਬ ਦੀ ਲੈਗੇਸੀ ਨੂੰ ਆਲਰੇਡੀ ਬਹੁਤ ਵਧੀਆ ਲੈਗੇਸੀ ਨੂੰ ਹਨਾ ਹੋਰ ਪੁਖਤਾ ਕਰਤਾ ਸੀਗਾ। ਓਮ ਸ਼ਾਂਤੀ ਓਮ ਦਾ ਉਹਨਾਂ ਡਾਇਲੋਗ ਸੀਗਾ ਨਾ, ਅਗਰ ਕਿਸੇ ਚੀਜ਼ ਕੋ ਬਹੁਤ ਸ਼ਿੱਦਤ ਸੇ ਤੁਮ ਚਾਹੋ ਤੋ ਸਾਰੀ ਕਾਇਨਾਤ ਉਸੇ ਮਿਲਾਨੇ ਕੀ ਸਾਜ਼ਿਸ਼ ਕਰਤੀ ਹੈ। ਐਲਕੈਮਿਸਟ, ਪੌਲੋ ਕੋਲੋਹ ਦੀ ਐਲਕੈਮਿਸਟ ਪੜ੍ਹੋ, ਅਤੇ ਸਾਡੇ ਜਿਹੜੇ ਐਲਕੈਮਿਸਟ ਨੇ ਉਹਨਾਂ ਦੀ ਵੀ ਕਾਲ ਆ ਗਈ, ਆਪਾਂ ਕਾਲ 'ਚ ਲੈਂਦੇ ਉਹਨਾਂ ਨੂੰ। ਲਾਲ ਜੀ ਕੈਸੇ ਹੈ ਆਪ? ਮੇਰੇ ਤੱਕ ਪਹੁੰਚੀ ਨੀ, ਹਲਕਾ ਜਿਹਾ ਟੈਂਪੋ 0.8 ਤੇ ਰੱਖ ਕੇ ਦੁਬਾਰਾ ਭੇਜੋ।
4: ਮੈਂ ਕਿਹਾ ਲਾਲ ਜੀ ਨੂੰ
1: ਮੈਂ ਐਡ ਕਰਨਾ ਚਾਹਾਂਗੀ ਤੁਹਾਡੀ ਸ਼ਾਇਰੀ ਉਹ ਬੜੀ ਵਧੀਆ ਸੀਗੀ ਜਿਹੜੀ ਭਾਬੀ ਜੀ ਦੇ ਲਿਖੀ ਸੀ ਤੁਸੀਂ।
0: ਅੱਛਾ ਵਾਹ, ਮੈਂ ਨੀ ਸੁਣੀ, ਕੀ ਬਾਤ ਹੈ, ਆਪ ਆਪਣੀ ਫਿਰਦੌਸੇ ਜਾਂ ਕੇ ਲਈ ਸ਼ਾਇਰੀਆਂ ਲਿਖਤੇ ਹੈਂ, ਵੈਰੀ ਨਾਈਸ, ਬਹੁਤ ਖੂਬ ਲਾਲ ਜੀ।
1: ਨਹੀਂ ਮੈਂ ਤੇ ਇਹੀ ਮਤਲਬ ਮੈਂ ਉਸ ਕਵਿਤਾ ਦਾ ਸਾਰ ਇਹੀ ਲਿਖਿਆ, ਮਤਲਬ ਸੁਣਿਆ ਸਮਝਿਆ ਕਿ ਉਹ ਭਾਬੀ ਜੀ ਦੀ ਲਿਖੀ ਸੀਗੀ, ਇਹਨਾਂ ਨੇ ਲਿਖੀ ਉਹ ਸਤਰੀ ਤੇ ਸੀਗੀ।
0: ਅੱਛਾ,
1: ਲੇਕਿਨ ਅਸੀਂ ਤੇ ਕਹਾਂਗੇ ਭਾਬੀ ਜੀ ਦੀ ਲਿਖੀ ਸੀ।
0: ਨੋਟੀ ਹੋ ਰਿਹਾ ਲਾਲ ਜੀ, ਠੀਕ ਹੈ ਠੀਕ ਹੈ ਠੀਕ ਹੈ
1: ਪਰਮੇਸ਼ਵਰ ਮੇਰੀ ਜ਼ਬਾਨ ਹੀ ਅਟਕ ਗਈ ਉਸ ਨਾਂ ਤੇ,
0: ਪਰਮੇਸ਼ਵਰ
1: ਤੇ ਨਾ ਉਹ ਕਹਿੰਦੇ ਆਹ ਗੱਲਾਂ ਸਾਰੀ ਸਹੀ ਕਹੀ ਜਾ ਰਹੀ, ਮਤਲਬ ਇੰਦਰ ਹਰ ਗੱਲ ਨੂੰ ਹਾਂ
0: ਜਿਸਕੇ ਮਨ ਕੋ ਭਾ ਜਾਏ ਹਨਾ ਵੋ ਆ
4: ਜਾਏ,
0: ਜਿਸ ਤਰ੍ਹਾਂ ਲਾਗੇ ਮੈਂ ਜਾਣਾ। ਅੱਜ ਕੀ ਫਿਰ ਸ਼ੇਅਰ ਕਰੋਗੇ ਦੱਸੋ ਮਾੜਾ ਜਿਹਾ, ਆਪਾਂ ਫਿਰ ਸਪੀਡੀ ਕੰਮ
4: ਕਰੀਏ।
1: ਮਾਧੁਰੀ
0: ਦੀਕਸ਼ਿਤ ਬਣਾਤਾ ਭਾਈ ਨੇ ਤੁਸੀਂ, ਇਹ ਤਾਂ ਕੋਈ ਗੱਲ ਨਾ ਸੱਜਣਾ, ਨਾ ਨਾ ਨਾ
1: ਬਦਲਾ ਬਦਲਾ ਲੈ,
0: ਬਦਲਾ ਪੁਰ ਕਰਤਾ, ਬਦਲਾ ਕਾਦਾ ਕੀਤਾ।
1: ਥੈਂਕ ਯੂ। ਅੱਛਾ
4: ਮਾਇਲੋ ਨਾ ਚੁੱਪ ਚੁੱਪ ਜਾਣਾ ਹੋ ਜਾਂਦਾ ਜੇ ਡੋਗੀ ਚ ਚੁੱਪ ਚੁੱਪ ਜਾ ਰਹਿਣਾ ਆਪਣਾ ਸ਼ਾਮੀ ਸਾਹਿਬ ਉੱਪਰ ਜਾਂਦੇ ਆਪਣਾ ਡਾਕਟਰ ਕੋਲੋਂ ਤੇ ਉਹ ਕਹਿੰਦੇ ਵੀ ਆਪਣੇ ਇੱਧਰ ਕਰੋ ਇਹਨੂੰ ਇੱਥੇ ਛੱਡੋ ਅੱਧੇ ਘੰਟੇ ਦੀ ਤੇ ਦੇਖਦੇ ਕਿ ਦੱਸੀ ਹੁਣ ਲੱਗਦਾ ਉੱਥੇ ਆ ਕੇ ਬੋਲਣਾ ਪੈਂਦਾ ਮਾਇਲੋ ਬੜਾ ਖੁਸ਼ ਹੁੰਦਾ ਕਹਿੰਦਾ ਠੀਕ ਹੈ ਜੀ ਹੁਣ ਘਰ ਲੈ ਲਓ ਠੀਕ ਹੋ ਗਿਆ ਹੁਣ ਕਰੂਗਾ ਫਿਰ ਮਾਇਲੋ ਅਗਲੇ ਦਿਨ ਨਹੀਂ ਬੋਲਦਾ ਫਿਰ ਅਗਲੇ ਦਿਨ ਗੱਡੀ ਬਿਠਾਉਂਦੇ ਲੈ ਜਾਂਦੇ ਉਹ ਕਹਿੰਦੇ ਕੋਈ ਨੀ ਅੱਜ ਵੀ ਛੱਡਦਾ ਤੇ ਆਪਣਾ ਠੀਕ ਹੋ ਜਾਊਗਾ ਉੱਥੇ ਠੀਕ ਹੋ ਜਾਂਦਾ ਫਿਰ ਘਰ ਲੱਗਦੇ ਫਿਰ ਇਹਦੇ ਤਿੰਨ ਚਾਰ ਦਿਨ ਹੋਏ ਜਦੋਂ ਫਿਰ ਗੱਡੀ ਬਿਠਾ ਕੇ ਲੈ ਜਾਂਦੇ ਫਿਰ ਗੱਡੀ ਬਿਠਾ ਕੇ ਲੈ ਜਾਂਦੇ ਤੇ ਨਾ ਸਵੇਰੇ ਉੱਠ ਕੇ ਦੇਖਿਓ ਧੁੱਪੇ ਬੈਠਾ ਜਾਂ ਛਾਵੇਂ ਬੈਠਾ
0: ਠੀਕ ਹੈ
4: ਹਨਾ ਜੇ ਇਹ ਧੁੱਪੇ ਬੈਠਾ ਨਾ ਇਹਦਾ ਮਤਲਬ ਇਹ ਠੀਕ ਹੋ ਗਿਆ ਜੇ ਛਾਵੇਂ ਬੈਠੇ ਤਾਂ ਮਤਲਬ ਠੀਕ ਨੀ ਹੋਇਆ
0: ਅੱਛਾ ਵਾਹ
4: ਹਨਾ ਤੇ ਉਹ ਫਿਰ ਆਪਣਾ ਅਗਲੇ ਦਿਨ ਸਵੇਰੇ ਉੱਠ ਕੇ ਦੇਖਦੇ ਫਿਰ ਮਾਇਲੋ ਆਪਣਾ ਪੰਜਵੇਂ ਦਿਨ ਨਾ ਆਪਣਾ ਨਿਆਣੇ ਕੁੱਤੇ ਕਹਿੰਦੇ ਹਰਸ਼ ਦੇਖੀ ਕੁੱਤਾ ਕਿੱਥੇ ਬੈਠਾ ਧੁੱਪੇ ਬੈਠਾ ਛਾਵੇਂ ਬੈਠਾ ਕਹਿੰਦਾ ਅੱਜ ਦਾ ਕੁੱਤਾ ਗੱਡੀ ਚ ਬੈਠਾ
0: ਵਧੀਆ ਸੀ ਵੈਰੀ ਨਾਈਸ ਸੰਨੀ ਵੈਸੇ ਸੈਮੀ ਸਾਹਿਬ ਨੂੰ ਏਦਾਂ ਟਾਈਮ ਇੰਨਾ ਬਰਬਾਦ ਕਰਨਾ ਨਹੀਂ ਚਾਹੀਦਾ ਲਾਈਵ ਦੇ ਅੰਦਰ ਹੋਰ ਵੀ ਕਿੰਨੀਆਂ ਚੀਜ਼ਾਂ ਕਰਨ ਨੂੰ ਸਹੀ ਕਿ ਨਹੀਂ ਲਾਲ ਜੀ ਬਾਕੀ ਥੈਂਕ ਯੂ ਸੋ ਮਚ ਫਾਰ ਕਾਲਿੰਗ ਉਮੀਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਵਧੀਆ ਵੀਕਡ ਨਿਕਲੇ ਇਸੇ ਤਰ੍ਹਾਂ ਹੱਸਦੇ ਵੀ ਰਹੋ ਸਾਨੂੰ ਹਸਾਉਂਦੇ ਵੀ ਰਿਹਾ ਕਰੋ ਥੈਂਕ ਯੂ ਸੋ ਮਚ ਅਤੇ ਥੋੜ੍ਹੇ ਬਹੁਤ ਹੋਰ ਆਏ ਹੋਏ ਨੇ ਜੀ ਮੈਸੇਜ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਬਿਊਟੀਫੁਲ ਸ਼ੋਅ ਯੂ ਗਾਇਸ ਮੇਕ ਮਾਈ ਵੀਕਐਂਡ ਸਪੈਸ਼ਲ ਥੈਂਕਸ ਥੈਂਕ ਯੂ ਜੀ ਤੁਹਾਡੇ ਮੈਸੇਜ ਨੇ ਸਾਡਾ ਵੀ ਵੀਕਐਂਡ ਸਪੈਸ਼ਲ ਕਰ ਦਿੱਤਾ ਜੀ ਰਿਨਾਜ਼ ਗੁਰਪ੍ਰੀਤ ਹੋਰਾਂ ਵੱਲੋਂ ਜੀ ਮੈਸੇਜ ਆਉਂਦਾ ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਰੋਤਿਆਂ ਨੂੰ ਉਮੀਦ ਹੈ ਕਿ ਤੁਹਾਡਾ ਦਿਨ ਵਧੀਆ ਬੀਤ ਰਿਹਾ ਹੈ ਅਤੇ ਪ੍ਰੋਗਰਾਮ ਬਹੁਤ ਚੰਗਾ ਚੱਲ ਰਿਹਾ ਰੱਬ ਨੇ ਸਾਨੂੰ ਬਹੁਤ ਸੁੰਦਰ ਜ਼ਿੰਦਗੀ ਦਿੱਤੀ ਹੈ ਹਰ ਨਵੇਂ ਦਿਨ ਲਈ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ ਜਦੋਂ ਅਸੀਂ ਚੰਗੇ ਵਿਚਾਰ ਰੱਖਦੇ ਹਾਂ ਅਤੇ ਦੂਜਿਆਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਾਂ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ ਵਾਹ ਥੈਂਕ ਯੂ ਸੋ ਮਚ ਜੀ ਵਾਹਿਗੁਰੂ ਜੀ ਸਭ ਉੱਤੇ ਮੇਰ ਭਰਿਆ ਹੱਥ ਰੱਖਣ ਵੀਕਐਂਡ ਖੁਸ਼ੀਆਂ ਭਰਿਆ ਰਹੇ ਥੈਂਕ ਯੂ ਸੋ ਮਚ ਜੀ ਅਤੇ ਘੁੰਮਣ ਸਾਹਿਬ ਨੂੰ ਯਾਦ ਕਰ ਰਹੇ ਸੀਗੇ ਉਹਨਾਂ ਨੇ ਵੀ ਫਿਰ ਆਪਣਾ ਕਲਾਮ ਪੇਸ਼ੇ ਖਿਦਮਤ ਕੀਤਾ ਹੈ ਕਲਾਮ ਨਹੀਂ ਵੈਸੇ ਜਿੰਨਾ ਕੁ ਲਿਖਦੇ ਦੀਵਾਨ ਨੇ ਇਹਨਾਂ ਕੋਲ ਹੈ ਨਾ ਵੱਡੇ ਵੱਡੇ ਵੋਲਿਊਮ ਨੇ ਕਹਿੰਦੇ ਗੱਲਬਾਤ ਕਰਨ ਦਾ ਹੋਣਾ ਚਾਹੀਦਾ ਹੈ ਵਧੀਆ ਸਲੀਕਾ ਉੱਠਣ ਬੈਠਣ ਅਤੇ ਖਾਣ ਪੀਣ ਦਾ ਵੀ ਹੋਣਾ ਚਾਹੀਦਾ ਹੈ ਵਧੀਆ ਤਰੀਕਾ ਭੁੱਲੋ ਨਾ ਕਦੇ ਵੀ ਆਪਣੇ ਚੰਗੇ ਸੰਸਕਾਰ ਭਾਵੇਂ ਜਾ ਕੇ ਵਸੋ ਆਸਟ੍ਰੇਲੀਆ ਕੈਨੇਡਾ ਜਾਂ ਅਮਰੀਕਾ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ 2019-20 ਚ ਸਭ ਦੇ ਕੋਵਿਡ ਟੈਸਟ ਆਉਣ ਲੱਗ ਪਏ ਸੀ ਪੋਜ਼ਿਟਿਵ ਜਿਨ੍ਹਾਂ ਨੂੰ ਚੜਿਆ ਸੀ ਬੁਖਾਰ ਨਜ਼ਲਾ ਜ਼ੁਕਾਮ ਅਤੇ ਆਉਂਦੀਆਂ ਸਨ ਛਿੱਕਾਂ ਫਿਰ ਦੁਨੀਆ ਤੋਂ ਕਈ ਸੱਜਣ ਪਿਆਰੇ ਰੁਖਸਤ ਹੋ ਗਏ ਜਿਨ੍ਹਾਂ ਨੂੰ ਕੋਵਿਡ ਦੌਰਾਨ ਲੱਗਾ ਜਾਂ ਲਗਾਇਆ ਜਾਂਦਾ ਸੀ ਗਲਤ ਟੀਕਾ ਕਹਿੰਦਾ ਘੁੰਮਣ ਰੱਜ ਰੱਜ ਕਰੋ ਤਰੱਕੀਆਂ ਅਤੇ ਖੂਬ ਕਰੋ ਕਮਾਈਆਂ ਅਤੇ ਖੁਸ਼ ਵੀ ਰੱਖੋ ਆਪਣਾ ਭਾਈਚਾਰਾ ਅਤੇ ਆਪਣਾ ਸ਼ਰੀਕਾ ਅਕਾਲ ਪੁਰਖ ਤੋਂ ਮਿਲੀ ਜ਼ਿੰਦਗੀ ਦੋ ਦਿਨਾਂ ਦੀ ਉਧਾਰੀ ਭਾਵੇਂ ਜ਼ਿੰਦਗੀ ਬਿਤਾਉਣ ਤੁਸੀਂ ਬਣ ਕੇ ਪਾਲੀ ਦੇਵਤਾ ਦੇਤ ਵਾਲੀਆਂ ਜਾਂ ਫਿਰ ਗਾਇਕ ਮਿੱਕਾ ਓਹ ਕਿਆ ਬਾਤ ਆ ਮਿੱਕਾ ਆ ਗਿਆ ਕਿਆ ਕਿਆ ਮਤਲਬ ਇਹ ਜੋੜਿਆ ਗਿਆ ਨਾ ਸ਼ਰੀਕੇ ਨਾਲ ਮਿੱਕਾ ਜੁੜ ਗਿਆ ਵੈਰੀ ਨਾਈਸ ਸਰ ਅਗੇਨ ਅਮੇਜ਼ਿੰਗ ਵਰਕ ਅਮੇਜ਼ਿੰਗ ਵਰਕ ਅਤੇ ਇਸੇ ਤਰੀਕੇ ਨਾਲ ਹੁਣ ਆਪਾਂ ਅੱਗੇ ਵਧਦੇ ਵਧਦੇ ਆਪਣੇ ਪਾਰਟਿੰਗ ਥੋਟਸ 'ਤੇ ਆ ਜਾਵਾਂਗੇ ਹਾਊ ਵਾਜ਼ ਯੋਰ ਸ਼ੋਅ ਐਕਸਪੀਰੀਅੰਸ ਟੂਡੇ ਯਸ਼ ਜੀ ਤੁਸੀਂ ਦੱਸੋ ਅਸੀਂ ਜਾਣ ਲੱਗੇ ਹਾਂ ਪਿਆਰੇ ਪਿਆਰੇ ਸਰੋਤਿਆਂ ਨੂੰ ਆਪਾਂ ਬਾਏ ਬਾਏ ਟਾਟਾ ਵੀ ਕਹਿਣੀ ਹੈ ਅਤੇ ਐਨੀ ਪਾਰਟਿੰਗ ਥੋਟਸ
1: ਬਿਲਕੁਲ ਬਿਲਕੁਲ ਬਸ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਥੋੜ੍ਹਾ ਡਿਫਰੈਂਟ ਸੀਗਾ ਡਿਫਰੈਂਟ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵਧੀਆ ਹੋਏ ਕੁੱਲ ਮਿਲਾ ਕੇ ਗੱਲ ਇਹੀ ਹੈ ਅਤੇ ਜਿਸ ਹਿਸਾਬ ਨਾਲ ਤੁਸੀਂ ਆਪਣੇ ਮੈਸੇਜਸ ਨਾਲ ਸਾਨੂੰ ਹੱਲਾ ਸ਼ੇਰੀ ਦਿੱਤੀ ਹੈ ਉਹਦੇ ਨਾਲ ਤਾਂ ਲੱਗ ਗਿਆ ਕਿ ਕੰਮ ਸੋਹਣਾ ਹੀ ਹੋਇਆ ਅਤੇ ਇਸੇ ਤਰੀਕੇ ਨਾਲ ਉਮੀਦ ਹੈ ਤੁਹਾਡਾ ਹਫ਼ਤਾ ਬਹੁਤ ਸੋਹਣਾ ਜਾਏ ਵੀਕਐਂਡ 'ਤੇ ਪਰਿਵਾਰ ਨਾਲ ਤੁਸੀਂ ਇੰਜੋਏ ਕਰੋ ਆਪਣੇ ਜਿਹੜੇ ਟੂ ਡੂ ਲਿਸਟ ਦੇ ਕੰਮ ਹੈ ਉਹਨੂੰ ਪੂਰੇ ਕਰੋ, ਇੰਜੋਏ ਕਰੋ, ਰੈਸਟ ਕਰੋ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ।
0: ਜੀ ਜੀ ਜੀ, ਪਿਆਰ ਬਣਾਏ ਰੱਖੋ, ਬਿਲਕੁਲ ਵੀ ਉਦਾਸ ਨਹੀਂ ਹੋਣਾ, ਬਿਲਕੁਲ ਵੀ ਲੋਅ ਫੀਲ ਨਹੀਂ ਕਰਨਾ, ਹਮੇਸ਼ਾ ਹਾਈ ਸਪਿਰਿਟਸ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਅਤੇ ਵੀਕਐਂਡ ਵਧੀਆ ਵਧੀਆ ਆਪਣਾ ਇੰਜੋਏ ਕਰੋ। ਜਾਣ ਲੱਗੇ ਤੁਹਾਨੂੰ ਮੈਂ ਇੱਕ ਸ਼ਾਇਰੀ ਪੜ੍ਹੀ ਕਿਤੇ, ਆਈ ਗੈਸ ਹਰ ਬੰਦਾ ਜੋ ਥੋੜ੍ਹਾ ਜਿਹਾ ਲੋਅ ਫੀਲ ਕਰ ਰਿਹਾ ਹੋਵੇ ਨਾ, ਉਹਨੂੰ ਇਹ ਸੁਣ ਕੇ, ਇਹ ਪੜ੍ਹ ਕੇ ਆਪਣੇ ਆਪ ਨੂੰ ਉਠਾਉਣਾ ਚਾਹੀਦਾ, ਠੀਕ ਹੈ ਨਾ। ਅਤੇ ਮੈਨੂੰ ਹੁਣ ਰਾਈਟਰ, ਮਾਜ਼ਰਤ, ਰਾਈਟਰ ਦਾ ਨਾਮ ਨਹੀਂ ਪਤਾ ਕਿਉਂਕਿ ਇੰਨੇ ਸਾਰੇ ਲੋਕਾਂ ਨੇ ਆਪਣੇ ਨਾਮ ਉਹਦੇ ਨੀਚੇ ਲਿਖੇ ਪਏ ਸੀਗੇ, ਸੋ ਜਿਹਦੇ ਨਾਮ ਉਹਨੂੰ ਉਸਦਾ ਜੋ ਵੀ, ਹਾਂ ਉਹਨੂੰ ਸਲਾਮ, ਉਸਨੂੰ ਉਹ ਵਾਲੀ ਯਸ਼ ਦੀ ਪ੍ਰਵਾਨਗੀ ਹੋਵੇ ਕਿ ਉਹਦੇ ਨਾਮ 'ਤੇ ਲੱਗੇ ਕਿ ਆਪ ਜੋ ਇਹ ਬੈਠਣੇ ਨਹੀਂ ਦੇਤੇ, ਆਪ ਇੱਕ ਦਿਨ ਕੁਰਸੀਆਂ ਦੇਂਗੇ। ਆਪ ਜੋ ਇਹ ਬੈਠਣੇ ਨਹੀਂ ਦੇਤੇ, ਆਪ ਇੱਕ ਦਿਨ ਕੁਰਸੀਆਂ ਦੇਂਗੇ, ਜੁਗਨੂਓ ਨੇ ਸ਼ਰਾਬ ਪੀ ਲੀ ਹੈ, ਅਬ ਯੇ ਸੂਰਜ ਕੋ ਗਾਲੀਆਂ ਦੇਂਗੇ। ਐਂਡ ਔਨ ਦੈਟ ਨੋਟ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ ਦੇ ਨਾਲ, ਹੋਰ ਵੀ ਪ੍ਰੋਗਰਾਮ ਜਿਹੜੇ ਸਾਡੇ ਨਾਲ, ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ, ਉਹ ਵੀ ਸੁਣਿਆ ਕਰੋ, ਸਾਨੂੰ ਫੀਡਬੈਕ ਦਿੰਦੇ ਰਿਹਾ ਕਰੋ, ਐਂਡ ਵੀ ਵਿਲ ਸੀ ਯੂ ਵੈਨ ਵੀ ਵਿਲ ਸੀ ਯੂ, ਰਾਈਟ?
1: ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਏ ਬਾਏ।

ਹਫਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।
5: ਹਾਂਜੀ ਹਾਂ,

0: ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਹੁਣ ਟਾਈਮ ਹੋ ਚੱਲਾ ਇੰਡੀਅਨ ਖਬਰਾਂ ਵੱਲ ਝਾਤ ਮਾਰਨ ਦਾ। ਮੇਰੇ ਨਾਲ ਪ੍ਰੀਤਮ ਰੁਪਾਲ ਜੀ ਹਮੇਸ਼ਾ ਇਸ ਤਰ੍ਹਾਂ ਜੁੜ ਚੁੱਕੇ ਨੇ ਅਤੇ ਉਹ ਦੱਸਣਗੇ ਸਾਨੂੰ ਕਿ ਅੱਜ ਕਿਹੜੇ ਮੇਜਰ ਟਾਕਿੰਗ ਪੁਆਇੰਟਸ ਨੇ ਇੰਡੀਅਨ ਖਬਰਾਂ ਦੇ ਅੰਦਰ। ਪ੍ਰੀਤਮ ਰੁਪਾਲ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਖਾਸ ਪੁਆਇੰਟ ਜੋ ਤੁਸੀਂ ਕਿਹਾ ਉਹਦੇ ਚ ਸਭ ਤੋਂ ਪਹਿਲੀ ਖਬਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੇਵਲ ਢਿੱਲੋਂ ਨੂੰ ਪੰਜਾਬ ਇਕਾਈ ਦਾ ਆਪਣਾ ਪ੍ਰਧਾਨ ਥਾਪਿਆ ਤੇ ਇਹਨਾਂ ਦੇ ਨਾਲ ਹੀ ਦਿੱਲੀ ਹਰਿਆਣਾ ਤੇ ਤ੍ਰਿਪੁਰਾ ਦੇ ਵੀ ਜਿਹੜੇ ਆ ਉਹ ਪ੍ਰਧਾਨ ਬਦਲੇ ਗਏ ਨੇ ਤੇ 2027 ਦੀਆਂ ਜਿਹੜਾ ਹੈਗਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਨੇ ਪਹਿਲੀ ਵਾਰੀ ਕਿਸੇ ਜੱਟ ਸਿੱਖ ਚਿਹਰੇ ਨੂੰ ਜਿਹੜਾ ਹੈਗਾ ਉਹ ਪੰਜਾਬ ਦਾ ਪ੍ਰਧਾਨ ਬਣਾਇਆ। ਦੂਜੀ ਖਬਰ, ਪੰਜਾਬ ਚ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਨਗਰ ਕੌਂਸਲਾਂ ਦੇ ਜਿਹੜੇ ਹੈਗੇ ਨਤੀਜੇ ਅੱਜ ਆਉਣਗੇ। ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਆ ਉਹ ਗਿਣਤੀ ਜਿਹੜੇ ਹੈਗੇ ਬੈਲਟ ਪੇਪਰ ਉਹਨਾਂ ਦੀ ਸ਼ੁਰੂ ਹੋ ਜਾਏਗੀ। ਤੇ ਉੱਧਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅਸਤੀਫਾ ਦੇ ਦਿੱਤਾ ਤੇ ਡੀ ਕੇ ਸ਼ਿਵ ਕੁਮਾਰ ਅਗਲੇ ਮੁੱਖ ਮੰਤਰੀ ਹੋਣਗੇ, ਜੋ ਪਹਿਲਾਂ ਜੋ ਹੈ ਸਿੱਧਾਰਮਈਆ ਵਜ਼ਾਰਤ ਦੇ ਵਿੱਚ ਡਿਪਟੀ CM ਸੀਗੇ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬਿਆਂ ਨੂੰ ਪਾਣੀਆਂ ਦੇ ਮਸਲੇ ਖੁਦ ਸੁਲਝਾਉਣੇ ਚਾਹੀਦੇ ਨੇ। ਇਹ ਕੱਲ ਪ੍ਰਗਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਸੂਬਿਆਂ ਨੂੰ ਇਹ ਅਪੀਲ ਕੀਤੀ ਹੈ। ਤੇ ਉੱਗੇ ਉਰਦੂ ਸ਼ਾਇਰ ਬਸ਼ੀਰ ਬਦਰ ਨਹੀਂ ਰਹੇ, ਭੋਪਾਲ ਚ 91 ਸਾਲ ਦੀ ਉਮਰ ਚ ਉਹਨਾਂ ਦਾ ਦੇਹਾਂਤ ਹੋਇਆ, ਜਿਨ੍ਹਾਂ ਦੀ ਸ਼ਾਇਰੀ ਪੂਰੀ ਦੁਨੀਆਂ ਦੇ ਵਿੱਚ ਜਾਣੀ ਜਾਂਦੀ ਹੈ। ਜਗਜੀਤ ਨੇ ਬਸ਼ੀਰ ਬਦਰ ਦੇ ਜਿਹੜੇ ਕਲਾਮ ਹੈ ਬਹੁਤ ਗਾਏ ਨੇ। ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਸਰ ਜੀ ਭਾਅ ਜੀ, ਥੈਂਕ ਯੂ ਸੋ ਮਚ ਸਾਂਝ ਪਾਉਣ ਲਈ ਸਾਡੇ ਨਾਲ। ਅਤੇ ਜੇ ਆਪਾਂ ਕੇਵਲ ਢਿੱਲੋਂ ਹੋਰਾਂ ਦੀ ਗੱਲ ਕਰੀਏ, ਪ੍ਰੈਜ਼ੀਡੈਂਟ ਨਿਯੁਕਤ ਹੋਏ ਨੇ BJP ਵੱਲੋਂ ਪੰਜਾਬ ਲਈ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਕਿਸ ਤਰੀਕੇ ਨਾਲ ਸਟ੍ਰੈਟਜੀ ਹੁਣ ਅੱਗੇ ਰਹੇਗੀ BJP ਦੀ ਆਉਣ ਵਾਲੀਆਂ ਚੋਣਾਂ ਵਾਸਤੇ?
1: ਦੇਖੋ ਕ੍ਰਿਸ਼ਨਾ ਜੀ, ਇਹ ਹੈ ਕਿ ਕੇਵਲ ਢਿੱਲੋਂ ਵੈਸੇ ਕੋਈ ਨਵਾਂ ਨਾਂ ਨਹੀਂ ਹੈ ਰਾਜਨੀਤੀ ਦੇ ਵਿੱਚ, ਤੇ ਪਰ ਉਹਨਾਂ ਨੇ ਇਹ ਕਿ ਜਿਹੜੀ ਆਪਣੀ ਸ਼ੁਰੂਆਤ ਰਾਜਨੀਤੀ ਤੋਂ ਨਹੀਂ ਕੀਤੀ, ਸ਼ੁਰੂਆਤ ਉਹਨਾਂ ਨੇ ਬਿਜ਼ਨਸ ਤੋਂ ਕੀਤੀ ਸੀ। ਕਾਫੀ ਵੱਡਾ ਉਹਨਾਂ ਦਾ ਬਿਜ਼ਨਸ ਹੈ, ਜਿਹੜੇ ਪੈਪਸੀ ਦਾ ਨਾਂ ਸੁਣਿਆ ਹੋਏਗਾ, ਜਦੋਂ ਪੰਜਾਬ ਦੇ ਵਿੱਚ ਐਂਟਰੀ ਕੀਤੀ ਹੈ, ਪੰਜਾਬ ਚ ਕੀ ਜਦੋਂ ਭਾਰਤ ਦੇ ਵਿੱਚ ਹੀ ਐਂਟਰੀ ਕੀਤੀ ਹੈ ਮਲਟੀ ਨੈਸ਼ਨਲ ਇਸ ਕੰਪਨੀ ਨੇ, ਤਾਂ ਕੇਵਲ ਢਿੱਲੋਂ ਹੀ ਜਿਹੜੇ ਹੈ ਉਹਨੂੰ ਲੈ ਕੇ ਆਏ ਸੀ। ਤੇ ਜਦੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੁਛ ਜਿਹੜੀ ਬੈਰਨ ਲੈਂਡ ਹੈ ਚੰਨੂ ਦੇ ਕੋਲੇ, ਉੱਥੇ ਉਹਨਾਂ ਦੇ ਪਲਾਂਟ ਲਾਏ ਗਏ। ਤੇ ਉਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਆਉਂਦੇ ਆ, ਫਿਰ ਰਾਜਨੀਤੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਏ ਤੇ ਕਾਂਗਰਸ ਦੇ ਵਿੱਚ ਸੰਗਰੂਰ ਇਲਾਕੇ ਦੇ ਵਿੱਚ ਕਾਫੀ, ਖਾਸ ਕਰਕੇ ਬਰਨਾਲਾ, ਕਿਉਂਕਿ ਉਹ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧ ਨੇ ਟਾਲੇਵਾਲ ਪਿੰਡ ਦੇ ਨਾਲ। ਤੇ ਜਿੱਦਾਂ ਆਪਾਂ ਉਹਦਾ ਉਹਨੂੰ ਜਦੋਂ ਇੱਕ ਹਸਤੀ ਦੇ ਤੌਰ ਤੇ, ਸ਼ਖਸੀਅਤ ਦੇ ਤੌਰ ਤੇ ਦੇਖਦੇ ਹਾਂ, ਇੱਕ ਉਦਯੋਗਪਤੀ ਦੇ ਤੌਰ ਤੇ ਜਾਂ ਇੱਕ ਵਪਾਰਕ ਹਸਤੀ ਦੇ ਤੌਰ ਤੇ, ਤਾਂ ਨਿਹਾਇਤ ਜਿਹੜੇ ਹੈਗੇ ਸ਼ਰੀਫ ਆਗੂ ਵਜੋਂ ਜਾਣੇ ਜਾਂਦੇ ਆ। ਤੇ ਲੰਬਾ ਸਮਾਂ ਜਿਹੜਾ ਹੈ ਉਹ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਤੇ ਕਾਂਗਰਸ ਦੇ ਵਿੱਚ ਵੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਸਮਝੇ ਜਾਂਦੇ ਸੀ। ਤੇ ਪਹਿਲੀ ਵਾਰ ਜਦੋਂ 2007 ਦੇ ਵਿੱਚ ਉਹ MLA ਚੁਣੇ ਗਏ ਤੇ MLA ਬਣੇ, ਉਸ ਤੋਂ ਬਾਅਦ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵੀ ਰਹੇ ਥੋੜਾ ਚਿਰ, ਉਹਨਾਂ ਨੂੰ ਥਾਪਿਆ ਗਿਆ। ਤੇ ਫਿਰ ਉਸ ਤੋਂ ਬਾਅਦ ਉਹ ਅਗਲੀ ਚੋਣ ਦੇ ਵਿੱਚ ਦੁਬਾਰਾ ਫਿਰ 2012 ਦੇ ਵਿੱਚ ਜਿਹੜੇ ਸੀ ਉਹ MLA ਚੁਣੇ ਗਏ ਸੀ। ਤੇ ਪਰ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਥੋੜਾ ਜਿਹਾ ਇਸ ਤਰੀਕੇ ਦਾ ਆਇਆ ਕਿ ਕਾਂਗਰਸ ਦੇ ਨਾਲ ਉਹਨਾਂ ਦਾ ਥੋੜਾ ਜਿਹਾ ਜਿਹੜਾ ਮੋਹ ਭੰਗ ਹੋ ਗਿਆ। ਤੇ ਹੌਲੀ ਹੌਲੀ ਜਦੋਂ ਇਹ ਜਿਹੜੀਆਂ 2017 ਦੀ ਜਿਹੜੀ ਇਲੈਕਸ਼ਨ ਸੀ ਜਿਹੜੀ ਪੰਜਾਬ ਦੀ, ਤੇ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀਗਾ CM ਦੇ ਅਹੁਦੇ ਤੋਂ ਲਾਹਤਾ ਕਾਂਗਰਸ ਨੇ, ਤੇ ਫਿਰ ਉਹ ਵੀ ਜਿਹੜਾ ਹੈ ਕਾਂਗਰਸ ਨੂੰ ਛੱਡ ਗਏ ਤੇ ਉਸ ਤੋਂ ਬਾਅਦ ਉਹ BJP ਉਹਨਾਂ ਨੇ ਜੁਆਇਨ ਕਰ ਲਈ ਸੀ। ਤੇ BJP ਦੇ ਵਿੱਚ ਪਹਿਲਾਂ ਉਪ ਪ੍ਰਧਾਨ ਬਣਾਇਆ ਗਿਆ, ਪਰ BJP ਦੇ ਵਿੱਚ ਕਿਤੇ ਪੋਲੀਟੀਕਲੀ ਢਿੱਲੋਂ ਬਹੁਤਾ ਸਰਗਰਮ ਨਹੀਂ ਰਹੇ। ਠੀਕ ਹੈ, ਉਹਨਾਂ ਨੇ ਇਲੈਕਸ਼ਨ ਲੜੀ 2 ਵਾਰ ਤੇ, ਪਰ ਕਦੇ ਉਹਨਾਂ ਦਾ ਕੋਈ ਬਿਆਨ ਜਾਂ ਕੋਈ ਏਦਾਂ ਦੀ ਕੋਈ ਗੱਲ ਕਦੇ ਸਾਹਮਣੇ ਨਹੀਂ ਆਈ। ਖਾਸ ਕਰਕੇ ਜਿਹੜੀ ਹੁਣ ਮੌਜੂਦਾ ਜੋ ਸਟ੍ਰੈਟਜੀ ਹੈ ਜਿਹੜੀ BJP ਦੀ, ਤੇ ਉਸ ਨੂੰ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਖਾਸ ਕਰਕੇ ਸੁਨੀਲ ਜਾਖੜ ਜੋ ਪ੍ਰਧਾਨ ਸੀ ਹੁਣ ਤੱਕ BJP ਦੇ, ਤੇ ਉਹ ਬੋਲਦੇ ਰਹੇ ਨੇ, ਜਾਂ ਤਰੁਣ ਚੁੱਗ ਜੋ ਅੰਮ੍ਰਿਤਸਰ ਦੇ ਇਲਾਕੇ ਦੇ ਨੇ, ਉਹ ਕੁਛ ਬੋਲਦੇ ਰਹੇ ਨੇ, ਭਾਵੇਂ ਰੀਜਨਲ ਪੋਲਿਟਿਕਸ ਹੋਵੇ, ਆਮ ਆਦਮੀ ਪਾਰਟੀ ਦੇ ਨਾਲ ਕਿਤੇ ਬਿਆਨਬਾਜ਼ੀ ਹੋਵੇ, ਤੇ ਜਾਂ ਕਾਂਗਰਸ ਦੇ ਨਾਲ ਹੋਵੇ, ਤੇ ਜਾਂ ਫਿਰ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਦੇ ਵਾਈਸ ਪ੍ਰੈਜੀਡੈਂਟ ਨੇ, ਉਹ ਵੀ ਇਹਨਾਂ ਕਾਰਜਕਾਰੀ ਜਿਹੜੇ ਪ੍ਰਧਾਨ ਨੇ, ਤੇ ਉਹ ਉਹਨਾਂ ਦੇ ਬਿਆਨ ਜ਼ਿਆਦਾ ਜਿਹੜੇ ਉਹ ਆਉਂਦੇ ਰਹੇ ਲੀਡਰਾਂ 'ਚ ਉੱਤੇ। ਪਰ ਕੇਵਲ ਢਿੱਲੋਂ ਕਦੇ ਕਿਸੇ ਕਿਸਮ ਦੀ ਬਿਆਨਬਾਜ਼ੀ ਦੇ ਵਿੱਚ ਜਾਂ ਏਦਾਂ ਦੇ ਉਹਦੇ ਵਿੱਚ ਨਹੀਂ ਪਏ। ਤੇ ਹੁਣ ਅਚਾਨਕ ਜਦੋਂ ਬੀਜੇਪੀ ਨੇ ਆਪਣੇ 3 ਹੋਰ ਸੂਬਿਆਂ ਦੇ ਵੀ ਜਿਹੜੇ ਪ੍ਰਧਾਨ ਨੇ ਉਹ ਬਦਲੇ ਨੇ, ਤੇ ਨਾਲ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਕੇਵਲ ਢਿੱਲੋਂ ਨੂੰ ਜਿਹੜੀ ਹੈ ਇਹ ਜਿਹੜੀ ਹੈ ਕਮਾਨ ਸੌਂਪੀ ਗਈ ਹੈ, ਤੇ ਇਹ ਕਾਫੀ ਸਮੇਂ ਤੋਂ ਪਿਛਲੇ 5-6 ਮਹੀਨੇ ਤੋਂ ਇਹ ਚਰਚਾ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਕਿਸੇ ਜੱਟ ਸਿੱਖ ਜਿਹੜਾ ਹੈ ਚਿਹਰੇ ਦੀ ਭਾਲ ਦੇ ਵਿੱਚ ਹੈ, ਜਿਹਨੂੰ ਪ੍ਰਧਾਨ ਬਣਾਇਆ ਜਾਵੇ 2027 ਦੀਆਂ ਚੋਣਾਂ ਤੋਂ ਪਹਿਲਾਂ, ਤੇ ਉਹਨੂੰ ਉਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣ, ਇਸ ਤਰ੍ਹਾਂ ਦੀ ਜਿਹੜੀ ਸੀ ਗੱਲ ਉਹ ਸਾਹਮਣੇ ਆ ਰਹੀ ਸੀ। ਕਿਉਂਕਿ ਇਹਦੇ 'ਚ ਜੇ ਆਪਾਂ ਦੇਖਿਆ ਜਾਵੇ ਜਿਹੜੀ ਰਾਜਨੀਤੀ ਹੈ, ਜਿੰਨਾ ਚਿਰ ਅਕਾਲੀ ਦਲ ਨਾਲ ਸਾਂਝ ਰਹੀ ਹੈ, ਬੀਜੇਪੀ ਦਾ ਜਿਹੜਾ ਵੋਟ ਬੈਂਕ ਹੈ ਜਾਂ ਜਿਹੜਾ ਆਪਣਾ ਕਾਰਡ ਹੈ ਪੱਤਾ ਹੈ, ਉਹ ਜ਼ਿਆਦਾ ਉਹ ਹਿੰਦੂ ਜਿਹੜਾ ਹੈਗਾ ਪੰਜਾਬ ਦਾ ਵੋਟਰ ਤੇ ਜਾਂ ਉਹ ਆਪਣਾ ਕੇਡਰ ਹੈ ਜਾਂ ਉਸ ਰੂਪ ਦੇ ਵਿੱਚ ਯੂਜ਼ ਕਰਦੀ ਰਹੀ ਹੈ। ਕਿਉਂਕਿ ਇੱਕ ਇੱਕ ਤਰੀਕੇ ਦਾ ਇੱਕ ਅਣਲਿਖਿਆ ਜਾ ਇਹ ਸਮਝੌਤਾ ਹੀ ਸੀ ਅਕਾਲੀ ਦਲ ਨਾਲ ਕਿ ਪੰਥਕ ਵੋਟ ਜਿਹੜੇ ਹੈ ਉਹ ਤੁਸੀਂ ਲਓ ਤੇ ਜਿਹੜੀ ਹਿੰਦੂ ਵੋਟ ਆ ਉਹ ਅਸੀਂ ਲੈਂਦੇ ਹਾਂ, ਇੱਕ ਸਾਡੀ ਸਾਂਝੀ ਸਰਕਾਰ ਬਣਦੀ ਰਹੀ ਹੈ, ਸੈਂਟਰ ਦੇ ਵਿੱਚ ਵੀ ਬਣਦੀ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ 2000 ਜਿਹੜੀ ਸੀਗੀ ਮਾਫ ਕਰਨਾ 1997 ਤੋਂ ਲੈ ਕੇ 1997 ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਪੰਜਾਬ 'ਚ ਬਣਦੀ ਹੈ, ਫਿਰ ਲਗਾਤਾਰ ਜਿਹੜੀ ਹੈ ਉਹ 5 ਸਾਲ ਉਦੋਂ ਤੇ ਫਿਰ ਉਸ ਤੋਂ ਬਾਅਦ 5 ਸਾਲ ਦੇ ਗੈਪ ਦੇ ਬਾਅਦ ਫਿਰ 10 ਸਾਲ ਲਗਾਤਾਰ ਇਹਨਾਂ ਦੀ ਸਾਂਝੀ ਸਰਕਾਰ ਪੰਜਾਬ ਦੇ ਵਿੱਚ ਰਹਿੰਦੀ ਹੈ। ਤੇ ਇਹ ਜਦੋਂ ਆ 3 ਜਿਹੜੇ ਸੀਗੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਚੱਕਰ ਪਿਆ, ਅਕਾਲੀ ਦਲ ਵੱਖ ਹੋਇਆ, ਫਿਰ ਬੀਜੇਪੀ ਨੇ ਆਪਣੇ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ। ਤੇ ਪਰ ਇਹ ਕਿ ਜਿਹੜਾ ਬੀਜੇਪੀ ਦਾ ਵੋਟ ਬੈਂਕ ਹੈ ਜਾਂ ਜਿੱਥੇ ਉਹਨਾਂ ਦੀ ਜਿਹੜੀ ਅਸਲ ਕੰਸਟੀਚੁਐਂਸੀ ਆ ਉਹ ਹਿੰਦੂ ਵੋਟ ਹੀ ਆ ਹੁਣ ਤੱਕ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆਏ ਆ, ਕਿਉਂਕਿ ਇਕੱਲੇ ਤੌਰ ਤੇ ਬੀਜੇਪੀ ਨੇ ਚੋਣਾਂ ਲੜ ਕੇ ਦੇਖੀਆਂ ਨੇ। ਤੇ ਹੁਣ ਇੱਥੇ ਪਿਛਲੇ ਸਮੇਂ ਤੋਂ ਇਹ ਸੀ ਕਿ ਇੱਕ ਵਾਰ ਬੀਜੇਪੀ ਦੇ ਅੰਦਰ ਇਹ ਵੀ ਗੱਲ ਚੱਲੀ ਸੀ ਕਿ ਇੱਥੇ ਜਿਹੜੀ ਦਲਿਤ ਵੋਟ ਹੈ ਪੰਜਾਬ ਦੀ, ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਹੈ ਦਲਿਤ ਪਾਪੂਲੇਸ਼ਨ ਦੀ ਜਿਹੜੀ ਹੈਗੀ ਉਹ 40% ਤੋਂ ਉੱਪਰ ਹੈ, ਤੇ ਉਹ ਜਿਹੜੀ ਹੈ ਉਹਦੇ ਵੱਲ ਧਿਆਨ ਦੇਈਏ ਜਾਂ ਉਦਾਂ ਦਾ ਕੋਈ ਬੰਦਾ ਲੱਭੀਏ ਤਾਂ ਕਿ ਉਸ ਵੋਟ ਦੇ ਸਹਾਰੇ ਕੀਤਾ ਜਾਵੇ, ਜਿਵੇਂ ਹਰਿਆਣਾ 'ਚ ਉਹਨਾਂ ਨੇ ਨੌਨ ਜਾਟ ਜਿਹੜਾ ਸੀਗਾ ਉਸ ਨੂੰ ਇੱਕ ਵੱਖਰਾ ਹੀ ਜਿਹੜੀ ਸੀ ਇੱਕ ਉਹ ਬਣਾ ਕੇ ਉੱਥੇ ਚੋਣਾਂ ਲੜੀਆਂ। ਪਹਿਲਾਂ ਇੱਕ ਪੰਜਾਬੀ ਜਿਹੜੇ ਮਾਈਗ੍ਰੇਟ ਜਿਹੜੇ ਪਾਕਿਸਤਾਨ ਤੋਂ ਪੰਜਾਬੀ ਪਰਿਵਾਰ ਆਏ ਨੇ, ਮਨੋਹਰ ਲਾਲ ਨੂੰ ਪ੍ਰਧਾਨ ਜਿਹੜਾ ਮੁੱਖ ਮੰਤਰੀ ਬਣਾਇਆ, ਹੁਣ ਨੈਬ ਸਿੰਘ ਸੈਣੀ ਜਿਹੜੇ OBC ਭਾਈਚਾਰੇ ਦੇ ਵਿੱਚੋਂ ਨੇ ਉਹ ਮੁੱਖ ਮੰਤਰੀ ਨੇ। ਇੱਥੇ ਵੀ ਇੱਦਾਂ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਉਹਨੂੰ ਲੱਗਿਆ ਕਿ ਨਹੀਂ ਇੱਥੋਂ ਦੀ ਜਿਹੜੀ ਰਾਜਨੀਤੀ ਆ ਉਹਦਾ ਇੱਦਾਂ ਦਾ ਰੌਂ ਬਣਨਾ ਨੀ ਜਾਂ ਗੱਲ ਨੀ ਬਣਨੀ, ਫਿਰ ਉਹ ਇਸ ਭਾਲ ਦੇ ਵਿੱਚ ਸੀ ਕਿ ਕਿਹਨੂੰ ਅੱਗੇ ਲਾਇਆ ਜਾਵੇ। ਤੇ ਚਲੋ ਹੁਣ ਕੱਲ ਜਿਹੜਾ ਇਹ ਐਲਾਨ ਹੋ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਨਾਲ ਹੀ ਜਿਹੜੀ ਹੈ ਇਹਦੇ ਤੇ ਪੋਲਿਟਿਕਸ ਸ਼ੁਰੂ ਹੋ ਗਈ ਹੈ। ਕਾਂਗਰਸ ਨੇ, ਆਮ ਆਦਮੀ ਪਾਰਟੀ ਨੇ ਇਹਦੇ ਤੇ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਰਨੀਆਂ, ਤੇ ਕੇਵਲ ਢਿੱਲੋਂ ਨੂੰ ਜਿਹੜਾ ਹੈ ਕਿ ਇਸ ਆਧਾਰ ਤੇ ਅੱਗੇ ਲਾਇਆ। ਇੱਥੋਂ ਤੱਕ ਵੀ ਕਿਹਾ ਗਿਆ ਕਿ ਬੀਜੇਪੀ ਕੋਲੇ ਆਪਣਾ ਕੋਈ ਇੱਥੇ ਨੇਤਾ ਹੀ ਨੀ, ਚਿਹਰਾ ਹੀ ਨੀ ਜਿਹੜਾ ਆਪਣੇ ਕੇਡਰ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾ ਸਕੇ, ਪ੍ਰੈਜੀਡੈਂਟ ਬਣਾ ਸਕੇ। ਉਹ ਪਹਿਲਾਂ ਕਾਂਗਰਸ ਚੋਂ ਜਿਹੜੇ ਆਏ ਹੋਏ ਬੰਦੇ ਨੇ ਉਹਨਾਂ ਨੂੰ ਉਹ ਪ੍ਰਧਾਨ ਬਣਾ ਰਹੀ ਹੈ, ਉਹਨਾਂ ਦੇ ਸਹਾਰੇ ਜਿਹੜੀ ਚੱਲ ਰਹੀ ਹੈ ਸ਼ਬਦ, ਉਹਨਾਂ ਨੇ ਆਊਟਸੋਰਸ ਜਿਹੜਾ ਸੀ ਸ਼ਬਦ ਵਰਤਿਆ ਤੇ ਕਿ ਆਊਟਸੋਰਸਿੰਗ ਕਰ ਰਹੀ ਹੈ ਜਿਹੜੀ ਬੀਜੇਪੀ ਹੈ। ਤੇ ਚਲੋ ਹੁਣ ਉਹ ਕਿੱਦਾਂ ਚੱਲਦੇ ਆ ਇੱਥੇ, ਕੇਡਰ ਨੂੰ ਕਿੱਦਾਂ ਕੰਸੋਲੀਡੇਟ ਕਰਦੇ ਆ ਜਾਂ ਪਾਰਟੀ ਦਾ ਜਿਹੜਾ ਹੈਗਾ ਜਥੇਬੰਧਕ ਤੌਰ ਤੇ ਕਿਵੇਂ ਨਾਲ ਲੈ ਕੇ ਚੱਲਦੇ ਆ, ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਕਿਉਂਕਿ ਉਧਰੋਂ ਵੀ ਜਿਹੜੀ ਹੈ ਪੁੱਠੀ ਗਿਣਤੀ ਇੱਕ ਤਰੀਕੇ ਨਾਲ ਸ਼ੁਰੂ ਹੋ ਗਈ ਹੈ, 2027 ਦੀ ਇਲੈਕਸ਼ਨ ਕਿਸੇ ਵੇਲੇ ਵੀ ਜਿਹੜੀ ਹੈ ਉਹ ਦਸੰਬਰ ਇਸ ਸਾਲ ਹੋ ਸਕਦੀ ਹੈ ਜਾਂ ਜਨਵਰੀ ਚ ਵੀ ਹੋ ਸਕਦੀ ਹੈ।
0: ਓਕੇ,
1: ਤੇ ਇਸ ਕਰਕੇ ਵੀ ਜਿਹੜਾ ਹੈ ਇਹ ਬੀਜੇਪੀ ਨੇ ਇਹ ਸੋਚ ਕੇ ਕਿ ਇਹ ਕਿਸੇ ਕਿਸਮ ਦਾ, ਕਿਉਂਕਿ ਜਾਤੀ ਤੌਰ ਤੇ ਪਰਸਨਲ ਢਿੱਲੋਂ ਦੇ ਖਿਲਾਫ ਕੋਈ ਏਦਾਂ ਦੀ ਗੱਲ ਨਹੀਂ ਹੈ ਜਿਹਨੂੰ ਕੋਈ ਏਦਾਂ ਵਰਤ ਸਕੇ ਕਿ ਉਹ ਜੇ ਬੰਦੇ ਨੂੰ ਲਾਤ ਆ ਜਾਏ ਇਹਦੇ ਤੇ ਆ ਹੈ ਇਹਦੇ ਤੇ ਆ ਹੈ, ਤੇ ਕਿਉਂਕਿ ਉਹ ਆਪਣੇ ਬਿਜਨਸ ਦੇ ਵਿੱਚ ਵੀ ਉਹਦਾ ਬੜਾ ਇੱਕ ਫੇਅਰ ਜਿਹਾ ਕੰਮ ਰਹੇਗਾ। ਤੇ ਉਹ ਅਜੇ ਵੀ ਜਿਹੜਾ ਹੈ ਉਹਨਾਂ ਦਾ ਰੀਅਲ ਇਸਟੇਟ ਦਾ ਜਾਂ ਇਹ ਜਿਹੜਾ ਹੈਗਾ ਪੈਪਸੀ ਦੇ ਜਿਹੜੇ ਅੱਡ ਅੱਡ ਪ੍ਰੋਡਕਟ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਹੈਗਾ ਉਹਨਾਂ ਦੇ ਜੋ ਜਿਸ ਤਰੀਕੇ ਦੇ ਨਾਲ ਇਸ ਮਲਟੀਨੈਸ਼ਨਲ ਦਾ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਹੈਗਾ ਤੇ ਪਰ ਹੁਣ ਅੱਗੋਂ ਉਹ ਉਹਨਾਂ ਦੇ ਨਾਲ ਪਾਰਟੀ ਕਿੰਨੀ ਚੱਲ ਰਹੀ ਹੈ ਜਾਂ ਉਹ ਕਿਵੇਂ ਲੈ ਕੇ ਚੱਲ ਰਹੇ ਨੇ, ਕਿਉਂਕਿ ਇੱਕ ਗੱਲ ਤਾਂ ਕ੍ਰਿਸ਼ਨਾ ਜੀ ਜਿਹੜਾ ਹੈ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਬੀਜੇਪੀ ਨੇ ਜੋ ਆਪਣਾ ਪੈਂਤੜਾ ਵਰਤਿਆ ਕਿ ਜਿਹੜਾ ਉਹਨਾਂ ਦਾ ਅਸਲ ਕੇਡਰ ਸੀ ਜਾਂ ਅਸਲ ਜਿਹੜਾ ਉਹਨਾਂ ਦਾ ਜਿੱਥੋਂ ਜਿਹੜੇ ਲੀਡਰ ਪਹਿਲਾਂ ਚੁਣੇ ਜਾਂਦੇ ਸੀ ਜਾਂ ਜਿਹਨਾਂ ਦੇ ਵਿੱਚ ਇੱਕ ਵਿਸ਼ਵਾਸ ਸੀ, ਉਹ ਉਹਨਾਂ ਨੇ ਸਾਰਾ ਹੀ ਜਿਹੜਾ ਸੀਗਾ ਉਹ ਆਪਣਾ ਸਟੇਕ ਜਿਹੜਾ ਹੈਗਾ ਉਹ ਛੱਡ ਹੀ ਦਿੱਤਾ ਇੱਕ ਤਰੀਕੇ ਦੇ ਨਾਲ, ਕਿਉਂਕਿ ਜਿਹੜੀਆਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਸ ਇਲਾਕੇ ਤੋਂ ਉਹਨਾਂ ਦੇ ਜਿਹੜੇ ਆਗੂ ਆਉਂਦੇ ਸੀ ਤੇ ਇਸ ਇਲਾਕੇ ਦੇ ਵਿੱਚ ਵੋਟ ਵੀ ਸੀ, ਇੱਥੋਂ ਉਹਨਾਂ ਦੇ MP ਵੀ ਜਿੱਤਦੇ ਰਹੇ ਨੇ ਤੇ ਭਾਵੇਂ ਗੁਰਦਾਸਪੁਰ ਹੋਵੇ ਭਾਵੇਂ ਅੰਮ੍ਰਿਤਸਰ ਹੋਵੇ ਭਾਵੇਂ ਹੁਸ਼ਿਆਰਪੁਰ ਹੋਵੇ ਤੇ MLA ਵੀ ਜਿੱਤਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ, ਜਦੋਂ ਅਕਾਲੀ ਦਲ ਨਾਲ ਭਾਵੇਂ ਸਾਂਝ ਸੀ ਤੇ ਇੱਕ ਵਾਰ 22 MLA ਜਿਹੜੇ ਸੀਗੇ ਇੱਥੋਂ ਜਿੱਤੇ ਸੀ ਤੇ ਪਰ ਇਹ ਕਿ ਹੁਣ ਉਹ ਜਿਹੜਾ ਉਹ ਸਾਰਾ ਹੁਣ ਘਟਾ ਕੇ ਜਾਂ ਇੱਕ ਤਰੀਕੇ ਦਾ ਖਤਮ ਕਰਕੇ ਉਹ ਨਵਾਂ ਜਿਹੜਾ ਐਕਸਪੈਰੀਮੈਂਟ ਇਹ ਕਰ ਰਹੀ ਹੈ ਇਹ ਮਾਲਵੇ ਦੇ ਵਿੱਚ, ਜਿਵੇਂ ਹੁਣ ਕਿਉਂਕਿ ਮਾਲਵੇ ਦੇ ਜਿਹੜੇ ਹੈਗੇ 69 ਹਲਕੇ ਨੇ, 69 ਹਲਕੇ ਨੇ 117 ਦੇ ਵਿੱਚੋਂ, ਸ਼ਾਇਦ BJP ਨੂੰ ਇਹ ਲੱਗਦਾ ਕਿ ਮਾਲਵੇ ਚੋਂ ਕਿਸੇ ਲੀਡਰ ਨੂੰ ਅੱਗੇ ਲਾ ਕੇ ਕੰਸੋਲੀਡੇਟ ਜਿਹੜਾ ਹੈਗਾ ਉਹ ਕੀਤਾ ਜਾ ਸਕੇ ਰਾਜਨੀਤੀ ਦੇ ਵਿੱਚ, ਪਰ ਕਿਉਂਕਿ BJP ਨਾਲ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਅਜੇ ਤੱਕ ਸੁਲਝੇ ਨਹੀਂ, ਖਾਸ ਕਰਕੇ ਕਿਸਾਨੀ ਦੇ ਮਸਲੇ ਤੇ ਜਾਂ ਪੰਜਾਬ ਪ੍ਰਤੀ ਉਹਦਾ ਜਿਹੜਾ ਪੈਂਤੜਾ ਕਿੱਦਾਂ ਦਾ, BJP ਦਾ ਪਿਛੋਕੜ ਕਿੱਦਾਂ ਦਾ ਰਿਹਾ, ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਐਡਰੈਸ ਹੋਣੀਆਂ ਨੇ ਤੇ ਹੁਣ ਉਹ ਕਿੱਦਾਂ ਕੇਵਲ ਢਿੱਲੋਂ ਉਹਨਾਂ ਨੂੰ ਮੁਖਾਤਿਬ ਹੁੰਦੇ ਨੇ, ਜਿਹੜੀਆਂ ਉਹ ਚੁਣੌਤੀਆਂ ਨੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਵੇਂ ਸੁਲਝਾਉਂਦੇ ਨੇ ਇਹ ਹੁਣ ਟਾਈਮ ਦੱਸੂਗਾ
0: ਜੀ। ਪੰਜਾਬ ਦੇ ਅੰਦਰ ਕਿਉਂਕਿ ਚੋਣਾਂ ਹੋਣ ਵਾਲੀਆਂ ਅਤੇ ਕਾਫੀ ਤਰ੍ਹਾਂ ਦੀਆਂ ਨਵੀਂ ਨਵੀਂ ਸਟ੍ਰੈਟਜੀਆਂ ਪਾਰਟੀਆਂ ਲੈ ਕੇ ਆਉਣਗੀਆਂ ਅੱਗੇ ਵਧਣ ਲਈ ਜਿੱਤਣ ਲਈ, ਅਤੇ ਮੇਰੇ ਹਿਸਾਬ ਨਾਲ ਤੁਸੀਂ ਹੁਣ ਜਿਹੜਾ ਸੈਕਿੰਡ ਸਾਨੂੰ ਦੱਸਿਆ ਕਿ ਮਿਊਨਿਸਪਲ ਕਾਰਪੋਰੇਸ਼ਨ ਅਤੇ ਕਮੇਟੀਆਂ ਦੇ ਰਿਜ਼ਲਟ ਆ ਜਾਣੇ ਨੇ, ਅਤੇ ਕੀ ਕਹਿੰਦੀ ਹੈ ਪੰਜਾਬ ਦੀ ਆਬੋ ਹਵਾ ਕਿ ਕਿਸ ਰੁੱਖ ਜਾ ਸਕਦਾ ਰਿਜ਼ਲਟ ਇਸ ਵਾਰ ਦਾ?
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਹੈ ਕ੍ਰਿਸ਼ਨ ਕਿ ਜਿਹੜੀਆਂ ਤਾਂ ਹੈਗੀਆਂ ਕਾਰਪੋਰੇਸ਼ਨ ਜਿੱਥੇ ਸ਼ਹਿਰੀ ਵੋਟ ਜ਼ਿਆਦਾ ਤੇ ਉੱਥੇ ਜਿਹੜਾ ਹੈਗਾ ਉਹ ਮਾਹੌਲ ਕਈ ਵਾਰੀ ਇੱਦਾਂ ਦਾ ਹੋ ਜਾਂਦਾ ਕਿ ਪੋਲੀਟੀਕਲ ਪਾਰਟੀ ਕਿਹੜੀ ਜ਼ਿਆਦਾ ਜ਼ੋਰ ਪਾਉਂਦੀ ਹੈ ਜਾਂ ਕਿਸ ਕਿਸਮ ਦਾ ਏਜੰਡਾ ਲੈ ਕੇ ਆਉਂਦੀ ਹੈ ਉੱਥੇ ਕਿਤੇ ਨਾ ਕਿਤੇ ਗੱਲ ਚੱਲ ਜਾਂਦੀ ਹੈ, ਜਿਵੇਂ ਵਿਧਾਨ ਸਭਾ ਜਾਂ ਲੋਕ ਸਭਾ ਚੱਲਦੀ ਹੈ, ਪਰ ਜਿਹੜੀਆਂ ਛੋਟੇ ਕਸਬਿਆਂ ਦੀਆਂ ਜਾਂ ਮਿਊਂਸੀਪਲ ਕੌਂਸਲਾਂ ਨੇ ਜਾਂ ਨਗਰ ਪੰਚਾਇਤਾਂ ਨੇ ਉੱਥੇ ਇਹ ਹੈ ਕਿ ਪਰਸਨਲ ਜਿਹੜੇ ਬੰਦਿਆਂ ਨੂੰ ਦੇਖ ਕੇ ਜ਼ਿਆਦਾ ਵੋਟ ਪੈਂਦੀ ਹੈ ਕਿ ਇਹ ਸਾਡਾ, ਕਿਉਂਕਿ ਇੱਕ ਤਾਂ ਇਹ ਗੱਲ ਹੈ ਕਿ ਉਮੀਦਵਾਰ ਬਹੁਤ ਨੇੜੇ ਹੁੰਦੇ ਆ ਬੈਠੇ ਸਾਰੇ, ਵੋਟਰ ਜਾਣਦੇ ਹੁੰਦੇ ਆ ਉਹਨਾਂ ਨੂੰ ਪਰਸਨਲੀ ਵੀ ਜਾਣਦੇ ਹੁੰਦੇ ਆ ਤੇ ਉਹ ਇਸ ਕਰਕੇ ਉਹ ਦੇਖ ਕੇ ਜ਼ਿਆਦਾ ਪੈਂਦਾ। ਇੱਥੇ ਪਾਰਟੀ ਦਾ ਜਿਹੜਾ ਹੈਗਾ ਥੋੜਾ ਜਿਹਾ ਉਹ ਘੱਟ ਉਵੇਂ ਚੱਲਦਾ ਜਿਵੇਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਚੱਲਦਾ ਸਿਆਸੀ ਤੌਰ ਤੇ, ਪਰ ਪਾਰਟੀਆਂ ਕਿਉਂਕਿ ਇੰਗੇਜ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਰਾਜਨੀਤੀ ਤਾਂ ਇੱਥੋਂ ਸ਼ੁਰੂ ਹੋਣੀ ਹੁੰਦੀ ਹੈ ਅਸਲ ਦੇ ਵਿੱਚ, ਭਾਵੇਂ ਉਹ ਪੰਚਾਇਤੀ ਚੋਣਾਂ ਹੋਣ ਭਾਵੇਂ ਲੋਕਲ ਬੋਡੀਜ਼ ਦੀਆਂ ਹੋਣ, ਤੇ ਇੱਥੋਂ ਫਿਰ ਉਹ ਜਿਹੜੀਆਂ ਉਹ ਸ਼ੁਰੂਆਤ ਹੁੰਦੀ ਹੈ। ਇਸ ਕਰਕੇ ਪਾਰਟੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਦਖਲ ਜ਼ਰੂਰ ਰਹਿੰਦਾ, ਭਾਵੇਂ ਉਹ ਆਪਣੇ ਚੋਣ ਨਿਸ਼ਾਨ ਤੇ ਇਹ ਚੋਣਾਂ ਲੜਨ ਭਾਵੇਂ ਨਾ ਲੜਨ ਇਹ ਅਗਲੀ ਅਲੱਗ ਗੱਲ ਹੈ, ਤੇ ਪਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਪਾਰਟੀਆਂ ਦੀ ਗੱਲ ਰਹਿੰਦੀ ਹੈ। ਇਹੀ ਕਾਰਨ ਹੈ ਕਿ ਵੋਟਾਂ ਵਾਲੇ ਦਿਨ ਵੀ ਜਿਹੜਾ ਹੈ ਇਹ ਕਾਫੀ ਰਿਐਕਸ਼ਨ ਆਇਆ, ਇੱਥੋਂ ਤੱਕ ਕਿ ਜਿਹੜੇ BJP ਦੇ ਲੀਡਰ ਨੇ ਤੇ ਕੇਂਦਰੀ ਜਿਹੜੇ ਹੈਗੇ ਰੇਲਵੇ ਮੰਤਰੀ ਨੇ ਰਾਜ ਮੰਤਰੀ ਰਵਨੀਤ ਬਿੱਟੂ ਉਹ ਇਲੈਕਸ਼ਨ ਵਾਲੇ ਦਿਨ ਉਹ ਉੱਥੇ ਆਏ, ਸੰਗਰੂਰ ਆਏ, ਫਿਰ ਉਹ ਧੂਰੀ ਆਏ, ਇੱਕ BJP ਦੇ ਵਿੱਚ ਨਵਾਂ ਇਹਨਾਂ ਦਾ ਜਿਹੜਾ ਸੀਗਾ ਕੋਈ ਵਰਕਰ ਜਿਹੜਾ ਗਿਆ ਉਹ ਉਹਦੇ ਮਾਮਲੇ ਦੇ ਵਿੱਚ, ਉਹ ਫਿਰ ਪੋਲੀਟੀਕਲ ਪਾਰਟੀਆਂ ਕਈ ਵਾਰੀ ਇੰਨਾ ਜ਼ਿਆਦਾ ਇਹਦੇ ਚ ਜਿਹੜਾ ਦਿਲਚਸਪੀ ਲੈਣ ਲੱਗ ਜਾਂਦੀਆਂ ਨੇ, ਇੱਥੋਂ ਤੱਕ ਕਿ ਸਿੱਧਾ ਸਿੱਧੇ ਰੂਪ ਦੇ ਵਿੱਚ ਜਿੱਥੇ ਕਈ ਵਾਰੀ ਹਿੰਸਕ ਰੂਪ ਵੀ ਧਾਰਨ ਕਰ ਜਾਂਦੀਆਂ ਗੱਲਾਂ, ਹਾਲਾਂਕਿ ਜਿਹੜੀਆਂ ਵੱਡੀਆਂ ਚੋਣਾਂ ਨੇ ਉੱਥੇ ਕਦੇ ਇੱਦਾਂ ਦਾ ਹਿੰਸਕ ਰੂਪ ਧਾਰਨ ਨਹੀਂ ਕਰਦੀਆਂ, ਭਾਵੇਂ ਉਹ ਲੋਕ ਸਭਾ ਦੀਆਂ ਹੋਣ ਭਾਵੇਂ ਵਿਧਾਨ ਸਭਾਵਾਂ ਦੀਆਂ ਹੋਣ, ਤੇ ਇੱਥੇ ਇਹ ਮਸਲਾ ਹੋ ਜਾਂਦਾ ਹੈ ਤੇ ਜਿਵੇਂ ਇੱਥੇ ਵੀ ਹੁੰਦਾ ਰਹੇ ਤੇ, ਪਰ ਹੁਣ ਅੱਜ ਕਿਉਂਕਿ ਇਹ ਅਕਾਊਂਟਿੰਗ ਤੇ ਥੋੜਾ ਜਿਹਾ ਟਾਈਮ ਲੱਗਣਾ, ਇਹ ਅਕਾਊਂਟਿੰਗ ਜਿਹੜੀਆਂ ਚੋਣਾਂ ਨੇ EVM ਨਾਲ ਨਹੀਂ ਹੋਈਆਂ, ਇਹ ਪੇਪਰ ਬੈਲਟ ਦੇ ਉੱਪਰ ਹੋਈਆਂ ਨੇ ਸਟੈਂਪ ਲਾ ਕੇ ਜਿਵੇਂ ਆਪਾਂ ਕਹਿੰਦੇ ਹਾਂ ਕਿ, ਤੇ ਉਹ ਉਹਦੇ ਤੇ ਥੋੜਾ ਜਿਹਾ ਫਿਰ ਇਕੱਲਾ ਇਕੱਲਾ ਪਰਚੀ ਜਿਹੜੀ ਆ ਉਹ ਗਿਣਨੀ ਹੁੰਦੀ ਆ, ਉਹਦੇ ਥੋੜਾ ਟਾਈਮ ਲੱਗਦਾ ਤੇ, ਪਰ ਇਹ ਹੈ ਵੀ ਜਿਹੜਾ ਕੁਛ ਵੀ ਹੋਵੇ ਤੇ ਇਹਦੇ ਇਹਨੇ ਕੁਛ ਨਾ ਕੁਛ ਹੱਦ ਤੇ ਜਿਹੜਾ ਅਸਰ ਪਾਉਣਾ, ਜਿਹੜੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦਾ ਜਿਹੜਾ ਹੈਗਾ ਜ਼ਰੂਰ ਅਸਰ ਪਾਉਣਾ। ਪਰ ਆਮ ਤੌਰ ਤੇ ਹੁੰਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ, ਜਿਹੜੀਆਂ ਇਹ ਲੋਕਲ ਬੋਡੀ ਇਲੈਕਸ਼ਨ ਹੈ, ਮੋਸਟਲੀ ਸੱਤਾਧਾਰੀ ਪਾਰਟੀ ਜਿਹੜੀ ਆ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਫੀ ਜਿੱਤ ਹਾਸਲ ਕਰ ਲੈਂਦੀ ਹੈ, ਕਿਉਂਕਿ ਲੋਕਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਡੇ ਕੰਮ ਸੌਰਨਗੇ ਜੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਜਿਹੜੇ ਉਹਨਾਂ ਨੂੰ ਜਿੱਤ ਕੇ ਅੱਗੇ ਜਾਂਦੇ ਆ। ਤਾਂ
0: ਜੀ ਜੀ ਜੀ ਅਤੇ ਹੁਣ ਆਪਾਂ ਰੁੱਖ ਕਰਦੇ ਹਾਂ ਅਗਲੀ ਜਿਹੜੀ ਆਪਾਂ ਖਬਰ ਬਾਰੇ ਹੈਡਲਾਈਨ ਸੁਣੀ ਆ, ਕਰਨਾਟਕਾ ਦੇ ਸੀ ਐੱਮ ਚੇਂਜ ਹੋ ਗਏ ਨੇ, ਉਹਨਾਂ ਡਿਪਟੀ ਸੀ ਐੱਮ ਜਿਹੜੇ ਸੀਗੇ ਪਹਿਲਾਂ ਡੀ ਕੇ ਸ਼ਿਵ ਕੁਮਾਰ, ਉਹਨਾਂ ਨੂੰ ਹੁਣ ਸੀ ਐੱਮ ਦੀ ਗੱਦੀ ਦਿੱਤੀ ਗਈ ਹੈ ਕਾਂਗਰਸ ਵੱਲੋਂ। ਇਹ ਚੇਂਜ ਕਿਉਂ ਆਇਆ, ਕੀ ਕਾਰਨ ਦੱਸਿਆ ਜਾ ਰਿਹਾ?
1: ਨਹੀਂ ਦੇਖੋ, ਕਾਰਨ ਇਹਦਾ ਕੋਈ ਖਾਸ ਨਹੀਂ। ਜਦੋਂ ਸ਼ੁਰੂ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਹੈ ਜਦੋਂ ਕਰਨਾਟਕਾ ਦੀ, ਤੇ ਉੱਥੇ ਕਿਉਂਕਿ ਬੀਜੇਪੀ ਨੂੰ ਹਰਾਉਣ ਵਾਸਤੇ ਬਹੁਤ ਜ਼ੋਰ ਲਾਇਆ ਉੱਥੇ ਕਾਂਗਰਸ ਨੇ, ਤੇ ਕਿਉਂਕਿ ਉਦੋਂ ਪਹਿਲਾਂ ਬੀਜੇਪੀ ਨੇ ਕਾਂਗਰਸ ਦੇ ਵਿੱਚ ਧੜੇਬੰਦੀ ਕਰਾਉਣ ਦੀ ਜਾਂ ਫੁੱਟ ਪਾਉਣ ਦੀ ਵੀ ਕੋਸ਼ਿਸ਼ ਕੀਤੀ। ਉਹਦੇ ਬਾਵਜੂਦ ਜਿਹੜਾ ਹੈਗਾ ਚੰਗੀ ਮੈਜੋਰਿਟੀ ਦੇ ਨਾਲ ਜਿਹੜਾ ਹੈ ਉੱਥੇ ਇਹ ਸੀਗੇ ਜਿਹੜੇ ਕਾਂਗਰਸ ਸੀਗੀ ਜਿਹੜੀ ਜਿੱਤ ਗਈ, ਇਹਨਾਂ ਦੀ ਸਰਕਾਰ ਵੀ ਬਣ ਗਈ। ਤੇ ਪਰ ਕਿੰਨੇ ਦਿਨਾਂ ਇਹ ਰਿੜਕਾ ਚੱਲਦਾ ਰਿਹਾ ਜਿਵੇਂ ਹੁਣ ਕਾਂਗਰਸ ਦਾ, ਕਿਉਂਕਿ ਕਾਂਗਰਸ ਕਲਚਰ ਚ ਇਹ ਗੱਲ ਹੈਗੀ ਹੈ ਕਿ ਜਿਹੜੀ ਹੈਗੀ ਉੱਪਰਲੇ ਕਿਹਦੇ ਮੋਹਰ ਲਾਉਂਦੇ। ਵੈਸੇ ਤਾਂ ਸਾਰੀਆਂ ਹੁਣ ਬੀਜੇਪੀ ਦੇ ਵਿੱਚ ਵੀ ਇਹ ਗੱਲ ਹੋ ਗਈ, ਜਿਹੜੀਆਂ ਸਿਆਸੀ ਪਾਰਟੀਆਂ ਨੈਸ਼ਨਲ ਲੈਵਲ ਤੇ ਰਾਸ਼ਟਰੀ ਪੱਧਰ ਤੇ ਵੱਡੀਆਂ ਨੇ, ਤੇ ਉਹ ਉਹਨਾਂ ਦੀ ਜਿਹੜੀ ਆ ਉਹ ਜ਼ਿਆਦਾ ਚੱਲਦੀ ਹੈ, ਤੇ ਕਿ ਉੱਪਰੋਂ ਹਾਈਕਮਾਨ ਕੀ ਕਹਿੰਦੀ ਹੈ। ਤੇ ਇਹੀ ਮਸਲਾ ਉਦੋਂ ਸੀ, ਉਦੋਂ ਵੀ ਦੋਨਾਂ ਦੇ ਵਿੱਚ ਦੌੜ ਲੱਗੀ ਹੋਈ ਸੀ ਡੀ ਕੇ ਸ਼ਿਵ ਕੁਮਾਰ ਤੇ ਆਪਣਾ ਸਿੱਧਰਮਈਆ ਦੇ ਵਿੱਚ, ਕਿਉਂਕਿ ਸਿੱਧਰਮਈਆ ਪੁਰਾਣਾ ਸੀਜ਼ਨਡ ਲੀਡਰ ਹੈ, ਆਗੂ ਹੈ, ਤੇ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕਾ ਸੀ। ਇਸ ਕਰਕੇ ਉਦੋਂ ਅੰਦਰ ਖਾਤੇ ਇਹ ਹੋਇਆ ਕਿ ਜਿਹੜਾ 5 ਸਾਲ ਦੇ ਟਨੋਰ ਦੇ ਦੌਰਾਨ ਜਿਹੜਾ ਹੈਗਾ 2.5-2.5 ਸਾਲ ਉਹ ਰਹਿਣਗੇ, ਫਿਰ 2.5 ਸਾਲ ਉਹ ਬਣ ਜਾਣਗੇ। ਤੇ ਉਹ ਹੁਣ 3 ਸਾਲ ਹੋ ਗਏ ਸੀ ਸਿੱਧਰਮਈਆ ਨੂੰ ਜਿਹੜਾ ਹੈਗਾ ਬਣੇ ਨੂੰ, ਤੇ ਇਸ ਜਿਹੜਾ ਉਦੋਂ ਇਹਨਾਂ ਦਾ ਅਣਲਿਖਤੀ ਜਾਂ ਆਪਾਂ ਕਹਿ ਲਈਏ ਗੁਪਤ ਸਮਝੌਤਾ ਹੋਇਆ ਉਹਦੇ ਤਹਿਤ ਹੀ ਬਦਲਿਆ ਗਿਆ, ਕੋਈ ਇਹਦੇ ਚ ਕੋਈ ਬਹੁਤੀ ਵੱਡੀ ਕੋਈ ਗੱਲ ਜਿਹੜੀ ਨਹੀਂ ਹੈ। ਤੇ ਪਰ ਕਿਉਂਕਿ ਹਰੇਕ ਲੀਡਰ ਦਾ ਆਪਣਾ ਧੜਾ ਹੁੰਦਾ, ਗਰੁੱਪ ਹੁੰਦਾ ਪੋਲੀਟੀਕਲ ਪਾਰਟੀਆਂ ਦੇ ਵਿੱਚ, ਭਾਵੇਂ ਇੱਕੋ ਹੀ ਪਾਰਟੀ ਹੋ, ਉਹਦੇ ਚ ਵੀ ਕਈ ਕਈ 2-2-3-3 ਧੜੇ ਹੁੰਦੇ ਆ, ਤੇ ਉਹ ਪਰ ਜਿਹੜੇ ਸਿੱਧਰਮਈਆ ਦੇ ਜਿਹੜੇ

0: ਜਿਹੜੇ ਹੈਗੇ ਲੱਗ ਰਹੇ ਨੇ, ਕਿਉਂਕਿ ਉਹਨਾਂ ਨੂੰ ਕਾਂਗਰਸ ਨੇ ਜਿਹੜੀ ਸੀ ਇੱਕ ਆਫਰ ਕੀਤੀ ਕਿ ਰਾਜ ਸਭਾ ਦੀ ਸੀਟ ਉਹਨਾਂ ਨੂੰ ਦੇ ਦਿੰਦੇ ਆ, ਪਰ ਉਹ ਕਹਿੰਦੇ ਕਿ ਨਹੀਂ, ਉਹ ਨੈਸ਼ਨਲ ਪੋਲਿਟਿਕਸ ਚ ਕੋਈ ਉਹਨਾਂ ਦਾ ਇੰਟਰਸਟ ਨਹੀਂ ਹੈ, ਉਹ ਇੱਥੇ ਆਪਣਾ ਕੰਮ ਕਰਨਗੇ, ਤੇ ਉਸ ਤੋਂ ਉਹਨਾਂ ਨੇ ਜਿਹੜੀ ਆ ਉਹ ਨਾ ਕਰ ਦਿੱਤੀ ਹੈ। ਪਰ ਜਿਹੜਾ ਸੀ ਉਹ ਸਾਰਾ ਤਾਂ ਉਵੇਂ ਹੁਣ ਅਜੇ ਵੀ ਉਵੇਂ ਚੱਲਦਾ ਰਹਿਣਾ, ਤੇ ਪਰ ਕਿਉਂਕਿ ਹੁਣ ਉਹ ਸੀਐਮ ਰਹਿ ਚੁੱਕੇ ਇੱਕ ਵਾਰੀ, ਉਹ ਡਿਪਟੀ ਸੀਐਮ ਤਾਂ ਉਹ ਬਣ ਨੂੰ ਰਹੇ, ਤੇ ਪਰ ਨਾਲ ਇਹ ਕਿ ਹੁਣ ਉਹਨਾਂ ਦੇ ਜਿਹੜਾ ਸੀਐਮ ਸ਼ਿਵ ਕੁਮਾਰ, ਜਿਹੜਾ ਡੀਕੇ ਸ਼ਿਵ ਕੁਮਾਰ ਨੂੰ ਬਣਾਉਣ ਤੋਂ ਬਾਅਦ, ਤੇ ਹੁਣ ਇਹ ਵੀ ਉਹਨਾਂ ਨੂੰ ਫਿਰ ਹੁਣ ਇੱਕ ਹੋਰ ਜਿਹੜਾ ਹੈਗਾ ਡਿਪਟੀ ਸੀਐਮ ਜਿਹੜਾ ਹੈਗਾ ਹੋਰ ਬਣਾਉਣਾ ਪਏਗਾ। ਇਹ ਵੀ ਚਰਚਾ ਹੈ ਕਿ ਹੁਣ ਉੱਥੇ ਦੋ ਡਿਪਟੀ ਸੀਐਮ ਜਿਹੜੇ ਬਣਾਏ ਜਾਣਗੇ, ਤੇ ਇੱਕ ਕਿਸੇ ਜਿਹੜਾ ਹੈਗਾ ਦਲਿਤ ਆਗੂ ਨੂੰ ਜਿਹੜਾ ਹੈਗਾ ਉੱਥੇ ਡਿਪਟੀ ਸੀਐਮ ਬਣਾਇਆ ਜਾਊਗਾ। ਇਹ ਚਰਚਾ ਵੀ ਜਿਹੜੀ ਹੈ ਉਹ ਨਾਲ ਜਿਹੜੀ ਉਹ ਚੱਲ ਰਹੀ ਹੈ, ਪਰ ਉਂਝ ਕੋਈ ਬਹੁਤਾ ਇਹਦੇ ਨਾਲ ਕੋਈ ਅਸਰ ਉੱਥੇ ਦੀ ਰਾਜਨੀਤੀ ਚ ਉਵੇਂ ਨਹੀਂ ਪੈਣ ਲੱਗਿਆ, ਤੇ ਕਿਉਂਕਿ ਇੱਕ ਆਪਣਾ ਉਹਨਾਂ ਦਾ ਇੰਟਰਨਲ ਜਿਹੜਾ ਹੈ ਸੀ ਇੱਕ ਮੈਨੇਜਮੈਂਟ ਹੈ ਕਾਂਗਰਸ ਦੀ ਕਿ ਕਿਸ ਤਰ੍ਹਾਂ ਕਰਨਾ। ਹੁਣ ਕੇਰਲਾ ਦੇ ਵਿੱਚ ਵੀ ਕਿੰਨੇ ਦਿਨ ਇਹ ਰੇੜਕਾ ਚੱਲਦਾ ਰਿਹਾ ਕਿ ਉੱਥੇ ਕਿਹਨੂੰ ਬਣਾਇਆ ਜਾਵੇ ਕਿਹਨੂੰ ਬਣਾਇਆ ਜਾਵੇ, ਤੇ ਜਿੱਦਾਂ ਇੱਥੇ ਵੀ ਏਦਾਂ ਹੀ ਚੱਲਦਾ ਰਿਹਾ ਸੀ। ਤੇ ਪਰ ਕਿਉਂਕਿ ਇਹ ਹੈ ਕਿ ਜੇ ਏਦਾਂ ਦੀ ਜਿਹੜੀ, ਕਿਉਂਕਿ ਕਾਂਗਰਸ ਦੇ ਵਿੱਚ ਹਰ ਸਟੇਟ ਦੇ ਵਿੱਚ ਧੜੇ ਹੈਗੇ ਆ ਧੜੇਬੰਦੀ, ਤੇ ਪਰ ਜੇ ਖਤਮ ਨਾ ਹੋਈ ਤਾਂ ਫੇਰ ਇਹਦਾ ਇੱਕ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਨੈਸ਼ਨਲ ਲੈਵਲ ਤੇ ਫਿਰ ਕਾਫੀ ਇਹਦਾ ਅਸਰ ਪੈਂਦਾ, ਜਿਵੇਂ ਕਾਂਗਰਸ ਪਿਛਲੇ ਸਮੇਂ ਤੋਂ ਚੋਣਾਂ ਹਾਰ ਰਹੀ ਹੈ, ਖਾਸ ਕਰਕੇ ਲੋਕ ਸਭਾ ਦੇ ਵਿੱਚ ਕੋਈ ਬਹੁਤੀ ਅੱਛੀ ਜਿਹੜੀ ਪਰਫਾਰਮੈਂਸ ਉਹਨਾਂ ਦੀ ਉਵੇਂ ਨਹੀਂ ਆ ਰਹੀ ਜਿਵੇਂ ਉਮੀਦ ਕੀਤੀ ਜਾਂਦੀ ਸੀ ਬੀਜੇਪੀ ਦੇ ਮੁਕਾਬਲੇ। ਉਹਦਾ ਇੱਕ ਇਹ ਵੀ ਕਾਰਨ ਹੈ ਕਿ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਧੜੇਬੰਦੀ ਜਿਹੜੀ ਆ ਉਹ ਸਟਰੋਂਗ ਹੈ, ਜ਼ੋਰਦਾਰ ਜ਼ਿਆਦਾ ਹੁੰਦੀ ਹੈ।
1: ਜੀ ਜੀ, ਥੈਂਕ ਯੂ ਸੋ ਮਚ ਪ੍ਰੀਤਮ ਜੀ, ਇਹ ਮੇਨ ਖਬਰਾਂ ਦੀ ਸਾਡੇ ਨਾਲ ਸਾਂਝ ਪਾਉਣ ਲਈ, ਅਤੇ ਆਪਣਾ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਆਉਣ ਵਾਲੇ ਟਾਈਮ ਦਾ ਬਹੁਤ ਵਧੀਆ ਵਧੀਆ ਨਿਕਲੇ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ।
0: ਧੰਨਵਾਦ,
1: ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੀਆਂ ਕੁਛ ਖਬਰਾਂ ਭਾਰਤ ਵਾਲੇ ਸਾਈਡ ਦੀਆਂ, ਇੰਡੀਅਨ ਖਬਰਾਂ ਅੱਜ ਦੇ ਦਿਨ ਦੀਆਂ, 29 ਮਈ ਦਿਨ ਸ਼ੁੱਕਰਵਾਰ ਦੀਆਂ। ਉਮੀਦ ਕਰਦੇ ਹਾਂ ਤੁਹਾਨੂੰ ਕੁਛ ਵਧੀਆ ਨੌਲੇਜਬਲ ਸੁਣਨ ਨੂੰ ਮਿਲਿਆ ਹੋਏਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 'ਤੇ। ਅਸੀਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ, ਅਤੇ ਮਿਲੇਂਗੇ ਜਲਦੀ ਜਲਦੀ।

ਜੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾ ਕੁੱਟਦਿਆਂ ਗਿੱਚੀ ਵੱਲੋਂ ਥੱਲੇ ਲੈ ਕੇ ਜਾੜ ਦੇ ਉਹ ਗਿੱਪੀ ਨਾਲ ਮਾਣ ਹੈ ਤੇ ਰਾਜੀਨਾਮਾ ਭਾਲਣਾ ਪੁੱਤ ਵਰਕੇ ਹੀ ਪਾੜ ਦੇ।

0: जदों दिल करूगा घुमा दूंगा। हेलो हेलो हेलो, कैसे हो सारे? ठीक ठाक सुन रहे हो तुसी रेडियो? हाँ जी, 1674। मैं हाँ कृष्णा मेना बने बलकीरत बनी। मैनू पुठे पुठे इशारे कर रहा है मुंडा, तां करके मैं ध्यान नहीं दे पा रहा। एंड तुसी जुड़ चुके हो नवा एपिसोड बॉयज मीट अप
1: जी। बिल्कुल जी, मैं तुहानू पता की इशारे करन दिया।
0: हाँ जी,
1: थोड़ा जिहा चलन दो बैक एंड ते।
0: चलो जी, तुहानू मैं गाना ना
1: जदों दिल करूंगा घुमा घुमा दूंगा
0: जी। चलदा पिया, दोबारा तो स्टार्टिंग ते लाता मेरा भरा,
1: थोड़ा बैकग्राउंड ते चलन दिया।
0: जो तुमको हो पसंद वही बात कहेंगे बेबी।
1: मुझे लगता था बैकग्राउंड ते चीजां करनियां पसंद नहीं है।
0: नहीं
1: बैकग्राउंड ते नहीं,
0: नहीं आई रियली यूज टू एंजॉय। जदों मैं स्कूल कॉलेज सेगा ते जदों लिखने लुखने प्ले प्लू लिखने अपना स्कूल वास्ते ते
1: इक ना तुही उधर बैठे जाज दूजी कुर्सी ते
0: बॉस दी कुर्सी ते
1: तुही ओना ना ओए बड़ा ध्यान रखियो कि जदों आपा बोलदे आ ना ते ओ जड़ी उत्ते दो नीलियां पत्तियां जियां होंडियां वड्डियां ओ लाल ना जान। जे उत्ते लाल होंडिया ना फिर उस हिसाब ना पैनल थोड़े थोड़े तां करो थोड़े तां।
0: नहीं नहीं एकदम ठीक है।
1: हाँ हुण मतलब वो सेंटर तो तां होनी चाहिदी वो लेवल।
0: ओके सेंटर तो उपर आ,
1: सेंटर तो उत्ते है ना।
0: उत्ते है भरा।
1: हाँ वेखो कोई गुस्सा ना करियो यार, मैं सिखाउण दिया वीर।
0: हाँ जी यार, माड़ा मोटा एक्चुअली असी नवा जा तगड़ा जा कोई सेटअप जा सेट कीता है। जैसा थानू पता है आए गए दिनां च रेडियो दा सीबीडी वाला भी स्टूडियो जल्दी शुरू हो जाना, सो वी कीप ऑन एक्सपेरिमेंटिंग कि केड़ा नवा सिस्टम।
1: धन्नवाद कृष्ण जी, तुसीं दस्सिया
0: हाउ इज द बेस्ट थिंग वी कैन ब्रिंग। एंड साडे नाल अज साडे विशेषज्ञ जिहड़े आ सारा ऑपरेशन वेखदे ने ते बॉयज मीटअप दे मेरे को होस्ट मेरा छोटा भाई बलकीरत।
2: कैमें हैं? ठीक ठाक। वी आर हियर अगेन विद यू गाइस विद अनदर एपिसोड ऑफ द बॉयज मीटअप। ओह माय
0: गॉड,
1: सो चलन बड़ा कुछ डिया हुआ जिंदगी दे विच
0: जी,
1: पर खुशी दी गल ए है कि जिंदगी चल रही है।
0: गल बंदा हाउस
1: खुशी दी गल ए है कि साह चल रहे आ,
0: साह चल रहे। हां
1: है ना,
0: इस गल दी खुशी होनी चाहिए है ना।
1: साह तां चल रहे आ
0: क्यों?
1: क्योंकि पैसे आ रहे हैं।
0: अच्छा
1: पैसे तो आ रहे हैं
0: क्योंकि
1: काम ते जा रहे हैं।
0: अच्छा काम ते जा रहे
1: हैं। इदां सारियां चीजां वेखो अग्गे दी अग्गे चली जानियां। और जे मैं तुहानू इसे गल ते रहा ते इसे गल ते अपना शो ना
0: केड़े काम ते नहीं जा रहे, मैं ते ये कह रहा भाई
1: हां
0: हर तरह दे काम ते जाना पै रहा भाई।
1: नहीं हर तरह दे नहीं,
0: मतलब
1: हर सारे जा रहे ताडे कहण
0: दा। हां मतलब
1: मैं तेरी भावना मैं समझ पाया। यस यस
0: काम बहुत, मतलब मेरा
1: तुही विच पै जांदे ज्यादा डंगाई च चल जांदे।
0: मेरा काम दा मकसद ए सीगा, मकसद मेरे कहण
1: दा मकसद। हां
0: हां सॉरी, मकसद सीगा
1: मकसद
0: मकसद सीगा मकसद। हां जी ओ यार कई मरी मैनू थोड़ा नुस्का
1: अड़ जांदी गरारी।
0: मैं नुस्का मैनू हल्का
1: यार, पर यार इधर बैठ के मजा बड़ा आउंदा। वैसे कदी बैठा ही नहीं मैं।
0: अच्छा
1: सच्ची?
0: अच्छा इस कुर्सी ते नहीं कदी तू बैठा?
1: ना मतलब एक लिख दो रिकॉर्ड बन गया अज।
0: क्या बात है, अज कितना कुछ हो गया तेनू, अज मेरी
1: बुक च लिखो गए
0: तेनू, अज इज्जत ना बुलाया गया, अज तेरी इज्जत ना इज्जत लगती गई।
1: ओ यार माय गॉड,
0: जो चाचे में भतीजे।
1: हाँ पर दस दिए कि रिपीट भी तुम सुन रहे हो तो फिर अज नहीं नंगा दिन।
0: हाँ हाँ हाँ
1: जी,
0: हाँ यार एक, हाँ मैं सॉरी मैं दस देना जी, दिन है 28 मई, समा हो चुका 1:08। तो जे तुम इस वक्त इनू सुन रहे हो तो यह लाइव है, तो जे इस तो अलावा किसी टाइम सुन रहे हो तो तुम साड़ी प्यारी प्यार आवाज़ा इस वक्त रिपीट सुन रहे हो।
1: जो लाइव सुन रहे हो तो यार माड़ा दस दो।
0: हाँ दसो
1: मैसेज करके
0: मैं दसो बई कि थोड़ी दोपहर किस तरह की जा रही है, सवेर तो लैके हूँ तक क्या ही हो गया लाइव के अंदर। हाउज योर वीरवार गोइंग वीर्स एंड पैंट्स प्लीज टेल मी। किधर ना किधर
1: अपॉइंटमेंटा है क्या बन गया टूट गया कैंसल हो गया गां फॉरवर्ड हो गया की चलन दे ताडी जिंदगी दे विच किहड़े काम हो गए किहड़े रह गए किहड़े पोस्टपोन हो गए। टू मच थिंग्स हुंदे आ वेखो, बैलेंस करने जरूरी ने।
0: स्वेर दा किहड़ा वधिया,
1: पर तुसीं रिकॉर्ड जिहड़ा मेरी बुक च लिखियो चंगा गिनीस च।
0: जी जी नहीं गिनीस च नहीं लिखूंगा
1: यार, उत्थे होर बहुत जाने ने,
0: उत्थे बहुत कुछ। अच्छा तुहानू पता मैनूं बहुत देर बाद पता लगा गिनीस रिकॉर्ड दे अंदर जाण लई यू नीड मनी, मतलब वो कुछ इंडिया दा 8-10 लाख रुपया लेंदे आ सिर्फ थोड़े कोल आके वेखण लई कि तू जिहड़ा रिकॉर्ड सेट कर रहे हो हां जेन्युइन है कि नहीं।
1: इदां ही है जी, मनी तो बिना कुछ नहीं जागा, मनी तो बिना गति नहीं हैगी कितने भी।
0: नो गति,
1: मनी तो बिना तुसी कहोगे तुहानूं किसी ने बुलाउणा नहीं आ, तुहाडे जेब च पैसे नहीं हैगे तुहानूं किसी ने सद्दणा नहीं कि मैनूं मिल आके।
0: बहुत ही उखड़िया लग रहा सब ठीक है, बहुत ही बुरे बहुत ही बुरे हाल है यार।
1: करो लाउड हो जांदा कई
0: वार, की हो गया तेरे नाल
1: भरावा अनू ते घरों दूजियां गल्लां तो ते की कहना लाउड आ, ते हासे तो कह रहे तुसी लाउड हो गए।
0: हां
1: है ना, वेख लो हुण इस तों वध के मैं की हुण दसदा तुहानूं भी की चलन डिया लाइफ च।
0: अच्छा एक चलन डिया तो मैनूं गल याद आई है।
1: हाँ
0: कि एक टॉपिक नाम दी चीज़ हुंदी है
1: हाँ जी
0: जिहड़ी आपां हर वारी सलाह करी ली है ਕੇਸ ਦੇ ਅੰਦਰ ਪਾਵਾਂਗੇ
1: ਯਾਰ ਆਪਾਂ ਨਾ ਕਰਦੇ ਹਾਂ ਸਲਾਹ ਪਰ ਆਪਣਾ ਨਾ ਐਂਡ ਤੱਕ ਪਹੁੰਚ ਜਾਂਦਾ ਤੇ ਫਿਰ ਜ਼ਿਆਦਾ ਆਪਾਂ ਨੂੰ ਪਤਾ ਲੱਗਦਾ ਟੌਪਿਕ ਦਾ ਮੀਟਅਪ ਹੋ ਗਿਆ ਨਾ
0: ਮੀਟਅਪ ਹੋ ਗਿਆ ਨਾ ਪੁਆਇੰਟ ਇਹੀ ਹੈ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਜੇ ਤੁਸੀਂ ਪਹਿਲੀ ਵਾਰੀ ਜੁੜ ਰਹੇ ਸ਼ੋਅ ਤੇ ਕਿ ਦੇਰ ਇਜ਼ ਨੋ ਟੌਪਿਕ ਬਟ ਦੇਰ ਆਰ 2 ਮੈਨੀ ਟੌਪਿਕਸ ਇਹ ਹੈਗੀ ਹੈ ਜੀ ਕਨਵਰਸੇਸ਼ਨ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਸਾਰੇ ਰਲ ਮਿਲ ਕੇ ਤਾਂ ਤੁਸੀਂ ਸਾਡੇ ਨਾਲ ਸਾਈਡ ਤੇ ਬੈਠ ਕੇ ਗੱਲਬਾਤ ਸੁਣ ਰਹੇ ਹੋ ਕੋਈ ਗੱਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਵੈਨ ਵੀਲ ਬੀ ਐਂਡਿੰਗ ਦਾ ਸ਼ੋਅ ਆਪਾਂ ਉਸ ਬਾਰੇ ਗੱਲ ਕਰਾਂਗੇ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਫੇਵਰੇਟ ਸੈਡ ਗਾਣਿਆਂ ਬਾਰੇ ਇੱਕ ਵਾਰੀ ਕੀਤੀ ਸੀਗੀ ਕਿਉਂ ਪੈਸੇ ਉਜਾੜ ਰਹੇ ਆਪਾਂ ਜਿਵੇਂ
1: ਜੀ ਪਰ ਜੇ ਆਪਾਂ ਜੇ ਆਪਣਾ ਮੰਨ ਲਓ ਨੈਕਸਟ ਕੋਈ ਸੈਗਮੈਂਟ ਸ਼ੁਰੂ ਕਰਨਾ ਨਾ ਤੇ ਉਹ ਆਪਾਂ ਪਤਾ ਕੀ ਕਰਨਾ ਵਾ ਟੂ ਮੈਨੀ ਟੌਪਿਕਸ ਵਿਦ ਟੂ ਪੀਪਲ
0: ਓਏ ਹੋਏ ਹੋਏ ਕਿਆ ਬਾਤ ਹੈ
1: ਟੂ ਪੀਪਲ ਟੂ ਮੈਨੀ ਟੌਪਿਕ
0: ਇਹ ਮੁੰਡਾ ਸਿਟੀਜ਼ਨ ਬਣ ਗਿਆ ਨਾ ਹੁਣ ਇਸ ਤਰ੍ਹਾਂ ਦੇ
1: ਉਹ ਹਾਲੇ ਨਹੀਂ ਭਰਾਵਾ ਬਣਿਆ ਨਜ਼ਰਨਾ ਲਾ ਦਿਓ ਹਲੇ
0: ਬਣੇਗਾ
1: ਪਹਿਲਾਂ ਹੀ ਗੱਲ ਚੁੱਕ ਦਿੰਦੇ ਯਾਰ
0: ਬਣੇਗਾ ਕਿਉਂ ਨਹੀਂ ਬਣੇਗਾ ਜ਼ਰੂਰ ਬਣੇਗਾ
1: ਅੱਗੇ ਭਰਾਵਾ ਪੀ ਆਰ ਵੜੀ ਪਹਿਲਾਂ ਕਿਸੇ ਨੇ ਰੌਲਾ ਪਾਤਾ ਮੈਨੂੰ ਜਾਇਆ ਜੀ ਮੁੜ ਕੇ ਡੇਢ ਦੋ ਸਾਲ ਮੈਂ ਅੜਿਆ ਰਿਹਾ
0: ਸੋਰੀ ਸੋਰੀ ਨਹੀਂ ਸਿਟੀਜ਼ਨਸ਼ਿਪ ਚ ਨਹੀਂ ਅੜਦਾ ਬਸ ਕੀ ਕਰਨਾ ਹੀ ਹੁੰਦਾ ਮੈਂ ਹੈਗਾ ਨਹੀਂ ਨਾ ਸੋ ਮੈਨੂੰ ਪਤਾ ਨਹੀਂ ਸੋ ਵਾਟ ਹੈਪਨਸ
1: ਸਿਟੀਜ਼ਨਸ਼ਿਪ ਤੁਸੀਂ ਸਿਟੀਜ਼ਨ ਬਣਨਾ ਵਾ ਪ੍ਰਾਊਡ ਹੋਣਾ ਵਾ
0: ਨਹੀਂ ਉਹ ਤਾਂ ਤੂੰ ਪ੍ਰਾਊਡ ਆਜ਼ੀ ਮੈਨੂੰ ਪਤਾ ਤੂੰ ਹਿੱਪੇ ਫੁਰੇ ਆਜ਼ੀ ਆਜ਼ੀ ਆਜ਼ੀ ਕਰੇਗਾ
1: ਸਿਟੀਜ਼ਨਸ਼ਿਪ ਦੇ ਵਿੱਚ ਵੇਖੋ ਕਿ ਵੈਸੇ ਹੁਣ ਇਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਰੂਲ ਆਇਆ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਇਹ ਕਿਹਾ ਵਾ ਕਿ ਕਈ ਜਿਹੜੀਆਂ ਸਹੂਲਤਾਂ ਨੇ ਉਹ ਹੁਣ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨੂੰ ਨਹੀਂ ਦੇਣੀਆਂ ਉਹ ਹੁਣ ਅਸੀਂ ਸਿਟੀਜ਼ਨ ਨੂੰ ਦੇਣੀਆਂ ਨੇ
0: ਨਹੀਂ ਪਰ ਇਹ ਕਹਿ ਰਹੇ ਕਿ ਤਾਂ ਕਰਨਗੇ
1: ਮਤਲਬ
0: ਹੋਇਆ ਨਹੀਂ ਹੋਇਆ ਨਹੀਂ
1: ਆਇਆ ਆ ਇੰਪਲੀਮੈਂਟ ਨਹੀਂ ਹੋਇਆ ਹਲੇ ਮਤਲਬ ਮਾਰਕੀਟ ਦੇ ਵਿੱਚ ਆ ਗਿਆ
0: ਹਵਾ ਫੈਲ ਗਈ ਹਾਂਜੀ
1: ਉਹਨਾਂ ਨੇ ਕਿਹਾ ਵੀ ਇੱਦਾਂ ਕਰਾਂਗੇ ਪਰ ਹੁਣ ਜਦੋਂ ਇੰਪਲੀਮੈਂਟ ਹੋਊਗਾ ਚਲੋ ਉਹ ਗੱਲ ਬਾਤ ਦੀ ਆ ਓਫੀਸ਼ੀਅਲੀ ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਸੀਗਾ ਕਿ ਚਲੋ ਜ਼ਿਆਦਾ ਚੀਜ਼ਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਤੇ ਫਿਰ ਉਹ ਕਈ ਚੀਜ਼ਾਂ ਦਾ ਉਹਨੂੰ ਐਕਸੈਸ ਹੋ ਜਾਂਦਾ ਮੈਡੀਕੇਅਰ ਹੋ ਗਿਆ ਜਾਂ ਸਾਰ ਹੋਰ ਸਹੂਲਤਾਂ ਨੂੰ ਲੈ ਕੇ ਵੀ ਵੋਟ ਪਾਉਣ ਤੋਂ ਇਲਾਵਾ ਕਿਉਂਕਿ ਤੁਸੀਂ ਸਿਟੀਜ਼ਨਸ਼ਿਪ ਹੁੰਦੇ ਹੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਆਸਟ੍ਰੇਲੀਆ ਪਾਸਪੋਰਟ ਸਭ ਤੋਂ ਪਹਿਲੀ ਗੱਲ ਪਾਸਪੋਰਟ ਮਿਲਦਾ ਦੂਜੀ ਗੱਲ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੀਜੀ ਗੱਲ ਕਿ ਤੁਹਾਨੂੰ ਸਿਟੀਜ਼ਨਸ਼ਿਪ ਲੈਣ ਲੱਗਿਆਂ ਇਹਨਾਂ ਦੀਆਂ ਮਤਲਬ ਏ ਟੂ ਜੈਡ ਬੈਕਗਰਾਊਂਡ ਵੇਖਣੀ ਪੈਂਦੀ ਆ ਹੁਣ ਮੰਨ ਲਓ ਸਾਨੂੰ ਕਈ ਚੀਜ਼ਾਂ ਹੈਗੀਆਂ ਓਰੀਜਨਲਸ ਬਾਰੇ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਉਹ ਫਿਰ ਸਾਰੀਆਂ ਸਾਨੂੰ ਪੜ੍ਹਨੀਆਂ ਸਟੱਡੀ ਕਰਨੀਆਂ ਪੈਣੀਆਂ ਪੀ ਓ ਟੈਸਟ ਜਿਹੜਾ ਨਿੱਕਾ ਜਿਹਾ ਇਹਨਾਂ ਦਾ ਹੁੰਦਾ ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ
0: ਫਿਰ ਉਹਦੇ ਵਿੱਚ ਨੌਲੇਜ ਦਾ ਹਨਾ ਜੁਡੀਸ਼ਰੀ ਲਾਜ਼ ਆ ਗਏ ਜਿਹੜੇ ਬੋਲਦੇ ਦੇ ਅੰਦਰ ਉਹ
1: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗਰਾਉਂਡ
0: ਅੱਛਾ
1: ਨੌਲੇਜ ਦਾ ਹੁੰਦਾ ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ ਕਿ ਜੇ ਉਹ 5 ਸਵਾਲ ਆ ਤੇ ਉਹ 5 ਤੁਹਾਡੇ ਕਰੈਕਟ ਹੋਣੇ ਚਾਹੀਦੇ ਆ ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ ਮੋਰਲਸ ਦਾ ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ ਕੀ ਤੁਹਾਡੇ ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਅ ਕਮਿਊਨਿਟੀ ਹੈ ਨਾ ਇਹ 3-4 ਇੱਦਾਂ ਦੇ ਪਾਰਟ ਹੁੰਦੇ ਆ ਉਹ 4ਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਤੇ ਫਿਰ ਬਸ ਓਥ ਲੈਣੀ ਆ ਤੇ ਡਨ ਹੋ ਜਾਣਾ ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜੋਗੇ
0: ਹੌਲੀ ਹੌਲੀ ਹਸਲ
1: ਜਿੱਦਾਂ ਜਿੱਦਾਂ ਉਸ ਰਾਹ ਤੇ ਪਈਦਾ ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ
0: ਹੌਲੀ ਹੌਲੀ ਮਿਹਨਤ ਨਾਲ ਹੁੰਦੇ ਆ
1: ਹਾਂ
0: ਪਹਿਲਾ ਪਹਿਲਾ ਹਰ ਬਣੀਆਂ
1: ਆਮ ਹੁੰਦਾ ਏ
0: ਮੈਂਗੋ ਨੂੰ ਮਿਸ ਕਰ ਰਹੇ ਬਾਈ ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ ਕਿਆ ਬਾਤ ਹੈ ਨਾ
1: ਦੈਨ ਲਾਈਫ ਫਾਰ ਮੈਂਗੋ ਯਾ ਗਰਲ
0: ਡੂ ਯੂ ਲਾਈਕ ਅੰਬ
1: ਅੰਬ ਹਾਂਜੀ ਹਾਂਜੀ ਆਈ ਲਾਈਕ ਮੈਂਗੋ
0: ਦੈਟਸ ਗੁੱਡ
1: ਦੈਟਸ ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ ਮੈਂਗੋ ਸਟ੍ਰਾਬੇਰੀ ਬਲੂਬੇਰੀ
0: ਅੱਛਾ
1: ਖਰਬੂਜਾ
0: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ
1: ਤਰਬੂਜ
0: ਨਹੀਂ ਨਹੀਂ ਇਹ ਇੰਗਲਿਸ਼ ਕਿਉਂ ਨਹੀਂ ਆ ਰਿਹਾ ਦਿਸ ਇਜ਼ ਰੋਂਗ
1: ਕਹਿੰਦੇ ਮੈਲਨ ਮੈਲਨ
0: ਮੈਲਨ ਯਾ ਮੈਲਨ ਯਾ
1: ਮੈਲਨ ਹੀ ਆ ਨਾ
0: ਹਾਂ ਮੈਲਨ ਯਾਰ ਇੱਥੇ ਹੋਰ ਵੀ ਬੜੇ ਨਾਮ ਹੈਗੇ ਆ ਡੋਂਟ ਨੋ ਕਿ ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ ਵੀ ਕੁਛ ਕਹਿੰਦੇ ਆ ਮੈਨੂੰ ਯਾਦ ਨਹੀਂ ਆ ਰਿਹਾ ਜੇ ਤੁਹਾਨੂੰ ਪਤਾ ਦੱਸਿਓ ਜ਼ਰੂਰ ਇਹ ਲੋਕਾਂ ਜੋਗਾ ਛੱਡ ਦੋ ਨਾ ਸਵਾਲ ਤੁਸੀਂ ਜੀਪੀਟੀ ਨਹੀਂ ਕਰਨਾ
1: ਨਹੀਂ ਨਹੀਂ ਮੈਂ ਵੇਖ
0: ਸਾਡੇ ਸਾਥੀਆਂ ਨੂੰ ਕਰਨ ਦੋ
1: ਮੈਂ ਕਰ ਵੀ ਲਿਆ ਜੀਪੀਟੀ ਮੈਨੂੰ ਤਾਂ ਵੀ ਨਹੀਂ ਪਤਾ ਲੱਗਿਆ
0: ਉਹ ਜੀਪੀਟੀ ਵੀ ਕਹਿ ਰਿਹਾ ਭਰਾ ਤੂੰ ਰਹਿ ਨਹੀਂ ਦੇ ਐਸੀ ਗੱਲ ਨਹੀਂ ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ 'ਚ ਨਾ ਗੱਲ ਆਈ ਬਣੀ
1: ਹਾਂਜੀ ਤੁਹਾਡੇ ਸ਼ੂਗਰ ਤੁਹਾਡੇ ਦਿਮਾਗ ਦੇ
0: ਵਿੱਚ ਕਦੀ ਕਦੀ ਔਨ ਕਰਨਾ ਪੈਂਦਾ
1: ਕੀ ਗੱਲ ਆਈ ਦੱਸੋ
0: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹਨਾ ਬੇਸਲੈਸ ਜੀਆਂ ਚਲੋ ਬੇਸਲੈਸ ਨਹੀਂ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਨਾ ਤੇ ਇੱਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ
1: ਉਹ ਹਾਂ ਮੰਨ ਲਓ ਕਿ ਕੋਈ ਇੱਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ ਤੁਸੀਂ ਜੇ ਕੋਈ ਗੱਲ ਕਹਿਤੀ
2: ਤੇ ਹੁਣ ਜਿਹੜੇ
3: ਮੇਰੇ ਅੱਗੇ ਤੁਹਾਡੇ
2: ਮਗਰ ਲੱਗੇ ਨੇ ਉਹ ਤੇ ਫਿਰ ਸਾਡੇ ਲਈ ਤੇ ਜੋ ਵੀ ਹੈ ਤੁਸੀਂ ਜੇ ਨਾ
3: ਮਤਲਬ
2: ਇੱਕ ਬੰਦਾ ਧਾਰ ਲਿਆ ਆਪਾਂ ਤੇ ਉਹਦੇ ਮਗਰ ਲੱਗੇ
3: ਨਹੀਂ ਨਹੀਂ ਆਹ ਗੱਲ ਸਹੀ ਹੈ ਤੇ ਇਸੇ ਕਰਕੇ ਪਿੱਛੇ ਜੇ ਗੁਰੂ ਦੇਵ ਜੀ
2: ਮੈਂ ਤੁਹਾਨੂੰ ਚਾਰ ਪਾਠ ਦੱਸਦਾ ਕਿਉਂਕਿ ਮੈਂ ਚਾਹੁੰਦਾ ਨੀ ਕਿ ਆਪਾਂ ਇੱਦਾਂ ਅਨਕਲੀਅਰ ਚੀਜ਼
3: ਰੱਖੀਏ
2: ਪਰ ਉਹ ਪਾਠ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਸਭ ਤੋਂ ਪਹਿਲਾਂ ਹੁੰਦਾ ਜੀ ਆਸਟ੍ਰੇਲੀਆ ਐਂਡ ਇਟਸ ਪੀਪਲ
3: ਓਕੇ
2: ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗਰਾਉਂਡ ਦੇ ਹੋਗੇ
3: ਅੱਛਾ
2: ਦੂਜਾ ਪਾਠ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ ਰਾਈਟਸ ਤੇ ਲਾਇਬਰਟੀਜ਼ ਠੀਕ ਹੈ ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ ਲਾਅ ਜਿਹੜਾ
3: ਅੱਛਾ
2: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਸ ਦੇ ਬਾਰੇ ਆਸਟ੍ਰੇਲੀਆ ਦੀ ਜਾਣਕਾਰੀ ਠੀਕ ਹੈ ਫਿਰ ਲਾਸਟ ਤੇ ਹੁੰਦਾ ਜੀ ਆਸਟ੍ਰੇਲੀਅਨ ਵੈਲਿਊਜ਼ ਜਿਹਦੇ ਵਿੱਚ ਕਿ ਬਿਹੇਵੀਅਰ ਟਾਈਪ ਆ ਗਿਆ ਕਮਿਊਨਿਟੀ ਰਹਿਣਾ ਸਹਿਣਾ ਆ ਗਿਆ ਉਹ ਆਸਟ੍ਰੇਲੀਅਨ ਵੈਲਿਊਜ਼ ਨੂੰ ਸਿੱਖਣਾ ਇਹ ਚਾਰ ਪਾਰਟਸ ਨੇ ਤੇ ਇਹ ਚਾਰ ਪਾਰਟਸ ਦੀ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ
3: ਤੇ
2: ਇਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਟੈਸਟ ਦੇ ਰੂਪ ਦੇ ਵਿੱਚ ਦੇਣਾ ਆ ਤੇ ਫਿਰ
3: ਮੈਂ ਦੁਬਾਰਾ ਵਾਪਿਸ ਲੈ ਕੇ ਆਉਣਾ ਤੁਹਾਨੂੰ ਟੌਪਿਕ ਤੇ ਟੌਪਿਕ ਇਹ ਹੈ ਜੀ ਅੱਜ ਕੀ ਸੁਣੀ ਸੁਣਾਈ ਗੱਲਾਂ ਜਿਹੜੀਆਂ ਲੈਜੈਂਡ ਹੋ ਗਈਆਂ
2: ਬੈਕਗ੍ਰਾਉਂਡ ਤੇ ਚੱਲੀ ਜਾ ਰਿਹਾ ਉਹ ਗਾਣਾ ਉਹ ਆਏ ਕ੍ਰਿਸ਼ਨਾ ਜੀ
3: ਕਿਉਂਕਿ ਚੀਮਾ ਵਾਈ ਨੇ ਕੱਢੀ ਸੀ ਨਵੀਂ ਐਲਬਮ ਬਰਮੂਡਾ ਟ੍ਰਾਇੰਗਲ
2: ਉਹਦੇ ਕੰਮ ਘਟਾ ਮਾਰ ਸੁਣਾਓਗੇ ਮਾੜਾ ਜਿਹਾ ਫਿਰ ਇਹਦੀ ਬਾਕੀ ਗੱਲ
3: ਉਹ ਯਾਰ ਉਹ ਗਾਣੇ ਨਹੀਂ ਮੈਂ ਤੈਨੂੰ ਸੁਣਾਣੇ
2: ਨਾਲ ਹੀ ਪਿਆ ਹੋਣਾ ਸਾਈਡ ਤੇ ਰਾਈਟ ਸਾਈਡ ਤੇ ਇੱਥੇ ਖੁੱਲੇ ਹੀ ਮੈਂ ਤੁਹਾਡੇ ਲਈ ਮੈਂ ਹਸਣ ਨਹੀਂ ਕਰਦਾ ਕਰੀਟ ਨਹੀਂ ਸੁਣਾਉਣੇ ਚਲੋ ਇਟਸ ਓਕੇ ਤੁਹਾਡੀ ਮਰਜ਼ੀ
3: ਨਹੀਂ ਯਾਰ ਅੱਲਾ
2: ਤੁਸੀਂ ਕੁਰਸੀ ਤੇ ਬੈਠੇ
3: ਸੋਨੇ ਯਾਰ

0: ਹੋਣਾ ਤੇ ਕੀ ਰੱਬ ਜਾਣੇ ਕੀ ਹੋਣਾ
1: ਹਾਂਜੀ ਖੁਸ਼ ਹੋ
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ ਹੋਊਗਾ ਕੀ ਇਹ ਰੱਬ ਜਾਣੇ
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼
0: ਅੱਛਾ ਜੀ ਸੁਣਿਆ ਤਾਂ ਹੈਗਾ ਇਹਦੇ ਬਾਰੇ ਯਾਰ ਪਰ ਕਦੀ ਡੂੰਘਾਈ ਚ ਨਹੀਂ ਗਏ
1: ਡੂੰਘਾਈ ਚ ਤੁਸੀਂ ਜਾਓ ਦੱਸੋ ਕੀ ਹੁੰਦਾ ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ
1: ਉਹ ਤਾਂ ਟ੍ਰਾਇੰਗਲ ਟ੍ਰਾਇੰਗਲ ਤ੍ਰਿਕੋਣ ਹੁੰਦਾ
0: ਤਿੰਨ ਪੁਆਇੰਟ ਹੁੰਦੇ ਸੀ
1: ਯੈਸ
0: ਤੇ ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਜਿਨ੍ਹਾਂ ਨੇ ਐਲਬਮ ਦਾ ਨਾਮ
1: ਰੱਖਿਆ
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ ਮਤਲਬ ਜਾਂਦੀ ਕਿ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ ਮੈਂ ਜੋ ਵੀ ਉਹ ਜਾਂਦਾ ਤੇ ਉਹ ਕੜਾ ਚੁਕੂ ਕੂ ਛੂ
1: ਯੈਸ ਐਂਡ ਬਰਮੁੰਡਾ ਟ੍ਰਾਇੰਗਲ ਤੋਂ ਰਿਲੇਟਡ ਮਿਥ ਇਹ ਵੀ ਨੇ ਕਿ ਕਦੀ ਬਹੁਤ ਬਹੁਤ ਸਾਲ ਕਿਹਾ ਜਾਂਦਾ ਕਿ ਏਅਰ ਸਪੇਸ ਵੀ ਇਹਨਾਂ ਨੂੰ ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ ਗਏ
0: ਓਕੇ ਅੱਛਾ ਜਿਹੜਾ ਉੱਤੋਂ ਦੀ ਲੰਘਿਆ ਛੂ ਮੂ ਛੂ
1: ਹਾਂ ਸੋ ਸੋ ਇਹ ਇੱਕ
0: ਇਹਨਾਂ ਮੈਂ ਸੁਣਿਆ ਵੀ ਬੜੀ ਸੁਣੀ ਸੁਣਾਈ ਗੱਲ ਨਹੀਂ ਆ ਏਰੀਆ
1: ਹਾਂ ਨਹੀਂ ਨਹੀਂ ਇਟਸ ਅ ਹਿਊਜ ਏਰੀਆ ਬਰਮੁੰਡਾ ਵੈਸੇ ਆਪਣੇ ਆਪ ਚ ਇੱਕ ਕੰਟਰੀ ਆ ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ
0: ਓਕੇ
1: ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ ਤੂੰ ਜ਼ਿਆਦਾ ਛੋਟਾ ਹੋਏਗਾ 2007 ਦਾ ਵਰਲਡ ਕੱਪ ਸੀ ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ 135-130 ਕਿਲੋ ਦਾ ਉਹਨੇ 100 ਕੈਚ ਕੀਤਾ ਸਲਿਪ ਤੇ ਉਹਦੇ ਤੇ ਮਤਲਬ 100-200 ਮਿਲੀਅਨ ਵਿਊ ਹੋ ਨਾ ਜੇ ਕਿਤੇ ਵੀ ਜਾ ਕੇ ਲੱਭੇ ਉਹ ਵਾਲੀ ਵੀਡੀਓ ਇਟਸ ਟੂ ਗੁੱਡ
0: ਰੋਬਿਨ ਉਥੱਪਾ ਨੇ
1: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ ਕਿ ਉਹਨੂੰ ਆਪਣੇ ਯਕੀਨ ਨਹੀਂ ਹੋਇਆ ਸੋ ਬਸ ਬਰਮੁੰਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ ਫਿਰ ਬਾਅਦ ਚ ਬਰਮੁੰਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੁੰਡਾ ਟ੍ਰਾਇੰਗਲ ਨਾਮ ਰੱਖਿਆ
0: ਹਾਂ ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸ਼ਾਇਦ ਪੜ੍ਹਨਾ ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਇੱਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਦੇਣੀ ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ ਪਰ ਇਹਦੀ ਜੇ ਆਪਾਂ ਗੱਲ ਕਰੀਏ ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 ਮਿਲੀਅਨ ਸਕੇਅਰ ਕਿਲੋਮੀਟਰ ਦਾ ਏਰੀਆ ਵਾ ਇਹ ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ ਟੀ ਟੀ ਟੀ ਟੀ ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ ਤੇ ਦੂਜਾ ਨਾਰਦਰਨ ਪੁਆਇੰਟ ਤੇ ਤੀਜਾ ਸਾਊਦਰਨ ਪੁਆਇੰਟ ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ ਬਣਾਇਆ ਤੇ ਕੀ ਇਹਨਾਂ ਨੇ ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਜੇ ਤੇ ਸਾਨੂੰ ਪਤਾ ਨਾ ਲੱਗੇ ਵੀ ਇਹਨੇ ਨਾਮ ਦੇ ਦਿੱਤਾ
1: ਸਭ ਪਤਾ ਨਹੀਂ ਸਭ ਪਤਾ ਲੱਗੇਗਾ ਬਾਈ
0: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
1: ਜੀ
0: ਉਹਨੂੰ ਕਹਿੰਦੇ ਨੇ ਮਿਆਮੀ
1: ਓਕੇ ਮਿਆਮੀ ਤਾਂ ਬੜੀ ਘੈਂਟ ਸਿਟੀ ਹੈ ਮੈਂ ਬਹੁਤ ਘੁੰਮਿਆ ਹੋਇਆ ਬਹੁਤ GTA ਵਾਈਸ ਸਿਟੀ ਦੇ ਅੰਦਰ ਸੀਗੀ ਨਾ
0: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਨਾਂ ਉਹਦਾ ਨਾਮ ਇਹਨਾਂ ਨੇ ਬਰਮੁੰਡਾ ਹੀ ਰੱਖਿਆ ਵਾ
1: ਹਾਂ ਉਹ ਜਗ੍ਹਾ ਨਾ ਫਿਰ ਬਰਮੁੰਡਾ ਜਗ੍ਹਾ ਹੋ ਗਈ
0: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ ਹੁਣ ਇਹ
1: ਸੈਨ ਯੂਅਨ
0: SAN JUAN
1: ਸੈਨ ਯੂਅਨ ਸੋ ਸੈਨ ਯੂਅਨ ਤੇ ਮਾਇਆਮੀ
0: ਸਾਊਦਰਨ ਪੁਆਇੰਟ ਆ
1: ਤੇ ਬਰਮੁੰਡਾ ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ ਤੇ ਸੁਣੀ ਸੁਣਾਈ ਗੱਲਾਂ ਨੇ ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ
0: ਹਾਂ
1: ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਇਹਦੇ ਆਸੇ ਪਾਸੇ
0: ਯੈਸ ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ ਹਾਊ ਇਟਸ ਪੋਸੀਬਲ ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੁੰਡਾ ਟ੍ਰਾਇੰਗਲ ਮੈਂ ਜੋ
1: ਹੈ ਨਹੀਂ
0: ਤੇ ਉਹਨਾਂ ਨੇ ਕਹਿਣਾ ਵਟ ਯੂ ਟੋਕਿੰਗ ਮਾਈਟ ਵਟਸ ਗੋਇੰਗ ਔਨ ਮਾਈਟ ਚੈੱਕ ਯੂਅਰ ਪਲਾਨਸ ਮਾਈਟ ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ ਯੂ ਨੋ ਯੂ ਡੋਨਟ ਨੋ ਵੇਅਰ ਯੂ ਗੋ ਵੇਅਰ ਯੂ ਵਾਂਟ ਟੂ ਗੋ ਯੂ ਜਸਟ ਸਰਚਿੰਗ ਇਟ
1: ਅੱਛਾ
0: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ
1: ਓਕੇ
0: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ ਦਾੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ ਮੰਨ ਲਓ ਕਿਸੇ ਵੀ ਚੀਜ਼ ਨੂੰ ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ ਹਨਾ ਕਿ ਉਹ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ ਵੀ ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ ਕੀ ਆ ਕੀ ਨਹੀਂ ਹੁਣ ਆਪਾਂ ਆਪਣੀ ਉਨੀ ਕੁ ਜਿੰਨੀ ਕੁ ਸੋਚ ਉਨੀ ਕੁ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜਾਇਓ ਮੇਰਾ ਉਹ ਮਸ਼ਹੂਰ ਹੋ ਜਾਏ ਵੀ ਦੁਨੀਆਂ ਨੂੰ ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ ਜੋ ਵੀ ਕਰਨ ਡੇ ਜੇ ਹੁਣ ਆਪਾਂ ਮੰਨ ਲਓ ਸ਼ੋਅ ਕਰਨ ਦੇ, ਲੈਟਸ ਸੇ ਆਪਾਂ ਬੋਇਜ਼ ਮੀਟ ਅਪ ਕਰਨ ਦੇ, ਹੁਣ ਆਪਾਂ ਕਿਹਦੇ ਲਈ ਕਰਨ ਦੇ?
2: ਲੋਕਾਂ ਵਾਸਤੇ,
0: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ, ਲੋਕ ਸਾਡਾ ਸ਼ੋਅ ਸੁਣਨ. ਏਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਹੋ. ਹਾਂ, ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਦੇ ਹੋਣ, ਪਰ ਕਈਆਂ ਚੋਂ ਨਹੀਂ ਆਉਣ ਦੇ ਹੋਣ. ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ, ਆਪਣੇ ਰਹਿਣ ਸਹਿਣ ਲਈ, ਉਹ ਕਿਸੇ ਲਈ ਨਹੀਂ ਕਰਦੇ.
2: ਨੈਚੁਰਲ ਗੱਲ.
0: ਹਾਂ, ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਚਾਰ ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ. ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ, 100 ਵਾਰੀ ਪੜ੍ਹੀ ਜਾਵਾਂ,
2: ਉਹਦਾ ਕੀ ਫਾਇਦਾ?
0: ਪਰ ਉਹਦੇ ਲਈ ਤੁਸੀਂ ਵੀ ਪੜ੍ਹੋਗੇ ਨਾ, ਫੇਰ ਹੀ ਗੱਲ ਬਣੂਗੀ,
2: ਮਜ਼ਾ ਤਾਂ ਆਏਗਾ.
0: ਹਾਂ, ਹੁਣ ਮੈਂ ਜੇ ਕੋਈ ਦੋ ਲਾਈਨਾਂ ਲਿਖੀਆਂ ਵਾਂ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨ
2: ਲਿਖੀਆਂ ਦੋ ਲਾਈਨਾਂ? ਬਰਮੂਡਾ ਟ੍ਰਾਇੰਗਲ ਦੇ ਨਾਲ, ਉਹ ਵੀ ਬੜਾ ਮਸ਼ਹੂਰ ਹੈ. ਉਹਦਾ ਪਤਾ ਕੀ ਰੌਲਾ? ਉਹਦਾ ਰੌਲਾ ਹੈ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ, ਉਹਨਾਂ ਦੇ ਆਰਮੀ ਦਾ, ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ, ਉਹਦਾ ਨਾਮ ਰੱਖਿਆ ਪਿਆ ਏਰੀਆ 51.
0: ਹਾਂਜੀ,
2: ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਹੈ, ਜਿਹੜੀ ਹੈ ਨਾ 14-15 ਸਾਲ ਦੀ, ਡਿਸਕੋਰਡ, ਟਿਕਟੋਕ, ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੇਟਫਾਰਮ, ਤੇ ਉਹਦੇ ਤੇ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ. ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕੈਨ ਨੂੰ. ਅੱਛਾ, ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ, ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ, ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ, ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ ਜਾ ਨਹੀਂ ਸਕਦੇ. ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ, ਸਪੇਸਸ਼ਿਪ ਡਿੱਗੀ ਸੀਗੀ, ਉਹ ਉੱਥੇ ਲੁਕੋ ਕੇ ਰੱਖੀ ਆ, ਤੇ ਉਹਦੇ 'ਚ ਕੁਛ ਏਲੀਅਨ ਆਏ ਸੀਗੇ, ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰਿਜ਼ਰਵ ਕਰਕੇ ਰੱਖੇ ਆ, ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ. ਇਹ ਹਵਾ
0: ਓਕੇ.
2: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ, ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ. ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ, ਵੀ ਆਰ ਨੋ ਵਨ ਟੂ ਕਮੈਂਟ, ਪਰ ਹਾਂ ਬਹੁਤ ਭੱਖੀ ਹੋਈ ਗੱਲ, ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਆ ਜੀ ਇਹ. ਤੁਹਾਡੀ ਕੀ ਸੋਚ ਆ, ਤੁਹਾਨੂੰ ਕੀ ਲੱਗਦਾ, ਇਸ ਦਿਸ ਰੀਅਲ?
0: ਇਟਸ ਬ੍ਰੈਡ ਪਕੌੜਾ. ਮੇਰੀ ਸੋਚ ਪੁੱਛ ਰਹੇ ਹੋ ਕਿ ਆਪਣੇ ਸਰੋਤਿਆਂ ਨੂੰ?
2: ਸਵੇਰ ਦੀ ਯਾਰ ਬ੍ਰੈਡ ਪਕੌੜੇ ਬਾਰੇ ਗੱਲ ਹੋ ਰਹੀ ਆ, ਅੱਜ ਖਾਵਾਂਗੇ
0: ਯਾਰ, ਗਲਾ ਜਿਹਾ ਨੀ ਸੈੱਟ ਚੰਗੀ ਤਰ੍ਹਾਂ.
2: ਮੈਂ ਤੇ ਖਾਵਾਂ, ਤੂੰ ਦੇਖੀ ਮੇਰੀ ਸ਼ਕਲ? ਤੂੰ ਮੇਰੀ ਸ਼ਕਲ ਦੇਖੀ?
0: ਖਾਓਗੇ?
2: ਮੈਂ ਖਾਵਾਂ.
0: ਕਿਤੇ ਘਰੋਂ ਕੇ ਬਾਹਰੋਂ? ਆਊਟਸਾਈਡ?
2: ਬਾਹਰੋਂ. ਹੁਣ ਆਪਾਂ ਜਦੋਂ ਸ਼ੋਅ ਮੁਕਾਣਾ ਕਿਤੇ ਜਾਣਾ ਹੀ ਖਾਏ, ਤੂੰ ਸ਼ਕਲ ਦੇਖੀ?
0: ਨਹੀਂ, ਮੈਂ ਅੱਜ ਸੋਚਣ ਡਿਆ ਕੋਈ ਹੈਵੀ ਜਿਹਾ ਬ੍ਰੇਕਫਾਸਟ. ਵੈਸੇ ਤੇ ਆਫਟਰਨੂਨ ਹੋ ਗਈ,
2: ਹੁਣ ਤਾਂ ਬ੍ਰੰਚ ਹੋਏਗਾ. ਬ੍ਰੰਚ ਕਹਿੰਦੇ ਬ੍ਰੰਚ?
0: ਓ ਯਾ,
2: ਯੂ ਨੋ, ਵੀ ਜਸਟ ਹੈਵ ਬ੍ਰੰਚ ਗਾਇਸ.
0: ਨਾਟ ਦੈਟ, ਯੂ ਨੋ, ਇੰਗਲਿਸ਼ ਪੀਪਲ.
2: ਮਾਈ ਇੰਗਲਿਸ਼ ਨਾਟ ਫੀਲਿੰਗ ਵੈਲ ਟੂਡੇ.
0: ਗੱਲ ਕਰਦੇ ਹਾਂ ਬਰਮੂਡਾ ਦੀ. ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ, ਉੱਥੋਂ ਦੀ ਕਾਰਗੋਜ ਸ਼ਿਪਸ ਤੇ ਆਪਣਾ ਫਲਾਈਟਸ, ਕਮਰਸ਼ੀਅਲ ਫਲਾਈਟਸ, ਨਾਟ ਦ ਪੈਸੰਜਰ ਫਲਾਈਟਸ, ਉਹ ਲੰਘਦੀ ਨੇ. ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਿਆ ਲੰਘਣਾ ਉਹਦੀ, ਮੇ ਬੀ ਉਹ ਰਾਹ 'ਚ ਆਉਂਦਾ ਹੋਊਗਾ ਜੇ ਉਹ, ਹੈ ਨਾ, ਕੁਝ ਵੀ ਹੋ ਸਕਦਾ. ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ, ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ.
2: ਅੱਛਾ,
0: ਇਹ ਪਰ ਲਾਗੋ ਹੀ ਲੰਘਦੇ ਨੇ ਨਾ,
2: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ.
0: ਯੈਸ, ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੋਕਦਾ ਨਹੀਂ ਆ. ਹੁਣ ਕੋਈ ਮੁਸੀਬਤ ਪੈ ਜਾਂਦੀ ਆ, ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦਿਓ, ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ, ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ.
2: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ, ਬਣੀ ਨੇ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ, ਇੰਨਾ ਕੰਮ ਚ ਫਸਿਆ ਹੋਇਆ ਨਾ ਆਦਮੀ, ਕੋਈ ਮਰਜ਼ੀ ਗੱਲ ਯਾਰ, ਬਣੀ ਪਿੱਠ ਬਹੁਤ. ਕੋਈ ਨੀ ਵੀਰ, ਕੋਈ ਨੀ ਯਾਰ, ਕੰਮ ਕਿਹੜਾ ਰੁਕਦੇ ਆ, ਕੋਈ ਨੀ ਬੋਲ ਨੀ ਲਾ ਲਿਓ, ਹਨਾ ਬਣੀ ਯਾਰ ਮਨ ਨਹੀਂ ਕਰਦਾ ਕੰਮ ਕਰਦਾ, ਕੋਈ ਨੀ ਯਾਰ ਮਨ ਮਨਾਉਣਾ ਪੈਂਦਾ, ਕੰਮ ਕਿਹੜਾ ਰੁਕਦੇ ਆ, ਹਰ ਚੀਜ਼ ਕੰਮ ਕਿਹੜਾ
0: ਨਹੀਂ, ਇੱਦਾਂ ਕੰਮ ਤੇ ਨਹੀਂ ਰੁਕਦੇ. ਪਰ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨੀ ਰੁਕਣੀ. ਹੁਣ ਉਹ ਕਹਿੰਦੇ ਨੇ ਕਿ 2013 ਦੇ ਵਿੱਚ WWF, ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
2: ਡਵੇਨ ਦ ਰੌਕ ਜੌਨਸਨ, ਉਹ ਕੀ ਕਰਕੇ ਆਇਆ.
0: ਪਰ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ, ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ, ਖਾਸ ਕਰਕੇ ਆਪਣੀ ਪੰਜਾਬੀ 'ਚ ਤਾਂ ਇੱਦਾਂ ਹੀ ਆ ਨਾ, ਕੋਈ ਇੱਕ ਗੱਲ ਕਹਿ ਦਿਓ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ, ਪਰ ਇਹਦੇ ਵਿੱਚ WWF ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ।
3: ਓਕੇ,
0: ਠੀਕ ਹੈ ਜੀ। ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ ਇਸ ਦੇ ਰਿਗਾਰਡਿੰਗ
3: ਕਿ
0: ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ, ਹਨਾ, ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ, ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖੇ ਚੱਲਿਆ ਜੀ, ਇੱਥੋਂ ਗਿਆ ਵਾਪਸ ਨਹੀਂ ਆਇਆ ਜੀ, ਇਸ ਦਿਸ ਦੈਟ, ਹਨਾ, ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ, ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ ਕੀ ਆ ਕੀ ਨਹੀਂ, ਕੱਢਣ ਪਾਉਣ ਨੂੰ।
3: ਅੱਛਾ ਜੀ।
0: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ, ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਨੰਬਰ, ਇਹ ਦਸਾਂ 'ਚ ਵੀ ਨਹੀਂ ਹੈ, ਨਹੀਂ ਇਹ ਮਤਲਬ ਦਸਾਂ ਤੋਂ ਵੀ ਥੱਲੇ ਆ।
3: ਓਕੇ,
0: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਹ ਤੋਂ ਵੀ ਜ਼ਿਆਦਾ ਖਤਰਨਾਕ ਨੇ, ਅਤੇ ਇਹ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ। ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ, ਹੋਊਗੀ ਕਿ ਹੱਦ ਤੱਕ, ਪਰ ਇਹ ਨਹੀਂ ਹੈ ਕਿ
2: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ, ਪਰ ਬਾਅਦ ਚੋਂ ਇੱਕ ਹਊਆ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ।
0: ਯੋ ਐਗਜੈਕਟਲੀ। ਤੇ ਹੁਣ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ।
3: ਅੱਛਾ, ਕੌਣ?
0: ਵਿੰਕਟ ਗੈਡਿਸ।
3: ਓਕੇ,
0: ਸਪੈਲਿੰਗ ਦੱਸਦਾ?
3: ਨਹੀਂ ਨਹੀਂ ਕੋਈ ਨਹੀਂ, ਇਹਨੇ ਨਾਲ ਹੀ ਸਰ ਗਿਆ ਮੇਰਾ।
0: ਗੈਡਿਸ ਸੀਗੇ।
3: ਅੱਛਾ,
0: ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
3: ਇਹਦੇ ਉੱਪਰ।
0: ਹਾਂਜੀ, ਦ ਬਰਮੂਡਾ ਟ੍ਰਾਇੰਗਲ ਉੱਤੇ। ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ, ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ, ਸਮਝਦੇ? ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ, ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ। ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ, ਹੁਣ ਜਿੱਦਾਂ ਚੀਮਾ ਵਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ, ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ, ਮਤਲਬ ਜਦੋਂ ਉਹਨਾਂ ਨੇ ਬਣਾਇਆ, ਇਹਨਾਂ ਨੇ ਚੁੱਕ ਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ, ਜਿਹੜੀ ਕਹਿੰਦੇ ਨੇ ਕਿ 5 million ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ, ਜਸਟ ਬਿਕੋਜ਼ ਆਫ ਦੈਟ ਹਾਈਪ,
2: ਸਿਰਫ ਉਸ ਹਾਈਪ ਕਰਕੇ। ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਵਾਈ ਜੀ, ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ। ਐਲਬਮ ਇੱਕ ਹੋਰ ਆਈ ਸੀਗੀ, ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ, ਪਰ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
0: ਸਿੰਘ ਜੀ,
2: ਤੇ ਉਹਨਾਂ ਨੇ ਕਿਹਾ ਕਿ ਕੈਂਟਲੂਪ ਕਹਿੰਦੇ ਆ ਜੀ ਖਰਬੂਜੇ ਨੂੰ।
0: ਹਾਂਜੀ,
2: ਕੈਂਟਲੂਪ,
0: ਕੈਂਟਲੂਪ।
2: ਹਾਂ, ਆਪਾਂ ਖਰਬੂਜਾ ਹੀ ਗਾਵਾਂਗੇ ਭਾਈ,
0: ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ।
3: ਹਾਂਜੀ ਹਾਂਜੀ,
0: ਕੈਂਟਲੂਪ,
2: ਕੈਂਟਲੂਪ,
0: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ।
2: ਤੇ ਨਹੀਂ, ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ, ਉਹ ਈਜ਼ੀ ਰਹੇਗਾ।
0: ਬੁੱਟਰ
2: ਜੀ, ਹਾਂ ਬੁੱਟਰ ਹੀ ਕਿਹਾ ਉਹਨਾਂ ਨੇ ਭੇਜਿਆ, ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ। ਉਹ ਆ ਰੌਕ ਮੈਲਨ।
0: ਰੌਕ ਮੈਲਨ।
2: ਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ, ਸਭ
0: ਤੋਂ ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ, ਤੁਸੀਂ ਪੜ੍ਹ ਲਏ ਮੈਸੇਜ?
2: ਸਤਿ ਸ਼੍ਰੀ ਅਕਾਲ ਬ੍ਰਦਰ, ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ, ਮਲਟੀਪਲ ਕੁਐਸਚਨ ਓਨਲੀ, ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ, ਬਿਕੇਮ ਸਿਟੀਜ਼ਨ ਲਾਸਟ ਈਅਰ। ਬਹੁਤ ਬਹੁਤ ਵਧਾਈਆਂ, ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ PR ਲੈਣ ਨੂੰ ਤਤਪਰ ਨੇ, ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ, ਉਹਨਾਂ ਦਾ ਹੈਲਪ ਕਰੇ। ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵੋਟ ਜ਼ਰੂਰ ਕਰਿਓ, ਇਟਸ ਗ੍ਰੇਟ। ਅਤੇ ਰਿਚਰਡ ਜੀ ਕਹਿ ਰਹੇ, ਦਿਲੋਂ ਜੀ ਆਇਆਂ ਨੂੰ, ਬੋਇਜ਼ ਇਨ ਦਾ ਹਾਈ ਹਾਊਸ, ਯੂ ਸਲੇ ਐਂਡ ਰੌਕ, ਵਾਹਿਗੁਰੂ ਜੀ ਮਿਹਰ, ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ। ਥੈਂਕ ਯੂ ਸੋ ਮੱਚ ਰਿਚਰਡ ਜੀ, ਥੈਂਕ ਯੂ ਸੋ ਮੱਚ,
0: ਚੜ੍ਹਦੀ ਕਲਾ।
2: ਨਰਿੰਦਰ ਜੀ ਕਹਿ ਰਹੇ, ਗੁੱਡ ਈਵਨਿੰਗ ਬ੍ਰੋ, ਗੁੱਡ ਗੋਇੰਗ। ਅਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ, ਹੋਰ ਗੱਲਾਂ ਬਾਤਾਂ ਵੀ ਤੋਰਾਂਗੇ, ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
0: ਕਰਾਂਗੇ, ਅੱਗੇ ਜਾ ਕੇ
2: ਆਪਾਂ ਇਹ ਕਰਾਂਗੇ ਕਿ ਜੀ ਲਾਂਭਾ ਜਿਹੜਾ ਨਾ,
0: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ, ਪਰ
2: ਜਿਹੜਾ ਲਾਂਭਾ ਨਾ ਉਹ ਆਪਾਂ ਲਾ ਦੇਣਾ।

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ
0: ਮਤਲਬ
1: ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ
1: ਹਾਂ ਅੰਦਰੋਂ ਆਂਧਰਾ ਤੋਂ
0: ਓ ਆਂਧਰਾ ਤੋਂ ਨਾੜਾ ਚੋਂ
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨਹੀਂ
0: ਹਾਂਜੀ
1: ਪੰਜਾਬ ਦਾ
0: ਮੈਨੂੰ ਵੀ ਏਦਾਂ ਹੀ ਲੱਗਾ ਸੀਗਾ ਮੈਨੂੰ ਹੋਰ ਆਂਧਰਾ ਪ੍ਰਦੇਸ਼ ਨਹੀਂ ਲੱਗਾ
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ ਦੋ ਟੂਕ ਬਾਤ ਕਰਨਾ
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਹੁੰਦੇ ਹੁੰਦੇ
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹੈ ਤਾਂ ਉਹ ਵੀ ਕਰੋ ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ
0: ਯਾਰ ਮੈਨੂੰ ਨਾ ਇਹ ਤਾਂ ਮੈਂ ਚਲੋ ਕਰ ਦੂੰਗਾ ਇਟਸ ਓਕੇ ਪਰ ਮੈਂ ਵੀ ਇੱਦਾਂ ਦਾ ਕੁਛ ਕਰਨਾ ਚਾਹੁੰਦਾ ਆਪਣਾ ਕ੍ਰਿਸ਼ਨਾ ਜੀ ਹਾਂਜੀ ਆਪਾਂ ਕਿਉਂ ਨਹੀਂ ਯਾਰ ਇੱਦਾਂ ਦਾ ਕੁਛ ਕਰ ਸਕਦੇ ਵੀ ਕੋਈ ਇੱਦਾਂ ਦਾ ਤਾਮਾ ਜਾਮਾ ਕ੍ਰੀਏਟ ਕਰੀਏ
1: ਜਿੱਦਾਂ ਕਿ ਆਪਣੇ ਵੱਲੋਂ ਕੋਈ ਜਗ੍ਹਾ ਬਣਾ
0: ਹਾਂ ਮਤਲਬ ਜਗ੍ਹਾ ਨਹੀਂ ਕੁਛ ਵੀ ਬਣਾਈਏ ਮਤਲਬ ਕੁਛ ਇੱਦਾਂ ਦਾ ਕਰੀਏ ਕਿ ਐਵੇਂ ਹੀ ਹਾਈਪ ਜੀ ਬਣਾ ਦਈਏ ਹੈ ਕੁਛ ਤੇ ਬਾਅਦ ਚ ਉਹੀ ਕੋਈ 100 ਸਾਲ ਬਾਅਦ ਕੋਈ
1: ਯਾਦ
0: ਬੈਠਾ ਇੱਥੇ ਪੜਨ ਦਿਆ ਹੋਵੇ
1: ਵੀ ਕਿਹੜੇ ਦੋ ਵੇਲੇ ਆਏ ਸੀ 28 ਮਈ ਦਾ ਉਹ ਕਾਲਾ ਦਿਨ ਇਹਨਾਂ ਨੂੰ ਕੱਢਿਆ ਕਿਉਂ ਨਹੀਂ ਕਿਸੇ ਨੇ ਸਟੂਡੀਓ ਤੋਂ ਬਾਹਰ
0: ਯਾਰ ਮੈਨੂੰ ਤਾਂ ਹੀ ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ
1: ਹਾਂ
0: ਕਿਉਂਕਿ ਸਰਕਲ ਦਾ ਬੜਾ ਬੈਟਰ ਹੈ ਨਾ ਤੈਨੂੰ ਪਤਾ
1: ਇਹ ਵੈਸੇ ਅੱਛਾ ਪੁਆਇੰਟ ਆ ਆਪਾਂ ਇਹ ਛੇੜਨਾ ਸੀਗਾ
0: ਛੇੜਾਂਗੇ
1: ਇਹ ਵੀ ਛੇੜਾਂਗੇ
0: ਬਸ ਆਪਾਂ ਹੁਣ ਇਹੀ ਛੇੜ ਸਕਦੇ ਹੋਰ ਨਹੀਂ ਆਪਾਂ ਕੋਈ
1: ਆਪਾਂ ਹੋਰ ਕੋਈ ਛੇੜ ਨਹੀਂ ਸਕਦੇ ਇਹੀ ਛੇੜ ਸਕਦੇ ਪਰ ਹਾਂ ਬਿਫੋਰ ਯੂ ਕੰਪਲੀਟ ਇਟ
0: ਮੈਨੂੰ ਲੋਨ ਵਾਲੇ ਦਾ ਫੋਨ ਆਉਣ ਡਿਆ ਭਾਉ ਤੇ ਚੁੱਕ ਲਾਂਗੇ ਕੇ ਵੇਟ ਕਰਾਂ ਓ ਯਾਰ ਹੁਣ ਸਮਾਂ ਨਹੀਂ ਬਚਿਆ
1: ਸਮਾਂ ਨਹੀਂ ਬਚਿਆ
0: ਇਹਨੂੰ ਕਹਿ ਦੋ ਚੁੱਕ ਇਹਨਾਂ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗੂ
1: ਤੁਸੀਂ ਜਦ ਤੱਕ ਇਹ ਗੱਲ ਕਰੋਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ
0: ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਮੈਥ ਹੈ ਨਾ
1: ਥੈਂਕ ਯੂ
0: ਆਪਾਂ ਤਾਂ ਮੈਥ ਹੀ ਕਵਾਂਗੇ ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ ਸਹੀ ਨਾਂ ਲਿਆ ਮੈਂ
1: ਬਿਲਕੁਲ ਬਿਲਕੁਲ ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ ਜਦੋਂ ਉੱਥੇ ਪਹੁੰਚਿਆ ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ ਬਾਅਦ ਚੋਂ ਗੋਰੇ ਜਦੋਂ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਚਮੜੀ ਲਾਲ ਰੰਗ ਦੀ ਹੈ ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕਰਤਾ
0: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਹਾਂ ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਹਾਂ ਕਿਹੜੀ ਬੁੱਕ ਹੁੰਦੀ ਆ ਉਹ ਜਿੱਤੇ ਆਪਾਂ
1: ਲੌਗ ਬੁੱਕ
0: ਲੌਗ ਬੁੱਕ ਹੁੰਦੀ ਹੈ ਨਾ ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਉਹ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ ਮਤਲਬ ਪਈ ਕੁਛ ਨਹੀਂ ਪਤਾ ਲੱਗਾ
1: ਅੱਛਾ ਡਿਸਟੋਰਟ ਹੋ ਗਈ
0: ਹਾਂਜੀ ਹਾਂਜੀ ਹਾਂਜੀ ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ ਕੁਝ ਨਹੀਂ ਪਤਾ ਪੁਤਾ ਲੱਗਣ ਡਿਆ ਸੀ ਤੇ ਫਿਰ ਉਹਨੂੰ ਇੱਕ ਸਟ੍ਰੇਂਜ ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹੈ ਨਾ ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ ਬਿਜਲੀ ਕਹਿ ਲਓ ਜਿੱਦਾਂ ਬਿਜਲੀ ਗਰਜਦੀ ਹੈ ਨਾ ਇੱਦਾਂ ਦਾ ਕੋਈ ਹਨੇਰਾ ਆ ਗਿਆ ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ ਹਾਂਜੀ ਨਹੀਂ ਇਹ ਨਹੀਂ ਜੀ ਮੰਨਦੇ ਤੇ ਉਹਦੇ ਵਿੱਚੋਂ ਨਿਕਲੀਆਂ ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ ਪਰ ਇਹਨਾਂ

0: ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ, ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ। ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
1: ਫਿਰ ਤੰਗ ਕਰ ਰਹੇ ਆ, ਨਹੀਂ ਦੇਣੀ ਕਿਸ਼ਤ ਯਾਰ,
0: ਹੋਰ ਚੀਜ਼ਾਂ ਕਰੀਏ
1: ਯਾਰ। ਜੇ ਜਿਨ੍ਹਾਂ ਨੂੰ ਨਹੀਂ ਪਤਾ ਜੀ, ਸਾਡਾ ਇੱਕ ਲੋਨ ਵਾਲਾ ਪ੍ਰਧਾਨ ਆ, ਅਸੀਂ ਉਹ ਤੋਂ ਪੈਸੇ ਲਿੱਤੇ ਸੀ, ਅੱਜ ਤੱਕ ਕਦੀ ਵਾਪਸ ਮੋੜ ਰਹੇ ਆਪਾਂ, ਮੋੜਾਂਗੇ ਯਾਰ।
0: ਕਹਿੰਦੇ ਹੋਰ ਵੀ ਮੈਥ ਦੱਸੋ,
1: ਕਿਉਂ ਨਹੀਂ, ਕਿਉਂ ਨਹੀਂ ਮੋੜਾਂਗੇ, ਕਦੀ ਨਾ ਕਦੀ ਮੋੜਾਂਗੇ।
0: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਇੱਕ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ, ਆਪਣਾ ਵੀਰ ਹਰਮਨ ਖਹਿਰਾ ਜੀ।
1: ਹਾਂ, ਆਪਾਂ ਲਾਸਟ ਟਾਈਮ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਹੈ।
0: ਯੈਸ ਯੈਸ ਯੈਸ ਯੈਸ, ਚਲੋ ਜਿਹੜੇ ਸੋਤਣ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ। ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ, ਹੁਣ ਸਾਡੇ ਵੀ ਹੱਥ ਥੋੜਾ ਟਾਈਮ ਵੱਜਾ ਹੁੰਦਾ
1: ਨੈਕਸਟ ਟਾਈਮ ਸਹੀ ਯਾਰ, ਤਾਂ ਕਿਉਂ ਗਿਆ।
0: ਹਾਂ, ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ, ਸੁਣਦੇ ਹੋਣਗੇ
1: ਤੇ ਵੀ ਲਵ ਯੂ ਭਰਾ
0: ਕਰੀ ਜਾਣਗੇ, ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਈ ਕਰਨੀ ਆ ਤੇ ਉਹ ਆਪਾਂ ਕਰਾ ਸਕਦੇ ਹਾਂ ਵੀ ਜਸਟ। ਪਰ
1: ਨਹੀਂ ਨਹੀਂ, ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ, ਦੱਸੋ ਬਈ ਕੋਈ ਤਕੜੀ ਕੋਨਸਪੀਰੇਸੀ ਥਿਊਰੀ, ਤੇ ਸਾਨੂੰ ਆ ਕੇ ਦੱਸਣ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗਿਆ ਨੇ।
0: ਹਾਂਜੀ, ਆਪਾਂ ਉਹਨਾਂ ਨੂੰ
1: ਹੋਰ ਕੁਛ ਹੋਵੇ ਨਾ ਹੋਵੇ, ਕੋਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ ਹੁੰਦੀ ਆ।
0: ਹਾਂ ਯੈਸ, ਉਹ ਥਿਊਰੀ ਮੇਕਰਸ ਨੇ।
1: ਹਾਂ, ਥਿਊਰੀ ਮੇਕਰ
0: ਸਹੀ ਨੇ, ਰੀਡਰਸ ਕਹਾਂਗੇ, ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ, ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ।
1: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ, ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ, ਇਹ ਪਕੌੜੇ ਹੀ ਲੱਗ ਰਿਹਾ,
0: ਸੋਹਣੀ ਤਸਵੀਰ ਭੇਜਤੀ ਹੈ।
1: ਓ ਯਾਰ, ਇਹ ਤਾਂ ਬੜਾ ਹੀ ਕੋਈ ਹੈਵੀ ਜਿਹਾ ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ, ਉਹ ਰਾਜ ਕਚੌੜੀ ਟਾਈਪ ਹੈ ਕੁਛ। ਓ ਹੋ ਹੋ ਭਾਜੀ, ਜਲਸੀ ਹੋ ਰਹੀ ਹੈ ਸਾਨੂੰ।
0: ਬਰਗਰ ਬਰਗਰ ਤੇ ਨਹੀਂ ਕਿਤੇ?
1: ਬਰਗਰ ਨਹੀਂ ਹੈ,
0: ਬੰਦ ਛੋਲੇ ਤੇ ਨਹੀਂ ਆ?
1: ਨਹੀਂ ਨਹੀਂ ਨਹੀਂ ਨਹੀਂ, ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ, ਜਿਸ ਤਰ੍ਹਾਂ ਉਹ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ, ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ, ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ, ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ, ਉਹਨਾਂ ਦਾ ਖੁਦਾ ਰਹਿੰਦਾ ਅਤੇ ਉਹਦੇ ਬਾਸ਼ਿੰਦੇ ਰਹਿੰਦੇ ਆ, ਅਤੇ ਜਦੋਂ ਦੁਨੀਆ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ। ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ, ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ, ਅਤੇ ਉਹ ਵਾਲੀ। ਅਤੇ ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ।
0: ਨਹੀਂ ਚਲੋ, ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ।
1: ਹਾਂ ਨਹੀਂ ਉਹ ਭਾਈ, ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ, ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਅਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ। ਨਹੀਂ ਭਾਈ, ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ੁਬਾਨ ਥੋੜ੍ਹੀ ਹੈ ਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ, ਇਹ ਦੁਬਈ ਚੋਕਲੇਟ ਇੰਸਪਾਇਰਡ ਫਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ 'ਤੇ ਲਵਾਂਗਾ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਬੜੇ ਖੁਸ਼ ਹੋ ਬੇਟਾ ਅੱਜ ਤੂੰ,
1: ਕੀ ਲਾਡੀ ਲੋਡੀ ਲੱਗੀ ਲੱਗਦੀ
0: ਅੱਜ? ਯੈਸ, ਅੱਜ ਕਹਿੰਦਾ ਕੰਮ ਕੁੰਮ ਨਹੀਂ ਬਹੁਤ ਆਇਆ
1: ਅੱਜ ਤੇ, ਐਂ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ,
0: ਤੇਰੇ ਤੋਂ ਹੀ ਉਮੀਦ ਹੈ, ਇੱਦਾਂ ਹੀ ਹੈ।
2: ਬਸ ਬਸ ਬਸ ਇੱਦਾਂ ਹੀ ਆ ਜੀ, ਖੁਸ਼ ਖੁਸ਼ ਹੈ ਅੱਜ, ਅੱਜ ਦਾ ਮੌਸਮ ਵੀ ਬੜਾ ਸੋਹਣਾ ਆ।
1: ਅੱਛਾ,
2: ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ ਅੱਜ,
0: ਡ੍ਰਿਜ਼ਲਿੰਗ ਹੋ ਰਹੀ ਹੈ,
1: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਚੋਬਰ ਚੋਬਰ ਹੁਣ ਬੈਠੂਗਾ ਆਪਣੇ ਬਾਈਕ ਤੇ, ਡੁਗ ਡੁਗ ਕਰਦਾ ਜਾਊਗਾ ਯੂਨੀਵਰਸਿਟੀ, ਹੈ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ। ਹੈਂ,
0: ਜੈ ਏ ਪੀ ਜੀ ਅਬਦੁਲ ਕਲਾਮ
2: ਜੈ
0: ਪੀ
1: ਯਾਰ, ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਏਦਾਂ ਦਾ ਜੋਕ ਤੁਹਾਨੂੰ ਸਾਰਿਆਂ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ, ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੋਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਦਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ, ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ।
0: ਓ ਨਹੀਂ,
1: ਨਹੀਂ ਨਹੀਂ ਹੈਗੇ ਯਾਰ, ਕਿਉਂ ਨਹੀਂ ਹੈਗੇ,
0: ਬਹੁਤ ਤਕੜੇ ਨਾ ਨਾ।
1: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਆਪ ਨੇ, ਮਤਲਬ ਓਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ, ਠੀਕ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੋਨਸਪੀਰੇਸੀ ਥਿਊਰੀ ਦੀ?
2: ਜੀ, ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੋਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ, ਮੈਂ ਰੇਡੀਓ ਸੁਣਦੇ ਨਾਲ ਵਰਕਆਊਟ ਕੀਤਾ ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ, ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ।
1: ਤੇ
2: ਸੁਣ, ਅੱਜ ਤੋਂ 7-8 ਸਾਲ ਪਹਿਲਾਂ ਇਹ ਮਿਸਟਰੀ ਸੋਲਵ ਹੋ ਚੁੱਕੀ ਹੈ।
1: ਅੱਛਾ,
2: ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ। ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ, ਉਹ ਕੌਨਸਪੀਰੇਸੀ ਨੂੰ ਕੌਨਸਪੀਰੇਸੀ ਰਹਿਣ ਦੇਣਾ ਚਾਹੁੰਦਾ ਹੈ, ਜਾਂ ਕਹਿ ਲਓ ਜਾਂ ਉਹਨਾਂ ਨੂੰ ਕੌਨਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਉਹਨਾਂ ਨੂੰ ਮਜ਼ਾ ਆਉਂਦਾ ਹੈ।
1: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
0: ਮਿਸਟਿਸਿਜ਼ਮ ਹੁੰਦਾ ਹੈ ਸਾਨੂੰ।
2: ਬਿਲਕੁਲ, ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੌਨਸਪੀਰੇਸੀ ਥਿਊਰੀਜ਼ ਬਹੁਤ ਪਸੰਦ ਹੈ ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ, ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ, ਹਨਾ, ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ, ਬਟ ਅੱਜ ਤੀਕ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨਹੀਂ।
1: ਹਾਂ, ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ। ਹਾਂ,
2: ਤੇ ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ, ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5-6 ਸਾਲ ਪਹਿਲਾਂ ਹੀ ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ, ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ, ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ। ਉਹਨਾਂ ਨੇ ਐਨਾਲਾਈਜ਼ ਕੀਤਾ, ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ, ਹਾਲੀਵੁੱਡ ਦੇ ਡਾਇਰੈਕਟਰਸ ਨੇ, ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ। ਉਹਨਾਂ ਨੇ ਵੇਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ, ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ।
1: ਸਹੀ ਹੈ ਬਈ, ਇਹ ਬਿਲਕੁਲ
2: ਦੇਖੋ, ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ। ਬਰਮੂਡਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ, ਜੀ ਉਹ ਇੱਧਰ ਲਈ ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ, ਮਾਇਆਮੀ ਹੋ ਗਿਆ, ਕਿਊਬਾ ਹੋ ਗਿਆ, ਬਰਮੂਡਾ ਦੇ ਜੋ ਆਈਲੈਂਡਸ ਨੇ, ਬਰਮੂਡਾ ਆਈਲੈਂਡਸ, ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ, ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਆ। ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1800 ਕੁਝ ਸਮੇਂ ਦੇ 1700 ਕੁਝ ਸਮੇਂ ਤੋਂ ਜਿਹੜੀਆਂ ਸ਼ਿਪਸ ਸੀਗੀਆਂ ਕੁਝ ਨਾ ਕੁਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ। ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕ੍ਰੈਸ਼ ਹੋਇਆ ਸੀਗਾ, ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕ੍ਰੈਸ਼ ਹੋਈ ਸੀਗੀ। ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
1: ਜੀ, ਬਿਲਕੁਲ।
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ, ਮਿਸਟਰੀ ਸੋਲਵ ਕੀਤੀ, ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ, ਸਾਲ ਦੇ ਵਿੱਚ ਨਹੀਂ, ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ।
1: ਤੇ
2: ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ, ਹਨਾ, ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ, ਉਹਨੂੰ ਵੀ ਮੈਗਨੈਟਿਕ ਪੁਲ ਨੇ ਖਿੱਚ ਲਿਆ, ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁਲ ਨੇ ਖਿੱਚ ਲਿਆ, ਤੇ ਹਰ ਕਿਸੇ ਨੇ। ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ, ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ, ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹਦਾ ਸੋਲੂਸ਼ਨ ਕੱਢਿਆ ਸੀਗਾ।
1: ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ, ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਆ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ, ਇੱਥੇ ਪਾਣੀ ਹੁੰਦਾ ਨਹੀਂ ਆ, ਪਰ ਉਹਨੂੰ ਲੱਗਦਾ।
2: ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਨੇ, ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ, ਉਹ ਤਾਂ ਮਹੀਨਿਆਂ ਦੇ ਮਹੀਨੇ ਉੱਥੇ ਸ਼ਿਪ ਤੇ ਰਹਿੰਦੇ ਨੇ। ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ, ਮੇਰਾ ਨਾ ਇੱਕ ਭਰਾ ਆ, ਉਹ ਇੰਡੀਅਨ ਨੇਵੀ ਦੇ ਵਿੱਚ ਹੈ,
1: ਓਕੇ,
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ, ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀਗਾ, ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ, ਉੱਥੇ ਉਹ ਨਾ ਆਪਣੀ ਇਹ ਗੱਲ ਦੱਸੇ, ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨਹੀਂ ਸਕਦੇ, ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ, ਜੇ ਬਾਹਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ, ਉਸ ਤੋਂ ਸਵਾਈ ਨੀ ਅਸੀਂ ਕੁਛ ਖਾ ਸਕਦੇ। ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ, ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਤੋਤਲਾ ਜਿਹਾ ਨਾ, ਤੇ ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ।
1: ਦੇਖੋ ਲੌਜਿਕ ਕਿੰਨਾ ਸੈਟਲਡ ਆ, ਲੌਜਿਕ ਕਦੇ ਵੀ ਧਿਆਨ ਦੇਣਾ। ਜਿਸ ਬੰਦੇ ਨੇ ਡਰਿੰਕ ਥੋੜੀ ਕਰ ਲਿੱਤੀ ਹੋਈ ਨਾ, ਹਲਕੀ ਜੀ, ਮਤਲਬ ਕਿ ਹੁਣ ਮੈਂ ਅੱਬ ਤੋਂ ਮੈਂ ਹਵਾ ਮੈਂ ਹੂੰ, ਉਹਦਾ ਤਰਕ ਬਹੁਤ ਘੈਂਟ ਹੋ ਜਾਂਦਾ, ਕਿਉਂਕਿ ਉਹ ਹੁਣ ਬਾਕੀ ਸਾਰੀ ਚੀਜ਼ਾਂ ਛੁੱਟ ਰਹੀਆਂ ਨਾ, ਫਿਜ਼ੀਕਲੀ ਵੀ ਬੰਦਾ ਥੋੜਾ ਅਨਸਟੇਬਲ ਹੋ ਰਿਹਾ, ਬੰਦਾ ਦਿਮਾਗ ਹੀ ਹੁੰਦਾ ਹੱਥ 'ਚ, ਬੰਦਾ ਕਹਿੰਦਾ ਮੈਂ ਤਰਕ ਨਾਲ ਹੀ ਮਾਰੂੰ ਤੈਨੂੰ ਕਾਕਾ, ਤੂੰ ਆ ਤੇ ਸਹੀ। ਸਾਡੀ ਗੱਲਬਾਤ ਅੱਜ
0: ਸੀ ਨਾ, ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ।
1: ਹਾਂ ਹਾਂ ਨਹੀਂ ਨਹੀਂ, ਇਹਨਾਂ ਨੂੰ ਆਹ ਗੱਲ, ਇਹਨਾਂ ਨੂੰ ਕੰਸਪੀਰੇਸੀ ਬਾਰੇ ਬਹੁਤ ਪਤਾ, ਇਹ ਕਰਦੇ ਰਹਿੰਦੇ ਆ ਕਾਫੀ ਕੰਸਪੀਰੇਸੀ,
0: ਕਿਉਂਕਿ ਸਾਡੇ ਲਾਉਂਦੇ ਨੀ ਨਾ ਇੱਕ ਦੋ,
1: ਸਾਡੇ ਖਿਲਾਫ ਕੰਸਪੀਰੇਸੀਆਂ ਕਰਦੇ
0: ਆ, ਏਦਾਂ ਕਹੀ ਜਾਵੇ।
1: ਨਹੀਂ ਠੀਕ ਆ,
0: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
1: ਕਿ
0: ਇਹ ਜਿਹੜੀ ਕੈਂਡ ਨੇ ਟ੍ਰਾਇੰਗਲ ਦੀ, ਕਿ ਸਟਿਲ ਵੀ ਡੋਂਟ ਨੋ।
1: ਨਹੀਂ ਨਹੀਂ ਨਹੀਂ, ਹੋ ਗਿਆ ਨੋ, ਹੋ ਗਿਆ
2: ਜੀ,
1: ਇਹ ਕਹਾਣੀ
2: ਸੋਲਵ ਹੋ ਚੁੱਕੀ ਹੈ,
1: ਦਾਸਤਾਨ ਖਤਮ ਹੋਣੇ ਵਾਲੀ ਹੈ, ਨਹੀਂ ਹੋ ਚੁੱਕੀ ਆ।
0: ਚਲੋ ਰਹਿੰਦੀ ਖੁੰਦੀ ਇਹਨਾਂ ਨੇ ਕਰੀ ਦਿੱਤੀ,
1: ਰਹਿੰਦੀ ਖੁੰਦੀ ਮੁਕਾਤੀ। ਹਾਂਜੀ ਦਸਤੂਰ ਹੈ ਹਰਮਨ, ਤੁਸੀਂ ਆਓ ਤੇ ਅਸੀਂ ਫੇਰ ਸ਼ਾਇਰੀ ਨਾ ਸੁਣੀਏ,
0: ਬਾਏ ਬਾਏ। ਓ ਮਾਈ ਗੋਡ,
1: ਸੁਣਾਓ ਫਿਰ ਕੁਝ ਵਧੀਆ ਜਿਹਾ ਤੇ ਅਸੀਂ ਫਿਰ ਬਾਏ ਬਾਏ ਕਰੀਏ ਸਰੋਤਿਆਂ ਨੂੰ।
0: ਟ੍ਰਾਇਐਂਗਲ ਜੀ ਸ਼ਾਇਰੀ ਸੁਣਾਓ ਕੋਈ ਤਿੰਨ।
1: ਅਸੀਂ ਵੀ ਫਿਰ ਜੀ ਫ੍ਰੈਂਚ ਟੋਸਟ ਖਾਣ ਜਾਣਾ ਹੈ, ਭਰਾਵਾਂ ਨੇ ਬ੍ਰੈਡ ਪਕੌੜੇ।
0: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ, ਬ੍ਰੰਚ ਕਰ,
1: ਫਾਰਵਰਡ ਲੁੱਕ, ਲੁੱਕ ਫਾਰਵਰਡ ਨਹੀਂ ਕਰਦਾ ਕਦੇ, ਫਾਰਵਰਡ ਲੁੱਕ ਹੀ ਕਰਦਾ ਇਹ,
0: ਕਰਦਾ ਤੇ ਉਹੀ ਆ ਨਾ।
1: ਹਾਂ ਹੋ ਤੇ ਰਿਹਾ ਨਾ,
0: ਅੱਗੇ ਪਿੱਛੇ ਕਰ ਰਿਹਾ, ਕਰਦੇ ਰਿਹਾ ਨਾ,
1: ਅੱਗੇ ਪਿੱਛੇ ਛੱਡੋ, ਇਰਸ਼ਾਦ ਹੈ ਤੁਹਾਨੂੰ
0: ਹਰਮਨ ਜੀ,
1: ਸਟੇਜ ਇਜ਼ ਯੋਰਸ। ਹਰਮਨ ਸੁਣਾਓ ਕੁਝ ਵਧੀਆ ਜਿਹਾ ਬਈ।
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ, ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਤ ਭਾਈ ਨੇ ਨਾ ਇੱਕ ਸੈਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ, ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ। ਸੋ ਇੱਕ ਨਾ ਸੈਸ ਬਾਈਆਂ, ਸੈਸ ਬਾਏ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ, ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ, ਜਿਹੜੀਆਂ ਸੈਸ ਬਾਏ ਗੱਲਾਂ ਹੋ
0: ਜਾਂਦੀਆਂ।
2: ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ, ਲਾਈਫ ਦਾ, ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ, ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ, ਫਾਈਨੈਂਸ਼ਲੀ ਵੀ ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ, ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ, ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ,
1: ਖੋਖਲਾਪਨ ਤਾਂ ਹੁੰਦਾ।
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ। ਇਹ ਗੀਤ ਹੈ ਅਸਲ ਵਿੱਚ ਕਿ ਜਾਣਿਆ ਜਿਨ੍ਹਾਂ ਨੂੰ ਅਸੀਂ ਜਾਣ ਤੋਂ ਵੀ ਵੱਧ ਕੇ, ਜਾਂਦੇ ਜਾਂਦੇ ਆਖਰਾਂ ਚ ਆਖ ਗਏ ਫਜ਼ੂ।

0: ਪੈਂਦਾ ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ
1: ਵਾਹ ਵਾਹ
0: ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ
1: ਕਿਆ
0: ਭਰਿਆ
1: ਬਾਤ
0: ਵੀ ਪੀੜਾ
1: ਨਾਈਸ
0: ਨਾ ਬਹੁਤ ਬਹੁਤ ਸ਼ੁਕਰੀਆ
1: ਜੀਓ
0: ਬਿਲਕੁਲ ਕਿਉਂਕਿ
1: ਜੀਓ
0: ਸਵੇਰੇ ਬੰਦਾ ਬਿਜ਼ੀ
1: ਜੀਓ
0: ਹੁੰਦਾ ਨਾ ਤੇ ਫਿਰ ਯਾਦ ਹੀ ਕਰ ਸਕਦਾ ਰਾਤ ਨੂੰ ਬੰਦਾ ਵਿਹਲਾ ਫਿਰ ਤਸਵੀਰਾਂ ਵੇਖ ਲੈਂਦਾ ਪਰ ਕਿਆ ਖੂਬ
1: ਬੱਚੇ ਤੋਂ ਭੁੱਲ ਜਾਂਦਾ ਕਿ ਮੇਰੇ ਕੀ ਵਿਆਹ ਹੈਗਾ ਕੁਝ ਚੀਜ਼ਾਂ ਨਹੀਂ ਬੋਲੀ ਦੀਆਂ
2: ਮੈਂ ਇਹਨਾਂ ਦੇ ਭਾਵ ਚ ਦੱਸਿਆ ਭਰਾਵਾ
1: ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ ਸਭ
2: ਪਰ ਯਾਰ ਇੱਕ ਗੱਲ ਦੱਸਾਂ
1: ਹਾਂਜੀ ਹਾਂਜੀ
2: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ
1: ਹਾਂ
2: ਬਾਕੀ ਨੀ ਮੈਨੂੰ ਪਤਾ ਪਰ
1: ਗੱਲ ਕੀਤੀ ਆ ਮੇਰੇ ਖਿਆਲ ਨਾਲ ਦਿਸ ਸ਼ੁਡ ਬੀ ਦਾ ਹਾਈ ਪੁਆਇੰਟ ਟੂ ਸੇ ਗੁੱਡ ਬਾਏ ਕਿ ਉਹ ਦਿਨ ਚੰਗਾ ਜਿਹੜਾ ਲੰਘੇ ਵੀਰਾਂ ਨਾਲ ਥੈਂਕ ਯੂ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ ਕੋਈ ਭੁੱਲ ਚੁੱਕ ਮਾਫ਼ ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਤੇ ਜਾਣ ਦਾ ਸਮਾਂ ਆ ਗਿਆ ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟਅਪ ਦਾ ਅਨਦਰ ਐਪੀਸੋਡ ਐਨੀ ਪਾਰਟਿੰਗ ਥੋਟਸ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ
2: ਜੀ ਕਹਿਣਾ ਇਹੋ ਹੀ ਹੈ ਕਿ ਵੇਖੋ ਖੁਸ਼ ਰਹੋ ਸਾਡਾ ਸ਼ੋਅ ਜਿਹੜਾ ਸੁਣਦੇ ਰਹੋ ਬੋਇਜ਼ ਨਾਲ ਮੀਟਅਪ ਕਰਦੇ ਰਹੋ ਕਿਉਂਕਿ ਮੀਟਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟਅਪਸ ਹੋ ਸਕਦੇ ਨੇ ਗ੍ਰੀਟਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
1: ਜੀ ਮੀਟਅਪਸ ਐਂਡ ਗ੍ਰੀਟਅਪ ਜ਼ਰੂਰੀ ਨੇ ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਨੂੰ ਗੱਲਾਂ ਬਾਤਾਂ ਸੁਣੋ ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ ਉਹਨਾਂ ਦੇ ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਸੁਣਦੇ ਰਹੋ
2: ਕ੍ਰਿਸ਼ਨਾ
1: ਰੇਡੀਓ ਹਾਂਜੀ
2: ਪਾਰਟੀ ਬੰਦੀ ਦਾ
1: ਡਿਆਲ 1674 ਚੱਲ ਆ ਜਾ ਪਾਰਟੀ
2: ਓਕੇ ਬਾਏ ਸੀ ਯੂ ਗਾਇਸ ਮਿਸ ਯੂ ਆਲਵੇਜ਼

0: ਸ਼ਰਤਾਂ ਲਾਗੂ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
0: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
0: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au। ਜ਼ਰਾ ਹੌਲੀ।

ਇਸਰਾਇਲ ਨੇ ਬਹੁਤ ਸਾਰੇ ਹਵਾਈ ਹਮਲੇ ਬੋਲੇ ਨੇ। ਇਸ ਤੋਂ ਪਹਿਲਾਂ ਫੌਜ ਨੇ ਦੱਖਣੀ ਲਬਨਾਨ ਦੇ ਵੱਡੇ ਹਿੱਸੇ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਸੀ। ਇਹ ਖਬਰ ਤੁਹਾਡੇ ਨਾਲ ਕੱਲ੍ਹ ਸ਼ਾਮ ਦੇ ਬੁਲੇਟਿਨ 'ਚ ਸਾਂਝੀ ਵੀ ਕੀਤੀ ਸੀ। ਲਬਨਾਨ ਨੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਆਉਂਦੇ ਨੇ ਉਹਨਾਂ 'ਚੋਂ ਤਾਇਰ ਇੱਕ ਸ਼ਹਿਰ ਹੈ। ਟਾਇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਜਾਰੀ ਹੋ ਰਹੀਆਂ ਨੇ ਜਿਸ ਦੇ ਵਿੱਚ ਢੱਠੀਆਂ ਇਮਾਰਤਾਂ ਦੇ ਆਲੇ ਦੁਆਲੇ ਧੂੜ ਦੇ ਜਿਹੜੇ ਵੱਡੇ ਵੱਡੇ ਉੱਚੇ ਉੱਠਦੇ ਧੂੰਏ ਨੇ ਉਹ ਦਿਖਾਈ ਦੇ ਰਹੇ ਨੇ। ਬੁੱਧਵਾਰ ਦੇ ਦਿਨ ਇਜ਼ਰਾਈਲ ਡਿਫੈਂਸ ਫੋਰਸਿਸ ਯਾਨੀ IDF ਨੇ ਲੋਕਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜ਼ਹਿਰਾਨੀ ਨਦੀ ਹੈ ਜਿਹੜੀ ਉਸ ਦੇ ਨੌਰਦਰਨ ਪਾਰਟ 'ਚ ਉਸਦੇ ਉੱਤਰ ਵਾਲੇ ਪਾਸੇ ਚਲੇ ਜਾਓ ਯਾਨੀ ਧੁਰ ਲੈਬਨਾਨ ਦੇ ਅੰਦਰ ਚਲੇ ਜਾਓ, ਕਿਉਂਕਿ ਇਜ਼ਰਾਈਲ ਦੇ ਨਾਲ ਲੱਗਦਾ ਜਿਹੜਾ ਲੈਬਨਾਨ ਦਾ ਇਲਾਕਾ ਹੈ ਜ਼ਹਿਰਾਨੀ ਨਦੀ ਦਾ ਇਲਾਕਾ ਹੈ। ਹੁਣ ਇਜ਼ਰਾਈਲ ਦੀ ਅਤੇ ਲੈਬਨਾਨ ਦੀ ਬਾਰਡਰ ਤੋਂ ਮਹਿਜ਼ 40 ਕਿਲੋਮੀਟਰ ਦੀ ਦੂਰੀ ਹੈ ਇਸ ਇਲਾਕੇ ਦੇ ਦਰਮਿਆਨ। ਔਰ ਇੱਥੇ ਕਿਹਾ ਗਿਆ ਸੀ ਕਿ ਬੇਹੱਦ ਤਾਕਤ ਦੇ ਨਾਲ ਬਹੁਤ ਖਤਰਨਾਕ ਤਰੀਕੇ ਦੇ ਨਾਲ ਕਾਰਵਾਈ ਇਜ਼ਰਾਈਲ ਕਰਨ ਜਾ ਰਿਹਾ ਔਰ ਉਹ ਕੀਤਾ ਵੀ ਹੈ। ਇਜ਼ਰਾਈਲ ਨੇ ਇਰਾਨ ਦੀ ਹਮਾਇਤ ਦੇ ਨਾਲ ਚੱਲਦੇ ਸੰਗਠਨ ਹਿਜਬੁੱਲਾ ਦੇ ਉੱਤੇ 17 ਅਪ੍ਰੈਲ ਤੋਂ ਜੰਗਬੰਦੀ ਦਾ ਇੱਕ ਸਮਝੌਤਾ ਉਹਨਾਂ ਦੇ ਨਾਲ ਕਰ ਰੱਖਿਆ ਸੀ, ਪਰ ਇਹ ਵਾਰ ਵਾਰ ਦੋਸ਼ ਮਾਰ ਰਹੇ ਸੀ ਕਿ ਹਿਜਬੁੱਲਾ ਇਸ ਸੀਜ਼ਫਾਇਰ ਦੇ ਸਮਝੌਤੇ ਦੀ ਉਲੰਘਣਾ ਕਰ ਰਿਹਾ। ਹਿਜਬੁੱਲਾ ਨੇ ਕਿਹਾ ਕਿ ਇਜ਼ਰਾਈਲ ਅਜਿਹਾ ਕਰ ਰਿਹਾ। ਹੁਣ ਲੈਬਨਾਨ ਦੀ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ NNA ਦੇ ਮੁਤਾਬਕ ਵੀਰਵਾਰ ਦੇ ਦਿਨ ਇਜ਼ਰਾਈਲ ਨੇ ਟਾਇਰ ਅਤੇ ਇਸ ਸ਼ਹਿਰ ਦੇ ਪੂਰਬੀ ਹਿੱਸੇ ਦੇ ਵਿੱਚ 2 ਵਾਰ ਹਮਲੇ ਕੀਤੇ ਨੇ। ਉੱਥੇ ਦੂਜੀ ਖਬਰ ਦੀ ਸਾਂਝ ਪਾਈਏ ਤਾਂ ਕੁਵੈਤ ਤੋਂ, ਜਿੱਥੇ ਕੁਵੈਤ ਦੀ ਫੌਜ ਨੇ ਕਿਹਾ ਹੈ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਰੋਕਿਆ। ਹਾਲਾਂਕਿ ਫੌਜ ਨੇ ਇਹ ਨਹੀਂ ਦੱਸਿਆ ਕਿ ਹਮਲੇ ਕਿੱਥੋਂ ਹੋਏ ਸੀ, ਕਿੱਥੇ ਹੋਏ ਸੀ ਯਾਨੀ ਕਿਹਨੇ ਕਿਤੇ ਸੀ ਅਤੇ ਕਿੱਥੇ ਕਿਤੇ ਗਏ ਸੀ। ਪਰ ਕੁਵੈਤ ਦੀ ਫੌਜ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਜਿਸ 'ਚ ਕਿਹਾ ਕਿ ਦੇਸ਼ ਦੇ ਅੰਦਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਏਅਰ ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਖਤਰਿਆਂ ਨੂੰ ਇੰਟਰਸੈਪਟ ਕੀਤਾ ਗਿਆ। ਉੱਥੇ ਨਾਗਰਿਕਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਉਹ ਇਹਨਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ। ਕੁਵੈਤ ਦੀ ਫੌਜ ਦਾ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਅਮਰੀਕਾ ਨੇ ਵੀ ਇਰਾਨ ਦੇ ਉੱਤੇ ਨਵੇਂ ਹਮਲੇ ਬੋਲੇ ਨੇ। ਇਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ IRGC ਨੇ ਇੱਕ ਨਵਾਂ ਬਿਆਨ ਜਾਰੀ ਕੀਤਾ ਜਿਸ 'ਚ ਉਹਨਾਂ ਕਿਹਾ ਕਿ ਉਹਨਾਂ ਨੇ ਵੀ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਇਰਾਨ ਦੇ ਤਾਜ਼ਾ ਹਮਲੇ ਹੋਏ ਨੇ। ਹਾਲਾਂਕਿ IRGC ਨੇ ਵੀ ਇਹ ਨਹੀਂ ਦੱਸਿਆ ਕਿ ਅਮਰੀਕੀ ਅੱਡੇ ਕਿਸ ਦੇਸ਼ ਦੇ ਵਿੱਚ ਕਿਸ ਥਾਂ ਦੇ ਉੱਤੇ ਮੌਜੂਦ ਨੇ ਜਿੱਥੇ ਨਿਸ਼ਾਨਾ ਬਣਾਇਆ ਗਿਆ। ਦੋਵਾਂ ਖਬਰਾਂ ਨੂੰ ਲਿੰਕ ਨਹੀਂ ਕੀਤਾ ਜਾ ਸਕਦਾ ਪਰ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਵੈਤ ਨੇ ਵੀ ਸਹੀ ਨਾਮ ਨਹੀਂ ਲਿਆ, ਹੋ ਸਕਦਾ ਅੱਜ ਦੇ ਦਿਨ ਤੱਕ ਪਤਾ ਚੱਲ ਜਾਵੇ। ਪਰ ਕੁਵੈਤ ਦੀ ਹਵਾਈ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਐਕਟਿਵ ਹੋ ਗਈ ਹੈ। ਏਅਰ ਡਿਫੈਂਸ ਸਿਸਟਮ ਜਿਹਨੂੰ ਕਿਹਾ ਜਾਂਦਾ ਹੈ, ਜਿਸ ਦੇ ਚੱਲਦਿਆਂ ਜਿਹੜੇ ਇਸ ਕਿਸਮ ਦੇ ਡਰੋਨਸ ਨੇ ਜਾਂ ਮਿਜ਼ਾਈਲਾਂ ਨੇ ਛੋਟੀਆਂ ਉਹਨਾਂ ਨੂੰ ਰੋਕਿਆ ਜਾਂਦਾ ਹੈ। ਆਮ ਤੌਰ ਦੇ ਉੱਤੇ ਸਾਰੇ ਮੁਲਕਾਂ ਦੀ ਤਰਫ ਤੋਂ ਆਪੋ ਆਪਣੇ ਕੋਲ ਬਿਹਤਰੀਨ ਏਅਰ ਡਿਫੈਂਸ ਸਿਸਟਮ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਉੱਥੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਦੇ ਦਿਨ ਬੰਦਰ ਅਬਾਸ ਦੇ ਇਲਾਕੇ ਦੇ ਉੱਤੇ ਹੋਏ ਅਮਰੀਕੀ ਹਮਲਿਆਂ ਦੀ ਸਖ਼ਤ ਨਿੰਦਾ ਵੀ ਕਰ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਗਈ ਨੇ ਅਮਰੀਕੀ ਹਮਲਿਆਂ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਉਲੰਘਣ ਦੱਸਿਆ। ਉਹਨਾਂ ਕਿਹਾ ਕਿ ਇਸ ਕਾਰਵਾਈ ਦੇ ਦਰਮਿਆਨ ਇਰਾਨ ਦੀ ਖੇਤਰੀ ਅਖੰਡਤਾ ਭੰਗ ਹੋਈ ਹੈ ਅਤੇ ਕੌਮਾਂਤਰੀ ਕਾਨੂੰਨ ਤਾਂ ਟੁੱਟੇ ਹੀ ਨੇ। ਬਗਈ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਨੂੰ ਅਮਰੀਕਾ ਨੂੰ ਜਵਾਬਦੇਹ ਠਹਿਰਾਉਣ ਦੇ ਲਈ ਆਪਣੀ ਕਾਰਵਾਈ ਪੂਰੀ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਓਮਾਨ ਦੇ ਬਾਰੇ ਦਿੱਤੀ ਅਮਰੀਕੀ ਰਾਸ਼ਟਰਪਤੀ ਦੀ ਹਾਲੀਆ ਟਿੱਪਣੀ ਦੀ ਵੀ ਨਿੰਦਾ ਕੀਤੀ ਹੈ। ਬਗਈ ਨੇ ਓਮਾਨ ਦੇ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਖੇਤਰ ਦੇ ਵਿੱਚ ਵਿਚੋਲਗੀ ਨਿਭਾਉਣ ਵਾਲੇ ਅਤੇ ਸੰਯੁਕਤ ਰਾਸ਼ਟਰ ਦੇ ਇੱਕ ਦੇਸ਼ ਨੂੰ ਖਤਮ ਕਰਨ ਦੀ ਧਮਕੀ ਦੇਣਾ ਅਮਰੀਕਾ ਦੇ ਲਈ ਦਾਦਾਗਰੀ ਜਾਂ ਧੌਂਸ ਜਮਾਨ ਦੇ ਬਰਾਬਰ ਹੈ। ਦੱਸ ਦਈਏ ਕਿ ਟਰੰਪ ਨੇ ਬੁੱਧਵਾਰ ਦੇ ਦਿਨ ਵਾਈਟ ਹਾਊਸ ਕੈਬਨਿਟ ਬੈਠਕ ਦੇ ਦਰਮਿਆਨ ਹੌਰਮੁਜ਼ ਸਟ੍ਰੇਟ ਦੇ ਉੱਤੇ ਕੰਟਰੋਲ ਲੈਣ ਨੂੰ ਲੈ ਕੇ ਇਰਾਨ ਅਤੇ ਓਮਾਨ ਦੇ ਦਰਮਿਆਨ ਜਿਹੜੇ ਸਮਝੌਤੇ ਦੀਆਂ ਖਬਰਾਂ, ਹਾਲਾਂਕਿ ਅਧਿਕਾਰਕ ਨਹੀਂ ਨੇ ਪਰ ਇਹ ਖਬਰਾਂ ਤੁਰੀਆਂ ਸੀ ਜਾਂ ਸੋਸ਼ਲ ਮੀਡੀਆ 'ਤੇ ਇਸ ਕਿਸਮ ਦੀਆਂ ਗੱਲਾਂ ਤੁਰੀਆਂ ਸੀ, ਪਰ ਅਮਰੀਕਾ ਨੇ ਅਧਿਕਾਰਕ ਬਿਆਨ ਦੇ ਛੱਡਿਆ ਕਿ ਇਰਾਨ ਅਤੇ ਓਮਾਨ ਜਿਹੜੇ ਰਲ ਕੇ ਹੌਰਮੁਜ਼ ਸਟ੍ਰੇਟ ਦੇ ਉੱਤੇ ਟੋਲ ਵਸੂਲ ਕਰਨਗੇ। ਓਮਾਨ ਨੂੰ ਤਾਂ ਇਰਾਨ ਦੇ ਉੱਤੇ ਤਾਂ ਹਮਲੇ ਹੋ ਹੀ ਰਹੇ ਨੇ, ਅਮਰੀਕਾ ਨੇ ਇਹ ਵੀ ਕਹਿ ਦਿੱਤਾ ਜਾਂ ਇੰਜ ਕਹਿ ਲਈਏ ਕਿ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਓਮਾਨ ਵੀ ਭੁਗਤਣ ਦੇ ਲਈ ਤਿਆਰ ਹੋ ਜਾ। ਉਹ ਓਮਾਨ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਨਾਲ ਖੜਾ ਹੈ, ਅਮਰੀਕਾ ਦੇ ਮਿਲਟਰੀ ਦੇ ਬੇਸ ਓਮਾਨ ਦੇ ਅੰਦਰ ਨੇ। ਬਗਈ ਨੇ ਇਹ ਵੀ ਕਿਹਾ ਕਿ ਓਮਾਨ ਨੂੰ ਬਾਕੀਆਂ ਦੀ ਤਰ੍ਹਾਂ ਵਿਵਹਾਰ ਕਰਨਾ ਅਮਰੀਕਾ ਦੇ ਲਈ ਸਹੀ ਨਹੀਂ ਹੈ ਔਰ ਇਹ ਉਹਨਾਂ ਦੀ ਬਰਬਾਦੀ ਦੇ ਵੱਲ ਲਿਜਾ ਸਕਦਾ ਹੈ। ਉੱਧਰ ਕੁਵੈਤ ਦੇ ਹਮਲਿਆਂ ਦੀ ਜਿਹੜੀ ਪਹਿਲੀ ਖਬਰ ਸਾਂਝੀ ਕੀਤੀ ਸੀ, ਉਹਨਾਂ ਹਮਲਿਆਂ ਤੋਂ ਬਾਅਦ ਹੁਣ ਅਮਰੀਕੀ
सेंट्रल कमांड यानी सैटकॉम का भी बयान सामने आया। सेंटकॉम ने कहा है कि ईरान ने कुवैत के उत्ते एक बैलिस्टिक मिजाइल दागी है जिसनों कुवैती फोर्सेज ने सफलतापूर्वक ढंग के नाल रोक भी दिता है। ईरानी शासन की तरफ तो जंगबंदी की यह गंभीर उल्लंघना उस घटना तो कुछ घंटिया के बाद आई है जदों ईरानी बलों ने एक तरफा हमला करके ड्रोन दागे ने। इस दे नाल हॉर्मुज़ स्ट्रेट ते उसके आले दुआले के खेतरां दे विच खतरा पैदा हो गया। कुवैत ने भी इन्हां हमलों के लिए हुण ईरान नूं जिम्मेदार ठहराना शुरू कर देना। अज दे दिन तक रुको, फिर ये खबर अगे वधनगियां। उथे ही ईरान दे बंदराबास दे विच ताज़ा हमलों नूं लैके रूस की भी प्रतिक्रिया सामने आई है। रूस के विदेश मंत्रालय की बुलारा मारिया ज़ाखारोवा ने वीरवार के दिन एक प्रेस ब्रीफिंग के दरम्यान बयान दिता। ज़ाखारोवा ने अमरीका ते ईरान की जंग नूं ना वापस या वापस ना रुकन या वापस समझौते ना करन नूं लैके एक अपील जारी की है। उन्हां कहा है कि ये इलाका यूरेनियम एनरिच्ड है ते रूस ईरान तो एनरिच्ड यूरेनियम नूं हटाने दे लई मदद करन वास्ते तैयार भी है, पर रूस कदे भी इस प्रस्ताव नूं थोपेगा नहीं। अमरीका ने ईरान के बंदरगाही शहर बंदराबास के इलाकों के उत्ते हमले किए सी जिस दे जवाब दे विच ईरान ने कुवैत या दूसरे अमरीकी टिकाणिया नूं निशाना बनाया। उत्थे अगली बड़ी मंदभागी खबर अफ्रीकी मुल्क कीनिया तो आई है जिथे कीनिया के मध्य हिस्से दे विच स्थित एक कुड़ियां दे स्कूल दे विच अग लगन की जानकारी सामने आई। पता है चलिया कि इस मंदभागी खबर के दरम्यान 16 लड़कियां की जान चली गई। कीनिया के सिक्ख्या मंत्री जूलियस ओगांबा ने दसिया है कि 79 होर विद्यार्थिना जख्मी हुई ने। यह अग गिलगिल खेत्र के एक बोर्डिंग स्कूल उतुमिशी गर्ल्स स्कूल दे विच लगी सी जिस दरम्यान 800 तो वधेरे विद्यार्थिना इत्थे पढ़दियां ने। रेजिडेंशियल स्कूल है यानी कि इत्थे बोर्डिंग स्कूल है, इत्थे रह के बच्चे पढ़ते हैं। अग लगन के कारण हाले पता नहीं चल सके ने, पर कीनिया दे विच बोर्डिंग स्कूलों च अग लगन दीयां घटनावां बड़ियां आम हो चुकियां ने। हुण तां इन्हां दे विचों कुछ घटनावां अग लगन कारण वापरदियां ने, जदके कुछ बिजली की खराबी कई बार शरारती अंसरां की तरफ तों भी जानबुझ के अग्गां लगा दित्तियां जांदियां ने। नरेंद्र मोदी जदों 26 मई 2014 नूं पहली बार भारत के प्रधानमंत्री बने सी तां अमरीका का एक डॉलर भारत के 58.94 रुपए के बराबर सी। जदों दूजी बार मोदी जित के चोणां सत्ता दे विच आए तां 17% तो भी ज़्यादा की गिरावट रुपए की हो चुकी सी, रुपया डिग चुकिया सी। 30 मई 2019 नूं 1 रुपए के मुकाबले अमरीकी डॉलर 69.37 रुपए सी। 2024 च मोदी तीजी बार कार्यभार संभालते ने ते ऐतकी रुपया 83.38 रुपए दे एक नवे पद्धर दे उत्ते जा चुके सी, यानी 2019 ते 2024 दे दरम्यान रुपया 20% होर ज़्यादा डिग चुकिया सी। हुण जदों तीसरे कार्यकाल दे हाले सिर्फ 2 साल ही पूरे हुए ने, पूरा साल भी नहीं, पूरा मतलब 5 साल की टर्म भी पूरी नहीं हुई है, फिर भी रुपया हुण 96 रुपए के उत्ते तां चल ही रहे हैं अमरीकी डॉलर के मुकाबले 1 अमरीकी डॉलर। यानी इन्हां 2 सालों के 14 से 15% तक ऑलरेडी रुपया डिग चुके हैं। जाहिर जी गल है कि आने वाले सालों जेकर मोदी सरकार की तरफ तो कदम ना चुकेगे तो आने वाले सालों होर ज़्यादा रुपए की कीमत डिगेगी। कुल मिला के प्रधानमंत्री मोदी के 12 सालों के कार्यकाल 62% रुपया डिग चुके हैं। कितने उन्होंने प्रधानमंत्री बनते 58 रुपए तक 1 अमरीकी डॉलर से हूँ 96-97 रुपए में भी जा चुके हैं, पर अजिहा नहीं लगता कि पहला दिया सरकारां दे विच रुपया कदे नहीं डिगया सी, या यह भी असी नहीं कह रहे। रुपए के कमज़ोर होने का सिलसिला तो हर साल सरकारां च रहा। मनमोहन सिंह दे भी 10 सालों की जिहड़ी सरकार सी उस शासनकाल दे विच 31% रुपया डिगया सी, पर माहर जिहड़े ने या बाजार के जानी जिहड़े ने इसनूं इस ढंग दे नाल जोड़ रहे हैं कि मनमोहन सिंह सरकार के 10 सालों के कार्यकाल दे विच रुपया 31% डिगया, मोदी के 12 साल के कार्यकाल च यानी सिर्फ 2 साल ज़्यादा ही ने पर दुगने तो वध रुपए च जिहड़ा है टुटिया है 62% तो ज़्यादा। मई 2014 तो जदों मनमोहन सिंह प्रधानमंत्री बने सी तां रुपया 1 डॉलर के मुकाबले 45.31 रुपए भी देने पैंदे सी, ते जदों मनमोहन सिंह प्रधानमंत्री तो हटे तां रुपया बहुत ज़्यादा डिग चुकिया सी और यह एक चोणां दा विशा भी बनिया सी। उस वक्त अलग अलग तंज कसे जा रहे सी, पर अंकड़े दस रहे हैं कि पिछले कुछ सालों च भारत की आर्थिक वाधा दर चीन तो भी ज़्यादा रही है। इसके बावजूद
ਹਾਲੀਆ ਸਾਲਾਂ ਦੇ ਵਿੱਚ ਰੁਪਈਆ ਇੰਨਾ ਕਮਜ਼ੋਰ ਕਿਉਂ ਹੋਇਆ, ਇਸ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਨੇ। ਇੱਕ ਤਾਂ ਬਹੁਤ ਵੱਡਾ ਕਾਰਨ ਭਾਰਤ ਸਰਕਾਰ ਦੀ ਤਰਫ ਤੋਂ ਡੋਨਾਲਡ ਟਰੰਪ ਸਰਕਾਰ ਦੇ ਟੈਰਿਫ ਵੀ ਦੱਸਿਆ ਜਾ ਸਕਦਾ। ਫਿਰ ਉਸ ਤੋਂ ਬਾਅਦ ਤਾਜ਼ਾ ਮਾਮਲਿਆਂ ਦੇ ਵਿੱਚ ਈਰਾਨ ਦੀ ਜੰਗ ਹੋਈ, ਹਾਲਾਂਕਿ ਇਹ ਤਾਂ ਹੁਣ ਤੁਰੀ ਹੈ, ਪਰ ਇਸ ਤੋਂ ਪਿਛਲੇ ਕਾਰਨ ਸ਼ਾਇਦ ਮੋਦੀ ਸਰਕਾਰ ਵੀ ਜਵਾਬ ਨਾ ਦੇ ਪਾਵੇ। ਪਰ ਹੁਣ ਇਸ ਸਾਲ ਮਾਰਚ ਮਹੀਨੇ ਦੇ ਅਖੀਰ ਤੋਂ ਲੈ ਕੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੱਕ ਇੰਡੀਅਨ ਰਿਜ਼ਰਵ ਬੈਂਕ ਨੇ, ਯਾਨੀ ਰਿਜ਼ਰਵ ਬੈਂਕ ਆਫ ਇੰਡੀਆ RBI ਜਿਹਨੂੰ ਕਹਿ ਲਿਆ ਜਾਂਦਾ, ਉਹਨਾਂ ਨੇ ਰੁਪਏ ਨੂੰ ਸੰਭਾਲਣ ਦੀ ਕੋਸ਼ਿਸ਼ਾਂ ਕੀਤੀਆਂ ਨੇ, ਪਰ ਇਹ ਨਾਕਾਫੀ ਨੇ। ਮੋਦੀ ਸਰਕਾਰ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਇਹ ਮੰਨਦੇ ਨੇ ਕਿ ਰੁਪਏ ਦੇ ਵਿੱਚ ਕਮਜ਼ੋਰੀ ਸਿਰਫ ਹੁਣ ਈਰਾਨ ਜੰਗ ਦੇ ਚੱਲਦਿਆਂ ਨਹੀਂ ਹੋਈ, ਇਹ ਤਾਂ ਪਹਿਲਾਂ ਤੋਂ ਹੀ ਹੋ ਰਹੀ ਹੈ। ਜੰਗ ਤੋਂ 3-4 ਸਾਲ ਪਹਿਲਾਂ ਵੀ ਰੁਪਏ ਦੇ ਵਿੱਚ ਬਹੁਤ ਵੱਡੀ ਗਿਰਾਵਟ ਹੋਈ ਸੀ। ਭਾਰਤੀ ਰਿਜ਼ਰਵ ਬੈਂਕ ਨੇ ਉਸਨੂੰ ਬਚਾਉਣ ਦੇ ਲਈ ਗਲਤ ਢੰਗ ਦੇ ਨਾਲ ਦਖਲ ਅੰਦਾਜ਼ੀ ਵੀ ਕੀਤੀ ਸੀ, ਹਾਲਾਂਕਿ ਉਹ ਵੱਖਰੀ ਗੱਲ ਹੈ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। 2022 ਤੋਂ 2026 ਦੇ ਦਰਮਿਆਨ ਰੁਪਈਆ 20% ਡਿੱਗ ਚੁੱਕਿਆ। RBI ਦੀ ਹਰ ਕੋਸ਼ਿਸ਼ ਨਾਕਾਮ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਏਸ਼ੀਆ ਦੇ ਹੀ ਦੂਸਰੇ ਬਾਜ਼ਾਰ ਵੀ ਨੇ ਜਿੱਥੇ ਜਿਹੜੇ ਭਾਰਤ ਤੋਂ ਘੱਟ ਆਰਥਿਕ ਤੌਰ ਦੇ ਉੱਤੇ ਸਫਲ ਮੰਨੇ ਜਾ ਸਕਦੇ ਨੇ, ਪਰ ਬਾਵਜੂਦ ਇਸ ਦੇ ਉੱਥੇ ਉਹਨਾਂ ਦੀ ਕਰੰਸੀ ਮਜ਼ਬੂਤ ਹੋ ਰਹੀ ਹੈ। ਇਹ ਇੱਕ ਬਹੁਤ ਵੱਡੀ ਮਿਸਟਰੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਮਲੇਸ਼ੀਆ ਦੀ ਰਿੰਗਿਟ, ਜੋ ਕਿ ਪਿਛਲੇ ਸਾਲ 9.5% ਹੋਰ ਮਜ਼ਬੂਤ ਹੋਈ ਹੈ, ਜਦੋਂ ਭਾਰਤ ਦਾ ਰੁਪਈਆ 4.5% ਕਮਜ਼ੋਰ ਹੋ ਰਿਹਾ ਸੀ। ਮਲੇਸ਼ੀਆ ਦੀ ਰਿੰਗਿਟ ਬਲਕਿ ਜਨਵਰੀ 2025 ਤੱਕ ਟੁੱਟਦੀ ਰਹੀ, ਪਰ ਉਸ ਤੋਂ ਬਾਅਦ ਲਗਾਤਾਰ ਮਜ਼ਬੂਤ ਹੁੰਦੀ ਰਹੀ ਹੈ। ਮਲੇਸ਼ੀਆ 'ਚ ਬੜਾ ਵਧੀਆ ਆਰਥਿਕ ਦੌਰ ਚੱਲ ਰਿਹਾ। ਹੋਰ ਤਾਂ ਹੋਰ, ਥਾਈਲੈਂਡ ਦੀ ਮੁਦਰਾ ਬਾਟ ਵੀ ਜਿਹੜੀ ਹੈ ਉਹ ਅਮਰੀਕੀ ਡਾਲਰ ਦੇ ਮੁਕਾਬਲੇ ਦੂਸਰੇ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਅੱਗੇ ਵਧੀ ਹੈ। ਜਨਵਰੀ ਮਹੀਨੇ ਦੇ ਵਿੱਚ ਬਾਟ ਮਜ਼ਬੂਤ ਹੋ ਕੇ ਡਾਲਰ ਤੋਂ 31 ਦੇ ਆਰ ਪਾਰ ਆਸ ਪਾਸ ਪਹੁੰਚ ਗਿਆ ਸੀ, ਔਰ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਦੇ ਅੰਦਰ 10% ਦਾ ਇਜ਼ਾਫਾ ਵੀ ਹੋਇਆ। ਇੱਥੋਂ ਤੱਕ ਕਿ ਜਿਹੜਾ ਜਨਵਰੀ ਮਹੀਨੇ 'ਚ ਸਵਿਟਜ਼ਰਲੈਂਡ ਦੇ ਡਾਵੋਸ ਦੇ ਵਿੱਚ ਇੱਕ ਵਰਲਡ ਇਕਨੋਮਿਕ ਫੋਰਮ ਹੋਇਆ ਸੀ, ਉਦੋਂ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਉੱਥੋਂ ਦੇ ਉਹ ਵਿੱਤ ਮੰਤਰੀ ਵੀ ਨੇ, ਏਕ ਨੀਤੀ ਪ੍ਰਮਾਸ, ਉਹਨਾਂ ਨੇ ਕਿਹਾ ਸੀ ਕਿ ਥਾਈਲੈਂਡ ਇੱਕ ਖੁੱਲ੍ਹੀ ਹਾਲਾਂਕਿ ਛੋਟੀ ਅਰਥ ਵਿਵਸਥਾ ਹੈ, ਪਰ ਅਸੀਂ ਹੁਣ ਇੱਕ ਐਕਸਪੋਰਟ ਦੇਸ਼ ਬਣਦੇ ਜਾ ਰਹੇ ਹਾਂ ਔਰ ਸਾਡੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਜਾ ਰਹੀ ਹੈ। ਇਲੈਕਟ੍ਰੋਨਿਕਸ ਦੇ ਉੱਤੇ ਕਾਫੀ ਹੱਦ ਤੱਕ ਥਾਈਲੈਂਡ ਦੀ ਅਰਥ ਵਿਵਸਥਾ ਨਿਰਭਰ ਕਰਦੀ ਹੈ। ਬਾਜ਼ਾਰ ਦੇ ਮਾਹਰ ਜੇ ਇਹ ਦਾਅਵਾ ਕਰਨ ਜਾਂ ਮੋਦੀ ਸਰਕਾਰ ਦੇ ਹੱਕ 'ਚ ਬੋਲਣ ਵਾਲੇ ਕਿ ਥਾਈਲੈਂਡ ਮਲੇਸ਼ੀਆ ਛੋਟੀ ਆਬਾਦੀ ਵਾਲੇ ਦੇਸ਼ ਨੇ, ਤਾਂ ਚੀਨ ਜਿਹੜਾ ਕਿ ਭਾਰਤ ਦੇ ਬਰਾਬਰ ਦੀ ਆਬਾਦੀ ਦਾ ਇੱਕ ਦੇਸ਼ ਹੈ, ਇੱਥੇ ਦੇ ਯੁਆਨ ਜਿਹਨੂੰ ਉੱਥੋਂ ਲੋਕਲ ਬਾਜ਼ਾਰ 'ਚ ਰੈਮਿਨਬੀ ਵੀ ਕਹਿ ਲਿਆ ਜਾਂਦਾ, ਉਹ ਪਿਛਲੇ 3 ਸਾਲਾਂ 'ਚ ਸਭ ਤੋਂ ਮਜ਼ਬੂਤ ਪੱਧਰ ਦੇ ਉੱਤੇ ਜਾ ਚੁੱਕੀ ਹੈ। 11 ਮਈ ਨੂੰ ਪੀਪਲਸ ਬੈਂਕ ਆਫ ਚਾਈਨਾ ਨੇ ਡਾਲਰ ਦੇ ਮੁਕਾਬਲੇ ਰੈਮਿਨਬੀ ਨੂੰ ਡੇਲੀ ਫਿਕਸਿੰਗ ਜਿਹੜੀ ਉਹ 6 ਰੁਪਏ ਦੇ ਆਸ ਪਾਸ ਪ੍ਰਤੀ ਡਾਲਰ 6 ਰੁਪਏ ਦੇ ਆਸ ਪਾਸ ਪ੍ਰਤੀ ਡਾਲਰ ਜਿਹੜੀ ਉਹ ਤੈਅ ਕੀਤੀ ਸੀ। ਹਾਲਾਂਕਿ ਅਮਰੀਕਾ ਅਤੇ ਯੂਰਪ ਇਹ ਦੋਸ਼ ਮੜਦੇ ਰਹੇ ਨੇ ਕਿ ਚੀਨ ਦਾ ਜਿਹੜਾ ਵਪਾਰ ਹੈ ਉਹ ਲਗਾਤਾਰ ਸਰਪਲਸ 'ਚ ਜਾ ਰਿਹਾ, ਔਰ ਚੀਨ ਆਪਣੀ ਕਰੰਸੀ ਨੂੰ ਆਰਟੀਫਿਸ਼ਲ ਤਰੀਕੇ ਦੇ ਨਾਲ ਮਜ਼ਬੂਤ ਕਰ ਰਿਹਾ। ਬੇਸ਼ੱਕ ਇਹ ਗੱਲਾਂ ਹੋਣ, ਪਰ ਗੋਲਡਮੈਨ ਸੈਚਸ ਵਰਗੇ ਜਾਂ ਦੁਨੀਆ ਦੇ ਦੂਸਰੇ ਵੱਡੇ ਅਦਾਰੇ ਮੰਨਦੇ ਨੇ ਕਿ ਚੀਨ ਦਾ ਜਿਹੜਾ ਯੁਆਨ ਹੈ ਉਹ ਆਉਣ ਵਾਲੇ ਸਾਲਾਂ 'ਚ ਹੋਰ ਵੀ ਮਜ਼ਬੂਤ ਹੋਏਗਾ। ਸਿੰਗਾਪੁਰ ਦੀ ਕਰੰਸੀ ਨੂੰ ਸਿੰਗਾਪੁਰ ਡਾਲਰ ਕਹਿੰਦੇ ਨੇ, ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਪਿਛਲੇ 1 ਸਾਲ ਦੇ ਵਿੱਚ, ਛੱਡੋ ਪਿਛਲੇ 5 ਸਾਲਾਂ 'ਚ ਲਗਾਤਾਰ ਟੁੱਟ ਰਿਹਾ, ਪਰ ਪਿਛਲੇ 5 ਸਾਲਾਂ ਦੇ ਵਿੱਚ ਸਿੰਗਾਪੁਰ ਦੀ ਕਰੰਸੀ ਸਿੰਗਾਪੁਰ ਡਾਲਰ ਲਗਾਤਾਰ ਮਜ਼ਬੂਤ ਹੁੰਦੀ ਆ ਰਹੀ ਹੈ। ਸਾਲ ਦਰ ਸਾਲ ਸਿੰਗਾਪੁਰ ਦੀ ਕਰੰਸੀ ਦੇ ਵਿੱਚ 4.5% ਤੱਕ ਦਾ ਵਾਧਾ ਹੋਇਆ। ਦੇਸ਼ ਦੇ ਪ੍ਰਮੁੱਖ ਗੈਰ ਤੇਲ ਘਰੇਲੂ ਨਿਰਮਾਤ ਨਿਰਯਾਤ ਦੇ ਵਿੱਚ ਵੀ 24.5% ਦਾ ਇਜ਼ਾਫਾ ਹੋਇਆ, ਔਰ ਦੇਸ਼ ਦੀ ਜਿਹੜੀ ਇਲੈਕਟ੍ਰੋਨਿਕਸ ਮਾਰਕੀਟ ਹੈ ਉਸ ਦੇ ਐਕਸਪੋਰਟ ਦੇ ਵਿੱਚ ਵੀ 66% ਦੀ ਛਲਾਂਗ ਲੱਗੀ ਹੈ। ਹੋਰ ਤਾਂ ਹੋਰ, ਭਾਰਤ ਦੇ ਰੁਪਏ ਦੀ ਤੁਲਨਾ ਅਕਸਰ ਪਾਕਿਸਤਾਨ ਦੇ ਨਾਲ ਕਰ ਦੇਣ ਵਾਲੀ ਜਿਹੜੀਆਂ ਰਿਪੋਰਟਾਂ ਨੇ ਉਸ ਦੇ ਵਿੱਚ ਪਾਕਿਸਤਾਨ ਦਾ ਰੁਪਈਆ ਵੀ ਇਸ ਵਕਤ ਸਥਿਰ ਨਜ਼ਰ ਆ ਰਿਹਾ ਹੈ। ਪਿਛਲੇ 6 ਮਹੀਨਿਆਂ ਦੇ ਵਿੱਚ ਪਾਕਿਸਤਾਨ ਦਾ ਰੁਪਈਆ ਜਿਹੜਾ ਉਹ ਅਮਰੀਕੀ ਡਾਲਰ ਦੇ ਮੁਕਾਬਲੇ 1.3% ਕਹਿ ਸਕਦੇ ਹਾਂ ਮਜ਼ਬੂਤ ਹੋਇਆ। ਇਸ ਸਾਲ ਭਾਰਤੀ ਰੁਪਏ 'ਚ 6% ਦੀ ਗਿਰਾਵਟ ਆਈ ਹੈ, ਪਰ ਉਹ ਅਲੱਗ ਗੱਲ ਹੈ ਕਿ ਪਾਕਿਸਤਾਨ ਦੀ ਕਰੰਸੀ ਵੈਸੇ ਹੀ ਪਹਿਲਾਂ ਬਹੁਤ ਟੁੱਟੀ ਹੋਈ ਹੈ। ਇਸ ਕਰਕੇ ਸੁਣ ਕੇ ਹੈਰਾਨ ਨਾ ਹੋਇਓ ਕਿ ਪਾਕਿਸਤਾਨ ਦਾ 278 ਪਾਕਿਸਤਾਨੀ ਰੁਪਏ ਦੇ ਮੁਕਾਬਲੇ 1 ਡਾਲਰ ਜਿਹੜਾ ਉਹ ਦੇ ਕੇ ਮਿਲ ਜਾਂਦੇ ਨੇ। ਦੁਬਈ ਦੀ ਨਿਊਜ਼ ਵੈਬਸਾਈਟ ਖਲੀਜ਼ ਟਾਈਮਸ ਦੇ ਮੁਤਾਬਕ ਪਾਕਿਸਤਾਨ ਦੇ ਬਾਜ਼ਾਰ ਦੇ ਵਿੱਚ ਪਹਿਲੀ ਜਿਹੜੀ ਤਮਾਹੀ ਸੀ ਉਹ ਕਾਫੀ ਮਜ਼ਬੂਤ ਰਹੀ ਹੈ।
ਜਿਸਦੇ ਭਾਵੇਂ ਕਿ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਟੁੱਟੀਆਂ ਹੋਣ, ਜੀਓ ਪੋਲੀਟੀਕਲ ਖਤਰੇ ਬਣੇ ਹੋਣ, ਪਰ ਪਾਕਿਸਤਾਨ ਦੇ ਬਾਜ਼ਾਰ ਦੇ ਵਿੱਚ ਇੱਕ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਅਜਿਹੇ ਦੇ ਵਿੱਚ ਰੁਪਇਆ ਜਿਹੜਾ ਲਗਾਤਾਰ ਟੁੱਟ ਰਿਹਾ, ਉਸ ਦੇ ਚੱਲਦਿਆਂ ਨਿਵੇਸ਼ਕਾਂ ਦਾ ਭਰੋਸਾ ਵੀ ਟੁੱਟ ਰਿਹਾ। ਮਈ ਮਹੀਨੇ ਦੇ ਅਖੀਰ ਤੱਕ ਭਾਰਤ ਦੇ ਵਿੱਚ ਜਿਹੜੇ ਫੋਰਨ ਇਨਵੈਸਟਰ ਸੀ, ਉਹਨਾਂ ਨੇ $23 ਅਰਬ ਦੇ ਸ਼ੇਅਰ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਵਿੱਚੋਂ ਵੇਚ ਕੇ ਛੱਡ ਕੇ ਬਾਹਰ ਹੋ ਗਏ ਸੀ। ਸਥਾਨਕ ਸ਼ੇਅਰ ਬਾਜ਼ਾਰਾਂ ਦੇ ਵਿੱਚ ਵਿਦੇਸ਼ੀ ਪੂੰਜੀ ਜਿਵੇਂ ਹੀ ਬਾਹਰ ਹੁੰਦੀ ਹੈ, ਉਸ ਦੇ ਨਾਲ ਘਾਟਾ ਵੀ ਪੈਂਦਾ। ਭਾਰਤ ਦੇ ਲਈ ਚਾਲੂ ਖਾਤਾ ਘਾਟਾ ਜਿਹੜਾ ਉਸਨੂੰ ਬਣਾਈ ਰੱਖਣਾ, ਘਾਟਾ ਬਣਾਈ ਰੱਖਣਾ ਨਹੀਂ ਬਲਕਿ ਉਸਨੂੰ ਸੰਤੁਲਿਤ ਬਣਾਈ ਰੱਖਣਾ, ਇਸ ਵਕਤ ਇੱਕ ਬਹੁਤ ਚੈਲੰਜਿੰਗ ਕੰਮ ਹੋ ਚੁੱਕਿਆ, ਬੜਾ ਚੁਣੌਤੀਪੂਰਨ ਹੈ। ਦੂਜਾ, ਭਾਰਤੀ ਰੁਪਈਆ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ, ਇਸ ਕਰਕੇ ਵਿਦੇਸ਼ੀ ਵਸਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ, ਜਾਂ ਭਾਰਤੀ ਵਸਤਾਂ ਜਿਹੜੀਆਂ ਨੇ ਵਿਦੇਸ਼ਾਂ 'ਚ ਜਦੋਂ ਜਾਂਦੀਆਂ ਨੇ ਤਾਂ ਉਹ ਕਮਜ਼ੋਰ ਰੇਟ ਦੇ ਉੱਤੇ ਵਿਕਦੀਆਂ ਨੇ। ਖੈਰ, ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ। ਸਿਆਸਤ ਦੇ ਨਾਲ ਜੁੜੀ ਪਹਿਲੀ ਖਬਰ, ਜਿੱਥੇ ਕਰਨਾਟਕ ਤੋਂ ਮੁੱਖ ਮੰਤਰੀ ਸਿੱਧਾਰਮਈਆ ਨੇ ਪਾਰਟੀ ਹਾਈਕਮਾਨ ਤੋਂ ਦਿੱਤੇ ਗਏ ਆਪਣੇ ਵਾਅਦੇ ਦੇ ਮੁਤਾਬਕ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਨੇ ਸੰਕੇਤ ਦਿੱਤੇ ਸੀ ਕਿ ਉਹ ਕਾਂਗਰਸ ਹਾਈਕਮਾਨ ਦੀ ਗੱਲ ਮੰਨਣਗੇ ਅਤੇ ਉਦੋਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਸਿਆਸੀ ਉਠਾਪਟਕ ਲੱਗੀ ਹੋਈ ਸੀ। ਸਾਲ 2013 ਤੋਂ 2018 ਤੱਕ ਦਾ ਮੁੱਖ ਮੰਤਰੀ ਦਾ 5 ਸਾਲ ਦਾ ਕਾਰਜਕਾਲ ਵੀ ਉਹਨਾਂ ਨੇ ਪੂਰਾ ਕੀਤਾ ਸੀ। 20 ਮਈ ਨੂੰ ਆਪਣੇ ਦੂਸਰੇ ਕਾਰਜਕਾਲ ਦੇ 3 ਸਾਲ ਵੀ ਹੁਣ ਤੱਕ ਪੂਰੇ ਕਰ ਲਏ ਨੇ। ਇਸ ਕਰਕੇ ਹੁਣ ਕਾਂਗਰਸ ਨੂੰ ਪਹਿਲਾਂ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਸਿੱਧਾਰਮਈਆ ਅੱਧੇ ਟਰਮ ਦੇ ਲਈ, ਯਾਨੀ 5 ਸਾਲਾਂ 'ਚੋਂ 2.5 ਸਾਲਾਂ ਦੇ ਲਈ ਉਹ ਮੁੱਖ ਮੰਤਰੀ ਰਹਿਣਗੇ, ਹਾਲਾਂਕਿ ਉਹ 3 ਸਾਲ ਹੀ ਰਹੇ, ਪਰ ਹੁਣ ਰਾਜਪਾਲ ਥਾਵਰ ਚੰਦਰ ਗਹਿਲੋਤ, ਜੋ ਕਿ ਸੂਬੇ ਤੋਂ ਬਾਹਰ ਨੇ ਅਤੇ ਕੱਲ੍ਹ ਰਾਤ ਉਹ ਵਾਪਸ ਵੀ ਪਰਤ ਆਏ, ਸਿੱਧਾਰਮਈਆ ਨੇ ਉਹਨਾਂ ਨੂੰ ਆਪਣਾ, ਜਿਹੜਾ ਉਹਨਾਂ ਦੇ ਸਕੱਤਰ ਸੀਗੇ ਪ੍ਰਭੂ ਸ਼ੰਕਰ, ਵਿਸ਼ੇਸ਼ ਸਕੱਤਰ, ਉਹਨਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਅਤੇ ਕਿਹਾ ਕਿ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਕਾਰਜਨ ਖੜਗੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਕਰਨਾਟਕ ਦੇ ਵਿੱਚ ਸੱਤਾ ਦਾ ਜਿਹੜਾ ਇਹ ਟਰਾਂਸਫਰਮੇਸ਼ਨ ਹੋਇਆ, ਟਰਾਂਸਫਰਮੇਸ਼ਨ ਤਾਂ ਨਹੀਂ ਕਹਿ ਸਕਦੇ, ਟਰਾਂਸਲੇਟ ਕਹਿ ਸਕਦੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗਈ ਹੈ। ਹੁਣ ਡੀ ਕੇ ਸ਼ਿਵ ਕੁਮਾਰ ਜਿਹੜੇ ਨੇ ਉਹ ਮੁੱਖ ਮੰਤਰੀ ਹੋਣਗੇ ਅਤੇ ਇਸ ਤਰੀਕੇ ਦੇ ਨਾਲ ਜਿਹੜੀ ਸਿੱਧਾਰਮਈਆ ਦੀ ਕੈਬਨਿਟ ਹੈ, ਕੀ ਉਸ ਦੇ ਵਿੱਚ ਵੀ ਬਦਲਾਅ ਹੋਏਗਾ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਉੱਥੇ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ 9% ਦੀ ਕਮੀ ਆਈ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਇਹ ਨਵੇਂ ਡੇਟਾ ਜਾਰੀ ਕੀਤੇ ਨੇ। ਅਕਾਦਮਿਕ ਵਰ੍ਹੇ 2025-26 ਦੇ ਦਰਮਿਆਨ ਵਿਦਿਆਰਥੀਆਂ ਦੀ ਗਿਣਤੀ 'ਚ 1,76,000 ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜੇ ਦੱਸਦੇ ਨੇ ਕਿ ਸਾਲ 2023-24 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਅੰਦਰ, ਸਰਕਾਰੀ ਸਕੂਲਾਂ ਦੇ ਅੰਦਰ 19,69,651 ਵਿਦਿਆਰਥੀ ਸੀ। 2024-25 'ਚ, ਯਾਨੀ ਉਹ ਤੋਂ ਅਗਲੇ ਸਾਲ, ਇਹ ਘੱਟ ਕੇ 19,10,000 ਰਹਿ ਗਏ 19,69,000 ਤੋਂ, ਅਤੇ ਫਿਰ ਉਸ ਤੋਂ ਅਗਲੇ ਸਾਲ 2025-26 'ਚ 17,34,000 ਰਹਿ ਗਏ। ਯਾਨੀ ਕਿ ਇਹ ਬਹੁਤ ਵੱਡੀ ਗਿਰਾਵਟ ਹੋਈ ਹੈ, ਔਰ ਸਭ ਤੋਂ ਵੱਡੀ ਗਿਰਾਵਟ ਪ੍ਰੀ ਪ੍ਰਾਇਮਰੀ ਸੈਕਸ਼ਨ 'ਚ ਦੇਖੀ ਗਈ ਹੈ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 1,62,000 ਤੋਂ ਵੀ ਘੱਟ ਕੇ 1,11,000 ਰਹਿ ਗਈ ਹੈ। ਰਿਪੋਰਟ ਮੁਤਾਬਕ 2025-26 ਦੇ ਦਰਮਿਆਨ ਲਗਭਗ 21% ਬੱਚੇ ਸਕੂਲਾਂ ਦੇ ਵਿੱਚ ਮਿਲਣ ਵਾਲੇ ਮੁਫਤ ਖਾਣੇ, ਜਿਹਨੂੰ ਮਿਡ ਡੇ ਮੀਲ ਕਹਿੰਦੇ ਨੇ, ਉਹਦੇ ਤੋਂ ਵੀ ਵਾਂਝੇ ਰਹਿ ਗਏ। ਉੱਥੇ ਹੀ ਪੰਜਾਬ ਭਾਜਪਾ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਬਦਲਾਅ ਕਰਦਿਆਂ ਹੋਇਆਂ ਕੇਵਲ ਢਿੱਲੋਂ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ। ਹੁਣ ਉਹ ਪੰਜਾਬ ਭਾਜਪਾ ਦੇ ਪਿਛਲੇ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਲੈਣਗੇ। ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਸਿੱਖ ਚਿਹਰੇ ਦੀ ਤਲਾਸ਼ ਵੀ ਸੀ, ਹਾਲਾਂਕਿ ਇਸ ਪੋਸਟ ਦੇ ਲਈ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਕਈ ਨਾਵਾਂ 'ਤੇ ਚਰਚਾ ਹੋ ਰਹੀ ਸੀ, ਪਰ ਅਖੀਰ 28 ਮਈ ਨੂੰ ਕੇਵਲ ਸਿੰਘ ਢਿੱਲੋਂ ਦੇ ਨਾਂ ਦੇ ਉੱਤੇ ਜਿਹੜੀ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦੇ ਕਈ ਮਾਇਨੇ ਕੱਢੇ ਜਾ ਸਕਦੇ ਨੇ। ਭਾਜਪਾ ਅਕਸਰ ਸਰਪ੍ਰਾਈਜ਼ ਤਰੀਕੇ ਦੇ ਨਾਲ ਆਪਣੇ ਫੈਸਲੇ ਲੈਂਦੀ ਹੈ। 2027 'ਚ ਕਮਲ ਖਿਲੇਗਾ ਜਾਂ ਨਹੀਂ, ਇਸ ਦੀ ਬਹੁਤ ਵੱਡੀ ਵਜ੍ਹਾ ਕੇਵਲ ਢਿੱਲੋਂ ਵੀ ਰਹਿ ਸਕਦੇ ਨੇ। ਕੇਵਲ ਢਿੱਲੋਂ ਨੇ ਭਾਜਪਾ ਦਾ ਧੰਨਵਾਦ ਕੀਤਾ ਅਤੇ ਦੱਸ ਦਈਏ ਕਿ ਕੇਵਲ ਢਿੱਲੋਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ, ਚੰਗੀ ਬੋਲਬਾਣੀ ਵਾਲੇ ਨੇਤਾ ਦੇ ਤੌਰ 'ਤੇ ਜਾਣੇ ਜਾਂਦੇ ਨੇ। ਕੁਝ ਇੱਕ ਵਿਵਾਦ ਉਹਨਾਂ ਦੇ ਨਾਲ ਆਪਣੇ ਆਪ ਜੁੜ ਗਏ ਸੀ, ਸ਼ਰਾਬ ਦੇ ਕਾਰੋਬਾਰੀ ਹੋਣ ਕਰਕੇ ਸ਼ੁਰੂਆਤੀ ਦਿਨਾਂ ਦੇ ਵਿੱਚ। ਢਿੱਲੋਂ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਨਾਲ ਹੋਇਆ। ਬਰਨਾਲਾ ਕਦੇ ਸੰਗਰੂਰ ਦਾ ਹਿੱਸਾ ਸੀ। ਸੰਗਰੂਰ ਜ਼ਿਲ੍ਹੇ ਤੋਂ ਹੀ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਉਂਦੇ ਨੇ। ਕੇਵਲ ਸਿੰਘ ਢਿੱਲੋਂ ਨੇ ਆਪਣੀ ਪੜ੍ਹਾਈ ਬਰਨਾਲਾ ਤੋਂ ਹੀ ਕੀਤੀ ਹੈ। ਪਰਿਵਾਰ ਕਰੀਬ 5 ਦਹਾਕ ਪਹਿਲਾਂ ਟੱਲੇਵਾਲ ਤੋਂ ਬਰਨਾਲਾ ਆ ਕੇ ਰਹਿਣ ਲੱਗ ਪਿਆ ਸੀ। ਉਹਨਾਂ ਦੇ ਪਿਤਾ ਸੱਜਣ ਸਿੰਘ ਇੱਕ ਕਿਸਾਨ ਸੀ ਅਤੇ ਬਰਨਾਲਾ 'ਚ ਖੇਤੀਬਾੜੀ ਕਰਦੇ ਸੀ। ਮੁੱਖ ਕਿੱਤਾ ਇਹਨਾਂ ਦਾ ਖੇਤੀਬਾੜੀ ਰਿਹਾ, ਪਰ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਜਾ ਕੇ ਬਿਜ਼ਨਸ ਕਰਨਾ ਸ਼ੁਰੂ ਕੀਤਾ ਅਤੇ ਚੋਟੀ ਦੇ ਕਾਰੋਬਾਰੀਆਂ 'ਚ ਉਹਨਾਂ ਦਾ ਨਾਂ ਹੋਇਆ।
ਦੱਸ ਦਈਏ ਕਿ ਉਹਨਾਂ ਦਾ ਇੱਕ ਭਰਾ ਸੁਖਦੇਵ ਸਿੰਘ ਜਿਹਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਬਲਦੇਵ ਸਿੰਘ ਵਿਦੇਸ਼ 'ਚ ਰਹਿੰਦਾ। ਬਰਨਾਲਾ ਦੇ ITI ਚੌਂਕ ਦੇ ਨੇੜੇ ਇਹਨਾਂ ਦੀ ਕਾਲੀਸ਼ਾਨ ਕੋਠੀ ਵੀ ਹੈ। ਹਾਲਾਂਕਿ ਚੰਡੀਗੜ੍ਹ ਹੀ ਜ਼ਿਆਦਾ ਰਹਿੰਦੇ ਨੇ, ਢਿੱਲੋਂ ਗਰੁੱਪ ਜਿਹੜਾ ਚੱਲਦਾ ਉਹ ਚੰਡੀਗੜ੍ਹ ਤੋਂ ਹੀ ਕਾਰੋਬਾਰ ਕਰਦਾ ਇਹਨਾਂ ਦਾ। ਇਹਨਾਂ ਨੇ ਡੀ ਫਾਰਮੇਸੀ ਵੀ ਕੀਤੀ ਸੀ। ਪਰਿਵਾਰ ਦੇ ਕੋਈ ਬਹੁਤਾ ਮਜ਼ਬੂਤ ਨਾ ਹੋਣ ਦੇ ਬਾਵਜੂਦ ਢਿੱਲੋਂ ਨੇ ਸਿਆਸੀ ਸਫ਼ਰ ਆਪਣਾ 1999 'ਚ ਸੰਗਰੂਰ ਲੋਕ ਸਭਾ ਸੀਟ ਦੇ ਲਈ ਕਾਂਗਰਸ ਦੀ ਟਿਕਟ ਤੋਂ ਸ਼ੁਰੂ ਕੀਤਾ ਸੀ। 2001 ਦੇ ਵਿੱਚ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਉਪ ਪ੍ਰਧਾਨ ਵੀ ਬਣਾਇਆ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਬਰਨਾਲੇ ਨੂੰ ਜ਼ਿਲ੍ਹਾ ਬਣਾਉਣ ਦਾ ਉਹਨਾਂ ਨੇ ਕੰਮ ਕਰਵਾਇਆ ਸੀ ਸੰਗਰੂਰ ਦੇ ਵਿੱਚੋਂ ਅੱਡ ਕਰਕੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ 2006 'ਚ ਬਰਨਾਲੇ ਨੂੰ ਜ਼ਿਲ੍ਹਾ ਬਣਾਉਣ ਵਾਲੇ ਕੇਵਲ ਸਿੰਘ ਢਿੱਲੋਂ ਨੇ 2007 'ਚ ਇੱਥੋਂ ਵਿਧਾਨ ਸਭਾ ਚੋਣ ਵੀ ਜਿੱਤ ਲਈ ਸੀ। ਫਿਰ 7 ਤੋਂ 17 ਤੱਕ ਉਹ ਲਗਾਤਾਰ ਬਰਨਾਲਾ ਦੇ ਵਿਧਾਇਕ ਚੁਣਦੇ ਰਹੇ, ਪਰ 2017 'ਚ ਉਹ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤੇਰ ਤੋਂ ਹਾਰ ਗਏ ਸੀ। 2019 'ਚ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਚੋਣ ਵੀ ਉਹਨਾਂ ਲੜੀ ਸੀ, ਪਰ ਫਿਰ ਤੋਂ ਗੁਰਮੀਤ ਸਿੰਘ ਮੀਥੇਰ ਇੱਥੋਂ ਆਏ, ਇੱਥੋਂ ਫਿਰ ਉਹਨਾਂ ਨੇ ਉਹਨੂੰ ਹਰਾ ਦਿੱਤਾ। 2022 ਦੇ ਵਿੱਚ ਕਾਂਗਰਸ ਹਾਈਕਮਾਨ ਨੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਤੋਂ ਟਿਕਟ ਕੱਟ ਕੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਦੇ ਦਿੱਤੀ। ਟਿਕਟ ਨਾ ਮਿਲਣ ਕਰਕੇ ਉਹਨਾਂ ਦੀ ਦੂਰੀ ਕਾਂਗਰਸ ਤੋਂ ਵੱਧ ਗਈ ਅਤੇ ਤਾਂ ਕਰਕੇ ਉਹ 2022 'ਚ BJP 'ਚ ਸ਼ਾਮਲ ਹੋ ਗਏ ਸੀ, ਪਰ ਭਾਜਪਾ 'ਚ ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਰਹੇ। ਭਾਜਪਾ ਦੇ ਵਿੱਚ ਆ ਕੇ ਉਹ ਸਾਈਲੈਂਟ ਹੋ ਗਏ ਸੀ ਇੱਕ ਤਰੀਕੇ ਦੇ ਨਾਲ। ਕੇਵਲ ਸਿੰਘ ਢਿੱਲੋਂ ਜੱਟ ਸਿੱਖ ਭਾਈਚਾਰੇ ਤੋਂ ਨੇ, ਇਸ ਕਰਕੇ ਉਹ ਵੀ ਇੱਕ ਕਾਰਡ ਜਿਹੜਾ ਭਾਜਪਾ ਨੇ ਖੇਡਿਆ ਕਿ ਪੰਜਾਬ ਦੇ ਵਿੱਚ ਅਕਸਰ ਇੱਕ ਜੱਟ ਸਿੱਖ ਚਿਹਰੇ ਨੂੰ ਜਿਹੜਾ ਪ੍ਰਮੁੱਖ ਬਣਾ ਕੇ ਅੱਗੇ ਰੱਖਣਾ। ਪਿਛਲੇ 3 ਸਾਲ ਤੋਂ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਪਰ ਹੁਣ ਐਕਸ ਦੇ ਉੱਤੇ ਉਹਨਾਂ ਨੇ ਵੀ ਢਿੱਲੋਂ ਨੂੰ ਇਹ ਨਵੀਂ ਜ਼ਿੰਮੇਵਾਰੀ ਮਿਲਣ ਦੇ ਲਈ ਧੰਨਵਾਦ ਕੀਤਾ। ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਤਾਂ ਦਿੱਤੀ ਹੈ ਪਰ ਤੰਜ ਕੱਸ ਕੇ। ਭਗਵੰਤ ਮਾਨ ਨੇ ਆਪਣੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਸੋਸ਼ਲ ਮੀਡੀਆ ਖਾਤਿਆਂ ਤੋਂ ਲਿਖਿਆ ਕਿ 2017, 2019 ਅਤੇ 2024 'ਚ ਬਰਨਾਲਾ ਦੇ ਲੋਕਾਂ ਵੱਲੋਂ ਹਰਾਏ ਗਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਸਿੰਘ ਢਿੱਲੋਂ ਨੂੰ BJP ਦਾ ਪ੍ਰਧਾਨ ਬਣਨ 'ਤੇ ਮੁਬਾਰਕਾਂ। ਸੁਨੀਲ ਜਾਖੜ ਜੀ ਦੇ ਨਾਲ ਦਿਲੋਂ ਹਮਦਰਦੀ। ਪਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹਜੰਗ ਬਾਜਵਾ, ਤਰੁਣ ਚੁੱਗ ਅਤੇ ਅਸ਼ਮਨੀ ਸ਼ਰਮਾ ਵਗੈਰਾ ਨੂੰ ਇਹ ਜ਼ਿਲਤ ਝੱਲਣ ਦਾ ਬਲ ਬਖਸ਼ੇ। ਅਸਲ 'ਚ ਸਾਰੇ ਹੀ ਭਾਜਪਾ ਦੇ ਨੇਤਾ ਨੇ। ਖੈਰ, ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਭਾਰਤ ਦੇ ਨਾਲ ਜੁੜੀ ਹੋਈ ਆਖਰੀ ਖਬਰ ਦੀ ਸਾਂਝ। 1971 'ਚ ਭਾਰਤ ਪਾਕਿਸਤਾਨ ਦਾ ਜਿਹੜਾ ਸ਼ਿਮਲਾ ਸਮਝੌਤਾ ਹੋ ਰਿਹਾ ਸੀ, ਇਸ ਦਰਮਿਆਨ ਜ਼ੁਲਫ਼ਿਕਾਰ ਅਲੀ ਭੁੱਟੋ ਨੇ ਇੰਦਰਾ ਗਾਂਧੀ ਨੂੰ ਇੱਕ ਸ਼ੇਅਰ ਅਰਜ਼ ਕੀਤਾ ਸੀ, ਦੁਸ਼ਮਣੀ ਜਮ ਕੇ ਕਰੋ ਲੇਕਿਨ ਇਹ ਗੁੰਜਾਇਸ਼ ਰਹੇ ਕਿ ਜਬ ਕਭੀ ਹਮ ਦੋਸਤ ਹੋ ਤੋ ਸ਼ਰਮਿੰਦਾ ਨਾ ਹੋ। ਇਹ ਸੁਣ ਕੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਹਮਾਰਾ ਸ਼ੇਅਰ ਹਮ ਹੀ ਕੋ ਅਰਜ਼ ਕਰ ਰਹੇ ਹੋ। ਅਸਲ ਦੇ ਵਿੱਚ ਇਹ ਸ਼ੇਅਰ ਭੋਪਾਲ ਦੇ ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਦੇ ਲਿਖੇ ਹੋਏ ਸੀ। ਬਸ਼ੀਰ ਬਦਰ ਦਾ ਵੀਰਵਾਰ ਦੇ ਦਿਨ ਭੋਪਾਲ ਦੇ ਵਿੱਚ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸੀ। ਪਰਿਵਾਰ ਦੇ ਮੁਤਾਬਕ ਉਹਨਾਂ ਨੇ ਕੱਲ੍ਹ ਦੇ ਦਿਨ ਦੁਪਹਿਰ 12 ਵਜੇ ਦੇ ਆਸ ਪਾਸ ਆਖਰੀ ਸਾਹ ਲਏ। ਉਹਨਾਂ ਦੀ ਪਤਨੀ ਰਾਹਤ ਬਦਰ ਨੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਬਸ਼ੀਰ ਬਦਰ ਦੇ 2 ਵਿਆਹ ਹੋਏ ਸੀ। ਉਹਨਾਂ ਦੀ ਪਹਿਲੀ ਪਤਨੀ ਤੋਂ ਉਹਨਾਂ ਦੇ 2 ਬੇਟੇ ਅਤੇ 1 ਬੇਟੀ ਸੀ ਅਤੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਡਾਕਟਰ ਰਾਹਤ ਬਦਰ ਦੇ ਨਾਲ ਕੀਤਾ ਸੀ, ਜਿੱਥੋਂ 1 ਬੇਟਾ ਤੈਅ ਬਦਰ ਹੈ। ਤੈਅ ਬਦਰ ਦੇ ਮੁਤਾਬਕ ਬਸ਼ੀਰ ਬਦਰ ਲੰਮੇ ਸਮੇਂ ਤੋਂ ਡਿਮੈਂਸ਼ੀਆ ਦੇ ਨਾਲ ਵੀ ਜੂਝ ਰਹੇ ਸੀ। ਪਿਛਲੇ ਕੁਝ ਸਮੇਂ ਦੇ ਵਿੱਚ ਉਹਨਾਂ ਦੀ ਤਬੀਅਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ। ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਤੋਂ ਨਾ ਜਾਣੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ। ਇਹ ਵੀ ਬਸ਼ੀਰ ਬਦਰ ਦਾ ਲਿਖਿਆ ਹੋਇਆ ਸ਼ੇਅਰ ਹੈ ਔਰ ਕੱਲ੍ਹ ਦੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਮਕਬੂਲ ਇਹ ਸ਼ੇਅਰ ਉਹਨਾਂ ਦੇ ਆਖਰੀ ਫੋਟੋ ਦੇ ਨਾਲ ਚਰਚਾ 'ਚ ਰਿਹਾ। ਉਹਨਾਂ ਦੀਆਂ ਕਿਤਾਬਾਂ ਇਕਾਈ, ਇਮੇਜ, ਆਮਦ, ਆਹਟ, ਆਸ, ਕੁਲਿਆਤੇ ਬਸ਼ੀਰ ਬਦਰ ਆਦਿ ਬੇਹੱਦ ਜ਼ਿਆਦਾ ਮਸ਼ਹੂਰ ਨੇ। ਆਜ਼ਾਦੀ ਤੋਂ ਬਾਅਦ ਉਰਦੂ ਗਜ਼ਲ ਦਾ ਤਕਨੀਕੀ ਮੁਤਾਲਾ ਅਤੇ 20ਵੀਂ ਸਦੀ ਦੇ ਵਿੱਚ ਗਜ਼ਲ ਵਰਗੀਆਂ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਉਰਦੂ ਸਾਹਿਤ ਦੇ ਵਿੱਚ ਲਿਖ ਕੇ ਦਿੱਤੀਆਂ। ਦੱਸ ਦਈਏ ਕਿ 1980 'ਚ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਪੋਇਟ ਆਫ ਦੀ ਈਅਰ ਵੀ ਚੁਣਿਆ ਗਿਆ ਸੀ। ਭਾਰਤ ਦੇ ਅੰਦਰ ਵੀ ਉਹਨਾਂ ਨੂੰ ਪਦਮ ਸ਼੍ਰੀ ਸਾਹਿਤ ਅਕਾਦਮੀ ਵਰਗੇ ਕਈ ਐਵਾਰਡ ਦਿੱਤੇ ਗਏ ਨੇ। ਬਿਹਾਰ ਉਰਦੂ ਅਕਾਦਮੀ ਨੇ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਪਹਿਲੀ ਖਬਰ ਕਾਮਨਵੈਲਥ ਦੀ ਤਰਫ ਤੋਂ ਥੋਪੇ ਗਏ ਸਭ ਤੋਂ ਵੱਡੇ ਜੁਰਮਾਨੇ ਦੇ ਨਾਲ ਜੁੜੀ ਹੋਈ। ਅਸਲ 'ਚ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਪਾਇਆ ਕਿ ਦੇਸ਼ ਦੇ 28 ਡਿਫੈਂਸ ਫੋਰਸਿਸ ਜਿਹੜੇ ਅੱਡੇ ਨੇ ਉਹਨਾਂ ਦੇ ਉੱਤੇ ਜਿਹੜੀ ਇੱਕ ਫਾਇਰ ਫਾਈਟਿੰਗ ਯਾਨੀ ਅੱਗ ਲੱਗਣ ਦੀ
ਸਮੇਂ ਜਿਹੜੀ ਇੱਕ ਫੋਰਮ ਵਰਤੀ ਜਾਂਦੀ ਹੈ ਉਹਦੇ 'ਚ ਪੀਫੈਸ ਮੌਜੂਦ ਸੀ ਔਰ ਇਹ ਜਿਹੜੀ ਫਾਇਰ ਫਾਈਟਿੰਗ ਫੋਰਮ ਹੈ ਯਾਨੀ ਕਿ ਅੱਗ ਬੁਝਾਉਣ ਦੇ ਲਈ ਜਿਹੜੀ ਵਰਤੀ ਜਾਂਦੀ ਇਹ ਝੱਗ ਹੈ ਇਹ 3M ਨਾਮ ਦੀ ਕੰਪਨੀ ਆਸਟ੍ਰੇਲੀਆ ਦੇ ਵਿੱਚ ਬਣਾਉਂਦੀ ਹੈ। 3M ਨੂੰ $2 billion ਦਾ ਜੁਰਮਾਨਾ ਆਸਟ੍ਰੇਲੀਆ ਸਰਕਾਰ ਨੇ ਲਗਾਇਆ ਹੈ। ਪੀਫੈਸ ਅਸਲ ਦੇ ਵਿੱਚ ਆਪਣੇ ਆਪ ਦੇ ਅੰਦਰ ਇੱਕ ਇਸ ਕਿਸਮ ਦੇ ਸਬਸਟੈਂਸ ਹੁੰਦੇ ਨੇ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੋਲੀਫ੍ਰੋਲੈਕਲ ਸਬਸਟੈਂਸ ਵੀ ਕਹਿ ਲਿਆ ਜਾਂਦਾ। ਕਰੀਬ 14,000 ਤੋਂ ਜ਼ਿਆਦਾ ਕੈਮੀਕਲ ਇਸ ਦੇ ਵਿੱਚ ਯੂਜ਼ ਹੁੰਦੇ ਨੇ। ਆਮ ਤੌਰ ਦੇ ਉੱਤੇ ਪੀਫੈਸ ਸਿਰਫ ਅੱਗ ਬੁਝਾਉਣ ਵਾਲੀ ਝੱਗ 'ਚ ਹੀ ਨਹੀਂ ਬਲਕਿ ਤੁਹਾਡੇ ਘਰ ਦੀ ਕਿਚਨ 'ਤੇ ਲੈ ਕੇ ਤੁਹਾਡੇ ਬੈੱਡਰੂਮ ਦੇ ਵਿੱਚ ਪਰਸਨਲ ਕਿਰੇ ਯਾਨੀ ਵਾਟਰਪਰੂਫ ਮੇਕਅਪ ਤੱਕ ਜਿਹੜੇ ਟੈਫਲਾਂ ਦੇ ਭਾਂਡੇ ਨੇ ਉਹਨਾਂ ਤੋਂ ਲੈ ਕੇ ਮਾਈਕ੍ਰੋਵੇਵ ਦੇ ਜਿਹੜੇ ਪੌਪਕੋਰਨ ਜਿਨ੍ਹਾਂ ਦੇ ਵਿੱਚ ਬਣਾਉਂਦੇ ਹੋ ਉਹਨਾਂ ਬੈਗਸ ਦੇ ਵਿੱਚ ਵੀ ਪੀਫੈਸ ਪਾਇਆ ਜਾਂਦਾ। ਪਰ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਦੀ ਤਰਫ ਤੋਂ ਅਟਾਰਨੀ ਜਨਰਲ ਮਿਸ਼ੇਲ ਰੋਲੈਂਡ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਨੇ ਬੜੀ ਧਿਆਨ ਦੇ ਨਾਲ ਇਸ ਗੱਲ ਨੂੰ ਪਰਖਿਆ, ਇਹਦੀ ਕਾਫੀ ਚਿਰ ਤੋਂ ਇਨਵੈਸਟੀਗੇਸ਼ਨ ਵੀ ਚੱਲੀ ਹੈ ਔਰ ਕਿਉਂਕਿ ਇੰਨਾ ਨੁਕਸਾਨ ਕਰ ਦਿੱਤਾ ਹੈ ਇਹ 3M ਦੀ ਇਸ ਝੱਗ ਨੇ ਆਸਟ੍ਰੇਲੀਆ ਦੇ ਮਿਲਟਰੀ ਅੱਡਿਆਂ ਦਾ, ਇਸ ਕਰਕੇ ਇਹ $2 billion ਦਾ ਹਰਜਾਨਾ ਜਿਹੜਾ ਹੈ ਦੱਸਿਆ ਗਿਆ। ਉਂਝ ਵੀ ਤੁਹਾਨੂੰ ਇੱਕ ਜਾਣਕਾਰੀ ਦੱਸਦੇ ਚੱਲੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਅੱਜ ਤੱਕ ਕਿਸੇ ਵੀ ਕੰਪਨੀ ਦੇ ਉੱਤੇ ਇੰਨੀ ਵੱਡੀ ਰਕਮ ਜੁਰਮਾਨੇ ਦੇ ਤੌਰ ਦੇ ਉੱਤੇ ਨਹੀਂ ਥੋਪੀ ਜਾਂ ਨਹੀਂ ਲਗਾਈ। ਉੱਥੇ ਹੀ ਅਗਲੀ ਖਬਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ ਔਰ ਬੜੀ ਅਹਿਮ ਖਬਰ ਸੋਸ਼ਲ ਮੀਡੀਆ 'ਤੇ ਤੁਰੀ ਹੋਈ ਹੈ। ਮੈਲਬਨ ਦੇ ਵਿੱਚ ਇੱਕ ਸਕੂਲ ਅਧਿਆਪਕ ਦੇ ਤੌਰ ਦੇ ਉੱਤੇ ਕੰਮ ਕਰਦੇ ਸੁਨੀਲ ਸ਼ਰਮਾ ਨਾਮ ਦੇ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਜਿਹੜੇ ਡਾਇਮੰਡ ਵੈਲੀ ਕਾਲਜ ਦੇ ਵਿੱਚ ਪੜ੍ਹਾਉਂਦੇ ਸੀ, 66 ਸਾਲ ਦੇ ਸੁਨੀਲ ਸ਼ਰਮਾ ਪਿਛਲੇ ਦਿਨੀ ਭਾਰਤ ਦੌਰੇ ਦੇ ਉੱਤੇ ਗਏ। ਕਿਹਾ ਗਿਆ ਕਿ ਉਹ ਇੱਕ ਪ੍ਰੋਪਰ

ਸ਼ਰਮਾ ਦਾ ਭਰਾ ਪੰਜਾਬ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਸੁਨੀਲ ਦੀ ਧੀ ਸੁਰਭੀ ਦੀ ਤਰਫ ਤੋਂ ਇਹੀ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਚਾਚਾ ਦੇ ਤਰਫ ਤੋਂ ਸੁਨੀਲ ਸ਼ਰਮਾ ਨੂੰ ਅਗਵਾ ਕੀਤਾ ਗਿਆ ਹੋ ਸਕਦਾ ਹੈ ਜਾਂ ਉਹਨਾਂ ਨੂੰ ਗਾਇਬ ਕੀਤਾ ਗਿਆ ਹੋ ਸਕਦਾ ਹੈ। ਫੈਡਰਲ ਏਜੰਸੀਆਂ ਲਗਾਤਾਰ ਭਾਰਤੀ ਪੁਲਿਸ ਏਜੰਸੀਆਂ ਦੇ ਨਾਲ ਸੰਪਰਕ ਸਾਧੀ ਬੈਠੀਆਂ ਨੇ, ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪਰਿਵਾਰ ਨੂੰ ਕੋਈ ਉਗ ਸੁੱਗ ਨਹੀਂ ਲੱਗ ਸਕੀ। ਸੀ ਸੀ ਟੀ ਵੀ ਫੁਟੇਜ ਦੀ ਮਦਦ ਲੈ ਕੇ ਉਹਨਾਂ ਥਾਵਾਂ ਨੂੰ ਪੜਤਾਲਿਆ ਜਾ ਰਿਹਾ ਜਿੱਥੇ ਸੁਨੀਲ ਸ਼ਰਮਾ ਗਏ ਹੋਣਗੇ। ਹਾਲਾਂਕਿ ਇਹ ਨਹੀਂ ਪਤਾ ਕਿ ਆਸਟ੍ਰੇਲੀਆ ਤੋਂ ਕੋਈ ਪੁਲਿਸ ਦੀ ਟੀਮ ਜਾਂ ਮੈਲਬਨ ਤੋਂ ਜਾਂ ਵਿਕਟੋਰੀਆ ਤੋਂ ਜਿਹੜੀ ਟੀਮ ਹੈ ਪੁਲਿਸ ਦੀ ਉਹ ਭਾਰਤ ਗਈ ਹੈ ਜਾਂ ਨਹੀਂ ਗਈ। ਵਿਕਟੋਰੀਆ ਦੇ ਨਾਲ ਜੁੜੀਆਂ ਦੋ ਵੱਡੀਆਂ ਅਹਿਮ ਖਬਰਾਂ ਦੀ ਸਾਂਝ ਪਾ ਲਈ ਹੈ। ਸਭ ਤੋਂ ਪਹਿਲਾਂ ਤਾਂ ਇੱਕ ਖਬਰ ਜਿਹੜੀ ਉਹ ਵਿਕਟੋਰੀਆ ਦੇ ਹਸਪਤਾਲਾਂ ਦੇ ਨਾਲ ਜੁੜੀ। ਜਾਣਦੇ ਹਾਂ ਸਾਰੇ ਹੀ ਕਿ ਵਿਕਟੋਰੀਆ ਦੇ ਵਿੱਚ ਵੇਟਿੰਗ ਲਿਸਟ ਬਹੁਤ ਲੰਬੀ ਹੈ। ਇੱਕ ਵਾਰ ਤੁਸੀਂ ਹਸਪਤਾਲ ਵੜ ਜਾਓ, ਬਾਹਰ ਕਿੱਥੇ ਨਿਕਲੋਗੇ, ਘੱਟੋ ਘੱਟ ਇੱਕ ਦਿਹਾੜੀ ਤਾਂ ਤੁਹਾਡੀ ਉੱਥੇ ਲੱਗ ਹੀ ਜਾਂਦੀ ਹੈ। ਹੁਣ ਸਰਕਾਰੀ ਹਸਪਤਾਲਾਂ 'ਚ ਯਾਨੀ ਪਬਲਿਕ ਹੋਸਪਿਟਲਸ ਦੇ ਵਿੱਚ ਵੇਟਿੰਗ ਲਿਸਟ ਘਟਾਉਣ ਅਤੇ ਜਿਹੜੇ ਖਰਚੇ ਵੀ ਨੇ, ਜਿਹੜੇ ਓਵਰਹੈੱਡ ਜਿਨ੍ਹਾਂ ਨੂੰ ਖਰਚੇ ਕਹਿ ਲਿਆ ਜਾਂਦਾ, ਉਹਨਾਂ ਨੂੰ ਘੱਟ ਕਰਨ ਦੇ ਲਈ ਹੁਣ ਦੋ ਤਿੰਨ ਤਰਜੀਹਾਂ ਬਦਲੀਆਂ ਗਈਆਂ ਨੇ। ਦੋ ਤਿੰਨ ਨਹੀਂ ਬਲਕਿ 5-6 ਤਰਜੀਹਾਂ ਬਦਲੀਆਂ ਗਈਆਂ ਨੇ। ਪਹਿਲੀ ਗੱਲ ਤਾਂ ਇਹ ਕਿ ਟੈਲੀਹੈਲਥ ਨੂੰ ਪਹਿਲ ਦਿੱਤੀ ਜਾਣੀ ਹੈ। ਟੈਲੀਹੈਲਥ ਯਾਨੀ ਫੋਨ ਦੇ ਰਾਹੀਂ ਜਿਹੜਾ ਜਾਂ ਵੀਡੀਓ ਕਾਲ ਦੇ ਰਾਹੀਂ ਜਿਹੜਾ ਇਲਾਜ ਕੀਤਾ ਜਾਂਦਾ GPs ਦੀ ਤਰਫ ਤੋਂ। ਸੋ ਹੁਣ ਸਪੈਸ਼ਲਿਸਟ ਕੇਅਰ ਦੇ ਤਹਿਤ ਜਿਹੜੇ ਸੁਧਾਰ ਕੀਤੇ ਜਾ ਰਹੇ ਨੇ। ਅਤੇ ਦੂਸਰਾ, ਗੈਰ ਜ਼ਰੂਰੀ ਜਿਹੜੀਆਂ ਰਿਵਿਊ ਅਪਾਇੰਟਮੈਂਟਸ ਨੇ, ਪਹਿਲੀ ਵਾਰ ਮਿਲੀਆਂ ਅਪਾਇੰਟਮੈਂਟਸ ਨੇ ਜਿਹੜੀਆਂ ਰਿਵਿਊ ਅਪਾਇੰਟਮੈਂਟਸ ਹੈ, ਜਿਨ੍ਹਾਂ ਦਾ ਸਰ ਸਕਦਾ, ਜਿਨ੍ਹਾਂ ਨੂੰ ਫੋਨ ਦੇ ਉੱਤੇ ਹੀ ਸਲਾਹ ਦੇ ਕੇ ਸਰ ਸਕਦਾ, ਉਹਨਾਂ ਨੂੰ ਹਸਪਤਾਲ ਨਹੀਂ ਬੁਲਾਇਆ ਜਾਏਗਾ। ਅਤੇ ਤੀਜਾ, ਜਿਹੜੇ ਆਊਟ ਪੇਸ਼ੈਂਟ ਸਰਵਿਸਿਜ਼ ਨੇ ਜਿਨ੍ਹਾਂ ਨੂੰ OPD ਵੀ ਕਹਿ ਲਿਆ ਜਾਂਦਾ, ਉਹਨਾਂ ਨੂੰ ਵੀ ਨਰਸਿਸ ਨੂੰ ਸੌਂਪ ਦਿੱਤਾ ਜਾਏਗਾ ਕਿ ਤੁਸੀਂ ਦੇਖੋ, ਡਾਕਟਰਾਂ ਤੋਂ ਪਹਿਲਾਂ ਤੁਸੀਂ ਦੇਖ ਕੇ ਬਾਹਰ ਦੀ ਬਾਹਰ ਹੀ ਮਰੀਜ਼ ਨੂੰ ਉੱਥੋਂ ਭੇਜ ਦੇਵੋ। ਇਹ ਸਾਰੇ ਰਿਫੋਰਮ ਜਿਹੜੇ ਨੇ ਜਾਂ ਸੁਧਾਰ ਜਿਹੜੇ ਨੇ, ਵਿਕਟੋਰੀਆ ਦਾ ਸਿਹਤ ਮਹਿਕਮਾ ਤਾਂ ਇਹਨਾਂ ਨੂੰ ਸੁਧਾਰ ਹੀ ਦੱਸ ਰਿਹਾ। ਇਹ ਇੱਕ ਬਲੂ ਪ੍ਰਿੰਟ ਤਿਆਰ ਕੀਤਾ ਗਿਆ ਜਿਹਨੂੰ ਨਾਮ ਦਿੱਤਾ ਗਿਆ ਸਪੈਸ਼ਲਿਸਟ ਕੇਅਰ ਰਿਫੋਰਮ। ਉਸ ਦੇ ਅੰਦਰ ਕੀਤੇ ਗਏ ਨੇ ਕਿ ਵੇਟਿੰਗ ਲਿਸਟ ਘੱਟ ਹੋ ਸਕਣ, ਹਸਪਤਾਲਾਂ ਦੇ ਖਰਚੇ ਘੱਟ ਹੋ ਸਕਣ, ਅਲੱਗ ਅਲੱਗ ਜਿਹੜੀਆਂ ਮੈਡੀਕਲ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ ਡਿਫਰੈਂਸ ਪੈਦਾ ਹੁੰਦਾ ਜਾ ਰਿਹਾ ਉਹਨੂੰ ਘੱਟ ਕੀਤਾ ਜਾ ਸਕੇ, ਔਰ ਅਪਾਇੰਟਮੈਂਟਸ ਜਿਹੜੀਆਂ ਗੈਰ ਜ਼ਰੂਰੀ ਨੇ ਉਹਨਾਂ ਨੂੰ ਘੱਟ ਕੀਤਾ ਜਾ ਸਕੇ, ਤਾਂ ਕਿ ਜਿਹੜੇ ਮਰੀਜ਼ਾਂ ਨੂੰ ਸਰਜਰੀ ਦੀ ਲੋੜ ਹੈ, ਜਿਨ੍ਹਾਂ ਦੀ ਕੋਈ ਪੁਰਾਣੀ ਬਿਮਾਰੀ ਦਾ ਇਲਾਜ ਕਰਨਾ, ਜਾਂ ਜਿਹੜੇ ਕੈਂਸਰ ਦੇ ਨਾਲ ਜੁੜੇ ਮਰੀਜ਼ ਨੇ, ਜਾਂ ਜਿਹੜੇ ਜ਼ਰੂਰੀ ਟੈਸਟ ਨੇ, ਉਹਨਾਂ ਨੂੰ ਤਰਜੀਹ ਦਿੱਤੀ ਜਾ ਸਕੇ। ਦੱਸ ਦਈਏ ਕਿ 2024-25 ਦੇ ਦਰਮਿਆਨ 53 ਲੱਖ ਤੋਂ ਵੱਧ ਅਪਾਇੰਟਮੈਂਟਸ ਹੋਈਆਂ ਸੀ, ਔਰ ਐਮਰਜੈਂਸੀ ਕੈਟੇਗਰੀ ਦੇ ਵਿੱਚ ਕਿਹੜੇ ਮਰੀਜ਼ ਨੂੰ ਪਾਉਣਾ ਹੈ ਕਿਹਨੂੰ ਨਹੀਂ, ਇਹਦੇ 'ਚ ਵੀ ਥੋੜ੍ਹੀ ਸਹੂਲਤ ਜਿਹੜੀ ਉਹ ਮਿਲ ਸਕੇਗੀ। ਅਗਲੀ ਖਬਰ ਵੀ ਵਿਕਟੋਰੀਆ ਦੇ ਨਾਲ ਹੀ ਜੁੜੀ ਹੋਈ ਹੈ, ਔਰ ਇਹ ਖਬਰ ਟੈਕਸਪੇਅਰਸ ਦੇ ਨਾਲ ਵੀ ਜੁੜੀ ਹੋਈ ਹੈ। ਜੇਕਰ ਤੁਸੀਂ ਪੋਲੀਟੀਕਲ ਡੋਨੇਸ਼ਨਸ ਕਰਨੀਆਂ ਨੇ ਤਾਂ ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਸੂਬਾਈ ਚੋਣਾਂ ਹੋਣੀਆਂ ਨੇ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਵਿਕਟੋਰੀਆ ਸਰਕਾਰ ਦਾ ਇੱਕ ਕੇਸ ਹਾਈਕੋਰਟ ਦੇ ਵਿੱਚ ਵੀ ਚੱਲ ਰਿਹਾ ਸੀ, ਪਰ ਹੁਣ ਕਾਹਲੀ ਕਾਹਲੀ 'ਚ ਜਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਕੁਝ ਨਵੀਆਂ ਤਰਜੀਹਾਂ ਲਾਗੂ ਕੀਤੀਆਂ ਜਾਣਗੀਆਂ। ਪੋਲੀਟੀਕਲ ਡੋਨੇਸ਼ਨਸ ਨੂੰ ਡਬਲ ਕਰ ਦਿੱਤਾ ਗਿਆ ਹੈ, ਯਾਨੀ ਕਿ ਹਾਲਾਂਕਿ ਮਾਹਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਇੱਕ ਬਹੁਤ ਵੱਡੀ ਡਿਸਐਡਵਾਂਟੇਜ ਹੈ ਉਹਨਾਂ ਲੋਕਾਂ ਦੇ ਲਈ, ਉਹਨਾਂ ਕੈਂਡੀਡੇਟਸ ਦੇ ਲਈ ਜਿਹੜੇ ਇੰਡੀਪੈਂਡੈਂਟ ਨੇ, ਕਿਉਂਕਿ ਹੁਣ ਰਜਿਸਟਰਡ ਪੋਲੀਟੀਕਲ ਪਾਰਟੀਜ਼ ਨੂੰ ਜਿਹੜੀ ਡੋਨੇਸ਼ਨ ਹੈ, ਜੇ ਪਹਿਲੀ ਵਾਰ MP ਇਲੈਕਟ ਹੋਇਆ ਤਾਂ $3 ਲੱਖ ਤੱਕ ਦੀ ਮਿਲ ਸਕੇਗੀ, ਦੂਜੀ ਵਾਰ ਹੋਇਆ ਤਾਂ $1 ਲੱਖ ਤੱਕ ਦੀ, ਔਰ ਤੀਜੀ ਵਾਰ 55 ਜਾਂ ਤੀਜੀ ਵਾਰ ਜਾਂ ਚੌਥੀ ਵਾਰ ਜਾਂ ਉਸ ਤੋਂ ਹਰ ਵਾਰ ਬਾਅਦ $55,000 ਤੱਕ ਦੀ ਡੋਨੇਸ਼ਨ ਹਾਸਲ ਕਰ ਸਕੇਗਾ। ਇੰਡੀਪੈਂਡੈਂਟ ਇਲੈਕਟਿਡ ਮੈਂਬਰ ਜਿਹੜੇ ਨੇ ਉਹ $3 ਲੱਖ ਤੱਕ ਦੀ ਹੀ ਇੱਕ ਵਾਰ 'ਚ ਪੋਲੀਟੀਕਲ ਡੋਨੇਸ਼ਨ ਹਾਸਲ ਕਰ ਸਕਣਗੇ, ਹਾਲਾਂਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਕੋਈ ਵੀ ਪਹਿਲੀ ਵਾਰ ਡੋਨੇਸ਼ਨ ਦੇ ਰਹੇ ਹੈ ਉਸ ਨੂੰ $10,000 ਤੱਕ ਲਿਮਿਟ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੀ ਸਰਕਾਰੀ ਮਾਫ਼ ਕਰਨਾ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੂੰ ਡੋਨੇਸ਼ਨ ਮਿਲਦੀ ਸੀ ਉਹ $4,970 ਸੀ, ਉਹਨੂੰ 10,000 ਕਰਨ ਦਾ ਫੈਸਲਾ ਨਵੰਬਰ ਮਹੀਨੇ ਦੀ ਇਲੈਕਸ਼ਨ ਤੋਂ ਪਹਿਲਾਂ ਲੈ ਲਿਆ ਜਾਏਗਾ। ਉਹ ਵੱਖਰੀ ਗੱਲ ਹੈ ਕਿ ਜੇ ਤੁਸੀਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਜਾਂ ਜਿਵੇਂ ਕਹਿ ਲਿਆ ਜਾਂਦਾ ਕਿ ਗੁਪਤ ਦਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਨੀ ਵੱਡੀ ਰਕਮ ਡੋਨੇਟ ਨਹੀਂ ਕਰ ਸਕੋਗੇ, ਫਿਰ $1,250 ਤੱਕ ਦੀ ਹੀ ਰਕਮ ਡੋਨੇਟ ਕਰ ਸਕਦੇ ਹੋ। ਪਿਛਲੇ ਮਹੀਨੇ ਹਾਈਕੋਰਟ ਦਾ ਇੱਕ ਫੈਸਲਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਐਗਜ਼ਿਸਟਿੰਗ ਲਾਅ ਜਿਹੜੇ ਨੇ ਉਹ ALP ਯਾਨੀ ਆਸਟ੍ਰੇਲੀਅਨ ਲੇਬਰ ਪਾਰਟੀ, ਲਿਬਰਲ ਪਾਰਟੀ ਅਤੇ ਨੈਸ਼ਨਲ ਪਾਰਟੀ
ਇਹਨਾਂ ਨੂੰ ਹੀ ਫਾਇਦਾ ਪਹੁੰਚਾ ਰਹੇ ਨੇ। ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਡੋਨੇਸ਼ਨ ਨਹੀਂ ਮਿਲਦੀ, ਵੈਸੇ ਹੀ ਨਹੀਂ ਮਿਲਦੀ, ਔਰ ਵੈਸੇ ਵੀ ਜਿਹੜੀ ਪਾਰਟੀ

ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਇਹ ਪਾਰਟੀ ਸਿਸਟਮ ਹੈ ਇਹ ਨਾ ਇਹ ਜ਼ਿਆਦਾ ਡੋਨੇਸ਼ਨਾਂ ਲੈ ਜਾਂਦੇ ਨੇ। ਉਦਾਹਰਣ ਦਿੱਤੀ ਗਈ ਸੀ 2022 ਦੀਆਂ ਸਟੇਟ ਇਲੈਕਸ਼ਨ ਦੀ, ਜਦੋਂ ਹਾਲਾਂਕਿ ਉਹ ਅਲੱਗ ਗੱਲ ਹੈ ਕਿ ਲਿਬਰਲ ਪਾਰਟੀ ਇੱਥੋਂ ਚੋਣ ਜਿੱਤ ਨਹੀਂ ਸੀ ਸਕੀ, ਪਰ ਕੌਰਮੈਕ ਫਾਊਂਡੇਸ਼ਨ ਨੇ ਵਿਕਟੋਰੀਆ ਦੇ ਵਿੱਚ ਲਿਬਰਲ ਪਾਰਟੀ ਨੂੰ $1.5 million ਦੀ ਯਾਨੀ $15 lakh ਦੇ ਦਿੱਤੇ ਸੀ। ਲੇਬਰ ਪਾਰਟੀ ਨੂੰ ਵੀ ਬਹੁਤ ਸਾਰੀਆਂ ਜਿਹੜੀ ਨਿੱਜੀ ਅਦਾਰੇ ਨੇ ਉਹਨਾਂ ਨੇ ਦਿੱਤੀ ਸੀ, ਜਿਵੇਂ ਲੇਬਰ ਸਰਵਿਸਿਜ਼ ਹੋਲਡਿੰਗਸ ਨੇ। ਇਸ ਤੋਂ ਇਲਾਵਾ ਨੈਸ਼ਨਲ ਪਾਰਟੀ ਨੂੰ ਪਿਲੀਵਿੰਗਸ ਨੇ ਆਪਣੀ ਡੋਨੇਸ਼ਨ ਦੇ ਦਿੱਤੀ ਸੀ। ਇਹ ਵੱਡੀਆਂ ਡੋਨੇਸ਼ਨਾਂ ਨੇ, ਪਰ ਇੰਡੀਪੈਂਡੈਂਟ ਉਮੀਦਵਾਰ ਪਹਿਲਾਂ ਵੀ ਘੱਟ ਦੇ ਵਿੱਚ ਹੀ ਸਾਰ ਰਹੇ ਸੀ, ਹੁਣ ਵੀ ਘੱਟ 'ਚ ਹੀ ਸਾਰਨਗੇ। ਅਗਲੀਆਂ ਦੋ ਖਬਰਾਂ ਦੋ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ, ਇਨਸਾਨੀ ਰੂਪ ਦੇ ਵਿੱਚ ਦੋ ਜਾਨਵਰ, ਜਿੱਥੇ ਪਹਿਲੀ ਖਬਰ ਐਸ਼ਲੇ ਪੌਲ ਗ੍ਰਿਫਿਥ ਦੇ ਨਾਲ ਜੁੜੀ ਹੋਈ। ਇਸ ਸ਼ਖਸ ਦਾ ਨਾਮ ਤਾਂ ਤੁਸੀਂ ਕਿਵੇਂ ਹੀ ਭੁੱਲ ਸਕਦੇ ਹੋ। ਕੁਇਨਜ਼ਲੈਂਡ ਦੀ ਅਦਾਲਤ ਦੇ ਵਿੱਚ, ਅਦਾਲਤ ਵੀ ਕਿਹੜੀ, ਅਪੀਲ ਅਦਾਲਤ ਦੇ ਵਿੱਚ ਹੁਣ ਪੌਲ ਗ੍ਰਿਫਿਥ, ਜਿਹੜਾ ਐਸ਼ਲੇ ਪੌਲ ਗ੍ਰਿਫਿਥ ਹੈ, ਜਿਹੜਾ ਕਿ ਬਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਇਹਦੇ 'ਤੇ ਤੈਅ ਹੋ ਚੁੱਕੇ ਨੇ, ਸਜ਼ਾ ਮਿਲ ਚੁੱਕੀ ਹੈ, 27 ਸਾਲ ਦੀ ਨੋਨ ਪੈਰੋਲ ਸਜ਼ਾ ਮਿਲੀ ਸੀ 2024 'ਚ। ਗ੍ਰਿਫਿਥ ਇਸ ਵਕਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੈ। ਇਸ ਨੇ 307 ਇਸ ਦੇ ਉੱਤੇ ਦੋਸ਼ ਆਏ ਸੀ ਛੋਟੇ ਬੱਚਿਆਂ, 65 ਅਲੱਗ ਅਲੱਗ ਵਿਕਟਮ ਇਹਦੇ ਬਣੇ ਸੀਗੇ, ਛੋਟੇ ਬੱਚੇ 1 ਸਾਲ ਤੋਂ ਲੈ ਕੇ 9 ਸਾਲ ਤੱਕ ਦੀ ਉਮਰ ਦੇ, ਬਲਕਿ ਇਹਦੇ 'ਚ 28 ਛੋਟੀਆਂ ਲੜਕੀਆਂ ਵੀ ਸੀ ਜਿਨ੍ਹਾਂ ਦੇ ਨਾਲ ਇਹਨੇ ਰੇਪ ਵੀ ਕੀਤਾ ਸੀ, 3 ਤੋਂ 5 ਸਾਲ ਤੱਕ ਦੀਆਂ ਛੋਟੀਆਂ ਬੱਚੀਆਂ। ਔਰ ਕੁਇਨਜ਼ਲੈਂਡ ਦੇ ਇਸ ਦਾਨਵ ਨੂੰ 2007 ਤੋਂ 2022 ਦੇ ਵਿੱਚ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਕੰਮ ਕਰਦਿਆਂ ਹੋਇਆਂ ਇਹਦੇ 'ਤੇ ਅਲੱਗ ਅਲੱਗ 307 ਦੋਸ਼ ਆਇਦ ਕੀਤੇ ਗਏ ਸੀ। ਹੁਣ ਇਹਦੇ ਵਕੀਲਾਂ ਦੀ ਤਰਫ ਤੋਂ ਇੱਕ ਅਪੀਲ ਕੋਰਟ ਦੇ ਵਿੱਚ ਇੱਕ ਅਪੀਲ ਪਾਈ ਗਈ ਹੈ। ਕਿਹਾ ਗਿਆ ਕਿ 27 ਸਾਲ ਦੀ ਸਜ਼ਾ ਤਾਂ ਬਹੁਤ ਜ਼ਿਆਦਾ ਹੋ ਗਈ, ਥੋੜ੍ਹੀ ਸਜ਼ਾ ਘੱਟ ਕਰੋ ਹਜ਼ੂਰ। ਅਦਾਲਤ ਇਹ ਗੱਲ ਮੰਨਦੀ ਹੈ ਕਿ ਨਹੀਂ, ਕਿਉਂਕਿ ਇਸ ਦੇ ਨਾਲ ਅਦਾਲਤਾਂ ਦੀ ਤਰਫ ਤੋਂ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਜਾਏਗੀ ਜੇਕਰ ਉਹ ਇਸ ਸਜ਼ਾ ਨੂੰ ਘੱਟ ਨਹੀਂ ਕਰਦੇ ਤਾਂ। ਦੂਜਾ, ਇਸ ਮਾਮਲੇ ਦੇ ਵਿੱਚ ਪੌਲ ਗ੍ਰਿਫਿਥ ਦਾ ਜਿਹੜਾ ਅਪੀਲ ਕਰਨ ਦਾ ਆਧਾਰ ਹੈ ਉਹ ਕਿੰਨਾ ਕੁ ਮਜ਼ਬੂਤ ਹੈ, ਉਹ ਵੀ ਅਦਾਲਤ ਵਿਚਾਰੇਗੀ। ਹਾਲੇ ਖੜ੍ਹ ਜਾਓ, ਆਖਰੀ ਖਬਰ ਇੱਕ ਦੂਸਰੇ ਇਨਸਾਨੀ ਰੂਪ ਦੇ ਵਿੱਚ ਜਾਨਵਰ ਦੇ ਨਾਲ ਜੁੜੀ ਹੋਈ, ਜੋਸ਼ੂਆ ਡੇਲ ਬਰਾਊਨ। ਇਸ ਦੇ ਉੱਤੇ ਵੀ 150 ਦੇ ਕਰੀਬ ਦੋਸ਼ ਆਇਦ ਹੋਏ ਹੋਏ ਨੇ। ਮਾਮਲਾ ਉਹੀ ਹੈ, ਚਾਈਲਡ ਕੇਅਰ ਦੇ ਵਿੱਚ ਇੱਕ ਵਰਕਰ ਦੇ ਤੌਰ 'ਤੇ ਕੰਮ ਕਰਦਿਆਂ ਹੋਇਆਂ ਛੋਟੇ ਬੱਚਿਆਂ ਦੇ ਨਾਲ ਬਦਸਲੂਕੀਆਂ ਬਦਕਰਮ ਕਰਨੇ। ਜੋਸ਼ੂਆ ਡੇਲ ਬਰਾਊਨ, ਜਿਸ ਦੀ ਉਮਰ 27 ਸਾਲ ਹੈ, ਉਸਨੇ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਕੱਲ੍ਹ ਦੇ ਦਿਨ ਜੇਲ੍ਹ ਦੇ ਵਿੱਚੋਂ ਹੀ ਇੱਕ ਵੀਡੀਓ ਲਿੰਕ ਦੇ ਨਾਲ ਉਸਦੀ ਪੇਸ਼ੀ ਹੋਈ ਸੀ ਅਦਾਲਤ ਦੀ ਤਰਫ। ਇਹ ਇੱਕ ਅਦਾਲਤੀ ਕਾਰਵਾਈ ਦਾ ਇੱਕ ਪ੍ਰੋਸੈਸ ਦਾ ਹਿੱਸਾ ਸੀ, ਜਿਸ 'ਚ ਉਹ ਤੋਂ ਪੁੱਛਿਆ ਜਾਣਾ ਸੀ ਕਿ ਉਸਦੇ ਉੱਤੇ ਜਿਹੜੇ ਦੋਸ਼ ਆਇਦ ਹੋਏ ਨੇ ਬੱਚਿਆਂ ਦੇ ਨਾਲ ਬਦਸਲੂਕੀ ਕਰਨ ਦੇ, ਚਾਈਲਡ ਅਬਿਊਜ਼ ਮਟੀਰੀਅਲ ਰੱਖਣ ਦੇ, ਕੰਟੈਮੀਨੇਟਿਡ ਫੂਡ ਉਹਨਾਂ ਨੂੰ ਦੇਣ ਦੇ, ਔਰ ਹੋਰ ਬਹੁਤ ਸਾਰੇ ਐਸੇ ਕਾਂਡ ਨੇ ਜਾਂ ਉਸਦੇ ਕੁਕਰਮ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਅਸੀਂ ਰੇਡੀਓ ਦੇ ਉੱਤੇ ਵੀ ਦੱਸਦੇ ਹੋਏ ਸ਼ਰਮ ਮਹਿਸੂਸ ਕਰਦੇ ਹੋਵਾਂਗੇ। ਪਰ ਇਸ ਸ਼ਖਸ ਨੂੰ ਆਪਣੇ ਕਾਰੇ ਦੇ ਉੱਤੇ ਕੋਈ ਸ਼ਰਮ ਨਹੀਂ ਹੈ, ਬਲਕਿ ਕੱਲ੍ਹ ਦੇ ਦਿਨ ਜਿਹੜੀ ਇਸ ਦੀ ਪੇਸ਼ੀ ਹੋਈ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ, ਉਸ ਦੇ ਅੰਦਰ ਇਸਨੇ ਆਪਣੇ ਉੱਤੇ ਗਿਲਟੀ ਪਲੀਡ ਕਰਨ ਤੋਂ ਵੀ ਇਸਨੇ ਇਨਕਾਰ ਕਰ ਦਿੱਤਾ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਆਸਟ੍ਰੇਲੀਆ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਗਿਲਟੀ ਪਲੀਡ ਨਾ ਕਰਨ ਦੇ ਆਪਣੇ ਕੁਛ ਰੈਪਰਕਸ਼ਨਸ ਹੁੰਦੇ ਨੇ। ਫਿਲਹਾਲ ਜੂਨ ਮਹੀਨੇ ਦੇ ਵਿੱਚ ਅਗਲੀ ਜਿਹੜੀ ਸੁਣਵਾਈ ਦਿੱਤੀ ਗਈ ਹੈ, ਔਰ ਦੂਸਰੇ ਪਾਸੇ ਉਸਨੂੰ ਕਸਟਡੀ ਦੇ ਵਿੱਚ ਹੀ ਹਲੇ ਰੱਖਿਆ ਗਿਆ, ਬੇਲ ਦੀ ਐਪਲੀਕੇਸ਼ਨ ਦੇ ਉੱਤੇ ਵੀ ਹਾਲੇ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ। ਜੋਸ਼ੂਆ ਡੇਲ ਬਰਾਊਨ ਨੇ 23 ਅਲੱਗ ਅਲੱਗ ਚਾਈਲਡ ਕੇਅਰ ਸੈਂਟਰਸ 'ਚ ਕੰਮ ਕੀਤਾ ਸੀ ਜਨਵਰੀ 2017 ਤੋਂ ਲੈ ਕੇ ਮਈ 2025 ਤੱਕ, ਔਰ ਐਸੇ ਸਮੇਂ ਦੇ ਦਰਮਿਆਨ ਇਹਨੇ ਇਹਨਾਂ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਛੋਟੇ ਮਾਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਹੋਰ ਵੀ ਕੁਝ ਅਪਡੇਟਸ ਨੇ, ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Corey Nal, Radio Hanji de hawale nal pao 10 saal di free service. Chadston Ford, ready, set, Ford.
0: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 ਤੇ। ਮੇਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਸ਼ਰਤਾਂ ਲਾਗੂ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ।
4: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਵਾਗਤ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਵਿੱਚ। ਅਕਸਰ ਅਸੀਂ ਜੋ ਸਾਹਮਣੇ ਹੁੰਦਾ ਨਾ, ਉਸਨੂੰ ਦੇਖਣਾ ਭੁੱਲ ਜਾਂਦੇ ਹਾਂ। ਜੋ ਉੱਥੋਂ ਪ੍ਰਾਪਤ ਹੋ ਰਿਹਾ ਉਹ ਸਾਨੂੰ ਦੱਸਦਾ ਨਹੀਂ। ਗੱਲ ਉਸ ਰਿਸ਼ਤੇ ਦੀ ਜਾਂ ਉਹਨਾਂ ਜੀਆਂ ਦੀ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਨੇ, ਖੂਨ ਦੇ ਰਿਸ਼ਤੇ, ਪਰਿਵਾਰ ਦੇ ਜੀ, ਸਾਡਾ ਮਾਂ ਪਿਓ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤਰ ਅਤੇ ਉਸਦਾ ਪਿਓ ਦੋਵੇਂ ਜਾਣੇ ਸਮੁੰਦਰ ਦੇ ਵਿੱਚ ਕਿਸੇ ਪਾਸੇ ਜਾਂਦੇ ਨੇ। ਉਸਦੇ ਪਿਓ ਦਾ ਕੋਈ ਪਲੈਨ ਹੁੰਦਾ ਕਿ ਅਸੀਂ ਦੂਰ ਜਾਣਾ, ਕੁਝ ਲੈ ਕੇ ਆਉਣਾ ਜਾਂ ਕੁਝ ਦੇਖਣ ਜਾਣਾ। ਦੋਵੇਂ ਜਾਣੇ ਇੱਕ ਬੇੜੇ ਦੇ ਉੱਪਰ ਸਵਾਰ ਹੋ ਕੇ ਤੁਰ ਜਾਂਦੇ ਨੇ। ਸਮੁੰਦਰ ਦੇ ਵਿੱਚ ਥੋੜ੍ਹਾ ਤੂਫਾਨ ਆਉਂਦਾ, ਉਹਨਾਂ ਦਾ ਜਿਹੜਾ ਬੇੜਾ ਆ ਉਹ ਆਪਣੇ ਰਾਹ ਤੋਂ ਭਟਕ ਜਾਂਦਾ। ਜਦੋਂ ਤੂਫਾਨ ਸ਼ਾਂਤ ਹੁੰਦਾ, ਦੇਖਦੇ ਨੇ ਕਿ ਉਹ ਰਾਹ ਭਟਕ ਚੁੱਕੇ ਨੇ, ਵਾਪਸ ਜਾਣ ਦਾ ਕੋਈ ਰਾਹ ਵੀ ਨਹੀਂ ਲੱਭ ਰਿਹਾ ਤੇ ਨਾ ਹੀ ਹੁਣ ਬੇੜਾ ਥੋੜ੍ਹਾ ਤੁਰਨ ਜੋਗਾ ਸੀਗਾ। ਹਵਾ ਦੇ ਸਹਾਰੇ ਉਹ ਦੋ ਟਾਪੂਆਂ ਦੇ ਨੇੜੇ ਪਹੁੰਚਦੇ ਨੇ। ਸਲਾਹ ਕਰਦੇ ਨੇ ਆਪਸ ਦੇ ਵਿੱਚ ਕਿ ਦੋ ਟਾਪੂ ਨੇ, ਦੋਵੇਂ ਪਿਓ ਪੁੱਤ ਨਾ ਇੱਕ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਜਾਈਏ, ਵੇਖੀਏ ਜੀ ਉੱਥੋਂ ਕੁਝ ਲੱਭਦਾ ਆ, ਨਹੀਂ ਤੇ ਫਿਰ ਸਮਾਂ ਆ ਗਿਆ ਆਪਾਂ ਰੱਬ ਨੂੰ ਧਿਆ ਲਈਏ, ਆਪਾਂ ਰੱਬ ਕੋਲੋਂ ਅਰਦਾਸ ਕਰੀਏ, ਤੂੰ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਤੇ ਮੈਂ ਦੂਜੇ ਟਾਪੂ ਦੇ ਉੱਪਰ ਜਾ ਕੇ ਬਹਿਣਾ। ਹੁਣ ਇਹੋ ਹੀ ਕਰ ਸਕਦੇ, ਹੋਰ ਤੇ ਕੁਝ ਕੀ ਹੋ ਸਕਦਾ, ਆਖਰੀ ਸਮੇਂ ਆ, ਦੇਖ ਲੈਂਦੇ ਜੇ ਰੱਬ ਸੁਣਦਾ ਸਾਡੀ। ਦੋਵੇਂ ਪਿਓ ਪੁੱਤ ਇੱਕ ਇੱਕ ਟਾਪੂ ਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਆਪਣੀ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਨੇ, ਰੱਬ ਦਾ ਨਾਂ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਮੁੰਡਾ ਹੁੰਦਾ ਉਹ ਵੀ ਅੱਖਾਂ ਬੰਦ ਕਰਕੇ ਉੱਥੇ ਬੈਠਾ ਹੁੰਦਾ, ਭੁੱਖ ਲੱਗੀ ਹੁੰਦੀ ਆ, ਪਸੀਨੇ ਆ ਰਹੇ ਹੁੰਦੇ, ਧੁੱਪ ਸੀ ਪੂਰੀ, ਤੇ ਮਨ ਹੀ ਮਨ ਸੋਚਦਾ ਵੀ ਕਾਸ਼ ਕਿਤੇ ਇੱਥੇ ਨਾ ਥੋੜ੍ਹੇ ਦਰਖਤ ਹੋਣ, ਥੋੜ੍ਹੇ ਨਾਰੀਅਲ ਦੇ ਬੂਟੇ ਹੋਣ, ਥੋੜ੍ਹੇ ਫੁੱਲ ਹੋਣ, ਫਲ ਹੋਣ। ਕੀ ਦੇਖਦਾ ਜਦੋਂ ਅੱਖਾਂ ਖੋਲਦਾ ਕਿ ਸੱਚੀ ਇੱਥੇ ਤਾਂ ਬੂਟੇ ਲੱਗ ਗਏ ਆਲੇ ਦੁਆਲੇ, ਨਾ ਕੋਈ ਪਾਣੀ ਦੀ ਕਮੀ, ਨਾ ਖਾਣ ਪੀਣ ਦੀ, ਤੇ ਤਾਂ ਨਾਰੀਅਲ ਵੀ ਹੈਗਾ ਤੇ ਫਲ ਫਰੂਟ ਵੀ ਹੈਗੇ। ਸੋਚਦਾ ਵੀ ਕਿਆ ਬਾਤ ਹੈ, ਬੜੀ ਛੇਤੀ ਮੇਰੀ ਸੁਣੀ ਗਈ, ਪਤਾ ਨਹੀਂ ਕਿਹੜੇ ਚੰਗੇ ਕਰਮ ਨੇ ਮੇਰੇ। ਇਸੇ ਤਰੀਕੇ ਨਾਲ ਫਿਰ ਆਪਣਾ ਖਾ ਪੀ ਕੇ ਤੇ ਫਿਰ ਸੋਚਾਂ ਚ ਪੈ ਜਾਂਦਾ, ਧਿਆਨ ਲਾ ਕੇ ਬਹਿ ਜਾਂਦਾ, ਫਿਰ ਸੋਚਦਾ ਕਿ ਥਾਂ ਤੇ ਸੋਹਣੀ ਆ, ਫਲ ਫਰੂਟ ਵੀ ਹੈਗੇ ਆ, ਜਿੱਥੇ ਰਹਿਣ ਦਾ ਪ੍ਰਬੰਧ ਹੋ ਜਾਵੇ, ਮੇਰਾ ਪਰਿਵਾਰ ਵੀ ਇੱਥੇ ਹੋ ਜਾਵੇ ਨਾ, ਤੇ ਕਿਆ ਬਾਤ ਹੈ, ਕਿੱਡਾ ਸੋਹਣਾ ਕੰਮ ਹੋ ਜੇ। ਵੀ ਜੇ ਤੂੰ ਰੱਬ ਅੱਜ ਸੁਣ ਨਹੀਂ ਰਿਹਾ ਵਾ, ਮੈਨੂੰ ਇੱਥੇ ਘਰ ਵੀ ਦੇ ਦੇ, ਪਰਿਵਾਰ ਵੀ ਦੇ ਦੇ। ਅੱਖਾਂ ਖੋਲਦਾ ਤੇ ਕੀ ਦੇਖਦਾ ਕਿ ਇੱਕ ਝੌਂਪੜੀ ਬਣੀ ਪਈ ਆ, ਉਸ ਦੇ ਵਿੱਚ ਕਾਫੀ ਸਮਾਨ ਪਿਆ, ਤੇ ਨੇੜੇ ਇੱਕ ਇਸਤਰੀ ਖੜੀ ਆ, ਲੇਡੀ। ਅੰਦਰੋਂ ਅੰਦਰੀ ਸ਼ੁਕਰ ਕਰਦਾ, ਖੁਸ਼ ਹੁੰਦਾ ਵੀ ਕਿਆ ਬਾਤ ਹੈ, ਹੁਣ ਇੱਥੇ ਕੁਝ ਵੀ ਨਹੀਂ ਸੀਗੀ, ਵੀਰਾਨ ਦੇ ਵਿੱਚ ਇੱਥੇ ਪੇੜ ਪੌਦੇ ਵੀ ਆ ਗਏ, ਇੱਥੇ ਫਲ ਵੀ ਆ ਗਏ, ਇੱਥੇ ਝੌਂਪੜੀ ਵੀ ਬਣ ਗਈ, ਤੇ ਹੁਣ ਇਹ ਇਸਤਰੀ ਜਿਹੜੀ ਕਿ ਮੇਰੀ ਘਰ ਵਾਲੀ ਆ, ਮੈਨੂੰ ਤੇ ਵੀ ਮਿਲ ਗਈ। ਹੁਣ ਸੋਚਦਾ ਕਿ ਚਲੋ ਠੀਕ ਆ, ਵੇਹਨੇ ਆ ਵੀ ਇੱਥੋਂ ਵੀ ਨਿਕਲਿਆ ਜਾ ਸਕਦਾ ਕਿ ਨਹੀਂ, ਫਿਰ ਬਹਿ ਜਾਂਦਾ, ਫਿਰ ਸੋਚਦਾ ਤੇ ਸੋਚਦਾ ਕਿ ਮੈਨੂੰ ਨਾ ਇਸ ਵਾਰੀ ਕੋਈ ਬੇੜਾ ਮਿਲ ਜੇ ਕਿ ਮੈਂ ਇਹ 'ਚ ਬਹਿ ਕੇ ਆਪਣੀ ਘਰ ਵਾਲੀ ਜਿਹੜੀ ਮੈਨੂੰ ਮਿਲੀ ਆ ਉਹਨੂੰ ਲੈ ਕੇ ਤੇ ਮੈਂ ਵਾਪਸ ਪਰਤਾਂ ਜਾਵਾਂ। ਪਿਤਾ ਜੀ ਦੀ ਕੀ ਗੱਲ ਆ, ਉਹਨਾਂ ਨੂੰ ਤੇ ਆਪਣੇ ਹਿੱਸੇ ਦਾ ਮਿਲਿਆ ਨਹੀਂ ਡਿਆ, ਉੱਥੇ ਬੈਠੇ ਨੇ, ਮੈਂ ਦੇਖਣ ਡਿਆ ਉਦੋਂ ਦਾ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਇੱਥੇ ਮੈਂ ਜੋ ਮੰਗਦਾ ਨਾਲ ਦੀ ਨਾਲ ਪੂਰਾ ਹੋਈ ਜਾਂਦਾ, ਹੰਕਾਰੀ ਜਿਹਾ ਹੋ ਗਿਆ ਜਿਵੇਂ, ਤੇ ਉਹਨੂੰ ਭੁੱਲ ਗਿਆ ਕਿਹਦੇ ਨਾਲ ਆਇਆ ਸੀਗਾ ਤੇ ਕੀ ਪਹਿਲੋਂ ਸਲਾਹ ਮਸ਼ਵਰਾ ਹੋਇਆ ਸੀ। ਜਦੋਂ ਆਖਰੀ ਵਾਰੀ ਮੰਗਦਾ ਤੇ ਉਦੋਂ ਬੇੜੀ ਮੰਗਦਾ, ਬੇੜਾ ਹਾਜ਼ਰ ਹੋ ਜਾਂਦਾ, ਜਦੋਂ ਬੇੜੇ ਤੇ ਬਹਿ ਕੇ ਜਾਣ ਹੀ ਲੱਗਦਾ ਆਪਣੀ ਪਤਨੀ ਦੇ ਨਾਲ, ਤਾਂ ਇੱਕ ਆਵਾਜ਼ ਆਉਂਦੀ ਹੈ,
ਆਵਾਜ਼ ਆਉਂਦੀ ਆ ਤੇ ਉਹ ਆਵਾਜ਼ ਕਹਿੰਦੀ ਕਿ ਤੂੰ ਆਪਣੇ ਪਿਤਾ ਨੂੰ ਇੱਥੇ ਹੀ ਛੱਡ ਕੇ ਚੱਲਿਆ, ਤੂੰ ਉਹਨੂੰ ਨਹੀਂ ਨਾਲ ਲੈ ਕੇ ਜਾਏਗਾ। ਤੇ ਮੁੰਡਾ ਕਹਿੰਦਾ ਜੀ ਪਿਤਾ ਤੇ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਨੇ, ਉਹ ਦੇਖੋ ਵੀ ਉਨੇ ਚਿਰ ਦੇ ਉੱਥੇ ਬੈਠੇ ਨੇ, ਨਾ ਉੱਥੇ ਕੋਈ ਫਲ ਫਰੂਟ ਉੱਗਿਆ, ਨਾ ਉੱਥੇ ਛਾਂਦਾਰ ਬੂਟੇ ਉੱਗੇ, ਨਾ ਕੋਈ ਝੌਂਪੜੀ, ਨਾ ਕੋਈ ਬੇੜਾ, ਕੁਝ ਨਹੀਂ। ਉਹ ਤੇ ਐਵੇਂ ਡਏ ਨੇ, ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲੀ ਜਾਂਦਾ, ਇਹ ਮੇਰੇ ਕਰਮਾਂ ਦਾ। ਆਵਾਜ਼ ਫਿਰ ਸੁਣਦੀ ਉਹਨੂੰ ਕਿ ਤੂੰ ਜਾਣਨਾ ਨਹੀਂ ਚਾਹੇਗਾ ਤੇਰਾ ਪਿਤਾ ਮੰਗ ਕੀ ਰਿਹਾ, ਤੇਰਾ ਮਿਤਾ ਧਿਆਨ ਕੀ ਧਰ ਕੇ ਬੈਠਾ। ਕਹਿੰਦਾ ਜੀ ਹਾਂ ਦੱਸੋ। ਆਵਾਜ਼ ਨੂੰ ਕਹਿੰਦਾ ਜੀ ਦੱਸੋ ਮੈਨੂੰ ਕੀ ਮੰਗਦਾ ਮੇਰਾ ਪਿਤਾ। ਆਵਾਜ਼ ਕਹਿੰਦੀ ਆ ਤੇਰਾ ਪਿਤਾ ਬਸ ਇਹੋ ਹੀ ਅਰਦਾਸਾਂ ਕਰ ਰਿਹਾ ਕਿ ਮੇਰਾ ਮੁੰਡਾ ਜੋ ਵੀ ਮੰਗੇ ਪਰਮਾਤਮਾ ਪੂਰਿਆ ਕਰ ਦੇਵੀਂ। ਮੁੰਡਾ ਰੋਣ ਲੱਗ ਜਾਂਦਾ, ਜਿਵੇਂ ਗਲਤੀ ਦਾ ਅਹਿਸਾਸ ਹੋ ਗਿਆ ਉਹਨੂੰ ਤੇ ਹੋ ਗਿਆ। ਸਾਨੂੰ ਕਈ ਵਾਰੀ ਨਹੀਂ ਹੁੰਦਾ, ਅਸੀਂ ਜਿਹੜੇ ਆਲੇ ਦੁਆਲੇ ਵਾਲੇ ਰਿਸ਼ਤੇ ਨੇ ਨਾ ਮਾਂ ਬਾਪ ਨੂੰ ਵੀ ਕਈ ਵਾਰੀ ਟੇਕਨ ਫੋਰ ਗ੍ਰਾਂਟਡ ਲੈ ਲੈਂਦੇ ਹਾਂ ਵੀ ਹੈਗੇ ਨੇ ਕੋਈ ਨਾ, ਆਪਾਂ ਕੁਝ ਹੋਰ ਭਰਮਾਏ ਜਿਹੇ ਹੋਏ ਰਿਸ਼ਤਿਆਂ ਦੇ ਮਗਰ ਬੜਾ ਭੱਜਦੇ ਹਾਂ। ਬਟ ਉਹਨਾਂ ਨੂੰ ਜਾਣਦੇ ਜਾਂ ਸ਼ਰ ਕਿੰਨੇ ਚਿਰ ਤੋਂ, ਤਾਂ ਕਈ ਵਾਰੀ ਲੱਗਦਾ ਵੀ ਨਹੀਂ ਇੰਪੋਰਟੈਂਟ ਨਹੀਂ, ਟੇਕਨ ਫੋਰ ਗ੍ਰਾਂਟਡ ਹੋ ਜਾਂਦੇ ਤੇ ਫਿਰ ਚਲੇ ਜਾਂਦੇ ਕਦੀ, ਤੇ ਫਿਰ ਬੰਦਾ ਝੁਰਦਾ ਸੋਚਦਾ ਗਾਣੇ ਸੁਣਦਾ ਬੰਨ ਸਵੰਨੇ। ਪਰ ਜਦੋਂ ਕੋਲ ਹੁੰਦੇ ਉਦੋਂ ਕਿੰਨੀ ਵਾਰੀ ਤੁਸੀਂ ਆਖੜੇ ਵੀ ਹੁੰਦੇ, ਝਗੜੇ ਵੀ ਹੁੰਦੇ, ਕਿੰਨੀਆਂ ਛੋਟੀਆਂ ਮੋਟੀਆਂ ਗੱਲਾਂ ਹਰੇਕ ਥਾਂ ਹਰੇਕ ਪਰਿਵਾਰ 'ਚ ਹੁੰਦੀਆਂ ਹੁੰਦੀਆਂ ਰਹਿਣ, ਪਰ ਉਸ ਤੋਂ ਅਲਹਿਦਾ ਅਸੀਂ ਟੇਕਨ ਫੋਰ ਗ੍ਰਾਂਟਡ ਨਾ ਲਈਏ ਇੱਦਾਂ ਦੇ ਰਿਸ਼ਤਿਆਂ ਨੂੰ। ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਜੇ ਤੁਹਾਨੂੰ ਕੋਈ ਕਰ ਸਕਦਾ ਨਾ ਉਹ ਤੁਹਾਡਾ ਆਪਣਾ ਮਾਂ ਬਾਪ ਹੀ ਹੈ। ਸਾਰੀ ਦੁਨੀਆਂ ਦੇ ਵਿੱਚ ਹਰ ਕੋਈ ਤੁਹਾਡੇ ਨਾਲ ਇੱਕ ਕੰਪੀਟੀਸ਼ਨ ਦੇ ਵਿੱਚ ਹੈ, ਹਰ ਕੋਈ ਤੁਹਾਡੇ ਤੋਂ ਅੱਗੇ ਲੰਘਣਾ ਚਾਹੁੰਦਾ, ਇਕੱਲਾ ਮਾਂ ਬਾਪ ਹੀ ਆ ਜਿਸ ਤੋਂ ਤੁਸੀਂ ਅੱਗੇ ਲੰਘੇ, ਉਹਨਾਂ ਤੋਂ ਵੱਧ ਤਰੱਕੀ ਕੀਤੀ ਤੇ ਉਹ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਪੈਸਾ ਕਮਾਇਆ ਤੇ ਹੋਰ ਵੱਧ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਖੁਸ਼ ਰਹੇ ਤੇ ਹੋਰ ਵੱਧ ਖੁਸ਼ ਹੋਣਗੇ। ਇਕੱਲਾ ਮਾਂ ਬਾਪ ਹੀ ਆ ਜਿਹੜਾ ਤੁਹਾਡੇ ਕੰਪੀਟੀਸ਼ਨ 'ਚ ਨਹੀਂ, ਤੇ ਇਕੱਲਾ ਮਾਂ ਬਾਪ ਹੀ ਆ ਜਿਹੜਾ ਨਿਰਸਵਾਰਥ ਤੁਹਾਡੇ ਤੋਂ ਪੁੱਛੇ ਬਿਨਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਸੁੱਖਣਾ ਸੁੱਖੀ ਬੈਠਾ ਹੁੰਦਾ, ਕਿੱਥੇ ਕਿੱਥੇ ਕਦੀ ਤੁਹਾਡੀ ਮਾਤਾ ਜਾ ਕੇ, ਬੇਬੇ ਜਾ ਕੇ, ਅੰਮੀ ਜਾ ਕੇ ਸਿਰ ਚੁਕਾਉਂਦੀ ਹੋਊ। ਰੋਜ਼ ਅਰਦਾਸਾਂ ਦੇ ਵਿੱਚ ਸਵੇਰੇ ਉੱਠ ਕੇ ਆਪਣੇ ਲਈ ਭਾਵੇਂ ਬਾਅਦ ਚੋਂ ਕਰਦੇ ਹੋਣ, ਪਰ ਪਹਿਲੋਂ ਉਹਨਾਂ ਜੀਆਂ ਲਈ ਜਿਹੜੇ ਪਰਦੇਸ ਬੈਠੇ ਨੇ, ਕਿ ਪਰਦੇਸੀ ਪਿਓ ਧੀ ਖੁਸ਼ ਰਹਿਣ, ਮਾਵਾਂ ਧੀਆਂ ਖੁਸ਼ ਰਹਿਣ, ਸਾਰੇ ਜਣੇ ਖੁਸ਼ ਰਹਿਣ। ਆਓ ਇਹਨਾਂ ਰਿਸ਼ਤਿਆਂ ਨੂੰ ਟੇਕਨ ਫੋਰ ਗ੍ਰਾਂਟਡ ਨਾ ਲਈਏ, ਜੋ ਹੈਗਾ ਉਸ ਦਾ ਸ਼ੁਕਰ ਕਰੀਏ ਤੇ ਉਹਨਾਂ ਨੂੰ ਬਣਦਾ ਤੇ ਬਣਦੇ ਤੋਂ ਵੱਧ ਪਿਆਰ ਸਤਿਕਾਰ ਬਖਸ਼ਦੇ ਰਹੀਏ, ਦਿੰਦੇ ਰਹੀਏ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: रेडियो हांजी 1674 ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕ੍ਰਿਸ਼ਨਾ ਐਂਡ ਹੁਣ ਟਾਈਮ ਹੋ ਚੱਲਾ ਇੰਡੀਅਨ ਖਬਰਾਂ ਵੱਲ ਝਾਤ ਮਾਰਨ ਦਾ ਮੇਰੇ ਨਾਲ ਪ੍ਰੀਤਮ ਰੁਪਾਲ ਜੀ ਹਮੇਸ਼ਾ ਇਸ ਤਰ੍ਹਾਂ ਜੁੜ ਚੁੱਕੇ ਨੇ ਤੇ ਉਹ ਦੱਸਣਗੇ ਸਾਨੂੰ ਕਿ ਅੱਜ ਕਿਹੜੇ ਮੇਜਰ ਟਾਕਿੰਗ ਪੁਆਇੰਟਸ ਨੇ ਇੰਡੀਅਨ ਖਬਰਾਂ ਦੇ ਅੰਦਰ ਪ੍ਰੀਤਮ ਰੁਪਾਲ ਜੀ ਤੁਸੀਂ ਆਉਣੇ ਰਹੋ
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਖਾਸ ਪੁਆਇੰਟ ਜੋ ਤੁਸੀਂ ਕਿਹਾ ਉਹਦੇ ਚ ਸਭ ਤੋਂ ਪਹਿਲੀ ਖਬਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੇਵਲ ਢਿੱਲੋਂ ਨੂੰ ਪੰਜਾਬ ਇਕਾਈ ਦਾ ਆਪਣਾ ਪ੍ਰਧਾਨ ਥਾਪਿਆ ਤੇ ਇਹਨਾਂ ਦੇ ਨਾਲ ਹੀ ਦਿੱਲੀ ਹਰਿਆਣਾ ਤੇ ਤ੍ਰਿਪੁਰਾ ਦੇ ਵੀ ਜਿਹੜੇ ਆ ਉਹ ਪ੍ਰਧਾਨ ਬਦਲੇ ਗਏ ਨੇ ਤੇ 2027 ਦੀਆਂ ਜਿਹੜਾ ਹੈਗਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਨੇ ਪਹਿਲੀ ਵਾਰੀ ਕਿਸੇ ਜੱਟ ਸਿੱਖ ਚਿਹਰੇ ਨੂੰ ਜਿਹੜਾ ਹੈਗਾ ਉਹ ਪੰਜਾਬ ਦਾ ਪ੍ਰਧਾਨ ਬਣਾਇਆ। ਦੂਜੀ ਖਬਰ ਪੰਜਾਬ ਚ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਨਗਰ ਕੌਂਸਲਾਂ ਦੇ ਜਿਹੜੇ ਹੈਗੇ ਨਤੀਜੇ ਅੱਜ ਆਉਣਗੇ। ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਆ ਉਹ ਗਿਣਤੀ ਜਿਹੜੇ ਹੈਗੇ ਬੈਲਟ ਪੇਪਰ ਉਹਨਾਂ ਦੀ ਸ਼ੁਰੂ ਹੋ ਜਾਏਗੀ। ਤੇ ਉਧਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅਸਤੀਫਾ ਦੇ ਦਿੱਤਾ ਤੇ ਡੀ ਕੇ ਸ਼ਿਵ ਕੁਮਾਰ ਅਗਲੇ ਮੁੱਖ ਮੰਤਰੀ ਹੋਣਗੇ ਜੋ ਪਹਿਲਾਂ ਜੋ ਹੈ ਸਿੱਧਾਰਮਈਆ ਵਜ਼ਾਰਤ ਦੇ ਵਿੱਚ ਡਿਪਟੀ ਸੀਐਮ ਸੀਗੇ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬਿਆਂ ਨੂੰ ਪਾਣੀਆਂ ਦੇ ਮਸਲੇ ਖੁਦ ਸੁਲਝਾਉਣੇ ਚਾਹੀਦੇ ਨੇ। ਇਹ ਕੱਲ ਪ੍ਰਗਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਸੂਬਿਆਂ ਨੂੰ ਇਹ ਅਪੀਲ ਕੀਤੀ ਹੈ। ਤੇ ਉੱਗੇ ਉਰਦੂ ਸ਼ਾਇਰ ਬਸ਼ੀਰ ਬਦਰ ਨਹੀਂ ਰਹੇ, ਭੋਪਾਲ ਚ 91 ਸਾਲ ਦੀ ਉਮਰ ਚ ਉਹਨਾਂ ਦਾ ਦੇਹਾਂਤ ਹੋਇਆ, ਜਿਨ੍ਹਾਂ ਦੀ ਸ਼ਾਇਰੀ ਪੂਰੀ ਦੁਨੀਆਂ ਦੇ ਵਿੱਚ ਜਾਣੀ ਜਾਂਦੀ ਹੈ। ਜਗਜੀਤ ਨੇ ਬਸ਼ੀਰ ਬਦਰ ਦੇ ਜਿਹੜੇ ਕਲਾਮ ਹੈ ਬਹੁਤ ਗਾਏ ਨੇ। ਇਹ ਖਾਸ ਖਬਰਾਂ ਨੇ ਜੀ।
0: ਜੀ ਸਰ ਜੀ ਭਾਜੀ ਥੈਂਕ ਯੂ ਸੋ ਮਚ ਸਾਂਝ ਪਾਉਣ ਲਈ ਸਾਡੇ ਨਾਲ। ਤੇ ਜੇ ਆਪਾਂ ਕੇਵਲ ਢਿੱਲੋਂ ਹੋਰਾਂ ਦੀ ਗੱਲ ਕਰੀਏ, ਪ੍ਰੈਜ਼ੀਡੈਂਟ ਨਿਯੁਕਤ ਹੋਏ ਨੇ ਬੀਜੇਪੀ ਵੱਲੋਂ ਪੰਜਾਬ ਲਈ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਕਿਸ ਤਰੀਕੇ ਨਾਲ ਸਟ੍ਰੈਟੇਜੀ ਹੁਣ ਅੱਗੇ ਰਹੇਗੀ ਬੀਜੇਪੀ ਦੀ ਆਉਣ ਵਾਲੀਆਂ ਚੋਣਾਂ ਵਾਸਤੇ?
1: ਦੇਖੋ ਕ੍ਰਿਸ਼ਨ ਜੀ, ਇਹ ਹੈ ਕਿ ਕੇਵਲ ਢਿੱਲੋਂ ਵੈਸੇ ਕੋਈ ਨਵਾਂ ਨਾਂ ਨਹੀਂ ਹੈ ਰਾਜਨੀਤੀ ਦੇ ਵਿੱਚ, ਤੇ ਪਰ ਉਹਨਾਂ ਨੇ ਇਹ ਕਿ ਜਿਹੜੀ ਆਪਣੀ ਸ਼ੁਰੂਆਤ ਰਾਜਨੀਤੀ ਤੋਂ ਨਹੀਂ ਕੀਤੀ, ਸ਼ੁਰੂਆਤ ਉਹਨਾਂ ਨੇ ਬਿਜ਼ਨਸ ਤੋਂ ਕੀਤੀ ਸੀ। ਕਾਫੀ ਵੱਡਾ ਉਹਨਾਂ ਦਾ ਬਿਜ਼ਨਸ ਹੈ, ਜਿਹੜੇ ਪੈਪਸੀ ਦਾ ਨਾਂ ਸੁਣਿਆ ਹੋਏਗਾ, ਜਦੋਂ ਪੰਜਾਬ ਦੇ ਵਿੱਚ ਐਂਟਰੀ ਕੀਤੀ ਹੈ, ਪੰਜਾਬ ਚ ਕੀ ਜਦੋਂ ਭਾਰਤ ਦੇ ਵਿੱਚ ਹੀ ਐਂਟਰੀ ਕੀਤੀ ਹੈ ਮਲਟੀ ਨੈਸ਼ਨਲ ਇਸ ਕੰਪਨੀ ਨੇ, ਤਾਂ ਕੇਵਲ ਢਿੱਲੋਂ ਹੀ ਜਿਹੜਾ ਹੈ ਉਹਨੂੰ ਲੈ ਕੇ ਆਏ ਸੀ। ਤੇ ਜਦੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੁਛ ਜਿਹੜੀ ਬੈਰਨ ਲੈਂਡ ਹੈ ਚੰਨੂ ਦੇ ਕੋਲੇ, ਉੱਥੇ ਉਹਨਾਂ ਦੇ ਪਲਾਂਟ ਲਾਏ ਗਏ। ਤੇ ਉਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਆਉਂਦੇ ਆ, ਫਿਰ ਰਾਜਨੀਤੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਏ, ਤੇ ਕਾਂਗਰਸ ਦੇ ਵਿੱਚ ਸੰਗਰੂਰ ਇਲਾਕੇ ਦੇ ਵਿੱਚ ਕਾਫੀ, ਖਾਸ ਕਰਕੇ ਬਰਨਾਲਾ, ਕਿਉਂਕਿ ਉਹ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਟੱਲੇਵਾਲ ਪਿੰਡ ਦੇ ਨਾਲ। ਤੇ ਜਿੱਦਾਂ ਆਪਾਂ ਉਹਨੂੰ ਜਦੋਂ ਇੱਕ ਹਸਤੀ ਦੇ ਤੌਰ ਤੇ, ਸ਼ਖਸੀਅਤ ਦੇ ਤੌਰ ਤੇ ਦੇਖਦੇ ਹਾਂ, ਇੱਕ ਉਦਯੋਗਪਤੀ ਦੇ ਤੌਰ ਤੇ ਜਾਂ ਇੱਕ ਵਪਾਰਕ ਹਸਤੀ ਦੇ ਤੌਰ ਤੇ, ਤਾਂ ਨਿਹਾਇਤ ਜਿਹੜੇ ਹੈਗੇ ਸ਼ਰੀਫ ਆਗੂ ਵਜੋਂ ਜਾਣੇ ਜਾਂਦੇ ਆ। ਤੇ ਲੰਬਾ ਸਮਾਂ ਜਿਹੜਾ ਹੈ ਉਹ ਪਹਿਲਾਂ ਕਾਂਗਰਸ ਦੇ ਵਿੱਚ ਰਹੇ, ਤੇ ਕਾਂਗਰਸ ਦੇ ਵਿੱਚ ਵੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਸਮਝੇ ਜਾਂਦੇ ਸੀ। ਤੇ ਪਹਿਲੀ ਵਾਰ ਜਦੋਂ 2007 ਦੇ ਵਿੱਚ ਉਹ MLA ਚੁਣੇ ਗਏ ਤੇ MLA ਬਣੇ, ਉਸ ਤੋਂ ਬਾਅਦ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵੀ ਰਹੇ, ਥੋੜਾ ਚਿਰ ਉਹਨਾਂ ਨੂੰ ਥਾਪਿਆ ਗਿਆ। ਤੇ ਫਿਰ ਉਸ ਤੋਂ ਬਾਅਦ ਉਹ ਅਗਲੀ ਚੋਣ ਦੇ ਵਿੱਚ ਦੁਬਾਰਾ ਫਿਰ 2012 ਦੇ ਵਿੱਚ ਜਿਹੜੇ ਸੀ ਉਹ MLA ਚੁਣੇ ਗਏ ਸੀ। ਤੇ ਪਰ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਥੋੜਾ ਜਿਹਾ ਇਸ ਤਰੀਕੇ ਦਾ ਆਇਆ ਕਿ ਕਾਂਗਰਸ ਦੇ ਨਾਲ ਉਹਨਾਂ ਦਾ ਥੋੜਾ ਜਿਹਾ ਜਿਹੜਾ ਮੋਹ ਭੰਗ ਹੋ ਗਿਆ। ਤੇ ਹੌਲੀ ਹੌਲੀ ਜਦੋਂ ਇਹ ਜਿਹੜੀਆਂ 2017 ਦੀ ਜਿਹੜੀ ਇਲੈਕਸ਼ਨ ਸੀ ਜਿਹੜੀ ਪੰਜਾਬ ਦੀ, ਤੇ ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀਗਾ CM ਦੇ ਅਹੁਦੇ ਤੋਂ ਲਾਹਤਾ ਕਾਂਗਰਸ ਨੇ, ਤੇ ਫਿਰ ਉਹ ਵੀ ਜਿਹੜਾ ਹੈ ਕਾਂਗਰਸ ਨੂੰ ਛੱਡ ਗਏ, ਤੇ ਉਸ ਤੋਂ ਬਾਅਦ ਉਹ BJP ਉਹਨਾਂ ਨੇ ਜੁਆਇਨ ਕਰ ਲਈ ਸੀ। ਤੇ BJP ਦੇ ਵਿੱਚ ਪਹਿਲਾਂ ਉਪ ਪ੍ਰਧਾਨ ਬਣਾਇਆ ਗਿਆ, ਪਰ BJP ਦੇ ਵਿੱਚ ਕਿਤੇ ਪੋਲੀਟੀਕਲੀ ਢਿੱਲੋਂ ਬਹੁਤਾ ਸਰਗਰਮ ਨਹੀਂ ਰਹੇ। ਠੀਕ ਹੈ, ਉਹਨਾਂ ਨੇ ਇਲੈਕਸ਼ਨ ਲੜੀ 2 ਵਾਰ, ਤੇ ਪਰ ਕਦੇ ਉਹਨਾਂ ਦਾ ਕੋਈ ਬਿਆਨ ਜਾਂ ਕੋਈ ਏਦਾਂ ਦੀ ਕੋਈ ਗੱਲ ਕਦੇ ਸਾਹਮਣੇ ਨਹੀਂ ਆਈ। ਖਾਸ ਕਰਕੇ ਜਿਹੜੀ ਹੁਣ ਮੌਜੂਦਾ ਜੋ ਸਟ੍ਰੈਟਜੀ ਹੈ ਜਿਹੜੀ BJP ਦੀ, ਤੇ ਉਸ ਨੂੰ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਖਾਸ ਕਰਕੇ ਸੁਨੀਲ ਜਾਖੜ ਜੋ ਪ੍ਰਧਾਨ ਸੀ ਹੁਣ ਤੱਕ BJP ਦੇ, ਤੇ ਉਹ ਬੋਲਦੇ ਰਹੇ ਨੇ ਜਾਂ ਤਰੁਣ ਚੁੱਗ ਜੋ ਅੰਮ੍ਰਿਤਸਰ ਦੇ ਇਲਾਕੇ ਦੇ ਨੇ ਉਹ ਕੁਛ ਬੋਲਦੇ ਰਹੇ ਨੇ, ਭਾਵੇਂ ਰੀਜਨਲ ਪੋਲਿਟਿਕਸ ਹੋਵੇ, ਆਮ ਆਦਮੀ ਪਾਰਟੀ ਦੇ ਨਾਲ ਕਿਤੇ ਬਿਆਨਬਾਜ਼ੀ ਹੋਵੇ ਤੇ ਜਾਂ ਕਾਂਗਰਸ ਦੇ ਨਾਲ ਹੋਵੇ ਤੇ ਜਾਂ ਫਿਰ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਦੇ ਵਾਈਸ ਪ੍ਰੈਜੀਡੈਂਟ ਨੇ, ਉਹ ਵੀ ਇਹਨਾਂ ਕਾਰਜਕਾਰੀ ਜਿਹੜੇ ਪ੍ਰਧਾਨ ਨੇ, ਤੇ ਉਹ ਉਹਨਾਂ ਦੇ ਬਿਆਨ ਜ਼ਿਆਦਾ ਜਿਹੜੇ ਉਹ ਆਉਂਦੇ ਰਹੇ ਲੀਡਰਾਂ ਚੋਂ ਤੇ, ਪਰ ਕੇਵਲ ਢਿੱਲੋਂ ਕਦੇ ਕਿਸੇ ਕਿਸਮ ਦੀ ਬਿਆਨਬਾਜ਼ੀ ਦੇ ਵਿੱਚ ਜਾਂ ਏਦਾਂ ਦੇ ਉਹਦੇ ਵਿੱਚ ਨਹੀਂ ਪਏ। ਤੇ ਹੁਣ ਅਚਾਨਕ ਜਦੋਂ ਬੀਜੇਪੀ ਨੇ ਆਪਣੇ ਤਿੰਨ ਹੋਰ ਸੂਬਿਆਂ ਦੇ ਵੀ ਜਿਹੜੇ ਪ੍ਰਧਾਨ ਨੇ ਉਹ ਬਦਲੇ ਨੇ, ਤੇ ਨਾਲ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਕੇਵਲ ਢਿੱਲੋਂ ਨੂੰ ਜਿਹੜੀ ਹੈ ਇਹ ਜਿਹੜੀ ਹੈ ਕਮਾਨ ਸੌਂਪੀ ਗਈ ਹੈ, ਤੇ ਇਹ ਕਾਫੀ ਸਮੇਂ ਤੋਂ ਪਿਛਲੇ 5-6 ਮਹੀਨੇ ਤੋਂ ਇਹ ਚਰਚਾ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਕਿਸੇ ਜੱਟ ਸਿੱਖ ਜਿਹੜਾ ਹੈ ਚਿਹਰੇ ਦੀ ਭਾਲ ਦੇ ਵਿੱਚ ਹੈ ਜਿਹਨੂੰ ਪ੍ਰਧਾਨ ਬਣਾਇਆ ਜਾਵੇ 2027 ਦੀਆਂ ਚੋਣਾਂ ਤੋਂ ਪਹਿਲਾਂ, ਤੇ ਉਹਨੂੰ ਉਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣ, ਇਸ ਤਰ੍ਹਾਂ ਦੀ ਜਿਹੜੀ ਸੀ ਗੱਲ ਉਹ ਸਾਹਮਣੇ ਆ ਰਹੀ ਸੀ। ਕਿਉਂਕਿ ਇਹਦੇ ਚ ਜੇ ਆਪਾਂ ਦੇਖਿਆ ਜਾਵੇ ਜਿਹੜੀ ਰਾਜਨੀਤੀ ਹੈ ਜਿੰਨਾ ਚਿਰ ਅਕਾਲੀ ਦਲ ਨਾਲ ਸਾਂਝ ਰਹੀ ਹੈ, ਬੀਜੇਪੀ ਦਾ ਜਿਹੜਾ ਵੋਟ ਬੈਂਕ ਹੈ ਜਾਂ ਜਿਹੜਾ ਆਪਣਾ ਕਾਰਡ ਹੈ ਪੱਤਾ, ਉਹ ਜ਼ਿਆਦਾ ਉਹ ਹਿੰਦੂ ਜਿਹੜਾ ਹੈਗਾ ਪੰਜਾਬ ਦਾ ਵੋਟਰ ਤੇ ਜਾਂ ਉਹ ਆਪਣਾ ਕੇਡਰ ਹੈ ਜਾਂ ਉਸ ਰੂਪ ਦੇ ਵਿੱਚ ਯੂਜ ਕਰਦੀ ਰਹੀ ਹੈ, ਕਿਉਂਕਿ ਇੱਕ ਇੱਕ ਤਰੀਕੇ ਦਾ ਇੱਕ ਅਣਲਿਖਿਆ ਜਾ ਸਮਝੌਤਾ ਹੀ ਸੀ ਅਕਾਲੀ ਦਲ ਨਾਲ ਕਿ ਪੰਥਕ ਵੋਟ ਜਿਹੜੇ ਹੈ ਉਹ ਤੁਸੀਂ ਲਓ ਤੇ ਜਿਹੜੀ ਹਿੰਦੂ ਵੋਟ ਆ ਉਹ ਅਸੀਂ ਲੈਣੇ ਆ, ਇੱਕ ਸਾਡੀ ਸਾਂਝੀ ਸਰਕਾਰ ਬਣਦੀ ਰਹੀ ਹੈ, ਸੈਂਟਰ ਦੇ ਵਿੱਚ ਵੀ ਬਣਦੀ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ 2000 ਜਿਹੜੀ ਸੀਗੀ ਮਾਫ ਕਰਨਾ 1997 ਤੋਂ ਲੈ ਕੇ 1997 ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਪੰਜਾਬ ਚ ਬਣਦੀ ਹੈ, ਫਿਰ ਲਗਾਤਾਰ ਜਿਹੜੀ ਹੈ ਉਹ 5 ਸਾਲ ਉਦੋਂ ਤੇ ਫਿਰ ਉਸ ਤੋਂ ਬਾਅਦ 5 ਸਾਲ ਦੇ ਗੈਪ ਦੇ ਬਾਅਦ ਫਿਰ 10 ਸਾਲ ਲਗਾਤਾਰ ਇਹਨਾਂ ਦੀ ਸਾਂਝੀ ਸਰਕਾਰ ਪੰਜਾਬ ਦੇ ਵਿੱਚ ਰਹਿੰਦੀ ਹੈ। ਤੇ ਇਹ ਜਦੋਂ ਆਹ ਤਿੰਨ ਜਿਹੜੇ ਸੀਗੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਚੱਕਰ ਪਿਆ, ਅਕਾਲੀ ਦਲ ਵੱਖ ਹੋਇਆ, ਫਿਰ ਬੀਜੇਪੀ ਨੇ ਆਪਣੇ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ। ਤੇ ਪਰ ਇਹ ਹੈ ਕਿ ਜਿਹੜਾ ਬੀਜੇਪੀ ਦਾ ਵੋਟ ਬੈਂਕ ਹੈ ਜਾਂ ਜਿੱਥੇ ਉਹਨਾਂ ਦੀ ਜਿਹੜੀ ਅਸਲ ਕੰਸਟੀਚੁਐਂਸੀ ਆ ਉਹ ਹਿੰਦੂ ਵੋਟ ਹੀ ਆ ਹੁਣ ਤੱਕ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆਏ ਹਾਂ, ਕਿਉਂਕਿ ਇਕੱਲੇ ਤੌਰ ਤੇ ਬੀਜੇਪੀ ਨੇ ਚੋਣਾਂ ਲੜ ਕੇ ਦੇਖੀਆਂ ਨੇ। ਤੇ ਹੁਣ ਇੱਥੇ ਪਿਛਲੇ ਸਮੇਂ ਤੋਂ ਇਹ ਸੀ ਕਿ ਇੱਕ ਵਾਰ ਬੀਜੇਪੀ ਦੇ ਅੰਦਰ ਇਹ ਵੀ ਗੱਲ ਚੱਲੀ ਸੀ ਕਿ ਇੱਥੇ ਜਿਹੜੀ ਦਲਿਤ ਵੋਟ ਹੈ ਪੰਜਾਬ ਦੀ, ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਹੈ ਦਲਿਤ ਪਾਪੂਲੇਸ਼ਨ ਦੀ ਜਿਹੜੀ ਹੈਗੀ ਉਹ 40% ਤੋਂ ਉੱਪਰ ਹੈ, ਤੇ ਉਹ ਜਿਹੜੀ ਹੈ ਉਹਦੇ ਵੱਲ ਧਿਆਨ ਦੇਈਏ ਜਾਂ ਉਦਾਂ ਦਾ ਕੋਈ ਬੰਦਾ ਲੱਭੀਏ ਤਾਂ ਕਿ ਉਸ ਵੋਟ ਦੇ ਸਹਾਰੇ ਕੀਤਾ ਜਾਵੇ, ਜਿਵੇਂ ਹਰਿਆਣਾ ਚ ਉਹਨਾਂ ਨੇ ਨੌਨ ਜਾਟ ਜਿਹੜਾ ਸੀਗਾ ਉਸ ਨੂੰ ਇੱਕ ਵੱਖਰਾ ਹੀ ਜਿਹੜੀ ਸੀ ਇੱਕ ਉਹ ਬਣਾ ਕੇ ਉੱਥੇ ਚੋਣਾਂ ਲੜੀਆਂ। ਪਹਿਲਾਂ ਇੱਕ ਪੰਜਾਬੀ ਜਿਹੜੇ ਮਾਈਗ੍ਰੈਂਟ ਜਿਹੜੇ ਪਾਕਿਸਤਾਨ ਤੋਂ ਪੰਜਾਬੀ ਪਰਿਵਾਰ ਆਏ ਨੇ ਮਨੋਹਰ ਲਾਲ ਨੂੰ ਪ੍ਰਧਾਨ ਜਿਹੜਾ ਮੁੱਖ ਮੰਤਰੀ ਬਣਾਇਆ, ਹੁਣ ਨੈਬ ਸਿੰਘ ਸੈਣੀ ਜਿਹੜੇ ਓਬੀਸੀ ਭਾਈਚਾਰੇ ਦੇ ਵਿੱਚੋਂ ਨੇ ਉਹ ਮੁੱਖ ਮੰਤਰੀ ਨੇ। ਇੱਥੇ ਵੀ ਏਦਾਂ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨੂੰ ਲੱਗਿਆ ਕਿ ਨਹੀਂ ਇੱਥੋਂ ਦੀ ਜਿਹੜੀ ਰਾਜਨੀਤੀ ਆ ਉਹਦਾ ਏਦਾਂ ਦਾ ਰੌਂ ਬਣਨਾ ਨੀ ਜਾਂ ਗੱਲ ਨੀ ਬਣਨੀ, ਫਿਰ ਉਹ ਇਸ ਭਾਲ ਦੇ ਵਿੱਚ ਸੀ ਕਿ ਕਿਹਨੂੰ ਅੱਗੇ ਲਾਇਆ ਜਾਵੇ। ਤੇ ਚਲੋ ਹੁਣ ਕੱਲ ਜਿਹੜਾ ਇਹ ਐਲਾਨ ਹੋ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਨਾਲ ਹੀ ਜਿਹੜੀ ਹੈ ਇਹਦੇ ਤੇ ਪੋਲਿਟਿਕਸ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਇਹਦੇ ਤੇ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਰਨੀਆਂ, ਤੇ ਕੇਵਲ ਢਿੱਲੋਂ ਨੂੰ ਜਿਹੜਾ ਹੈ ਕਿ ਇਸ ਆਧਾਰ ਤੇ ਅੱਗੇ ਲਾਇਆ। ਇੱਥੋਂ ਤੱਕ ਵੀ ਕਿਹਾ ਗਿਆ ਕਿ ਬੀਜੇਪੀ ਕੋਲੇ ਆਪਣਾ ਕੋਈ ਇੱਥੇ ਨੇਤਾ ਹੀ ਨੀ, ਚਿਹਰਾ ਹੀ ਨੀ ਜਿਹੜਾ ਆਪਣੇ ਕੇਡਰ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾ ਸਕੇ, ਪ੍ਰੈਜੀਡੈਂਟ ਬਣਾ ਸਕੇ। ਉਹ ਪਹਿਲਾਂ ਕਾਂਗਰਸ ਚੋਂ ਜਿਹੜੇ ਆਏ ਹੋਏ ਬੰਦੇ ਨੇ ਉਹਨਾਂ ਨੂੰ ਉਹ ਪ੍ਰਧਾਨ ਬਣਾ ਰਹੀ ਹੈ, ਉਹਨਾਂ ਦੇ ਸਹਾਰੇ ਜਿਹੜੇ ਚੱਲ ਰਹੀ ਹੈ ਸ਼ਬਦ, ਉਹਨਾਂ ਨੇ ਆਊਟਸੋਰਸ ਜਿਹੜਾ ਸੀ ਸ਼ਬਦ ਵਰਤਿਆ ਤੇ ਕਿ ਆਊਟਸੋਰਸਿੰਗ ਕਰ ਰਹੀ ਹੈ ਜਿਹੜੀ ਬੀਜੇਪੀ ਹੈ। ਤੇ ਚਲੋ ਹੁਣ ਉਹ ਕਿੱਦਾਂ ਚੱਲਦੇ ਆ ਇੱਥੇ, ਕੇਡਰ ਨੂੰ ਕਿੱਦਾਂ ਕੰਸੋਲੀਡੇਟ ਕਰਦੇ ਆ ਜਾਂ ਪਾਰਟੀ ਦਾ ਜਿਹੜਾ ਹੈਗਾ ਜਥੇਬੰਧਕ ਤੌਰ ਤੇ ਕਿਵੇਂ ਨਾਲ ਲੈ ਕੇ ਚੱਲਦੇ ਆ, ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਕਿਉਂਕਿ ਉਧਰੋਂ ਵੀ ਜਿਹੜੀ ਹੈ ਪੁੱਠੀ ਗਿਣਤੀ ਇੱਕ ਤਰੀਕੇ ਨਾਲ ਸ਼ੁਰੂ ਹੋ ਗਈ ਹੈ, 2027 ਦੀ ਇਲੈਕਸ਼ਨ ਕਿਸੇ ਵੇਲੇ ਵੀ ਜਿਹੜੀ ਹੈ ਉਹ ਦਸੰਬਰ ਇਸ ਸਾਲ ਹੋ ਸਕਦੀ ਹੈ ਜਾਂ ਜਨਵਰੀ ਚ ਵੀ ਹੋ ਸਕਦੀ ਹੈ। ਤੇ ਇਸ ਕਰਕੇ ਵੀ ਜਿਹੜਾ ਹੈ ਇਹ ਬੀਜੇਪੀ ਨੇ ਇਹ ਸੋਚ ਕੇ ਕਿ ਇਹ ਕਿਸੇ ਕਿਸਮ ਦਾ, ਕਿਉਂਕਿ ਜਾਤੀ ਤੌਰ ਤੇ ਪਰਸਨਲ ਢਿੱਲੋਂ ਦੇ ਖਿਲਾਫ ਕੋਈ ਏਦਾਂ ਦੀ ਗੱਲ ਨਹੀਂ ਹੈ ਜਿਹਨੂੰ ਕੋਈ ਏਦਾਂ ਵਰਤ ਸਕੇ ਕਿ ਉਹ ਜੇ ਬੰਦੇ ਨੂੰ ਲਾਤ ਆ ਜਾਏ ਇਹਦੇ ਤੇ ਆ ਹੈ ਇਹਦੇ ਤੇ ਆ ਹੈ, ਤੇ ਕਿਉਂਕਿ ਉਹ ਆਪਣੇ ਬਿਜ਼ਨਸ ਦੇ ਵਿੱਚ ਵੀ ਉਹਦਾ ਬੜਾ ਇੱਕ ਫੇਅਰ ਜਿਹਾ ਕੰਮ ਰਹੇਗਾ ਤੇ ਉਹ ਅਜੇ ਵੀ ਜਿਹੜਾ ਹੈ ਉਹਨਾਂ ਦਾ ਰੀਅਲ ਇਸਟੇਟ ਦਾ ਜਾਂ ਇਹ ਜਿਹੜਾ ਹੈਗਾ ਪੈਪਸੀ ਦੇ ਜਿਹੜੇ ਅੱਡ ਅੱਡ ਪ੍ਰੋਡਕਟ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਹੈਗਾ ਉਹਨਾਂ ਦੇ ਜੋ ਜਿਸ ਤਰੀਕੇ ਦੇ ਨਾਲ ਇਸ ਮਲਟੀ ਨੈਸ਼ਨਲ ਦਾ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਹੈਗਾ ਗਾ ਤੇ ਪਰ ਹੁਣ ਅੱਗੋਂ ਉਹ ਉਹਨਾਂ ਦੇ ਨਾਲ ਪਾਰਟੀ ਕਿੰਨੀ ਚੱਲ ਰਹੀ ਹੈ ਜਾਂ ਉਹ ਕਿਵੇਂ ਲੈ ਕੇ ਚੱਲ ਰਹੇ ਨੇ ਕਿਉਂਕਿ ਇੱਕ ਗੱਲ ਤਾਂ ਕ੍ਰਿਸ਼ਨਾ ਜੀ ਜਿਹੜਾ ਹੈ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਬੀਜੇਪੀ ਨੇ ਆਪਣਾ ਪੈਂਤੜਾ ਵਰਤਿਆ ਕਿ ਜਿਹੜਾ ਉਹਨਾਂ ਦਾ ਅਸਲ ਕੇਡਰ ਸੀ ਜਾਂ ਅਸਲ ਜਿਹੜਾ ਉਹਨਾਂ ਦਾ ਜਿੱਥੋਂ ਜਿਹੜੇ ਲੀਡਰ ਪਹਿਲਾਂ ਚੁਣੇ ਜਾਂਦੇ ਸੀ ਜਾਂ ਜਿਹਨਾਂ ਦੇ ਵਿੱਚ ਇੱਕ ਵਿਸ਼ਵਾਸ ਸੀ ਉਹ ਉਹਨਾਂ ਨੇ ਸਾਰਾ ਹੀ ਜਿਹੜਾ ਸੀਗਾ ਉਹ ਆਪਣਾ ਸਟੇਕ ਜਿਹੜਾ ਹੈਗਾ ਉਹ ਛੱਡ ਹੀ ਦਿੱਤਾ ਇੱਕ ਤਰੀਕੇ ਦੇ ਨਾਲ ਕਿਉਂਕਿ ਜਿਹੜੀਆਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਸ ਇਲਾਕੇ ਤੋਂ ਉਹਨਾਂ ਦੇ ਜਿਹੜੇ ਆਗੂ ਆਉਂਦੇ ਸੀ ਤੇ ਇਸ ਇਲਾਕੇ ਦੇ ਵਿੱਚ ਵੋਟ ਵੀ ਸੀ ਇੱਥੋਂ ਉਹਨਾਂ ਦੇ MP ਵੀ ਜਿੱਤਦੇ ਰਹੇ ਨੇ ਤੇ ਭਾਵੇਂ ਗੁਰਦਾਸਪੁਰ ਹੋਵੇ ਭਾਵੇਂ ਅੰਮ੍ਰਿਤਸਰ ਹੋਵੇ ਭਾਵੇਂ ਹੁਸ਼ਿਆਰਪੁਰ ਹੋਵੇ ਤੇ MLA ਵੀ ਜਿੱਤਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਦੋਂ ਅਕਾਲੀ ਦਲ ਨਾਲ ਭਾਵੇਂ ਸਾਂਝ ਸੀ ਤੇ ਇੱਕ ਵਾਰ 22 MLA ਜਿਹੜੇ ਸੀਗੇ ਇੱਥੋਂ ਜਿੱਤੇ ਸੀ ਤੇ ਪਰ ਇਹ ਕਿ ਹੁਣ ਉਹ ਜਿਹੜਾ ਉਹ ਸਾਰਾ ਹੁਣ ਘਟਾ ਕੇ ਜਾਂ ਇੱਕ ਤਰੀਕੇ ਦਾ ਖਤਮ ਕਰਕੇ ਉਹ ਨਵਾਂ ਜਿਹੜਾ ਐਕਸਪੈਰੀਮੈਂਟ ਕਰ ਰਹੀ ਹੈ ਇਹ ਮਾਲਵੇ ਦੇ ਵਿੱਚ ਜਿਵੇਂ ਹੁਣ ਕਿਉਂਕਿ ਮਾਲਵੇ ਦੇ ਜਿਹੜੇ ਹੈਗੇ 69 ਹਲਕੇ ਨੇ 69 ਹਲਕੇ ਨੇ 117 ਦੇ ਵਿੱਚੋਂ ਸ਼ਾਇਦ ਬੀਜੇਪੀ ਨੂੰ ਇਹ ਲੱਗਦਾ ਕਿ ਮਾਲਵੇ ਚੋਂ ਕਿਸੇ ਲੀਡਰ ਨੂੰ ਅੱਗੇ ਲਾ ਕੇ ਕੰਸੋਲੀਡੇਟ ਜਿਹੜਾ ਹੈਗਾ ਉਹ ਕੀਤਾ ਜਾ ਸਕੇ ਰਾਜਨੀਤੀ ਦੇ ਵਿੱਚ ਪਰ ਕਿਉਂਕਿ ਬੀਜੇਪੀ ਨਾਲ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਅਜੇ ਤੱਕ ਸੁਲਝੇ ਨੀ ਖਾਸ ਕਰਕੇ ਕਿਸਾਨੀ ਦੇ ਮਸਲੇ ਤੇ ਜਾਂ ਪੰਜਾਬ ਪ੍ਰਤੀ ਉਹਦਾ ਜਿਹੜਾ ਪੈਂਤੜਾ ਕਿੱਦਾਂ ਦਾ ਬੀਜੇਪੀ ਦਾ ਪਿਛੋਕੜ ਕਿੱਦਾਂ ਦਾ ਰਿਹਾ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਐਡਰੈਸ ਹੋਣੀਆਂ ਨੇ ਤੇ ਹੁਣ ਉਹ ਕਿੱਦਾਂ ਕੇਵਲ ਢਿੱਲੋਂ ਉਹਨਾਂ ਨੂੰ ਮੁਖਾਤਬ ਹੁੰਦੇ ਨੇ ਜਿਹੜੀਆਂ ਉਹ ਚੁਣੌਤੀਆਂ ਨੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਵੇਂ ਸੁਲਝਾਉਂਦੇ ਨੇ ਇਹ ਹੁਣ ਟਾਈਮ ਦੱਸੂਗਾ
0: ਜੀ ਪੰਜਾਬ ਦੇ ਅੰਦਰ ਕਿਉਂਕਿ ਚੋਣਾਂ ਹੋਣ ਵਾਲੀਆਂ ਅਤੇ ਕਾਫੀ ਤਰ੍ਹਾਂ ਦੀਆਂ ਨਵੀਂ ਨਵੀਂ ਸਟ੍ਰੈਟਜੀਆਂ ਪਾਰਟੀਆਂ ਲੈ ਕੇ ਆਉਣਗੀਆਂ ਅੱਗੇ ਵਧਣ ਲਈ ਜਿੱਤਣ ਲਈ ਅਤੇ ਮੇਰੇ ਹਿਸਾਬ ਨਾਲ ਤੁਸੀਂ ਹੁਣ ਜਿਹੜਾ ਸੈਕਿੰਡ ਸਾਨੂੰ ਦੱਸਿਆ ਕਿ ਮਿਊਨਿਸਪਲ ਕਾਰਪੋਰੇਸ਼ਨ ਅਤੇ ਕਮੇਟੀਆਂ ਦੇ ਰਿਜ਼ਲਟ ਆ ਜਾਣੇ ਨੇ ਅਤੇ ਕੀ ਕਹਿੰਦੀ ਹੈ ਪੰਜਾਬ ਦੀ ਆਬੋ ਹਵਾ ਕਿ ਕਿਸ ਰੁੱਖ ਜਾ ਸਕਦਾ ਰਿਜ਼ਲਟ ਇਸ ਵਾਰ ਦਾ
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਹੈ ਕ੍ਰਿਸ਼ਨ ਕਿ ਜਿਹੜੀਆਂ ਤਾਂ ਹੈਗੀਆਂ ਕਾਰਪੋਰੇਸ਼ਨ ਜਿੱਥੇ ਸ਼ਹਿਰੀ ਵੋਟ ਜ਼ਿਆਦਾ ਤੇ ਉੱਥੇ ਜਿਹੜਾ ਹੈਗਾ ਉਹ ਮਾਹੌਲ ਕਈ ਵਾਰੀ ਇੱਦਾਂ ਦਾ ਹੋ ਜਾਂਦਾ ਕਿ ਪੋਲੀਟੀਕਲ ਪਾਰਟੀ ਕਿਹੜੀ ਜ਼ਿਆਦਾ ਜ਼ੋਰ ਪਾਉਂਦੀ ਹੈ ਜਾਂ ਕਿਸ ਕਿਸਮ ਦਾ ਏਜੰਡਾ ਲੈ ਕੇ ਆਉਂਦੀ ਹੈ ਉੱਥੇ ਕਿਤੇ ਨਾ ਕਿਤੇ ਗੱਲ ਚੱਲ ਜਾਂਦੀ ਹੈ ਜਿਵੇਂ ਵਿਧਾਨ ਸਭਾ ਜਾਂ ਲੋਕ ਸਭਾ ਚੱਲਦੀ ਹੈ ਪਰ ਜਿਹੜੀਆਂ ਛੋਟੇ ਕਸਬਿਆਂ ਦੀਆਂ ਜਾਂ ਮਿਊਂਸੀਪਲ ਕੌਂਸਲਾਂ ਨੇ ਜਾਂ ਨਗਰ ਪੰਚਾਇਤਾਂ ਨੇ ਉੱਥੇ ਇਹ ਹੈ ਕਿ ਪਰਸਨਲ ਜਿਹੜੇ ਬੰਦਿਆਂ ਨੂੰ ਦੇਖ ਕੇ ਜ਼ਿਆਦਾ ਵੋਟ ਪੈਂਦੀ ਹੈ ਕਿ ਇਹ ਸਾਡਾ ਕਿਉਂਕਿ ਇੱਕ ਤਾਂ ਇਹ ਗੱਲ ਹੈ ਕਿ ਉਮੀਦਵਾਰ ਬਹੁਤ ਨੇੜੇ ਹੁੰਦੇ ਆ ਬੈਠੇ ਸਾਰੇ ਵੋਟਰ ਜਾਣਦੇ ਹੁੰਦੇ ਆ ਉਹਨਾਂ ਨੂੰ ਪਰਸਨਲੀ ਵੀ ਜਾਣਦੇ ਹੁੰਦੇ ਆ ਤੇ ਉਹ ਇਸ ਕਰਕੇ ਉਹ ਦੇਖ ਕੇ ਜ਼ਿਆਦਾ ਪੈਂਦਾ ਇੱਥੇ ਪਾਰਟੀ ਦਾ ਜਿਹੜਾ ਹੈਗਾ ਥੋੜਾ ਜਿਹਾ ਉਹ ਘੱਟ ਉਵੇਂ ਚੱਲਦਾ ਜਿਵੇਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਚੱਲਦਾ ਸਿਆਸੀ ਤੌਰ ਤੇ ਪਰ ਪਾਰਟੀਆਂ ਕਿਉਂਕਿ ਇੰਗੇਜ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਰਾਜਨੀਤੀ ਤਾਂ ਇੱਥੋਂ ਸ਼ੁਰੂ ਹੋਣੀ ਹੁੰਦੀ ਹੈ ਅਸਲ ਦੇ ਵਿੱਚ ਭਾਵੇਂ ਉਹ ਪੰਚਾਇਤੀ ਚੋਣਾਂ ਹੋਣ ਭਾਵੇਂ ਲੋਕਲ ਬੋਡੀਜ਼ ਦੀਆਂ ਹੋਣ ਤੇ ਇੱਥੋਂ ਫਿਰ ਉਹ ਜਿਹੜੀਆਂ ਉਹ ਸ਼ੁਰੂਆਤ ਹੁੰਦੀ ਹੈ ਇਸ ਕਰਕੇ ਪਾਰਟੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਦਖਲ ਜ਼ਰੂਰ ਰਹਿੰਦਾ ਭਾਵੇਂ ਉਹ ਆਪਣੇ ਚੋਣ ਨਿਸ਼ਾਨ ਤੇ ਇਹ ਚੋਣਾਂ ਲੜਨ ਭਾਵੇਂ ਨਾ ਲੜਨ ਇਹ ਅਗਲੀ ਅਲੱਗ ਗੱਲ ਹੈ ਤੇ ਪਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਪਾਰਟੀਆਂ ਦੀ ਗੱਲ ਰਹਿੰਦੀ ਹੈ ਇਹੀ ਕਾਰਨ ਹੈ ਕਿ ਵੋਟਾਂ ਵਾਲੇ ਦਿਨ ਵੀ ਜਿਹੜਾ ਹੈ ਇਹ ਕਾਫੀ ਰਿਐਕਸ਼ਨ ਆਇਆ ਇੱਥੋਂ ਤੱਕ ਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਤੇ ਕੇਂਦਰੀ ਜਿਹੜੇ ਹੈਗੇ ਰੇਲਵੇ ਮੰਤਰੀ ਨੇ ਰਾਜ ਮੰਤਰੀ ਰਵਨੀਤ ਬਿੱਟੂ ਉਹ ਇਲੈਕਸ਼ਨ ਵਾਲੇ ਦਿਨ ਉਹ ਉੱਥੇ ਆਏ ਸੰਗਰੂਰ ਆਏ ਫਿਰ ਉਹ ਧੂਰੀ ਆਏ ਬੀਜੇਪੀ ਦੇ ਵਿੱਚ ਨਵਾਂ ਇਹਨਾਂ ਦਾ ਜਿਹੜਾ ਸੀਗਾ ਕੋਈ ਵਰਕਰ ਜਿਹੜਾ ਗਿਆ ਉਹ ਉਹਦੇ ਮਾਮਲੇ ਦੇ ਵਿੱਚ ਉਹ ਫਿਰ ਪੋਲੀਟੀਕਲ ਪਾਰਟੀਆਂ ਕਈ ਵਾਰੀ ਇੰਨਾ ਜ਼ਿਆਦਾ ਇਹਦੇ ਚ ਜਿਹੜਾ ਦਿਲਚਸਪੀ ਲੈਣ ਲੱਗ ਜਾਂਦੀਆਂ ਨੇ ਇੱਥੋਂ ਤੱਕ ਕਿ ਸਿੱਧਾ ਸਿੱਧੇ ਰੂਪ ਦੇ ਵਿੱਚ ਜਿੱਥੇ ਕਈ ਵਾਰੀ ਹਿੰਸਕ ਰੂਪ ਵੀ ਧਾਰਨ ਕਰ ਜਾਂਦੀਆਂ ਗੱਲਾਂ ਹਾਲਾਂਕਿ ਜਿਹੜੀਆਂ ਵੱਡੀਆਂ ਚੋਣਾਂ ਨੇ ਉੱਥੇ ਕਦੇ ਇੱਦਾਂ ਦਾ ਹਿੰਸਕ ਰੂਪ ਧਾਰਨ ਨਹੀਂ ਕਰਦੀਆਂ ਭਾਵੇਂ ਉਹ ਲੋਕ ਸਭਾ ਦੀਆਂ ਹੋਣ ਭਾਵੇਂ ਵਿਧਾਨ ਸਭਾਵਾਂ ਦੀਆਂ ਹੋਣ ਤੇ ਇੱਥੇ ਇਹ ਮਸਲਾ ਹੋ ਜਾਂਦਾ ਹੈ ਤੇ ਜਿਵੇਂ ਇੱਥੇ ਵੀ ਹੁੰਦਾ ਰਹੇ ਤੇ ਪਰ ਹੁਣ ਅੱਜ ਕਿਉਂਕਿ ਇਹ ਅਕਾਊਂਟਿੰਗ ਤੇ ਥੋੜਾ ਜਿਹਾ ਟਾਈਮ ਲੱਗਣਾ ਇਹ ਅਕਾਊਂਟਿੰਗ ਜਿਹੜੀਆਂ ਚੋਣਾਂ ਨੇ EVM ਨਾਲ ਨਹੀਂ ਹੋਈਆਂ ਇਹ ਪੇਪਰ ਬੈਲਟ ਦੇ ਉੱਪਰ ਹੋਈਆਂ ਨੇ ਸਟੈਂਪ ਲਾ ਕੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਤੇ ਉਹ ਉਹਦੇ ਤੇ ਥੋੜਾ ਜਿਹਾ ਫਿਰ ਇਕੱਲਾ ਇਕੱਲਾ ਪਰਚੀ ਜਿਹੜੀ ਆ ਉਹ ਗਿਣਨੀ ਹੁੰਦੀ ਆ ਉਹਦੇ ਥੋੜਾ ਟਾਈਮ ਲੱਗਦਾ ਤੇ ਪਰ ਇਹ ਹੈ ਵੀ ਜਿਹੜਾ ਕੁਛ ਵੀ ਹੋਵੇ ਤੇ ਇਹਨੇ ਕੁਛ ਨਾ ਕੁਛ ਹੱਦ ਤੇ ਜਿਹੜਾ ਅਸਰ ਪਾਉਣਾ ਜਿਹੜੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦਾ ਜਿਹੜਾ ਹੈਗਾ ਜ਼ਰੂਰ ਅਸਰ ਪਾਉਣਾ। ਪਰ ਆਮ ਤੌਰ ਤੇ ਹੁੰਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ, ਜਿਹੜੀਆਂ ਇਹ ਲੋਕਲ ਬੋਡੀ ਇਲੈਕਸ਼ਨ ਹੈ, ਮੋਸਟਲੀ ਸੱਤਾਧਾਰੀ ਪਾਰਟੀ ਜਿਹੜੀ ਆ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਫੀ ਜਿੱਤ ਹਾਸਲ ਕਰ ਲੈਂਦੀ ਹੈ, ਕਿਉਂਕਿ ਲੋਕਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਡੇ ਕੰਮ ਸੌਰਨਗੇ ਜੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਜਿਹੜੇ ਉਹਨਾਂ ਨੂੰ ਜਿੱਤ ਕੇ ਅੱਗੇ ਜਾਂਦੇ ਆ ਤਾਂ।
0: ਜੀ ਜੀ ਜੀ ਤੇ ਹੁਣ ਆਪਾਂ ਰੁੱਖ ਕਰਦੇ ਹਾਂ ਅਗਲੀ ਜਿਹੜੀ ਆਪਾਂ ਖਬਰ ਬਾਰੇ ਹੈਡਲਾਈਨ ਸੁਣੀ ਆ, ਕਰਨਾਟਕਾ ਦੇ ਸੀਐਮ ਚੇਂਜ ਹੋ ਗਏ ਨੇ, ਉਹਨਾਂ ਡਿਪਟੀ ਸੀਐਮ ਜਿਹੜੇ ਸੀਗੇ ਪਹਿਲਾਂ ਡੀਕੇ ਸ਼ਿਵ ਕੁਮਾਰ, ਉਹਨਾਂ ਨੂੰ ਹੁਣ ਸੀਐਮ ਦੀ ਗੱਦੀ ਦੇ ਦਿੱਤੀ ਗਈ ਹੈ ਕਾਂਗਰਸ ਵੱਲੋਂ। ਇਹ ਚੇਂਜ ਕਿਉਂ ਆਇਆ, ਕੀ ਕਾਰਨ ਦੱਸਿਆ ਜਾ ਰਿਹਾ?
1: ਨਹੀਂ ਦੇਖੋ, ਕਾਰਨ ਇਹਦਾ ਕੋਈ ਖਾਸ ਨਹੀਂ। ਜਦੋਂ ਸ਼ੁਰੂ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਹੈ ਜਦੋਂ ਕਰਨਾਟਕਾ ਦੀ, ਤੇ ਉੱਥੇ ਕਿਉਂਕਿ ਬੀਜੇਪੀ ਨੂੰ ਹਰਾਉਣ ਵਾਸਤੇ ਬਹੁਤ ਜ਼ੋਰ ਲਾਇਆ ਉੱਥੇ ਕਾਂਗਰਸ ਨੇ, ਤੇ ਕਿਉਂਕਿ ਉਦੋਂ ਪਹਿਲਾਂ ਬੀਜੇਪੀ ਨੇ ਕਾਂਗਰਸ ਦੇ ਵਿੱਚ ਧੜੇਬੰਦੀ ਕਰਾਉਣ ਦੀ ਜਾਂ ਫੁੱਟ ਪਾਉਣ ਦੀ ਵੀ ਕੋਸ਼ਿਸ਼ ਕੀਤੀ। ਉਹਦੇ ਬਾਵਜੂਦ ਜਿਹੜਾ ਹੈਗਾ ਚੰਗੀ ਮੈਜੋਰਿਟੀ ਦੇ ਨਾਲ ਜਿਹੜਾ ਹੈ ਉੱਥੇ ਇਹ ਸੀਗੇ ਜਿਹੜੇ ਕਾਂਗਰਸ ਸੀਗੀ ਜਿਹੜੀ ਜਿੱਤ ਗਈ, ਇਹਨਾਂ ਦੀ ਸਰਕਾਰ ਵੀ ਬਣ ਗਈ। ਪਰ ਕਿੰਨੇ ਦਿਨਾਂ ਇਹ ਰਿੜਕਾ ਚੱਲਦਾ ਰਿਹਾ ਜਿਵੇਂ ਹੁਣ ਕਾਂਗਰਸ ਦਾ, ਕਿਉਂਕਿ ਕਾਂਗਰਸ ਕਲਚਰ ਚ ਇਹ ਗੱਲ ਹੈਗੀ ਹੈ ਕਿ ਜਿਹੜੀ ਹੈਗੀ ਉੱਪਰਲੇ ਕਿਹਦੇ ਮੋਹਰ ਲਾਉਂਦੇ। ਵੈਸੇ ਤਾਂ ਸਾਰੀਆਂ ਹੁਣ ਬੀਜੇਪੀ ਦੇ ਵਿੱਚ ਵੀ ਇਹ ਗੱਲ ਹੋ ਗਈ, ਜਿਹੜੀਆਂ ਸਿਆਸੀ ਪਾਰਟੀਆਂ ਨੈਸ਼ਨਲ ਲੈਵਲ ਤੇ ਰਾਸ਼ਟਰੀ ਪੱਧਰ ਤੇ ਵੱਡੀਆਂ ਨੇ, ਤੇ ਉਹ ਉਹਨਾਂ ਦੀ ਜਿਹੜੀ ਆ ਉਹ ਜ਼ਿਆਦਾ ਚੱਲਦੀ ਹੈ, ਤੇ ਕਿ ਉੱਪਰੋਂ ਹਾਈਕਮਾਨ ਕੀ ਕਹਿੰਦੀ ਹੈ। ਤੇ ਇਹੀ ਮਸਲਾ ਉਦੋਂ ਸੀ, ਉਦੋਂ ਵੀ ਦੋਨਾਂ ਦੇ ਵਿੱਚ ਦੌੜ ਲੱਗੀ ਹੋਈ ਸੀ ਡੀ ਕੇ ਸ਼ਿਵ ਕੁਮਾਰ ਤੇ ਆਪਣਾ ਸਿੱਧਰਮਈਆ ਦੇ ਵਿੱਚ, ਕਿਉਂਕਿ ਸਿੱਧਰਮਈਆ ਪੁਰਾਣਾ ਸੀਜ਼ਨਡ ਲੀਡਰ ਹੈ, ਆਗੂ ਹੈ, ਤੇ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕਾ ਸੀ। ਇਸ ਕਰਕੇ ਉਦੋਂ ਅੰਦਰ ਖਾਤੇ ਇਹ ਹੋਇਆ ਕਿ ਜਿਹੜਾ 5 ਸਾਲ ਦੇ ਟਨਿਓਰ ਦੇ ਦੌਰਾਨ ਜਿਹੜਾ ਹੈਗਾ 2.5-2.5 ਸਾਲ ਉਹ ਰਹਿਣਗੇ, ਫਿਰ 2.5 ਸਾਲ ਉਹ ਬਣ ਜਾਣਗੇ। ਤੇ ਉਹ ਹੁਣ 3 ਸਾਲ ਹੋ ਗਏ ਸੀ ਸਿੱਧਰਮਈਆ ਨੂੰ ਜਿਹੜਾ ਹੈਗਾ ਬਣੇ ਨੂੰ, ਤੇ ਇਸ ਜਿਹੜਾ ਉਦੋਂ ਇਹਨਾਂ ਦਾ ਅਣਲਿਖਤੀ ਜਾਂ ਆਪਾਂ ਕਹਿ ਲਈਏ ਗੁਪਤ ਸਮਝੌਤਾ ਹੋਇਆ, ਉਹਦੇ ਤਹਿਤ ਹੀ ਬਦਲਿਆ ਗਿਆ, ਕੋਈ ਇਹਦੇ ਚ ਕੋਈ ਬਹੁਤੀ ਵੱਡੀ ਕੋਈ ਗੱਲ ਜਿਹੜੀ ਨਹੀਂ ਹੈ। ਤੇ ਪਰ ਕਿਉਂਕਿ ਹਰੇਕ ਲੀਡਰ ਦਾ ਆਪਣਾ ਧੜਾ ਹੁੰਦਾ, ਗਰੁੱਪ ਹੁੰਦਾ ਪੋਲੀਟੀਕਲ ਪਾਰਟੀਆਂ ਦੇ ਵਿੱਚ, ਭਾਵੇਂ ਇੱਕੋ ਹੀ ਪਾਰਟੀ ਉਹਦੇ ਚ ਵੀ ਕਈ ਕਈ 2-2-3-3 ਧੜੇ ਹੁੰਦੇ ਆ, ਤੇ ਉਹ ਪਰ ਜਿਹੜੇ ਸਿੱਧਰਮਈਆ ਦੇ ਜਿਹੜੇ ਵਰਕਰ ਨੇ ਜਾਂ ਪ੍ਰਸ਼ਾਸਕ ਨੇ ਜਾਂ ਉਸ ਗਰੁੱਪ ਦੇ, ਤੇ ਉਹਨਾਂ ਨੂੰ ਇਹ ਜ਼ਰੂਰ ਨਿਰਾਸ਼ਾ ਹੋਈ ਹੈ ਕਿ ਹੁਣ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਤੋਂ ਹਟਾ ਦਿੱਤਾ ਗਿਆ। ਤੇ ਨਾਲ ਹੀ ਥੋੜਾ ਜਿਹਾ ਇਹ ਵੀ ਲੱਗਿਆ ਕਿ ਜਿਹੜਾ ਸਿੱਧਰਮਈਆ ਖੁਦ ਵੀ ਜਿਹੜੇ ਕਿਤੇ ਨਾ ਕਿਤੇ ਇਸ ਗੱਲ ਤੋਂ ਨਾਰਾਜ਼ ਜਿਹੜੇ ਹੈਗੇ ਲੱਗ ਰਹੇ ਨੇ, ਕਿਉਂਕਿ ਉਹਨਾਂ ਨੂੰ ਕਾਂਗਰਸ ਨੇ ਜਿਹੜੀ ਸੀ ਇੱਕ ਆਫਰ ਕੀਤੀ ਕਿ ਰਾਜ ਸਭਾ ਦੀ ਸੀਟ ਉਹਨਾਂ ਨੂੰ ਦੇ ਦਿੰਦੇ ਆ, ਪਰ ਉਹ ਕਹਿੰਦੇ ਕਿ ਨਹੀਂ, ਉਹ ਨੈਸ਼ਨਲ ਪੋਲੀਟਿਕਸ ਚ ਕੋਈ ਉਹਨਾਂ ਦਾ ਇੰਟਰਸਟ ਨਹੀਂ ਹੈ, ਉਹ ਇੱਥੇ ਆਪਣਾ ਕੰਮ ਕਰਨਗੇ, ਤੇ ਉਸ ਤੋਂ ਉਹਨਾਂ ਨੇ ਜਿਹੜੀ ਆ ਉਹ ਨਾ ਕਰ ਦਿੱਤੀ ਹੈ। ਪਰ ਜਿਹੜਾ ਸੀ ਉਹ ਸਾਰਾ ਤਾਂ ਉਵੇਂ ਹੁਣ ਅਜੇ ਵੀ ਉਵੇਂ ਚੱਲਦਾ ਰਹਿਣਾ, ਤੇ ਪਰ ਕਿਉਂਕਿ ਹੁਣ ਉਹ ਸੀਐਮ ਰਹਿ ਚੁੱਕੇ ਇੱਕ ਵਾਰੀ, ਉਹ ਡੀ ਡਿਪਟੀ ਸੀਐਮ ਤਾਂ ਉਹ ਬਣ ਨੂੰ ਰਹੇ, ਤੇ ਪਰ ਨਾਲ ਇਹ ਕਿ ਹੁਣ ਉਹਨਾਂ ਦੇ ਜਿਹੜਾ ਸੀਐਮ ਸ਼ਿਵ ਕੁਮਾਰ ਜਿਹੜਾ ਡੀ ਕੇ ਸ਼ਿਵ ਕੁਮਾਰ ਨੂੰ ਬਣਾਉਣ ਤੋਂ ਬਾਅਦ, ਤੇ ਹੁਣ ਇਹ ਵੀ ਉਹਨਾਂ ਨੂੰ ਫਿਰ ਹੁਣ ਇੱਕ ਹੋਰ ਜਿਹੜਾ ਹੈਗਾ ਡਿਪਟੀ ਸੀਐਮ ਜਿਹੜਾ ਹੈਗਾ ਹੋਰ ਬਣਾਉਣਾ ਪਏਗਾ। ਇਹ ਵੀ ਚਰਚਾ ਕਿ ਹੁਣ ਉੱਥੇ 2 ਡਿਪਟੀ ਸੀਐਮ ਜਿਹੜੇ ਬਣਾਏ ਜਾਣਗੇ, ਤੇ ਇੱਕ ਕਿਸੇ ਜਿਹੜਾ ਹੈਗਾ ਦਲਿਤ ਆਗੂ ਨੂੰ ਜਿਹੜਾ ਹੈਗਾ ਉੱਥੇ ਡਿਪਟੀ ਸੀਐਮ ਬਣਾਇਆ ਜਾਊਗਾ। ਇਹ ਚਰਚਾ ਵੀ ਜਿਹੜੀ ਆ ਉਹ ਨਾਲ ਜਿਹੜੀ ਚੱਲ ਰਹੀ ਹੈ, ਪਰ ਉਂਝ ਕੋਈ ਬਹੁਤਾ ਇਹਦੇ ਨਾਲ ਕੋਈ ਅਸਰ ਉੱਥੇ ਦੀ ਰਾਜਨੀਤੀ ਚ ਉਵੇਂ ਨਹੀਂ ਪੈਣ ਲੱਗਿਆ, ਤੇ ਕਿਉਂਕਿ ਇੱਕ ਆਪਣਾ ਉਹਨਾਂ ਦਾ ਇੰਟਰਨਲ ਜਿਹੜਾ ਹੈ ਸੀ ਇੱਕ ਮੈਨੇਜਮੈਂਟ ਆ ਕਾਂਗਰਸ ਦੀ ਕਿ ਕਿਸ ਤਰ੍ਹਾਂ ਕਰਨਾ। ਹੁਣ ਕੇਰਲਾ ਦੇ ਵਿੱਚ ਵੀ ਕਿੰਨੇ ਦਿਨ ਇਹ ਰੇੜਕਾ ਚੱਲਦਾ ਰਿਹਾ ਕਿ ਉੱਥੇ ਕਿਹਨੂੰ ਬਣਾਇਆ ਜਾਵੇ ਕਿਹਨੂੰ ਬਣਾਇਆ ਜਾਵੇ, ਤੇ ਜਿੱਦਾਂ ਇੱਥੇ ਵੀ ਏਦਾਂ ਹੀ ਚੱਲਦਾ ਰਿਹਾ ਸੀ। ਤੇ ਪਰ ਕਿਉਂਕਿ ਇਹ ਹੈ ਕਿ ਜੇ ਏਦਾਂ ਦੀ ਜਿਹੜੀ, ਕਿਉਂਕਿ ਕਾਂਗਰਸ ਦੇ ਵਿੱਚ ਹਰ ਸਟੇਟ ਦੇ ਵਿੱਚ ਧੜੇ ਹੈਗੇ ਆ ਧੜੇਬੰਦੀ, ਤੇ ਪਰ ਜੇ ਖਤਮ ਨਾ ਹੋਈ ਤਾਂ ਫੇਰ ਇਹਦਾ ਇੱਕ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਨੈਸ਼ਨਲ ਲੈਵਲ ਤੇ ਫਿਰ ਕਾਫੀ ਇਹਦਾ ਅਸਰ ਪੈਂਦਾ, ਜਿਵੇਂ ਕਾਂਗਰਸ ਪਿਛਲੇ ਸਮੇਂ ਤੋਂ ਚੋਣਾਂ ਹਾਰ ਰਹੀ ਹੈ, ਖਾਸ ਕਰਕੇ ਲੋਕ ਸਭਾ ਦੇ ਵਿੱਚ ਕੋਈ ਬਹੁਤੀ ਅੱਛੀ ਜਿਹੜੀ ਪਰਫਾਰਮੈਂਸ ਉਹਨਾਂ ਦੀ ਉਵੇਂ ਨਹੀਂ ਆ ਰਹੀ ਜਿਵੇਂ ਉਮੀਦ ਕੀਤੀ ਜਾਂਦੀ ਸੀ ਬੀਜੇਪੀ ਦੇ ਮੁਕਾਬਲੇ। ਉਹਦਾ ਇੱਕ ਇਹ ਵੀ ਕਾਰਨ ਹੈ ਕਿ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਧੜੇਬੰਦੀ ਜਿਹੜੀ ਆ ਉਹ ਸਟਰੋਂਗ ਹੈ, ਜ਼ੋਰਦਾਰ ਜ਼ਿਆਦਾ ਹੁੰਦੀ ਹੈ।
0: ਜੀ ਜੀ, ਥੈਂਕ ਯੂ ਸੋ ਮਚ ਪ੍ਰੀਤਮ ਜੀ, ਇਹ ਮੇਨ ਖਬਰਾਂ ਦੀ ਸਾਡੇ ਨਾਲ ਸਾਂਝ ਪਾਉਣ ਲਈ, ਅਤੇ ਆਪਣਾ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਆਉਣ ਵਾਲੇ ਟਾਈਮ ਦਾ ਬਹੁਤ ਵਧੀਆ ਵਧੀਆ ਨਿਕਲੇ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ।
1: ਧੰਨਵਾਦ,
0: ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੀਆਂ ਕੁਛ ਖਬਰਾਂ ਭਾਰਤ ਵਾਲੇ ਸਾਈਡ ਦੀਆਂ, ਇੰਡੀਅਨ ਖਬਰਾਂ ਅੱਜ ਦੇ ਦਿਨ ਦੀਆਂ, 29 ਮਈ ਦਿਨ ਸ਼ੁੱਕਰਵਾਰ ਦੀਆਂ। ਉਮੀਦ ਕਰਦੇ ਹਾਂ ਤੁਹਾਨੂੰ ਕੁਛ ਵਧੀਆ ਨੌਲੇਜਬਲ ਸੁਣਨ ਨੂੰ ਮਿਲਿਆ ਹੋਏਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 'ਤੇ। ਅਸੀਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ, ਤੇ ਮਿਲਾਂਗੇ ਜਲਦੀ ਜਲਦੀ।

0: ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
3: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਫਿਊਲ ਪਲਾਨ ਡੋਟ ਗੋਵ ਡੋਟ ਏ ਯੂ ਫੋਰਵਰਡ

0: ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
0: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
4: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਸਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: चलदी दा नाम गड्डी, आते सुनिया ही होना। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390866655 ਔਰ ਵਿਜ਼ਿਟ tireforce.com.au।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

29 ਮਈ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ਾਮ ਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਜਿੱਥੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗ ਇੱਕ ਵਾਰ ਫਿਰ ਤੋਂ ਥੋੜ੍ਹੀ ਥੋੜ੍ਹੀ ਸੁਗਬਗਾਹਟ ਜਿਹੜੀ ਉਹ ਵਧੀ ਹੈ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਬੇਸ਼ੱਕ ਸ਼ਾਂਤੀ ਸਮਝੌਤੇ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਦੋਵੇਂ ਇੱਕ ਦੂਸਰੇ ਦੇ ਉੱਤੇ ਹਮਲੇ ਦੇ ਦਾਅਵੇ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ ਇਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਬੁਸ਼ਰ ਇਲਾਕੇ ਦੇ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਮਾਰ ਗਿਰਾਇਆ ਹਾਲਾਂਕਿ ਇਰਾਨ ਦੇ ਸਰਕਾਰੀ ਟੀਵੀ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਸੈਂਟਕੋਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਦਾ ਕੋਈ ਵੀ ਜਹਾਜ਼ ਨਹੀਂ ਡਿੱਗਿਆ ਉਹਨਾਂ ਦੇ ਸਾਰੇ ਏਅਰ ਐਸੈਟਸ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ ਉੱਧਰ ਇਰਾਨ ਦੀ ਸਰਕਾਰੀ ਮੀਡੀਆ ਏਜੰਸੀ ਨੇ ਸ਼ੁੱਕਰਵਾਰ ਤੜਕੇ ਅੱਜ ਸਵੇਰ ਵੇਲੇ ਦਾਅਵਾ ਕੀਤਾ ਸੀ ਕਿ ਏਅਰ ਡਿਫੈਂਸ ਸਿਸਟਮ ਨੇ ਬੁਸ਼ਹਿਰ ਸੂਬੇ ਦੇ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਰੋਕ ਕੇ ਮਾਰ ਸੁੱਟਿਆ ਇਰਾਨ ਦੇ ਸਰਕਾਰੀ ਟੀਵੀ ਨੇ ਜੈਮ ਕਾਉਂਟੀ ਦੇ ਗਵਰਨਰ ਮਸੂਦ ਤੰਗਸਤਾਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਬੁਸ਼ਹਿਰ ਦੇ ਜਾਮ ਇਲਾਕੇ ਦੇ ਵਿੱਚ ਅਮਰੀਕੀ ਜਹਾਜ਼ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਦੋਵੇਂ ਦੇਸ਼ ਸਮਝੌਤੇ ਦੇ ਉੱਤੇ ਪੁੱਜੇ ਨੇ ਕਿ ਨਹੀਂ ਇਹਦੇ ਨਾਲ ਜੁੜੀ ਖਬਰ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਪਹਿਲਾਂ ਤਾਂ ਅਮਰੀਕੀ ਵਿੱਤ ਮੰਤਰੀ ਸਕਾਟ ਬੇਸਨ ਨੇ ਕਿਹਾ ਹੈ ਕਿ ਇਰਾਨ ਨੂੰ ਗੱਲਬਾਤ ਦੇ ਲਈ ਮੇਜ਼ 'ਤੇ ਲਿਆਉਣ ਦੇ ਵਿੱਚ ਦੋ ਚੀਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਹਿਲੀ ਫੌਜੀ ਕਾਰਵਾਈ ਅਤੇ ਦੂਜਾ ਆਰਥਿਕ ਦਬਾਅ ਉਹਨਾਂ ਕਿਹਾ ਹੈ ਕਿ ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਜਾਂ ਉਸਦੀਆਂ ਫਰੀਜ਼ ਕੀਤੀਆਂ ਗਈਆਂ ਸੰਪੱਤੀਆਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਬਹੁਤ ਹੌਲੀ ਗਤੀ ਦੇ ਨਾਲ ਅੱਗੇ ਵਧੇਗੀ ਬੇਸਨ ਨੇ ਵੀਰਵਾਰ ਦੇ ਦਿਨ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਚੁੱਕੇ ਗਏ ਫੌਜੀ ਕਦਮਾਂ ਦੇ ਨਾਲ ਨਾਲ ਆਰਥਿਕ ਪਾਬੰਦੀਆਂ ਨੇ ਵੀ ਇਰਾਨ ਦੇ ਉੱਤੇ ਇੰਨਾ ਦਬਾਅ ਪਾਇਆ ਕਿ ਇਰਾਨ ਰਾਜ਼ੀ ਹੋ ਗਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਇਹ ਖਬਰ ਸਾਹਮਣੇ ਆ ਰਹੀ ਸੀ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਆਖਰਕਾਰ ਹੁਣ ਗੱਲ ਅੱਗੇ ਵਧੀ ਹੈ ਔਰ ਦੱਸਿਆ ਜਾ ਰਿਹਾ ਕਿ ਸਮਝੌਤੇ ਦੇ ਵਿੱਚ ਜੰਗਬੰਦੀ ਨੂੰ 60 ਦਿਨਾਂ ਦੇ ਲਈ ਅੱਗੇ ਵਧਾਉਣਾ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਭਵਿੱਖ ਦੇ ਵਿੱਚ ਗੱਲਬਾਤ ਸ਼ੁਰੂ ਕਰਨਾ ਸ਼ਾਮਲ ਨੇ ਹਾਲਾਂਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਉਹ ਜੰਗ ਨੂੰ ਲੈ ਕੇ ਕਿਸੇ ਸਮਝੌਤੇ ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਲੰਮੇ ਪਏ ਸਮੇਂ ਤੋਂ ਲਟਕੇ ਪਏ ਮੁੱਦਿਆਂ ਨੂੰ ਪਹਿਲਾਂ ਸੁਲਝਾਉਣਾ ਚਾਹਣਗੇ ਆਖਰ ਉਹ ਕਿਹੜੇ ਮੁੱਦੇ ਨੇ ਇਹਦੇ ਬਾਰੇ ਵਿਸਥਾਰ 'ਚ ਜੇਡੀ ਵੈਂਸ ਨੇ ਨਹੀਂ ਦੱਸਿਆ ਕਿਉਂਕਿ ਜਦੋਂ ਤੋਂ ਫਰਵਰੀ ਮਹੀਨੇ 'ਚ ਅਮਰੀਕਾ ਨੇ ਜੰਗ ਛੇੜੀ ਹੈ ਇਰਾਨ ਦੇ ਖਿਲਾਫ਼ ਉਦੋਂ ਤੋਂ ਉਹੀ ਮੁੱਦੇ ਵਾਰ ਵਾਰ ਮੀਡੀਆ ਦੇ ਵਿੱਚ ਧੁਰਦੇ ਆ ਰਹੇ ਨੇ ਕਿ ਐਨਰਿਚਡ ਯੂਰੇਨੀਅਮ ਨੂੰ ਇਰਾਨ ਹਟਾ ਦੇਵੇ ਅੱਗੇ ਚੱਲ ਕੇ ਭਵਿੱਖ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਨਾ ਰੱਖੇ ਅਮਰੀਕਾ ਦੀ ਅਧੀਨਤਾ ਇੱਕ ਤਰੀਕੇ ਦੇ ਨਾਲ ਇਹ ਸਵੀਕਾਰ ਕਰਨਾ ਇਰਾਨ ਨੂੰ ਮਨਜ਼ੂਰ ਨਹੀਂ ਹੈ ਪਰ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨੇ ਖਬਰ ਦਿੱਤੀ ਹੈ ਕਿ ਸਮਝੌਤਾ ਹਾਲੇ ਤੱਕ ਆਖਰੀ ਰੂਪ ਨਹੀਂ ਲੈ ਸਕਿਆ ਆਖਰਕਾਰ ਇਹ ਕਿਹੋ ਜਿਹੀ ਸੱਸੋ ਪੰਜ ਹੈ ਜਦੋਂ ਤੋਂ ਇਹ ਜੰਗ ਛਿੜੀ ਹੈ ਉਦੋਂ ਤੋਂ ਹੁਣ ਤੱਕ ਕਦੇ ਅਮਰੀਕਾ ਆਪਣੀ ਤਰਫ ਤੋਂ ਆਪਣੇ ਹੀ ਮਨ ਮੁਤਾਬਕ ਕਹਿ ਦਿੰਦਾ ਹੈ ਕਿ ਸਮਝੌਤਾ ਤੁਰਿਆ ਜਾਂ ਨਹੀਂ ਤੁਰਿਆ ਇਰਾਨ ਦਾ ਪੱਖ ਨਹੀਂ ਵੀ ਲਿਆ ਜਾਂਦਾ ਅਤੇ ਇਰਾਨ ਨੂੰ ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪੈਂਦਾ ਇਹ ਪਹਿਲੀ ਜਾਂ ਦੂਜੀ ਵਾਰ ਨਹੀਂ ਹੋਇਆ ਵਾਰ ਵਾਰ ਅਜਿਹਾ ਹੁੰਦਾ ਰਿਹਾ BBC ਨੇ ਹੁਣ ਸਵਾਲ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ ਕਿ ਇਰਾਨ ਨੇ ਇਸ ਦੇ ਉੱਤੇ ਹਾਮੀ ਭਰ ਦਿੱਤੀ ਹੈ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਇਸ ਦੇ ਉੱਤੇ ਟਿੱਪਣੀ ਕਰਨਾ ਹਾਲੇ ਜਲਦਬਾਜ਼ੀ ਹੋਏਗੀ ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ BBC ਨੂੰ ਦੱਸਿਆ ਸੀ ਕਿ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤੇ ਦੇ ਜਿਹੜਾ ਇੱਕ ਮਸੌਦਾ ਹੈ ਉਸ ਨੂੰ ਲੈ ਕੇ ਸਹਿਮਤੀ ਬਣੀ ਹੈ ਯਾਨੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ ਮਸੌਦੇ ਦੇ ਵਿੱਚ ਬੜੀਆਂ ਚੀਜ਼ਾਂ ਜਾਂ ਡਰਾਫਟ ਜਿਹੜਾ ਹੁੰਦਾ ਉਸ 'ਤੇ ਉੱਪਰ ਥੱਲੇ ਹੋ ਜਾਂਦੀਆਂ ਨੇ ਉਹ ਵੀ ਅਜਿਹੇ ਸਮੇਂ 'ਚ ਜਦੋਂ ਦੋਵੇਂ ਦੇਸ਼ ਇੱਕ ਦੂਸਰੇ 'ਤੇ ਹਮਲੇ ਕਰ ਰਹੇ ਨੇ ਕੋਈ ਗਰੰਟੀ ਨਹੀਂ ਹੈ ਕਿ ਇਹ ਸਮਝੌਤਾ ਕਿਸ ਤਰੀਕੇ ਦੇ ਨਾਲ ਸਿਰੇ ਚੜ੍ਹੇਗਾ ਖੈਰ ਉੱਧਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਦੀ ਫੌਜ ਨੇ ਗਜ਼ਾ ਦੇ ਕਈ ਹੋਰਨਾਂ ਹਿੱਸਿਆਂ ਦੇ ਉੱਤੇ ਕਬਜ਼ਾ ਕਰਨ ਦੇ ਹੁਕਮ ਉਹਨਾਂ ਨੇ ਦੇ ਦਿੱਤੇ ਨੇ ਖਬਰ ਏਜੰਸੀ ਰਿਊਟਰਸ ਦੇ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਟੀਚਾ ਫਲਸਤੀਨ ਖੇਤਰ ਦੇ 70% ਹਿੱਸੇ ਦੇ ਉੱਤੇ ਕੰਟਰੋਲ ਹਾਸਲ ਕਰਨਾ ਸੀ ਇਹ ਕਦਮ ਅਕਤੂਬਰ 2025 'ਚ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੰਗਬੰਦੇ ਦੀ ਸਮਝੌਤੇ ਦੀਆਂ ਸ਼ਰਤਾਂ ਤੋਂ ਉਲਟ ਮੰਨਿਆ ਜਾ ਰਿਹਾ ਸਮਝੌਤਾ ਤਾਂ ਇੱਧਰ ਵੀ ਹੋਇਆ ਪਿਆ ਪਰ ਇਜ਼ਰਾਈਲ ਨੇ ਕਦੇ ਨਹੀਂ ਮੰਨਿਆ ਅਮਰੀਕਾ ਦੀ ਤਰ੍ਹਾਂ ਗਜ਼ਾ ਦੀ ਆਬਾਦੀ ਪਹਿਲਾਂ ਤੋਂ ਹੀ ਸਮੁੰਦਰੀ ਤੱਟ ਦੇ ਕਿਨਾਰੇ ਇੱਕ ਬੇਹੱਦ ਛੋਟੇ ਜਿਹੇ ਇਲਾਕੇ ਦੇ ਵਿੱਚ ਸਿਮਟ ਕੇ ਰਹਿ ਗਈ ਹੈ ਅੰਦਾਜ਼ਾ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਗਜ਼ਾ ਪੱਟੀ ਦੇ ਲਗਭਗ 64% ਹਿੱਸੇ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ 2023 'ਚ ਦੱਖਣੀ ਇਜ਼ਰਾਈਲ ਦੇ ਉੱਤੇ
हमास दे हमले तो बाद इजराइल ने 2 साल लंबे इस फौजी मुहिम दे विच 70,000 लोगों को कतल कर दिता ते 1.5-2 लाख के करीब लोग जख्मी हुए पे ने। उसकी गिनती सटीक इस करके नहीं है क्योंकि हाले भी मलबा सड़कों के उत्ते पे है, हाले भी इमारतां जिहड़ियां उह ढटियां होईयां दुरुस्त नहीं हो सकियां, सड़कों तो उत्थे खैर नज़र नहीं आ रही, पर बहुत बड़ा हिस्सा जिहड़ा अद्धे तो भी ज़्यादा गज़ा जिहड़ा उह खंडहर बनया होया। इस करके किन्ने सही सही मृतक ने ते किन्ने होर जख्मी ने इस दी गिनती तां वधेगी आने वाले समय च जे सफाई मुहिम शुरू होंदी है, पर इस तो पहले इजराइल ने उत्थे कंट्रोल लेना शुरू कर दिता है। उत्थे ही अगली खबर की आखिरी खबर की सांझ कौमांतरी खिते दे विचों जिथे अमरीकी राष्ट्रपति डोनाल्ड ट्रंप की फोटो हुण $250 के अमरीकी डॉलर के नोट के उत्ते होएगी। वीरवार के दिन जारी एक मीडिया रिपोर्ट च दसिया गया कि प्रशासन ने एक कदम के लिए कांग्रेस की मंजूरी लैन दे विच जेकर सफल हुंदा तां इह संभव हो जाएगा। कांग्रेस अमरीका की पार्लीमेंट नूं कहा जांदा है। ट्रंप की तस्वीर वाली डॉलर जिहड़ी उह देश की आज़ादी की 250वीं वरेगंढ के उत्ते जारी की जा रही है, इस करके 250 का यह नोट होएगा। दस दईए कि ट्रंप की तस्वीर सोने के सिक्के के उत्ते भी उकेरन की खबर तो यह 2 महीने बाद खबर सामने आई है। इस तो पहला सिक्कों के उत्ते भी ट्रंप की तस्वीर छापन की गल जी कही गई सी। दी पोस्ट नाम के अखबार की तरफ तो जारी ट्रैजरी विभाग के एक बयान दे विच दस्या गया कि एक डिज़ाइन दे विच 250 अमरीकी डॉलर के नोट के बिल्कुल विचकार राष्ट्रपति ते वित्त सकत्तर स्कॉट बेसेंग दे हस्ताक्षर भी होणगे ते उन्हां हस्ताक्षरां दे बिल्कुल उपर ट्रंप की तस्वीर होएगी। मेकअप डिज़ाइन तैयार करने वाले कलाकार ने दी पोस्ट नूं यह भी दस्या कि उसने इस दे बारे ट्रंप दे नाल गलबात भी की है, उन्होंने डिज़ाइन का ड्राफ्ट भेज भी दिता है, दिखा भी दिता है। 1866 तो बाद अमरीकी मुद्रा के उत्ते किसी भी ज्यौदे व्यक्ति की तस्वीर अज तक नहीं सी छपी, जबकि एक 5 सेंट के नोट के उत्ते वित्त मंत्रालय के माध्यम के नाल एक अधिकारी की तस्वीर छापन तो बाद इसनू पाबंदी दे घेरे दे विच लिया गया सी। पर हुण अमरीकी राष्ट्रपति उसे ही अमरीका का कानून तोड़ रहे हैं क्योंकि अमरीका के आज़ादी के 250 साल मनाए जा रहे हैं, इस करके इसनू जिहड़ा डोनाल्ड ट्रंप वड्डे पद्धर के उत्ते मनाना चाहते हैं। विश्व मौसम विज्ञान संगठन यानी वर्ल्ड मीटरोलॉजी ऑर्गेनाइजेशन ने वीरवार के दिन एक गंभीर चेतावनी जारी की है। कहा है कि अगले 5 साल के दरमियान दुनिया भर के औसत तापमान का रिकॉर्ड वाधा होएगा। ग्लोबल एनुअल टू डेकेडल क्लाइमेट अपडेट 2026-2035 नाम की एक रिपोर्ट के दसया गया कि आर्कटिक खेत्र के टैंपरेचर वधेगा और औसत दे नालों कितने ज़्यादा वधेगा। 2026 तो 2030 यानी अगले 4 साल की गल करिए दुनिया भर के पारा जिहड़ा है जिन्ना 1850 तो लैके 1900 के दरमियान वधिया सी उस तो कितने ज़्यादा वधेगा, यानी 50 साल के दरमियान सन 1850 तो 1900 के दरमियान इन्ना टैंपरेचर नहीं वधिया जिन्ना हुण 4 साल के अगले 4 साल वध जाना। रिपोर्ट के मुताबिक 2026 के अखीर तक एलनीनो की हालत बनने की भी उम्मीद है, जिस कारण 2027 के गर्मी के नवे रिकॉर्ड टुटन की भी संभावना है। सब तो चिंताजनक पहलू आर्कटिक खेत्र है, आर्कटिक खेत्र जिथे रिपोर्ट के मुताबिक अगले 5 साल सर्दियों के दरमियान आर्कटिक खेत्र का तापमान 1991 तो 2020 के दरमियान जिनी औसत सी उस तो भी वध रह सकता है। खैर मौसम अगले 4 साल जो खराब होएगा वह तो हौली हौली करते हर साल दिखी जाएगा, पर फिलहाल उत्तरी भारत के पंजाब हरियाणा दिल्ली NCR के भी मौसम जोड़ा वो लगातार करवट लै रहा है। पंजाब दे विच तां भखदी हुई धुखदी हुई गर्मी जिहड़ी उह पै रही है, पर इस दरमियान दिल्ली NCR दे विच वीरवार शाम वेले जिहड़ी बारिश हुई सी उसने दिल्ली दे आले दुआले दे इलाकियां दे विच जिहड़ा एक मौसम बदल के रख दिता सी। इह नहीं कहांगे कि ठंडा कर दिता क्योंकि इस दरमियान जिहड़ी अज दे दिन शुक्रवार सवेर वेले तो दिल्ली ते इस दे आस पास दे इलाकियां दे विच फिर तो बारिश दे क्यास लगे ने, पर यह पंजाब के धुर खेतरी इलाकों के नहीं पहुँच सकी है। अज अंदाजा लगाया जा रहा है कि उत्तराखंड हरियाणा चंडीगढ़ तक
अलग अलग इलाकों के बारिश हो सकती है। इस दरमियान 70-80 तो 90 किलोमीटर प्रति घंटे की रफ्तार के नाल तेज़ हवावां भी चलनगियां। तो फिर उस तो बाद 30 मई को तेज़ हनेरी का अलर्ट मौसम महकमे ने जारी किया। ये सारिया अलर्ट जिहड़े ने जानकारियां तुहानू पंजाब हरियाणा दिल्ली के हवाले के नाल दे रहे हैं। 31 मई को उत्तर प्रदेश के विच हनेरी के नाल मीह पैण की संभावना दसी गई है। तो इस तरीके दे नाल जिहड़े देश के अलग अलग हिस्सों के विच बारिश का माहौल जिहड़ा बनया है। राजधानी के विच अज जिहड़ी मौसम की करवट हुई है क्योंकि 45 डिग्री तक पारा जा चुकिया सी, उहदे विच थोड़ा फर्क पैण की उम्मीद नज़र आ रही है। उत्थे भारत की भी खबर की सांझ पाई है। तो गुजरात के गिर दे जंगलों के विच दो शेरां की मौत दसी गई है। बेबीसिया नाम का संक्रमण इन्हां शेरां नूं होया। जंगलात महकमे के मुताबिक एहतियात के तौर के उत्ते इस संक्रमण के लक्षणों वाले 17 शेरां नूं अलग अलग कर दिता गया। शंका यह है कि इन्हां शेरां नूं भी बेबीसिया हो सकता है। ये दूजे शेरां तो सारियां नूं क्वारंटीन के विच रखा गया। 2020 के विच इस महामारी के कारण 20 तो वध एशियाई टाइगरस की मौत हो गई सी। बेबीजिया या बेबीजियोस पैरासाइट की वजह के नाल होने वाली एक बीमारी है। इस दे लक्षण मलेरिया वर्गे होंदे ने, जिवें इंसान दे विच होंदे ने, तेज़ बुखार, थकान, खून की कमी। हालांकि गुजरात जंगलात महकमे के मंत्री अर्जुन मोड़वानिया का कहना है, माफ करना मोड़वाड़िया का कहना है कि जंगलात महकमे की तरफ तो एहतियात वरते जा रहे हैं। 2018 के विच CDV यानी कैनावाइन डिस्पेंटर वायरस के चलद शेरों के बीमारी फैल गई सी, जो 30 शेरों की मौत हुई सी। पंजाब की खबर की सांझ पाइए। हुण पंजाब दे विच नगर निगम, नगर कौंसल ते नगर पंचायत चोणां दे लैके अज दे दिन काउंटिंग होनी है। बड़ा दिन है पंजाब की सियासत दे लई, जिहनूं एक तरह का सैमी फाइनल मनिया जा रहा है, क्योंकि पंजाब विधानसभा चोणां जिहड़ियां अगले साल होणगियां उन्हां तों पहलां ये 8 नगर निगम, 75 नगर कौंसल ते 21 नगर पंचायतां सने कुल 104 लोकल बॉडीज़ के इलैक्शन के नतीजे जिहड़े ने आ रहे ने। वैसे तां खबरां लाइव पढ़े जाण वेले तक काफ़ी हद तक कई थावां दे उत्ते नतीजे जारी भी हो चुके ने। बड़ी तेज़ी दे नाल ये नतीजे आ रहे ने और बड़ी तेज़ी दे नाल अलग अलग जिहड़े काउंटिंग सेंटर्स ने उत्थे माहौल जिहड़ा वह गर्म बनिया होया। दस दईए कि इस बार वोटों के विच पंजाब दे अंदर 18,33,000 वोटर ने जिहड़े पुरुष वोटर ने उन्होंने हिस्सा लिया सी, ते 17,11,635 महिला वोटर्स ने हिस्सा लिया सी। स्थानक सरकारां दीआं या लोकल बॉडीज़ दीआं इह चोणां बैलेट पेपरां दे राहीं होईआं सी। कुछ एक थावां दी उत्ते गिद्दड़बाहा, समाणा, बटाला, मोहाली, इन्हां थावां दीआं हिंसा दीआं घटनावां नूं छड्ड दईए तां ज़्यादातर इलाकियां दे विच वोटां भुगतियां सी। कोई ज़्यादा बड़ा माहौल ऐसा नहीं सी देखण नूं मिलिया हिंसा दा। पर दस दईए कि नगर निगम, नगर कौंसल ते नगर पंचायत दा काम उन्हां दे अधीन आंदे इलाकियां च बुनियादी सहूलतां देना हुंदा है। पीण वाले पानी तो लैके स्ट्रीट लाइटां दा प्रबंध, स्थानक सड़कां तो लैके कूड़े दा निपटारा, सीवरेज सिस्टम, सफाई दा प्रबंध, ये सारे इन्हां नगर पालिकावां दे अधीन आंदे ने। इमारतां दे नक्शियां दी जांच तो लैके नक्शे पास करवाने, इस तों इलावा आवारा पशुआं का प्रबंध, फायर ब्रिगेड, गरीबों के लिए रैन बसेरे, झुग्गी झोंपड़ियों के इलाकों का सुधार करना, अंतम संस्कार वाली थावां जिवें कब्रस्तान, शमशान घाटा का प्रबंध देखना, इलाके का सुंदरीकरण जिवें पार्क वगैरह बनाना, उन्हां नूं मेनटेन रखना, ये भी इन्हां दे ही अधीन आते हैं। इस तों इलावा जन्म मौत के सर्टिफिकेट तो लैके होर बहुत सारे जिहड़े कागज़ पत्र ने वह भी नगरपालिकावां ही पंजाब दे विच देखदियां ने। ज़्यादातर सीटों के उत्ते नतीजे आने शुरू हो गए ने। हुण तक ये पता चलिया, हालांकि इस खबर की असी पुष्टि नहीं कर सकते, अदारे BBC के मुताबिक आम आदमी पार्टी सब तो अगे चल रही है, जिन्हें हुण तक 60 वार्ड जित भी लए ने। अकाली दल दूजे नंबर के उत्ते चल रही है। इस तरीके दे नाल ये वोटां दी जिहड़ी गिणती है वह जिवें जिवें होएगी असी सोशल मीडिया के राही भी तुहाडे तक दस देवांगे। अज सवेरे भारतीय समय मुताबक 8 बजे तो काउंटिंग शुरू हो चुकी है। आओ इधर आस्ट्रेलिया वाले पासे भी खबरां दी सांझ पाते चलीए। सब तो पहला खबर आस्ट्रेलिया दी जिहड़ी 3M कंपनी है उस दे नाल, आस्ट्रेलिया दी नहीं बल्कि अमरीकी कंपनी आस्ट्रेलिया दा काम कार देखते ने। काम इन्हां दा की है कि आस्ट्रेलिया दे जिहड़े फौजी हवाई अड्डे ने, कहा जा रहा है कि 26 मिलटरी बेस ने, हैगे तो ज़्यादा ने, पर इन्हां 26 मिलटरी बेस के उत्ते जिहड़ा कॉन्ट्रैक्ट दिता होया सी अग बुझाऊ
ਝੱਗ ਦਾ ਯਾਨੀ ਫਾਇਰ ਫਾਈਟਿੰਗ ਫੋਮ ਦਾ ਉਹ 3M ਕੰਪਨੀ ਨੂੰ ਦਿੱਤਾ ਹੋਇਆ ਸੀ। ਹੋਰ ਵੀ ਬਹੁਤ ਸਾਰੇ ਕੰਟਰੈਕਟ ਨੇ ਪਰ ਇਸ ਅਮਰੀਕੀ ਕੰਪਨੀ ਨੇ ਇਸ ਜਿਹੜੀ ਫੋਮ ਸੀ ਇਹਦੇ ਵਿੱਚ ਕੁਝ ਐਸੇ ਕੈਮੀਕਲ ਮਿਲਾਏ ਜਿਨ੍ਹਾਂ ਨੂੰ ਫੋਰਐਵਰ ਕੈਮੀਕਲ ਕਿਹਾ ਜਾਂਦਾ ਯਾਨੀ ਕਿ ਜਿਹੜੇ ਕਿ ਹਮੇਸ਼ਾ ਹੀ ਇੱਕ ਵਾਰ ਜਦੋਂ ਨਿਕਲੇ ਜ਼ਮੀਨ ਦੇ ਉੱਤੇ ਪਏ ਤਾਂ ਉਹ ਹਮੇਸ਼ਾ ਦੇ ਲਈ ਹੀ ਧਰਤੀ ਦੇ ਉੱਤੇ ਰਹਿ ਜਾਂਦੇ ਨੇ, ਉਹ ਖਤਮ ਨਹੀਂ ਹੁੰਦੇ, ਉਹ ਨਸ਼ਟ ਨਹੀਂ ਹੁੰਦੇ ਅਤੇ ਫਿਰ ਉਹ ਮਨੁੱਖੀ ਸਿਹਤ ਦੇ ਲਈ ਵੀ ਖਤਰਨਾਕ ਹੁੰਦੇ ਨੇ। ਵੀਰਵਾਰ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਅਤੇ ਅਸਿਸਟੈਂਟ ਡਿਫੈਂਸ ਮਿਨਿਸਟਰ ਪੀਟਰ ਖਲੀਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ 'ਚ ਕਿਹਾ ਸੀ ਕਿ ਉਹਨਾਂ ਨੇ 3M ਨੂੰ $2 billion ਦਾ ਜੁਰਮਾਨਾ ਲਗਾਇਆ। ਇਹ ਜਾਣ ਲਵੋ ਕਿ ਆਸਟ੍ਰੇਲੀਆ ਦੇ ਕਾਮਨਵੈਲਥ ਇਤਿਹਾਸ ਦੇ ਵਿੱਚ ਅੱਜ ਤੱਕ ਸਰਕਾਰ ਨੇ ਕਿਸੇ ਵੀ ਅਦਾਰੇ ਨੂੰ ਐਡਾ ਵੱਡਾ ਜੁਰਮਾਨਾ ਨਹੀਂ ਲਗਾਇਆ। ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮਾਨਾ ਔਰ ਇਸ ਅਮਰੀਕੀ ਮਲਟੀਨੈਸ਼ਨਲ ਕੰਪਨੀ ਕਿਉਂਕਿ ਆਸਟ੍ਰੇਲੀਆ 'ਚ ਹੀ ਨਹੀਂ ਇਹ ਫਾਇਰ ਫਾਈਟਿੰਗ ਫੋਮ ਸਪਲਾਈ ਕਰਦੇ, ਹੋਰਨਾਂ ਥਾਵਾਂ 'ਤੇ ਵੀ ਕਰਦੇ ਨੇ, ਪਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਇਸ ਤਰੀਕੇ ਦੇ ਨਾਲ ਗੰਧਲਾ ਨਹੀਂ ਹੋਣ ਦੇ ਸਕਦੇ। ਇਸ ਦੇ ਇਹਨੂੰ AFFF ਯਾਨੀ FFF ਐਕਿਊਅਸ ਫਿਲਮ ਫੋਮਿੰਗ ਫੋਮਸ ਕਹਿ ਲਿਆ ਜਾਂਦਾ। ਆਮ ਤੌਰ ਦੇ ਉੱਤੇ ਇਹ ਬਹੁਤ ਲਾਈਟ ਵਾਟਰ ਵੇਟ ਹੁੰਦੀਆਂ ਨੇ, ਹਲਕੀਆਂ ਹੁੰਦੀਆਂ ਨੇ, ਪਰ ਇਹਨਾਂ 'ਚ PFAS ਵਰਗੇ ਜਿਹਨੂੰ ਪੋਲੀਫਰਿਲਕੋਲ ਸਬਸਟੈਂਸ ਕਹਿ ਲਿਆ ਜਾਂਦਾ ਉਹ ਮਿਲੇ ਹੁੰਦੇ ਨੇ। ਹਾਲਾਂਕਿ PFAS ਜਾਂ PFAS ਜਿਹੜੇ ਨੇ ਉਹ ਤੁਹਾਡੇ ਕਿਚਨ ਦੇ ਜਿਹੜੇ ਟੈਫਲਨ ਦੇ ਭਾਂਡੇ ਨੇ ਉਹਨਾਂ ਤੋਂ ਲੈ ਕੇ ਜਿਨ੍ਹਾਂ 'ਚ ਤੁਸੀਂ ਪੌਪਕੋਰਨ ਭੁੰਨਦੇ ਹੋ ਉਹਨਾਂ ਲਿਫਾਫਿਆਂ ਤੋਂ ਲੈ ਕੇ ਮੇਕਅਪ ਰਿਮੂਵਰ ਤੱਕ ਹਰ ਇੱਕ 'ਚ PFAS ਹੁੰਦਾ। ਕਿੰਨੀ ਮਾਤਰਾ 'ਚ ਹੁੰਦਾ, ਕੈਸਾ ਹੁੰਦਾ, ਇਹ ਇੱਕ ਖਤਰਨਾਕ ਗੱਲ ਹੈ ਕਿਉਂਕਿ ਜੇ ਹਿਊਮਨ ਬੋਡੀ ਦੇ ਸਿੱਧੇ ਸੰਪਰਕ 'ਚ ਜਾਂਦਾ ਤਾਂ ਕੈਂਸਰ ਤੋਂ ਲੈ ਕੇ ਹੋਰ ਬਹੁਤ ਸਾਰੇ ਹਾਰਮੋਨਲ ਬਰਥ ਇਸ਼ੂਜ਼ ਬੜੇ ਸਾਰੇ ਕਾਰਨ ਨੇ ਜਿਹੜੇ ਉਹਨਾਂ ਦੇ ਲਈ ਇਹ ਜ਼ਿੰਮੇਦਾਰ ਬਣ ਜਾਂਦਾ। ਆਮ ਤੌਰ 'ਤੇ PFAS ਨੂੰ ਇੱਕ ਸਿੰਥੈਟਿਕ ਕੈਮੀਕਲ ਦੀ 1400 ਤੋਂ ਵਧੇਰੇ ਕੈਮੀਕਲਸ ਜਿਹੜੇ ਹੁੰਦੇ ਨੇ ਉਹ ਰਲ ਕੇ ਜਿਹੜੇ ਨੇ ਉਹਨਾਂ ਦੇ ਵਿੱਚ PFAS ਬਣਦਾ। ਸੋ ਇਹ ਮੰਨਿਆ ਜਾਂਦਾ ਕਿ ਖਤਰਨਾਕ ਹੀ ਹੁੰਦਾ, ਇਹ ਕੋਈ ਬਹੁਤਾ ਵਧੀਆ ਕੈਮੀਕਲ ਤਾਂ ਨਹੀਂ ਹੈ। ਔਰ ਡਿਫੈਂਸ ਮਹਿਕਮੇ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਹਨਾਂ ਨੇ ਜੇ ਇਸ ਫੋਮ ਨੂੰ ਸਾਫ਼ ਕਰਨਾ ਹੁਣ ਤੋਂ ਸ਼ੁਰੂ ਕੀਤਾ ਅਲੱਗ ਅਲੱਗ ਇਹਨਾਂ 28 ਸਾਈਟਸ ਦੇ ਉੱਤੇ ਤਾਂ ਲਗਭਗ $1.5 billion ਤੋਂ ਜ਼ਿਆਦਾ ਦਾ ਖਰਚਾ ਆ ਜਾਣਾ। ਹੁਣ ਇਹ ਖਰਚਾ ਤਾਂ ਚਲੋ ਉਹ ਝੱਲਣਗੇ, ਉਸ ਦੇ ਉੱਪਰ ਜੁਰਮਾਨਾ ਤਾਂ ਉਸ ਕੰਪਨੀ ਨੂੰ ਚਾਹੀਦਾ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਇਹ ਹੋਇਆ। ਕਿਹਾ ਗਿਆ ਹੈ ਕਿ 3M ਨੇ ਇਸ ਦੀ ਜਾਂਚ ਨਹੀਂ ਕੀਤੀ, 3M ਨੇ ਟੈਸਟਿੰਗ ਨਤੀਜੇ ਗਲਤ ਸਾਂਝੇ ਕੀਤੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ 3M ਨੇ ਗੜਬੜਾਂ ਕਿੱਥੇ ਕਿੱਥੇ ਕੀਤੀਆਂ ਨੇ। ਪਰ ਇਸ ਤੋਂ ਅਮਰੀਕਾ ਦੇ ਵਿੱਚ ਵੀ ਸੁਗਬਗਾਹਟ ਜਿਹੜੀ ਉਹ ਵੱਧ ਸਕਦੀ ਹੈ। ਖੈਰ ਇੱਥੇ ਭਾਰਤੀ ਮੂਲ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਆਸਟ੍ਰੇਲੀਆ ਦੀਆਂ ਹੀ ਖਬਰਾਂ ਨੇ। ਪਹਿਲਾਂ ਤਾਂ ਖਬਰ ਆਫਿਸ ਵਰਕ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਖਰਚੇ ਘਟਾਉਣ ਦੇ ਲਈ ਕੁਝ ਨੌਕਰੀਆਂ ਨੂੰ ਆਫਸ਼ੋਰ ਕਰਨ ਜਾ ਰਹੇ ਨੇ, ਅਤੇ ਉਹ ਕਿੱਥੇ, ਫਿਲੀਪੀਨਸ ਅਤੇ ਭਾਰਤ ਦੇ ਵਿੱਚ। ਮੰਨਿਆ ਜਾ ਰਿਹਾ ਕਿ ਸੈਂਕੜੇ ਨੌਕਰੀਆਂ ਜਿਹੜੀਆਂ ਨੇ ਫਿਲੀਪੀਨਸ ਅਤੇ ਭਾਰਤ ਦੇ ਵਿੱਚ ਇਸ ਕਰਕੇ ਦਿੱਤੀਆਂ ਜਾ ਰਹੀਆਂ ਕਿਉਂਕਿ ਕੰਪਨੀ ਆਫਿਸ ਵਰਕ ਕੰਪਨੀ ਜਿਹੜੀ ਹੈ ਆਸਟ੍ਰੇਲੀਅਨ ਕੰਪਨੀ ਆ ਇਹ ਆਪਣੇ ਖਰਚੇ ਘਟਾ ਸਕੇਗੀ। ਵੈਸਟਰਨ ਸਿਡਨੀ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਕਸਟਮਰ ਸਰਵਿਸ ਸੈਂਟਰ ਹੈ ਉਹਦੇ ਦਰਜਨਾ ਕਰਮਚਾਰੀ ਜਿਹੜੇ ਨੇ ਉਹ ਹੁਣ ਕੱਢ ਦਿੱਤੇ ਜਾਣਗੇ ਅਤੇ ਇਹੀ ਸਰਵਿਸ ਸੈਂਟਰ ਫਿਲੀਪੀਨਸ ਮਨੀਲਾ ਦੇ ਵਿੱਚ ਭੇਜਿਆ ਜਾਏਗਾ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਜਿਹੜੀਆਂ ਸ਼ਿਫਟ ਜੋਬਸ ਨੇ ਜਿਵੇਂ ਟੈਕਨੋਲੋਜੀ ਸਪੋਰਟ ਬਿਜ਼ਨਸ ਗੀਕਸ 2U ਵਰਗੇ ਜਿਹੜੇ ਰੋਲ ਨੇ ਉਹ ਸਿਡਨੀ ਅਤੇ ਮੈਲਬਨ ਤੋਂ ਮੂਵ ਕਰਕੇ ਬੈਂਗਲੁਰੂ ਭੇਜੇ ਜਾਣਗੇ ਭਾਰਤ ਦੇ ਵਿੱਚ। ਔਰ ਇਸ ਖਬਰ ਦਾ ਵਿਸਤਾਰ ਜਿਹੜਾ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਸਾਂਝਾ ਕਰਾਂਗੇ। ਵੈਜ਼ਫਾਰਮਰ ਨਾਮ ਦੀ ਇਹ ਕੰਪਨੀ ਹੈ ਜਿਹਦੀ ਮਲਕੀਅਤ ਦੇ ਥੱਲੇ ਆਫਿਸ ਵਰਕਸ ਅਦਾਰਾ ਆਉਂਦਾ। ਵੈਜ਼ਫਾਰਮਰਸ ਦੇ ਕੋਲ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜਾ ਆਸਟ੍ਰੇਲੀਆ ਬੇਸਡ ਜਿਹੜਾ ਸਕਿੱਲਡ ਹੈ ਜਾਂ ਸਕਿੱਲ ਬੇਸਡ ਲੇਬਰ ਹੈ ਉਹਨੂੰ ਇੱਕ ਨੁਕਸਾਨ ਪਹੁੰਚੇਗਾ। ਇੱਥੇ ਭਾਰਤੀ ਮੂਲ ਦੇ ਨਾਲ ਹੀ ਜੁੜੀ ਅਗਲੀ ਖਬਰ, ਜਿੱਥੇ ਮੈਲਬਨ ਦੇ ਇੱਕ ਸਕੂਲ ਅਧਿਆਪਕ ਜਿਹੜੇ ਕਿ ਭਾਰਤ ਗਏ ਸੀ ਪਰ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਹੈ। ਡਾਇਮੰਡ ਵੈਲੀ ਕਾਲਜ ਦੇ ਟੀਚਰ ਸੁਨੀਲ ਸ਼ਰਮਾ ਜਿਨ੍ਹਾਂ ਦੀ ਉਮਰ 66 ਸਾਲ ਹੈ ਉਹ 22 ਮਈ ਨੂੰ ਮੈਲਬਨ ਦੇ ਵਿੱਚ ਵੈਸੇ ਰਹਿੰਦੇ ਨੇ ਉਹਨਾਂ ਦੀ ਕਿਉਂਕਿ ਉਸ ਤੋਂ ਪਹਿਲਾਂ ਉਹ ਭਾਰਤ ਗਏ ਹੋਏ ਸੀ ਅਤੇ ਉਹਨਾਂ ਨੇ ਆਖਰੀ ਵਾਰ 22 ਮਈ ਨੂੰ ਆਪਣੇ ਮੈਲਬਨ 'ਚ ਰਹਿੰਦੇ ਬੱਚਿਆਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਕੀਤਾ। ਭਾਰਤ 'ਚੋਂ ਇੱਕ ਪ੍ਰੋਪਰਟੀ ਇਨਵੈਸਟਮੈਂਟ ਦੇ ਸਿਲਸਿਲੇ 'ਚ ਗਏ ਸੀ ਪਰ ਇੱਥੇ ਬੈਠੇ ਉਹਨਾਂ ਦੇ ਜਿਹੜੇ ਧੀ ਹੈ ਸੁਰਭੀ ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਸੁਨੀਲ ਸ਼ਰਮਾ ਦਾ ਆਪਣੇ ਭਰਾ ਦੇ ਨਾਲ ਯਾਨੀ ਸੁਰਭੀ ਦੇ ਚਾਚਾ ਦੇ ਨਾਲ ਕੋਈ ਬਹੁਤਾ ਵਧੀਆ
ਵਿਵਹਾਰ ਨਹੀਂ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇਹਨਾਂ ਦਾ ਪਿਛੋਕੜ ਹੈ ਅਤੇ ਜਿਵੇਂ ਹੀ ਉਹ ਅੰਮ੍ਰਿਤਸਰ ਗਏ ਉਸ ਤੋਂ ਬਾਅਦ ਤੋਂ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਲੱਗ ਰਿਹਾ। ਹਾਲੇ ਇਹ ਵੀ ਨਹੀਂ ਪਤਾ ਚੱਲ ਸਕਿਆ ਹੈਰਾਲਸਨ ਦੀ ਖਬਰ ਦੇ ਵਿੱਚ ਕਿ ਵਿਕਟੋਰੀਆ ਪੁਲਿਸ ਨੇ ਆਪਣੀ ਕੋਈ ਟੀਮ ਅੰਮ੍ਰਿਤਸਰ ਭੇਜੀ ਹੈ ਜਾਂ ਭਾਰਤ ਭੇਜੀ ਹੈ ਇਸ ਮਾਮਲੇ ਦੀ ਪੜਤਾਲ ਕਰਨ ਦੇ ਲਈ। ਪਰ ਦੱਸ ਦਈਏ ਕਿ ਸੁਨੀਲ ਸ਼ਰਮਾ ਪਿਛਲੇ 15 ਸਾਲਾਂ ਤੋਂ ਡਾਇਮੰਡ ਵੈਲੀ ਕਾਲਜ ਦੇ ਵਿੱਚ ਮੈਥਸ ਦੇ ਹਿਸਾਬ ਦੇ ਅਧਿਆਪਕ ਸੀ ਅਤੇ ਹੁਣ ਉਹਨਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਬਣੀ ਹੋਇਆ। ਪਰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਅਤੇ ਟਰੇਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੌਂਸਲਰ ਅਸਿਸਟੈਂਟ ਸਰਵਿਸ ਜਿਹੜੀਆਂ ਨੇ ਉਹ ਸੁਨੀਲ ਸ਼ਰਮਾ ਦੀ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਇਸ ਮੌਕੇ ਦੇ ਉੱਤੇ ਬੇਵਸ ਮਹਿਸੂਸ ਕਰ ਰਹੇ ਹਾਂ। ਅਗਲੀਆਂ ਦੋ ਖਬਰਾਂ ਦੋ ਇਨਸਾਨੀ ਰੂਪ ਦੇ ਵਿੱਚ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ। ਪਹਿਲਾ ਜਾਨਵਰ ਐਸ਼ਲੀ ਪੌਲ ਗ੍ਰਿਫਿਥ, ਜਿਹਨੂੰ ਕਿ ਲਾਈਫ ਸੈਂਟੈਂਸ ਦਿੱਤਾ ਗਿਆ ਸੀ 2024 ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਜਿਨਸੀ ਕਾਰੇ ਕਰਨ ਦੇ ਇਲਜ਼ਾਮ ਦੇ ਵਿੱਚ 300 ਤੋਂ ਵਧੇਰੇ ਦੋਸ਼ ਇਸ ਦੇ ਉੱਤੇ ਆਇਦ ਹੋਏ ਸੀ, ਜਿਸ ਦੇ ਵਿੱਚ ਇਸ ਨੇ 69 ਛੋਟੀਆਂ ਲੜਕੀਆਂ ਦੇ ਨਾਲ ਬਤਕਾਰ ਕੀਤਾ ਸੀ। ਇੱਕ ਐਸਾ ਕੰਮ ਕੀਤਾ ਸੀ ਜਿਸ ਦੇ ਬਾਰੇ ਸ਼ਰਮ ਵੀ ਮਹਿਸੂਸ ਹੁੰਦੀ ਹੈ। ਇਸ ਦੇ ਪਾਸੋਂ ਬਹੁਤ ਸਾਰੀਆਂ ਵੀਡੀਓਜ਼ ਵੀ ਬਰਾਮਦ ਹੋਈਆਂ ਸੀ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੀਆਂ ਹੋਈਆਂ। ਔਰ ਇਸ ਨੂੰ ਸਜ਼ਾ ਦਿੱਤੀ ਗਈ ਸੀ 27 ਸਾਲ ਦੀ ਬਗੈਰ ਪੈਰੋਲ ਤੋਂ। 2049 ਦੇ ਵਿੱਚ ਇਸ ਨੇ ਜੇਲ੍ਹ ਤੋਂ ਰਿਲੀਜ਼ ਹੋਣਾ ਸੀ, ਪਰ ਇਸ ਨੇ ਵੀਰਵਾਰ ਦੇ ਦਿਨ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਵਕੀਲਾਂ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਦੇ ਬਾਰੇ ਅਦਾਲਤ ਸੋਚੇ। ਖੈਰ, ਜੇਕਰ ਅਦਾਲਤ ਐਸਾ ਕੋਈ ਫੈਸਲਾ ਲੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਸ਼ਲੀ ਪੌਲ ਵਰਗੇ ਜਿਹੜੇ ਪੈਡੋਫਿਲਸ ਨੇ ਉਹਨਾਂ ਦੇ ਲਈ ਇੱਕ ਚੰਗਾ ਸੁਨੇਹਾ ਹੋਏਗਾ ਅਤੇ ਸਮਾਜਿਕ ਢਾਂਚੇ ਦੇ ਲਈ ਇੱਕ ਮਾੜਾ ਸੁਨੇਹਾ ਹੋਏਗਾ। ਦੂਜੇ ਪਾਸੇ ਇੱਕ ਹੋਰ ਜਾਨਵਰ ਜੋਸ਼ੂਆ ਡੇਲ ਬਰਾਊਨ, ਮੈਲਬਨ ਦੇ ਇਸ ਜਾਨਵਰ ਦੇ ਬਾਰੇ ਤਾਂ ਬਹੁਤ ਸਾਰੇ ਇਸਦਾ ਨਾਮ ਸੁਣਦੇ ਹੋਏ ਕਈ ਸਾਰੇ ਮਾਪੇ ਜਿਹੜੇ ਨੇ ਉਹ ਦਹਿਸ਼ਤ 'ਚ ਆ ਜਾਂਦੇ ਨੇ। ਇਸ ਨੇ ਵੀ ਜਿਨਸੀ ਕਾਰੇ ਕੀਤੇ ਸੀ ਚਾਈਲਡ ਕੇਅਰ ਦੇ ਵਿੱਚ ਕੰਮ ਕਰਦਿਆਂ ਹੋਇਆਂ। ਜੋਸ਼ੂਆ ਡੇਲ ਬਰਾਊਨ ਦੇ ਉੱਤੇ ਇਲਜ਼ਾਮ ਜਿਹੜੇ ਸੀ ਉਹ 150 ਤੋਂ ਜ਼ਿਆਦਾ ਆਇਦ ਕੀਤੇ ਗਏ ਸੀ, ਔਰ ਜਿਸ ਦੇ ਵਿੱਚ ਇਸਨੇ ਅਲੱਗ ਅਲੱਗ ਚਾਈਲਡ ਕੇਅਰ ਦੇ ਵਿੱਚ ਕੰਮ ਕੀਤਾ ਸੀ। ਔਰ ਮੰਨਿਆ ਗਿਆ ਕਿ 23 ਚਾਈਲਡ ਕੇਅਰ 'ਚ ਇਸਨੇ 2019 ਤੋਂ 2025 'ਚ ਕੰਮ ਕੀਤਾ। ਪੁਆਇੰਟ ਕੁੱਕ, ਕੈਲਰ, ਸਨਬਰੀ, ਕੈਨਿੰਗਸਟਨ, ਮੈਲਟਨ, ਮਿਕਲਮ, ਲਿਓਪੋਲਡ, ਬਰੇਬਰੂਕ, ਬੰਡੂਰਾ, ਗ੍ਰੀਨਸਬਰੋ, ਹੋਪਰਸ ਕਰੋਸਿੰਗ, ਟਾਰਨੇਟ, ਵਿਲੀਅਮਸਟਾਊਨ, ਐਸੈਂਡਨ ਅਤੇ ਸੈਂਚੁਰੀ ਲੇਕਸ ਦੇ ਵਿੱਚ ਇਸਨੇ ਅਲੱਗ ਅਲੱਗ ਜਿਹੜੇ ਚਾਈਲਡ ਕੇਅਰ ਸੈਂਟਰ ਸੀ ਉੱਥੇ ਕੰਮ ਕੀਤਾ ਸੀ। ਇਹਨਾਂ ਦੇ ਵਿੱਚ ਕੰਮ ਕਰਦਿਆਂ ਇਸਨੇ ਛੋਟੇ ਬੱਚਿਆਂ ਦੇ

0: ਔਰ ਜਿਹੜੇ ਜਿਹੜੇ ਬੱਚੇ ਉਹਨਾਂ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਪੜ੍ਹੇ ਸੀ ਜਾਂ ਰਹੇ ਸੀ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਹੁਣ ਵੀ ਦਹਿਸ਼ਤ ਦੇ ਵਿੱਚ ਨੇ। ਉਸ ਵੇਲੇ ਜੋਸ਼ੁਆ ਡੇਲ ਬ੍ਰਾਊਨ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ ਜਿਹੜਾ ਕਿ ਚਾਈਲਡ ਕੇਅਰ ਸੈਂਟਰ 'ਚ ਇਸ ਦੁਸ਼ਕਰਮ ਦੇ ਲਈ, ਅਤੇ 15 ਸਾਲ ਦੀ ਜੇਲ੍ਹ ਦੀ ਸਜ਼ਾ ਚਾਈਲਡ ਅਬਿਊਜ਼ ਮਟੀਰੀਅਲ ਰੱਖਣ ਦੇ ਲਈ। ਪਰ ਹੁਣ ਇਸ ਦੀ ਤਰਫ ਤੋਂ ਵੀ ਅਦਾਲਤ ਦੇ ਵਿੱਚ ਅਪੀਲ ਤਾਂ ਨਹੀਂ ਕਹਿ ਸਕਦੇ, ਪਰ ਇਸ ਨੇ ਅਦਾਲਤ ਦੇ ਵਿੱਚ ਇਸ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ। ਇਸ ਨੇ ਜਿਹੜਾ ਵੀਡੀਓ ਲਿੰਕ ਦੇ ਵਿੱਚ ਜੇਲ੍ਹ ਤੋਂ ਪੇਸ਼ ਹੋਇਆ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ, ਉਹਦੇ ਅੰਦਰ ਇਹ ਮੰਨਿਆ ਕਿ ਇਹ ਗਿਲਟੀ ਨਹੀਂ ਹੈ, ਇਹ ਗਲਤੀ ਨਹੀਂ ਆਪਣੀ ਮੰਨ ਰਿਹਾ, ਯਾਨੀ ਕਿ ਇਹ ਗਿਲਟੀ ਨਾ ਪਲੀਡ ਕਰਨ ਤੋਂ ਬਾਅਦ ਅਦਾਲਤੀ ਕਾਰਵਾਈ ਦੇ ਅਸਰ ਜਿਹੜੇ ਨੇ ਉਹ ਜ਼ਾਹਰ ਜੀ ਗੱਲ ਹੈ ਕਿ ਇਸ ਦੀ ਸਜ਼ਾ ਦੇ ਉੱਤੇ ਪੈਣਗੇ। ਇੱਧਰ ਆਖਰੀ ਖਬਰ, ਇੱਕ ਹੋਰ ਅਪੀਲ ਜਿਸ ਦੇ ਵਿੱਚ ਟ੍ਰਿਪਲ ਮਰਡਰ ਜਾਂ ਮਸ਼ਰੂਮ ਮਰਡਰ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਮੈਲਬਨ ਦੀ ਮਹਿਲਾ ਐਰਿਨ ਪੈਟਰਸਨ ਨੂੰ ਅਗਸਤ ਮਹੀਨੇ ਦੇ ਵਿੱਚ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ, ਜਿੱਥੇ ਉਸਦੇ ਵਕੀਲਾਂ ਦੀ ਤਰਫ ਤੋਂ 5-6 ਨੁਕਤੇ ਅਦਾਲਤ ਦੇ ਵਿੱਚ ਦਾਇਰ ਕੀਤੇ ਗਏ ਨੇ ਅਤੇ ਅਪੀਲ ਪਾਈ ਗਈ ਹੈ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਹੋ ਸਕੇ। 18 ਜਾਂ 19 ਅਗਸਤ ਨੂੰ ਜਾਂ ਦੋਵੇਂ ਦਿਨ ਇਸ ਦੀ ਪੇਸ਼ੀ ਹੋਣੀ ਹੈ। ਦੱਸ ਦਈਏ ਕਿ ਪਿਛਲੇ ਸਾਲ ਇਸ ਦੀ ਪੇਸ਼ੀ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ। ਆਪਣੀ ਸੱਸ ਗੇਲ ਪੈਟਰਸਨ, ਸਹੁਰਾ ਡੌਨ ਪੈਟਰਸਨ, ਸੱਸ ਦੀ ਭੈਣ ਹੇਦਰ ਵਿਲਕਿਨਸਨ, ਇਹਨਾਂ ਸਾਰਿਆਂ ਨੂੰ ਜ਼ਹਿਰੀਲੀ ਮਸ਼ਰੂਮ ਘਰੇ ਬੁਲਾ ਕੇ ਡਿਨਰ ਦੇ ਵਿੱਚ ਪਰੋਸਣ ਅਤੇ ਫਿਰ ਕਤਲ ਕਰਨ ਦੇ ਦੋਸ਼ ਇਸ ਦੇ ਉੱਤੇ ਲੱਗੇ ਸੀ। ਇਸ ਦੇ ਪਤੀ ਰਿਆਨ, ਜਿਹੜੀ ਸੱਸ ਦੀ ਭੈਣ ਸੀ ਹੇਦਰ ਵਿਲਕਿਨਸਨ, ਉਸ ਦਾ ਪਤੀ ਰਿਆਨ ਵਿਲਕਿਨਸਨ, ਉਹ ਵੀ ਇਕਲੌਤਾ ਹੀ ਇਸ ਪੂਰੇ ਮਾਮਲੇ 'ਚ ਬਚਿਆ ਸੀ ਔਰ ਇਸ ਪੂਰੇ ਮਾਮਲੇ ਦਾ ਗਵਾਹ ਵੀ ਸੀ, ਜਿਸਨੇ ਅਦਾਲਤ ਦੇ ਵਿੱਚ ਸਾਰੇ ਗੱਲ ਵੀ ਰੱਖੀ ਸੀ। ਪਰ ਹੁਣ ਇਸ ਦੇ ਵਕੀਲਾਂ ਦੀ ਤਰਫ ਤੋਂ ਬਹੁਤ ਸਾਰੇ ਨੁਕਤੇ ਅਲੱਗ ਅਲੱਗ ਤਰੀਕੇ ਦੇ ਨਾਲ ਬਣਾਏ ਗਏ ਨੇ। ਕਿਹਾ ਗਿਆ ਹੈ ਕਿ ਫੰਡਾਮੈਂਟਲੀ ਰੋਂਗ ਹੈ। ਇਸ ਦੀ ਸਜ਼ਾ ਦੀ ਸੁਣਵਾਈ ਵੇਲੇ ਅਦਾਲਤ ਨੇ ਕਿਹਾ ਸੀ ਕਿ ਕੋਈ ਬਹੁਤੇ ਸਬੂਤ ਉਹਦੇ ਹੱਕ 'ਚ ਨਹੀਂ ਨੇ, ਪਰ ਫਿਰ ਵੀ ਸਜ਼ਾ ਸੁਣਾਈ ਜਾ ਰਹੀ ਹੈ। ਐਸੇ ਬਹੁਤ ਸਾਰੇ ਨੁਕਤੇ ਉਠਾਏ ਗਏ ਨੇ ਸਜ਼ਾ ਸੁਣਾਉਣ ਵੇਲੇ ਜਿਹੜੇ ਅਦਾਲਤ ਦੀ ਤਰਫ ਤੋਂ ਕਹੇ ਗਏ ਸੀ, ਅਤੇ ਉਹਨਾਂ ਨੁਕਤਿਆਂ ਨੂੰ ਕਾਨੂੰਨੀ ਕਾਰਨ ਦੇ ਕੇ 51 ਸਾਲਾ ਪੈਟਰਸਨ ਦੀ ਜੇਲ੍ਹ ਦੀ ਸਜ਼ਾ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 33 ਸਾਲ ਨੌਨ ਪੈਰੋਲ ਇਸ ਨੇ ਜੇਲ੍ਹ ਕੱਟਣੀ ਹੈ, ਯਾਨੀ 82 ਸਾਲ ਦੀ ਹੋਏਗੀ ਜਦੋਂ ਇਹ ਜੇਲ੍ਹ 'ਚੋਂ ਬਾਹਰ ਆਏਗੀ। ਪਰ ਅਦਾਲਤ ਨੇ ਵਿੱਚ ਅਪੀਲ ਅਦਾਲਤ 'ਚ ਇਹ ਵੀ ਇੱਕ ਤਰਕ ਰੱਖਿਆ ਗਿਆ ਕਿ ਇੰਨੀ ਉਮਰ ਤੱਕ ਉਸਨੂੰ ਜੇਲ੍ਹ 'ਚ ਕਾਹਤੇ ਰੱਖਿਆ ਜਾਣਾ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਜਦੋਂ ਇਹ ਜੇਲ੍ਹ 'ਚੋਂ ਬਾਹਰ ਆਏਗੀ, ਪਰ ਅਦਾਲਤ ਨੇ ਵਿੱਚ ਅਪੀਲ ਅਦਾਲਤ 'ਚ ਇਹ ਵੀ ਇੱਕ ਤਰਕ ਰੱਖਿਆ ਗਿਆ ਕਿ ਇੰਨੀ ਉਮਰ ਤੱਕ ਉਸਨੂੰ ਜੇਲ੍ਹ 'ਚ ਕਾਹਤੇ ਰੱਖਿਆ ਜਾਣਾ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ। ਦਿਓ ਇਜਾਜ਼ਤ, ਧੰਨਵਾਦ।
1: ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ ਕਰ ਰਹੇ ਹੋਗੇ ਸ਼ੁਕਰਾਨਾ, ਉਸ ਰੱਬ ਦਾ ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਸ ਖੁਸ਼ੀ ਨੂੰ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੇ ਦਿੱਤੇ ਸਵਾਸਾਂ ਦੇ ਲਈ, ਦਿੱਤੇ ਇਹਨਾਂ ਸਾਵਾਂ ਦੇ ਲਈ ਖੁਸ਼ ਹੋ, ਅੱਜ ਦੇ ਦਿਨ ਤੋਂ ਖੁਸ਼ ਹੋ, ਬਸ ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 212 ਸਾਲ ਸੀ ਜਦੋਂ ਪਹਿਲੀ ਵਾਰ 2500 ਰੁਪਈਏ 'ਤੇ ਕੰਮ ਕੀਤਾ। ਰਾਤ ਦੀ ਡਿਊਟੀ ਕਰਨੀ ਅਤੇ ਦਿਨੇ ਮੱਝਾਂ ਗਾਵਾਂ ਸਾਂਭਣੀਆਂ। ਕੁਛ ਗਿਲੇ ਸਿੱਕਵੇ ਗਿਲੇ ਸ਼ਿਕਵੇ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹੇ। ਹਾਣ ਦੇ ਜਦੋਂ ਖੇਡਦੇ ਸੀ ਤਾਂ ਉਦੋਂ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਵੱਜੀਆਂ ਸੀ, ਇਹ ਸ਼ਿਕਵਾ ਜ਼ਰੂਰ ਰਹਿੰਦਾ। ਸ਼ੌਂਕ ਨਾ ਦੀ ਤਾਂ ਜਿੱਦਾਂ ਚੀਜ਼ ਹੀ ਨਹੀਂ ਸੀ ਰਹੀ ਅਤੇ ਪੂਰੇ ਕਿੱਥੋਂ ਹੋਣੇ, ਉਮੀਦ ਨਹੀਂ ਸੀ ਆਪਣੇ ਸ਼ੌਂਕ ਪੂਰੇ ਹੋਣਗੇ। ਅੰਨੇ ਬੋਲੇ ਹੋ ਕੇ ਲੱਗੇ ਰਹਿੰਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ। ਥੋੜ੍ਹੇ ਬਹੁਤੇ ਪੈਰ ਲੱਗਣ ਲੱਗੇ ਤਾਂ ਜ਼ਿੰਦਗੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ, ਸਾਰਾ ਕੁਛ ਫਿਰ ਉੱਥੇ ਦਾ ਉੱਥੇ ਆ ਕੇ ਖੜ ਗਿਆ। ਲੱਕ ਦੀ ਪੀੜ, ਕੰਮ 'ਤੇ ਵੱਧ ਘੱਟ ਕੇ ਅਤੇ ਜ਼ੋਰ ਲੱਗਣ ਦੇ ਕਰਕੇ ਬੈਕ ਪੇਨ ਸ਼ੁਰੂ ਹੋ ਗਈ ਅਤੇ ਮੰਜੇ ਦੇ ਉੱਤੇ ਪਤਾ ਨਹੀਂ ਸੀ ਕਿੰਨਾ ਕੁ ਚਿਰ ਲਈ ਪਏ ਰਹਿਣਾ। 1.5 ਸਾਲ ਬੈੱਡ ਦੇ ਉੱਤੇ ਬੜਾ ਔਖਾ ਸੀ ਪੈਣਾ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਕੋਈ ਕਹਿੰਦਾ ਮਸਾਂ ਜਵਾਕ ਅਕਵਾਈ ਕਮਾਈ ਕਰਨ ਲੱਗਾ ਹੈ, ਕੋਈ ਕਹਿੰਦਾ ਲੈ ਹੁਣ ਸਦਾ ਦੇ ਲਈ ਰੋਗੀ ਹੋ ਗਿਆ, ਲੈ ਹੁਣ ਕੀ ਕਰੂਗਾ। ਅਸਲ ਦੇ ਵਿੱਚ ਜ਼ਿੰਦਗੀ ਕੀ ਆ ਉਦੋਂ ਅਹਿਸਾਸ ਹੋਇਆ। ਇਸ ਘਟਨਾ ਤੋਂ ਬਾਅਦ ਜ਼ਿੰਦਗੀ ਬਾਰੇ ਕਈ ਗੱਲਾਂ ਸਮਝ ਲੱਗੀਆਂ। ਉਦੋਂ ਮੈਨੂੰ ਮੰਜੇ 'ਤੇ ਪਏ ਨੂੰ ਨਾਨੀ ਦੀ ਗੱਲ ਬੜੀ ਯਾਦ ਆਉਂਦੀ ਸੀ। ਕਹਿੰਦੀ ਹੁੰਦੀ ਸੀ ਪੁੱਤ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਹਿੰਮਤ ਨੂੰ ਮਿਹਨਤ ਨੂੰ ਇੱਕ ਦਿਨ ਬੂਰ ਜ਼ਰੂਰ ਪੈਂਦਾ। ਲੋਕਾਂ ਦਾ ਕੀ ਆ, ਲੋਕ ਤਾਂ ਗੱਲਾਂ ਕਰਨਗੇ, ਮਿਹਨਤ ਡਟ ਕੇ ਕਰੋ, ਆਪਣਾ ਹੱਕ ਬਣਦਾ ਖਾਓ, ਇਹੋ ਹੀ ਲੋਕ ਨੇ, ਇਹਨਾਂ ਦੀਆਂ ਗੱਲਾਂ ਆਪੇ ਬਦਲ ਜਾਣੀਆਂ। ਕੰਮ ਤੁਸੀਂ ਆਪਣਾ ਕਰਨਾ, ਤਰੱਕੀ ਤੁਸੀਂ ਆਪਣੀ ਕਰਨੀ ਆ, ਲੋਕਾਂ ਦੀ ਸਭਾਸ਼ੀ ਅਲੱਗ ਤੋਂ ਮਿਲ ਜਾਣੀ, ਪਰ ਦਿਲ ਸਾਫ ਰੱਖੇ ਬੰਦਾ, ਫਿਰ ਰੱਬ ਆਪੇ ਤੁਹਾਡੇ ਨਾਲ ਚੰਗਾ ਕਰਦਾ। ਬਸ ਆਪਣੀ ਸੋਚ ਠੀਕ ਹੋਵੇ, ਆਸ ਹੋਵੇ ਉਸ ਰੱਬ 'ਤੇ। ਇੱਕ ਆਸ ਕੇ ਇੱਕ ਦਿਨ ਆਪਾਂ ਠੀਕ ਹੋ ਜਾਵਾਂਗੇ। ਹਿੰਮਤਹਾਰੀ ਤਾਂ ਬੰਦਾ ਗਿਆ, ਪਹਿਲਾਂ ਤਾਂ ਵੇਖ ਪੁੱਤ ਆਪਣੇ ਆਪ ਨੂੰ ਜਿੱਤਣਾ ਪੈਂਦਾ, ਫਿਰ ਜ਼ਿੰਦਗੀ ਦੇ ਨਾਲ ਲੜਨ ਦੀ ਤਿਆਰੀ। ਜਿੰਨੀ ਖੁਸ਼ੀ ਹੋਈ ਸੀ ਪਤਾ ਨਹੀਂ ਸੀ ਜ਼ਿੰਦਗੀ ਉਦੋਂ ਵੀ ਬੁਰੀ ਕਰੂ। ਉਸ ਤੋਂ ਬਾਅਦ ਮਿਹਨਤ ਕਰਕੇ ਬਾਹਰ ਜਾਣ ਦੀ ਸੋਚੀ, ਉੱਥੇ ਵੀ ਕਿਸਮਤ ਨੇ ਸ਼ਾਇਦ ਸਾਥ ਨਹੀਂ ਦਿੱਤਾ, ਏਜੰਟ ਨੇ ਠੱਗੀ ਮਾਰ ਲਈ। ਗੱਲ ਕਾਹਦੀ ਕਿ 2-3 ਸਾਲ ਦੀ ਕਮਾਈ ਫਿਰ ਕੂਚ ਪੈ ਗਈ। ਇੱਦਾਂ ਲੱਗਦਾ ਸੀ ਫਿਰ ਦੁਬਾਰਾ ਉੱਥੇ ਆ ਕੇ ਖੜ ਗਿਆ ਵਾਂ। ਇੱਕ ਤਾਂ ਸਰੀਰ ਦੁੱਖ ਨੂੰ ਹੰਢਾ ਕੇ ਹਟਿਆ ਸੀ ਅਤੇ ਹੁਣ ਮਾਨਸਿਕ ਤੌਰ ਦੇ ਉੱਤੇ ਵੀ ਐਸੀ ਸੱਟ ਵੱਜੀ ਕਿ ਹੁਣ ਲੱਗਦਾ ਸੀ ਖੜਿਆ ਨਹੀਂ ਜਾਣਾ। ਉਦੋਂ ਇਹ ਵੀ ਅਹਿਸਾਸ ਹੋ ਗਿਆ ਕਿ ਮਾਨਸਿਕ ਸੱਟ ਸਰੀਰ ਦੇ ਸੱਟ ਨਾਲੋਂ ਜ਼ਿਆਦਾ ਤਕਲੀਫ ਦਿੰਦੀ ਹੈ। ਲੋਕਾਂ ਦੇ ਤਾਨੇ ਮਿਹਣੇ ਉਹ ਜ਼ਿਆਦਾ ਦੁੱਖ ਦਿੰਦੇ ਨੇ। ਮੇਰੇ ਵੱਲੋਂ ਸਾਰਿਆਂ ਦੀਆਂ ਉਂਗਲਾਂ ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ, ਇਹਨੇ ਕੁਛ ਗਲਤ ਕੀਤਾ ਹੋਣਾ, ਇਹਨੇ ਕੋਈ ਪੁਣ ਛਾਣ ਨਹੀਂ ਕੀਤੀ ਹੋਣੀ, ਕਿਸੇ ਚੰਗੇ ਦੀ ਸਲਾਹ ਨਹੀਂ ਲਈ, ਸਾਨੂੰ ਦੱਸਦਾ ਅਸੀਂ ਵਧੀਆ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲਿਆਂ ਕੀਤਾ ਹੈ, ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ ਲੋਕਾਂ ਦੇ ਹਾਸੇ, ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਸੀ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ, ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਸੀ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿੰਨਾ ਜਿੰਨਾ ਜੀਰੋ ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ, ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਵਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ, ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿਹਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਹੈ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ, ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ। ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ, ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹੋ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ ਮੇਰੀ ਜ਼ਿੰਦਗੀ ਦੇ ਕੁਛ ਹਿੱਸੇ, ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ, ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢ ਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ, ਮਾੜੇ ਦਿਨ ਤਾਂ ਪੁੱਤ ਢਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ, ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਨਹੀਂ ਸੀ ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ਼ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋ ਰੁੱਖ ਆਉਣਾ ਹੈ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ। ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ ਹਾਂ। ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ ਹੈ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੋ, ਉਹੀ ਲੋਕਾਂ ਨੂੰ ਦੱਸਣ ਜੋਗਾ ਉਹ। ਜਿਹੜਾ ਇੱਥੇ ਢਹਿ ਗਿਆ ਉਹ ਫਿਰ ਢਹਿ ਗਿਆ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਚਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar house and land experts Orbit Homes apne 44 variyan te tajurbe nal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433-280-252 te 04-33-280-252 ਤੇ
2: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
2: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
3: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 04303883011 ਔਰ ਵਿਜ਼ਿਟ uvfinancial.com.au
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
5: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
6: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-503-503
5: ਜਾਂ 90-77-97-33
6: ਜਾਂ ਈਮੇਲ info@vyimmigration.com.au
5: ਯਾਦ ਰੱਖੋ 9077-9733
6: VY Immigration and Education Consultant
5: ਹਰ ਕਦਮ ਤੁਹਾਡੇ ਨਾਲ
7: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
8: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
7: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 04-99-25-35-45 ਤੇ
9: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
11: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04-33-465-492
12: ਹਾਂਜੀ ਹਾਂ

0: ਹੈਲੋ ਹੈਲੋ ਹੈਲੋ ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਆਵਾਜ਼ ਦੀ ਥੋੜ੍ਹੀ ਜਿਹੀ ਚੇਂਜਿੰਗ ਸ਼ੇਂਜਿੰਗ ਹੋ ਗਈ ਹੈ ਅਤੇ ਅੱਜ ਹੱਸਣ ਦੀ ਵੀ ਚੇਂਜਿੰਗ ਸ਼ੇਂਜਿੰਗ ਹੋ ਗਈ ਹੈ। ਮੇਰਾ ਨਾਮ ਕ੍ਰਿਸ਼ਨਾ ਐਂਡ ਟਾਈਮ ਹੋ ਗਿਆ ਲਾਫਟਰ ਥੈਰੇਪੀ ਦਾ, ਹਾ ਹਾ ਹਾ ਹੀ ਹੀ ਹੀ ਹੂ ਦਾ। ਮੇਰੇ ਨਾਲ ਹੱਸਣ ਲਈ ਆ ਚੁੱਕੇ ਨੇ ਯਸ਼ ਜੀ। ਕੈਸੀ ਹੈ ਯਸ਼ ਆਪ?
1: ਮੈਂ ਇਕਦਮ ਬੜੀਆ ਸ਼ਾਨਦਾਰ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਹਾਂਜੀ ਬਿਲਕੁਲ, ਹੱਸਣ ਹਸਾਉਣ ਦਾ ਟਾਈਮ ਹੋ ਗਿਆ ਹੈ ਅਤੇ ਆਪਾਂ ਕਰਦੇ ਹਾਂ ਦਿਨ ਦੀ ਸ਼ੁਰੂਆਤ ਪੋਜ਼ਿਟਿਵਿਟੀ ਨਾਲ, ਬੱਚਿਆਂ ਦੇ ਹੱਸਣ ਹਸਾਉਣ ਨਾਲ, ਚੁਟਕਲੇ ਬੁਝਾਰਤ, ਹੋਰ ਵੀ ਬੜਾ ਕੁਛ। ਆਓ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ।
0: ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ ਜੀ, ਅਤੇ ਬੱਚੇ ਸਾਰੇ ਤਿਆਰ ਰਹਿਣ, ਮੈਂ ਜਿੱਦਾਂ ਜਿੱਦਾਂ ਨਾਮ ਲਈ ਜਾਵਾਂਗਾ ਉਸੇ ਤਰੀਕੇ ਨਾਲ ਆਉਂਦੇ ਰਹਿਣਾ। ਵੀ ਵਿਲ ਸਟਾਰਟ ਵਿਦ ਆਰਜ਼ਾ। ਆਰਜ਼ਾ ਤੁਸੀਂ ਓਨਰ ਹੋ
2: ਜਿੱਤੇ ਹੁਣ ਮੇਰੀ ਟੀਮ ਨੇ ਰੀਜਨਲ ਫਾਈਨਲਸ ਚ ਜਾਣਾ।
0: ਚੱਲੇਗਾ
1: ਹੁਣ ਤੇ ਪੱਟੇ ਚੱਕ ਦੇਣੇ ਤੁਸੀਂ ਰੀਜਨਲ ਦੇ ਵਿੱਚ।
0: ਕੀ ਸੁਣਾਉਂਗੇ ਫਿਰ?
2: ਅੱਜ ਮੈਂ ਚੁਟਕਲਾ ਸੁਣਾਵਾਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਸਪੋਰਟਸ ਦੀ ਅਪਡੇਟ ਦਵਾਂਗੀ।
0: ਯਾ ਸ਼ੋਰ ਸ਼ੋਰ
2: ਤੇ ਇਹ ਹੈਗੀ ਹੈ ਕਿ ਕੱਲ ਵਿਮੈਨਸ ਦਾ ਫਸਟ T20 ਇੰਟਰਨੈਸ਼ਨਲ ਮੈਚ ਸੀ ਇੰਡੀਆ ਤੇ ਇੰਗਲੈਂਡ ਦਾ, ਤੇ ਇੰਡੀਆ ਦੀ ਵਿਮੈਨਸ ਦੀ ਟੀਮ ਜਿੱਤੀ ਹੈ ਵਿਦ 38 ਰਨਸ। ਉਹਨਾਂ ਨੇ ਸਕੋਰ ਬਣਾਇਆ 188 ਤੇ 7 ਆਊਟ ਹੋਏ, ਤੇ ਇੰਗਲੈਂਡ ਦੀ ਵਿਮੈਨ ਦੀ ਟੀਮ 150 ਸਕੋਰ ਬਣਾਇਆ ਤੇ ਉਹਨਾਂ ਦੇ 8 ਆਊਟ ਹੋ ਗਏ।
0: ਓਕੇ ਓਕੇ ਓਕੇ ਕੱਲ ਜਮੀਮਾ ਦੀ ਮੇਜਰ ਪਰਫਾਰਮੈਂਸ ਰਹੀ ਉਹਦੇ ਅੰਦਰ, ਹਨਾ? ਸ਼ੀ ਮੇਡ 69 ਰਨਸ।
2: 69
0: ਰਨਸ
2: ਇੱਕ ਵਾਰੀ ਇੱਕ ਜਨਾਨੀ ਪਾਰਸਲ ਦੁਕਾਨ ਤੇ ਜਾਂਦੀ ਹੈ ਤੇ ਦੁਕਾਨਦਾਰ ਨੂੰ ਪਾਰਸਲ ਦਿਖਾਉਂਦਾ ਤੇ ਉਹ ਕਹਿੰਦੀ ਨਹੀਂ ਆ ਛੋਟਾ ਪਾਰਸਲ, ਤੇ ਫਿਰ ਦੁਕਾਨਦਾਰ ਇੱਕ ਹੋਰ ਪਾਰਸਲ ਦਿਖਾਉਂਦਾ ਤੇ ਕਹਿੰਦੀ ਨਹੀਂ ਆ ਮੈਨੂੰ ਪਸੰਦ ਨੀ, ਤੇ ਫਿਰ ਦੁਕਾਨਦਾਰ ਪੁੱਛਦਾ ਭੈਣ ਜੀ ਤੁਹਾਨੂੰ ਪਾਰਸਲ ਕਿੱਦਾਂ ਦਾ ਚਾਹੀਦਾ, ਤੇ ਜਨਾਨੀ ਕਹਿੰਦੀ ਮੈਨੂੰ ਏਦਾਂ ਦਾ ਪਾਰਸਲ ਚਾਹੀਦਾ ਜਿਹ ਚ ਮੇਰੀ ਪਾਣੀ ਦੀ ਬੋਟਲ ਪੈ ਜੇ, ਮੇਰਾ ਮੇਕਅਪ ਦਾ ਸਮਾਨ ਪੈ ਜੇ, ਬੱਚਿਆਂ ਦੇ 2-3 ਕੱਪੜੇ ਪੈ ਜਾਣ, ਮੇਰਾ ਟਿਫਨ ਪੈ ਜੇ, ਅੰਬਰੇਲਾ ਪੈ ਜੇ ਤੇ ਬੱਚਿਆਂ ਦੇ ਨੈਪੀ ਵਗੈਰਾ ਪੈ ਜਾਣ। ਤੇ ਦੁਕਾਨਦਾਰ ਅੱਗੋ ਕਹਿੰਦਾ ਭੈਣ ਜੀ ਤੁਹਾਨੂੰ ਪਾਰਸਲ ਦੀ ਲੋੜ ਨੀ, ਤੁਹਾਨੂੰ ਬੋੜੇ ਦੀ ਲੋੜ ਆ, ਬੋੜਾ ਖਰੀਦੋ।
0: ਇਹ ਵੈਸੇ ਹੈ ਨਾ ਪ੍ਰੋਬਲਮ ਲੇਡੀਜ਼ ਅੰਦਰ, ਹਨਾ?
1: ਇਹ ਨਾ ਪੁੱਛੋ ਵਾਟਸ ਇਨ ਮਾਈ ਬੈਗ।
0: ਸਹੀ ਹੈ ਬਈ, ਸਹੀ ਹੈ।
1: ਥੈਂਕ ਯੂ ਅਰਜ਼ਾ, ਹੈਵ ਅ ਨਾਈਸ ਡੇ।
2: ਥੈਂਕ
0: ਯੂ, ਹੈਵ ਅ ਨਾਈਸ ਡੇ। ਐਂਡ ਅਗਲੀ ਵਾਰੀ ਹੈ ਜੀ ਮੰਨਤ ਤੇ ਫਤਿਹ ਦੀ। ਮੰਨਤ ਐਂਡ ਫਤਿਹ, ਦੇਖੋ ਬਈ ਕਿਹਦੀ ਅੱਜ ਪਹਿਲੀ ਵਾਰੀ ਹੈ।
1: ਮੈਨੂੰ
0: ਲੱਗਾ ਤੁਸੀਂ ਕਹਿਣ ਲੱਗੇ ਸਤਿ ਸ਼੍ਰੀ ਅਕਾਲ ਯਸ਼ ਅੰਕਲ ਜੀ ਤੇ ਕ੍ਰਿਸ਼ਨਾ ਦੀਦੀ ਜੀ।
1: ਅੱਜ ਗੁਰੂ ਘਰ ਨੀ ਗਏ, ਲੇਟ ਹੋ ਗਏ?
3: ਗਏ ਸੀਗੇ, ਮੈਂ 5 ਵਜੇ ਉੱਠੀ ਸੀਗੀ ਉਹਦੇ ਨਾਲ, ਫਿਰ ਉਹਦੇ ਨਾਲ ਫਿਰ ਅਸੀਂ ਅਰਲੀ ਹੋ ਗਏ ਸੀਗੇ। 6 ਵਜੇ ਉੱਠੀ ਸੀਗੀ ਤੇ ਫਿਰ ਉਹਦੇ ਨਾਲ ਅਸੀਂ ਅਰਲੀ ਹੋ ਗਏ। ਕਿਉਂਕਿ ਵਾਲ ਵੀ ਧੋਣੇ ਸੀ ਨਾ ਤਾਂ ਕਰਕੇ ਫਿਰ ਉਹਦੇ ਨਾਲ ਟਾਈਮ ਸੇਵ ਹੋ ਗਿਆ।
0: ਹਾਂ ਬਈ ਕਿੰਨਾ ਕੁਛ ਤਾਂ ਕਰਨਾ ਪੈਂਦਾ ਕੁੜੀਆਂ
1: ਨੂੰ ਨੰਨੀ ਜੀ ਜਾਨ ਕਿੰਨਾ ਸਾਰਾ ਕੰਮ। ਬਸ ਬਸ ਮੇਰੀ ਅੱਖਾਂ ਭਰ ਆਈ
0: ਬੇਟਾ, ਮੈਂ ਥੱਕ ਗਿਆ, ਮੈਂ ਹੀ ਥੱਕ ਗਿਆ, ਮੈਂ
1: ਥੱਕ ਗਿਆ,
0: ਮੈਂ ਚੱਲਣਾ ਇਸ ਤੋਂ ਬਾਅਦ, ਮੇਰੇ ਤੋਂ ਕੋਈ ਕਾਲ ਨੀ ਲੈਣ ਹੋਣੀ, ਤੁਹਾਡੀ ਥਾਂ ਮੈਂ ਹੁਣ ਘਰ ਜਾ ਕੇ ਸੌਣ ਲੱਗਾ। ਆਈ ਨੀਡ ਗੁੱਡ ਨੀਂਦ।
3: ਬੰਦੇ
1: ਤੁਸੀਂ ਚਾਰ
0: ਸਾਡੀ ਅਲਰਜੀਕਲ ਡੀਲ ਹੋ ਗਈ ਆ।
1: ਅੱਛਾ
0: ਲੈ ਸਾਨੂੰ ਵੱਧ ਰੋਟੀਆਂ ਮਿਲਣੀਆਂ ਹੁਣ।
1: ਅੱਛਾ
3: ਪਾਪਾ ਨਾ ਤਿੰਨ ਖਾਂਦੇ ਹੁੰਦੇ ਤੇ ਕੰਮ ਲਈ ਵੀ ਪਾਪਾ ਦੇ ਬਣਾਈਆਂ ਸੀਗੀਆਂ ਸੀ।
0: ਵਾਹ ਵਾਹ ਮੰਨਤ, ਵਾਹ ਵਾਹ, ਬਹੁਤ ਸੁਚੱਜੀ ਕੁੜੀ ਹੈ, ਬਹੁਤ
3: ਸੁਚੱਜੀ। ਮੂੰਗੀ ਦਾਲ ਵੀ ਮੇਰੀ ਹੀ ਖਾਦੀ ਸੀਗੀ ਅਸੀਂ।
1: ਇਹ ਤੇ ਕ੍ਰਿਸ਼ਨਾ ਵੀਰ ਜੀ ਨੂੰ ਕੰਪਲੈਕਸ ਫੀਲ ਕਰਾਤਾ ਹੈ।
0: ਹਾਂ ਹਾਂ ਹਾਂ, ਮੈਨੂੰ ਤਾਂ ਕਿਆ ਹੀ ਕੰਪਲੈਕਸ ਹੈ, ਤੁਸੀਂ ਰੈਸਪੀਆਂ ਦੇਖੋ, ਤੁਸੀਂ ਦੇਖੋ ਬੱਚੇ ਕਿਸ ਲੈਵਲ ਤੇ ਕੰਪੀਟੀਸ਼ਨ ਤੇ ਆ ਰਹੇ। ਅਸੀਂ ਤਾਂ ਦੇਖੋ ਆਪਣਾ ਮੂੰਹ ਲੈ ਕੇ ਚਲ ਜਾਣਾ ਖਾਣਾ ਖਾਣ ਲਈ, ਸਾਨੂੰ ਇਹ ਬੁਲਾ ਲੈਂਦੇ ਆਪਾਂ ਖਾਣਾ। ਕੀ ਸੁਣਾਉਂਗੇ ਮੰਨਤ?
1: ਹਾਂਜੀ ਮੰਨਤ,
3: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ
0: ਆਉਣ ਦਿਓ ਫਿਰ,
1: ਅੱਜ ਤੇ ਬੋਲੀ ਡੇ ਹੈ ਨਾ ਫਿਰ। ਹਾਂਜੀ ਹਾਂਜੀ,
3: ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ, ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ, ਲੈ ਦੇ ਟੋਕਰੀ ਤਾਰਾਂ ਦੀ ਵੇ ਮੈਂ ਧੀ ਵੱਡਿਆ ਸਰਦਾਰਾਂ ਦੀ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ।
1: ਵੈਲ ਡਨ ਬਨਤ,
0: ਵੈਰੀ ਗੁੱਡ, ਕਿਆ ਬਾਤਾਂ ਨੇ, ਥੈਂਕ ਯੂ।
1: ਹਾਂਜੀ ਹਾਂਜੀ
0: ਹਾਂਜੀ, ਕਰਾਓ ਜੀ ਕਰਾਓ।
3: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਤੇ ਯਸ਼ ਦੀਦੀ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਤੁਸੀਂ 5 ਵਜੇ ਉੱਠੇ ਸੀ?
3: ਨਹੀਂ ਮੈਨੂੰ ਉਠਾਇਆ ਹੀ ਨਹੀਂ।
1: ਵਧੀਆ ਹੋ ਗਿਆ ਨਾ ਫਿਰ ਤੇ,
0: ਫਿਰ ਰਾਤ ਮੈਂ ਸੁਣਿਆ ਰੋਟੀਆਂ ਰੋਟੀਆਂ ਬਹੁਤ ਵੇਲੀਆਂ ਨਾ, ਥੱਕ ਗਿਆ। ਮੈਂ ਤੇ ਕੁਝ ਕੀਤਾ ਨਹੀਂ, ਉਹਨਾਂ ਨੂੰ ਦੇ ਦੋ, ਮੇਰੇ ਆਲੇ ਪਾਸੇ ਨੀ ਕਰਨਾ, ਮੇਰੇ ਕੋਲ ਪੈਸੇ ਪੂਹੇ ਨੀ ਹੈਗੇ।
1: ਸੋਹਣੀ ਸੋਹਣੀ ਗੱਲਾਂ ਕਰ ਰਹੇ ਵਧੀਆ ਤਰੀਕੇ ਨਾਲ, ਅਸੀਂ ਕੀ ਵਿਗਾੜਿਆ ਹੈ? ਫਾਈਨ ਕਿਉਂ ਬਣਦਾ?
0: ਗਲਤ ਗੱਲ
1: ਹੈ, ਗਾਣਾ ਸੁਣਿਆ ਮੂਸੇ ਵਾਲੇ ਦਾ ਧੱਕਾ ਕੀ ਕਿਹਾ ਹੈ?
0: ਮੇਰੇ ਵੱਲੋਂ ਚਾਰ ਇਨਫਿਨਿਟੀ ਤੋੜ ਦੇਣੇ, ਅਸੀਂ ਵੰਡ ਲਿਆ ਕਰਾਂਗੇ, ਤੂੰ ਨਾ ਮੈਨੂੰ ਦੱਸ ਦੇ। ਹਾਂ 5 ਵਜੇ ਕਿਉਂ ਉੱਠਣਾ ਯਾਰ?
1: ਇਹੀ ਤੇ ਮੈਂ ਕਿਹਾ ਕਿ ਵਧੀਆ ਹੋ ਗਿਆ,
0: ਆਰਾਮ ਨਾਲ ਸੋਇਆ ਕਰੋ। ਮੈਂ ਤਾਂ ਕਹਿੰਦਾ 8:30 ਸਕੂਲ ਲੱਗਦਾ, 9:45 ਉੱਠਿਆ ਕਰੋ। Very good. You are my kind of people. Very good.
1: ਸਾਡੀ ਤਾਂ ਸ਼ਕਲ ਤੇ ਦੇਖ ਕੇ ਤਾਂ ਵੀ ਨਹੀਂ ਕਰ ਪਾਉਂਦੇ ਅਸੀਂ।
3: ਤੇ ਦੂਜਾ ਸੀਗਾ I feel safe at school, ਮੈਂ ਲਿਖਿਆ ਸੀ
1: No?
3: Unsure.
1: Unsure.
0: ਗੱਲ ਤੇ ਹੈ ਬਈ, ਇਹ ਠੀਕ ਹੈ ਗੱਲ।
3: ਤੇ ਲਾਸਟ ਕੁਐਸਚਨ ਜਿਹੜਾ ਸੀ ਉਹ ਕਹਿੰਦੇ ਵੀ ਲਿਖੋ ਜਿਹੜਾ ਤੁਸੀਂ ਚਾਹੁੰਦੇ ਹੋ, ਯਾਦੀ ਟੀਚਰ ਨੂੰ ਕਹਿੰਨੂ ਮੈਂ ਲਿਖਿਆ ਵੀ ਮੇਰੇ ਟੀਚਰ ਬਹੁਤ ਗੁੱਸੇ ਵਾਲੇ ਆ, ਬਹੁਤ ਕਹਿੰਦੇ ਆ, ਬਹੁਤ ਗੁੱਸੇ ਵਾਲੇ ਆ ਵੀ
1: ਸੱਚੀ ਲਿਖਤਾ ਇਦਾਂ ਕਰ ਲੈ।
0: ਠੀਕ ਹੈ ਯਾਰ, ਇਦਾਂ ਹੀ ਕਰਨਾ ਚਾਹੀਦਾ ਬਈ, ਮੈਂ ਲਾਈਕ ਕੀਤਾ, ਵੈਰੀ ਗੁੱਡ ਹੈ, ਅੱਜ ਤਾਂ ਵੈਰੀ ਗੁੱਡ ਆ। ਤੇ ਹੁਣ ਦੱਸੋ ਕੀ ਸੁਣਾਓਗੇ ਸਾਨੂੰ, ਕੀ ਲਿਆ, ਕੀ ਲਿਆਂਦਾ?
3: ਅੱਜ ਸੁਣਾਉਂਗਾ ਇੱਕ ਬੋਲੀ।
0: ਸੁਣਾਓ ਜੀ, ਸੁਣਾਓ
1: ਇੱਕ ਬੋਲੀ।
3: ਫੈਸ਼ਨ ਕਰਕੇ ਆਈ ਮੋਦੜੀ, ਫੈਸ਼ਨ ਕਰਕੇ ਆਈ ਮੋਦੀ, ਦਿਲ ਬਾਬੇ ਦੇ ਡੰਗੇ ਤੈਨੂੰ ਦੇਖਣ ਨੂੰ, ਬਾਬਾ ਐਨ ਕਾਵਾਂਗੇ
0: ਤੈਨੂੰ ਵੇਖਣ ਨੂੰ, ਬਾਬਾ ਐਨ ਕਾਵਾਂਗੇ, ਬੱਲੇ ਬੱਲੇ ਬੱਲੇ ਬੱਲੇ ਬੱਲੇ। ਇਹ ਬੇਟਾ ਥੋੜੀ ਅੰਡਰ ਏਜ ਜੀ ਬੋਲੀ ਹੈ ਤੁਹਾਡੇ ਵਾਸਤੇ, ਦੇਖੋ ਵੇਟ ਕਰੋ 10-12 ਸਾਲ, ਜ਼ਿਆਦਾ ਵੀ ਹੋ ਸਕਦਾ। ਠੀਕ ਹੈ,
1: ਤੁਹਾਨੂੰ ਫੇਰ ਫਾਈਨ ਪਏਗਾ।
0: ਫੇਰ ਦੇਖੀ ਫੈਨ ਤੂੰ ਪਵਾਣਾ, ਮੈਂ ਸਮਝ ਗਿਆ। ਗੁੱਡ ਗੁੱਡ ਗੁੱਡ,
1: ਥੈਂਕ
0: ਯੂ ਮੰਨਤ, ਥੈਂਕ ਯੂ
3: ਫਤਿਹ,
0: ਬਾਏ। ਤੇ ਜੀ ਹੁਣ ਮੇਰੇ ਨਾਲ ਹੈ ਜੀ ਤਿਕੜੀ। ਹਾਂ, ਇਹ ਦੇਖਦੇ ਹਾਂ ਕੌਣ ਜਿੱਤੂਗਾ ਬਈ ਪੁਗਾਟਾ ਅੱਜ। ਤਵਨੀਤ, ਐਸ਼ਲੀਨ ਐਂਡ ਤਾਜਵੀਰ, ਤੁਸੀਂ ਆਨਲਾਈਨ ਹੋ, ਅੱਜ ਹੈ ਕੌਣ ਹੈ ਪਹਿਲੇ ਆ ਦੱਸ ਦਿਓ।
1: ਮੈਨੂੰ ਲੱਗਦਾ ਐਸ਼ਲੀਨ ਹੈ।
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ।
1: ਅੱਛਾ, ਸਾਰਿਆਂ ਦਾ ਪਹਿਲੇ ਆ ਵੀਰ ਜੀ।
0: ਮੈਂ ਕੱਲ ਨੋਟ ਲਿਖਿਆ।
1: ਹਾਂ, ਤੁਸੀਂ ਕਿਹਾ ਸੀਗਾ, ਮੈਂ ਵੀ ਸੁਣਦੀ ਸੀਗੀ ਕਿ ਕੱਲ ਇਹਨਾਂ ਨੂੰ ਸਭ ਤੋਂ ਪਹਿਲਾਂ ਵਾਰੀ ਦੇਣੀ ਆ, ਇਹਨਾਂ ਦੀ ਗਲਤੀ ਹੈ ਸਾਰੀ।
0: ਮੈਂ ਪਤਾ ਹੀ ਗੱਲ ਹੈ, ਤੁਹਾਡੇ ਰਣਜੋਤ ਅੰਕਲ ਨਹੀਂ ਆਏ ਨਾ, ਉਹ ਮੇਰੀ ਡਾਇਰੀ ਵੀ ਨਹੀਂ ਲੈ ਕੇ ਆਏ। ਪ੍ਰੋਬਲਮ ਇਹ ਹੋ ਗਈ,
1: ਇਹ ਬਦਾਮ ਨਹੀਂ ਖਾਂਦੇ, ਭੁੱਲ ਜਾਂਦੇ।
0: ਹਾਂ ਹਾਂ ਹਾਂ, ਮੈਂ ਹੁਣ ਤੋਂ ਨਾ ਬਦਾਮ ਖਾਇਆ ਕਰੂੰਗਾ ਰੋਜ਼, ਯਸ਼ ਦੀਦੀ ਨੇ ਵੀ ਕਹਿ ਦਿੱਤਾ, ਤੇ ਫਿਰ ਅਗਲੀ ਵਾਰੀ ਨਹੀਂ ਮਿਸ ਕਰਦਾ।
1: ਠੀਕ ਹੈ,
0: ਹੋਰ ਸੁਣਾਓ, ਤਿਆਰੀ ਹੋ ਗਈ ਸਕੂਲ ਦੀ? ਫਰਾਈਡੇ ਕੌਣ ਜਾਂਦਾ ਯਾਰ, ਤਿੰਨ ਛੁੱਟੀਆਂ ਇਕੱਠੀਆਂ ਕਰਿਆ ਕਰੋ। ਪੇਰੈਂਟਸ ਕਹਿੰਦਾ ਇਹ ਬੱਚੇ ਵਿਗਾੜਨਾ ਹੈ ਸਾਡੇ।
1: ਇੱਥੇ ਦੇ ਬੱਚੇ ਛੁੱਟੀ ਕਰਕੇ ਰਾਜ਼ੀ ਨਹੀਂ ਹੁੰਦੇ, ਇੱਥੇ ਬਿਮਾਰ ਹੋ ਕੇ ਵੀ ਜਾਣਾ।
3: ਨੈਕਸਟ ਵੀਕ ਚਾਲ ਛੁੱਟੀ।
1: ਪਬਲਿਕ ਹੋਲੀਡੇ,
0: ਕਿਆ ਬਤਾ ਨੇ।
3: ਤੇ ਅੰਕਲ ਜੀ ਕਿੱਥੇ ਹੈਗੇ?
0: ਅੰਕਲ ਜੀ ਨੂੰ ਪਤਾ ਲੱਗਾ ਨਾ ਨੈਕਸਟ ਵੀਕ ਚਾਰ ਛੁੱਟੀਆਂ, ਤੇ ਉਹ ਫਿਰ ਤਿਆਰੀ ਸ਼ਿਆਰੀ ਹੁਣੇ ਕਰਦੇ ਪਏ ਆ, ਕਹਿੰਦੇ ਕਿ ਮੈਂ ਲੌਂਗ ਹੋਲੀਡੇ ਤੇ ਜਾਣਾ, ਸੋ ਸ਼ੋਪਿੰਗ ਚਲ ਗਏ। ਉਹ ਸ਼ੋਪਿੰਗ ਤੇ ਚਲ ਗਏ ਆ, ਉਹ ਕਹਿੰਦੇ ਵਧੀਆ ਵਧੀਆ ਕੱਪੜੇ ਪਾ ਕੇ ਫੋਟੋ ਸ਼ੋਟੋ ਸ਼ੂਟ ਕਰਾਉਣਾ, ਮੈਂ ਘੁੰਮਣ ਜਾਣਾ।
1: ਉਹਨਾਂ ਨੇ ਮਨਾਉਣਾ ਕਿੰਗਸ ਦਾ ਬਰਥਡੇ।
0: ਉਹਨਾਂ ਦੇ ਫਰੈਂਡ ਸੀਗੇ ਨਾ ਕਿੰਗ, ਜਿਨ੍ਹਾਂ ਦਾ ਬਰਥਡੇ ਆ, ਤੁਹਾਨੂੰ ਪਤਾ?
3: ਹਾਂ,
0: ਇੰਗਲੈਂਡ ਦੇ ਕਿੰਗ ਉਹਨਾਂ ਦੇ ਫਰੈਂਡ ਨੇ ਬੈਸਟ ਵਾਲੇ, ਤੋਂ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਬਰਥਡੇ ਤੇ ਨਾ, ਪਿੰਨੀਆਂ ਵਗੈਰਾ ਬਣਾ ਕੇ ਲੈ ਕੇ ਜਾਂਦੇ ਉਹਨਾਂ ਵਾਸਤੇ ਸਪੈਸ਼ਲ, ਤੇ ਫਿਰ ਉਹ ਉੱਥੇ ਗਏ ਹੋਏ ਆ, ਤਿਆਰੀਆਂ ਕਰਦੇ ਪਿਆ। ਕੀ ਸੁਣਾਉਂਗੇ?
3: ਇੱਕ ਬੁਝਾਲਤ।
1: ਓਕੇ,
3: ਵਾਟ ਕੈਨ ਯੂ ਸੀ ਬਟ ਨੈਵਰ ਹੇਅਰ।
0: ਵਾਟ ਕੈਨ ਯੂ ਸੀ ਬਟ ਨੈਵਰ
1: ਹੇਅਰ।
0: ਬਟ ਤਾਂ ਦਿਸ ਜਾਂਦੀ ਹੈ ਯਾਰ, ਧੁੰਦ ਵਗੈਰਾ ਹੋਵੇ ਫੇਰ ਨਹੀਂ ਦਿਸਦੀ ਬਹੁਤੀ, ਹੈ ਨਾ, ਇੱਦਾਂ ਹੀ ਆ।
3: ਨਹੀਂ,
0: ਅੱਛਾ, ਵਟ ਕੈਨ ਯੂ ਸੀ ਬਟ ਨੈਵਰ ਹੀਅਰ, ਯੂ ਸੀ ਬਟ ਨੈਵਰ ਹੀਅਰ। ਇਹ ਬਈ ਮੇਰੇ ਵੱਲੋਂ ਤਾਂ ਸੌਰੀ ਆ।
1: ਅੱਛਾ, ਕੋਈ ਹਿੰਟ ਦੇ ਦਿਓ। ਹਿੰਟ ਹੈ ਕੋਈ?
0: ਹਿੰਟ ਦਿਓ ਜੀ ਤੁਸੀਂ ਯਸ਼ ਦੀਦੀ ਨੂੰ, ਮੈਂ ਤੇ ਪਹਿਲੀ ਨਲਾਇਕ ਆ, ਮੇਰੇ ਤੋਂ ਨਹੀਂ ਹੁੰਦਾ।
1: ਮੇਰੇ ਤੋਂ ਆਪ ਮੈਂ ਕਦੀ ਨਹੀਂ
3: ਸੋਡੇ।
0: ਹਾਂ,
3: ਜਿਹੜੇ ਤੁਸੀਂ ਸੁਣਦੇ,
0: ਜਿਹੜੇ ਸੀ ਸੁਣਦੇ ਪਰ
3: ਸੋਡੇ ਦੀਦੀ ਕਰਦੇ।
1: ਅੱਛਾ, ਸੌਂਦੇ ਹਾਂ।
0: ਦੱਸੋ ਸੁਪਨੇ, ਸੁਪਨਾ?
3: ਉਹ ਨਹੀਂ
0: ਬੇਟਾ, ਮੈਂ ਤੇ ਪਹਿਲੇ ਹੀ ਕਹਿਤਾ ਮੇਰੇ ਹਥਿਆਰ
3: ਬੀ ਤੋਂ ਹੁੰਦਾ,
0: ਬੀ ਤੋਂ ਹੁੰਦਾ,
1: ਬੀ ਤੋਂ ਹੁੰਦਾ।
0: ਚਲੋ ਬਈ ਤੁਸੀਂ ਦੱਸ ਦੋ, ਅਸੀਂ ਤਾਂ ਬਹੁਤ ਬੁਰੇ ਤਰੀਕੇ ਨਾਲ ਹਾਰ ਮੰਨ ਲਈ, ਦੀਦੀ ਨਹੀਂ ਹਾਰ ਮੰਨ ਰਹੇ ਤੁਹਾਡੇ।
1: ਬੈਠੀ
0: ਓ ਲੈ, ਵਾਹ ਬਈ ਵਾਹ, ਵਟ ਕੈਨ ਯੂ ਸੀ ਬਟ ਯਾਰ। ਏਦਾਂ ਤਾਂ ਯਾਰ ਗਲਾਸ ਵੀ ਹੋ ਗਿਆ, ਕੀਬੋਰਡ ਹੋ ਗਿਆ, ਹਨਾ,
1: ਇਹ ਤੇ ਬੜੀ ਸਾਰੀ
0: ਐਵਰੀ ਨਾਨ ਲਿਵਿੰਗ ਥਿੰਗ ਐਵਰ ਹੋ ਗਈ। ਨਹੀਂ
1: ਚਲੋ, ਮੈਂ ਜਿੱਤ ਗਈ ਨਾ। ਚਲੋ,
3: ਜਦੋਂ ਗਲਾਸ ਟੁੱਟ ਗਿਆ ਉਹਨੂੰ ਆਵਾਜ਼ ਆਉਂਦੀ।
0: ਹਾਂ,
1: ਇੰਨਾ ਵੀ ਨਹੀਂ ਪਤਾ ਤੁਹਾਨੂੰ
0: ਟੁੱਟਦੇ ਜ਼ਰੂਰ ਨੇ ਵੈਰੀ ਗੁੱਡ
1: ਹੁਣ ਕਿਹਦੀ ਵਾਰੀ ਹੈ
0: ਹੁਣ ਕੌਣ ਹੈ ਜੀ
3: ਛੋਟੀ ਦੀਦੀ
0: ਨੂੰ ਦੋ ਪੈ
3: ਛੋਟੀ ਦੀਦੀ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਛੋਟੀ ਦੀਦੀ ਕਿਵੇਂ ਹੋ ਠੀਕ ਠਾਕ
3: ਠੀਕ ਹੈ
0: ਠੀਕ ਹੈ
1: ਕਰਾ ਲਈ ਤੁਸੀਂ ਕੁੱਤਾ ਰੈਡੀ ਹੋ ਗਏ
3: ਹਾਂਜੀ
1: ਬੱਲੇ
3: ਬੱਲੇ ਵੀ ਪੈਣਾ ਪੈਣਾ ਹੋਈਏ ਕੱਠੇ ਆ ਬੱਲੇ ਬੱਲੇ ਵੀ ਪੈਣਾ ਪੈਣਾ ਹੋਈਏ ਕੱਠੇ
0: ਆ
3: ਰੱਬ ਕਦੀ ਨਾ ਵਿਛੋਣਾ ਪਾਵੇ ਪੈਣਾ ਪੈਣਾ ਪੈਣਾ ਹੋਈਏ ਕੱਠੇ ਆ
1: ਹਾਂਜੀ ਹਾਂਜੀ ਹੁਣ ਕਿਸ ਦੀ ਵਾਰੀ ਹੈ ਹੁਣ ਵੱਡੀ ਦੀਦੀ ਦੀ ਵਾਰੀ ਹੈ
3: ਵੱਡੀ ਦੀਦੀ
0: ਅਸੈਂਡਿੰਗ ਆਰਡਰ ਚ ਚੱਲੇ ਹੈ ਕਿਆ
3: ਸਤਿ ਸ਼੍ਰੀ ਅਕਾਲ ਵੀ ਜੀ ਤੇ
1: ਦੀਦੀ ਨੇ ਬੜਪਨ
0: ਹੁਣ ਵੀਰਾ ਹੈਪੀ ਰਹੂਗਾ ਵੀਕਐਂਡ ਹਨਾ ਅਨੋਏ ਨੀ ਕਰੂਗਾ ਕਰਦਾ ਵੀਰਾ ਅਨੋਏ ਵੀਰੇ ਹੁੰਦੇ ਹੀ ਏਦਾਂ ਦੇ ਮੇਰੀ ਦੀਦੀ ਨੂੰ ਵੀ ਪੁੱਛੋ ਤੁਸੀਂ ਮੇਰੀ ਵੀ ਵੱਡੀ ਦੀਦੀ ਬੜੀ ਤੰਗ ਰਹਿੰਦੀ
1: ਦੇਖੋ
0: ਬੇਟਾ ਲਾਈਫ ਦੀ ਬੜੀ ਵੱਡੀ ਫਿਲਾਸਫੀ ਸਿਖਾਤੀ ਸੀ ਅੱਜ ਠੀਕ ਹੈ ਠੀਕ ਹੈ ਕੀ
3: ਸੁਣਾਉਂਗੇ
0: ਰਣਜੋਤ ਅੰਕਲ ਕਿੰਗਸ ਦਾ ਬਰਥਡੇ ਹੈ ਨਾ ਉਹਦੇ ਲਈ ਗਿਫਟ ਲੈਣ ਗਏ ਆ ਨੈਕਸਟ ਵੀਕ ਨਾ ਉਹਦੇ ਵਾਸਤੇ ਉਹਨਾਂ ਨੇ ਪਿੰਨੀਆਂ ਤਾਂ ਬਣਾ ਲਈਆਂ ਹੁਣ ਉਹਦੇ ਵਾਸਤੇ ਲੈਣ ਗਏ ਆ ਵਧੀਆ ਜਿਹਾ ਗਿਫਟ ਤੇ ਉਹਨੂੰ ਪੁੱਛਿਆ ਉਹਦਾ ਸਾਈਜ਼
3: ਕੀ
0: ਹਾਂ ਹਾਂ ਇੰਗਲੈਂਡ ਉਹ ਹਰ ਬਰਥਡੇ ਤੇ ਜਾਂਦੇ ਹੁੰਦੇ ਉਹਦੇ ਇੰਗਲੈਂਡ ਦੇ ਉਹ ਬੈਸਟ ਫਰੈਂਡ ਰਿਹਾ ਨਾ ਸਕੂਲੇ ਪੜਿਆ ਉਹਨਾਂ ਨਾਲ ਨੰਬਰ
3: ਲਾਸਟ ਇਅਰ ਨਹੀਂ ਗਏ
1: ਗਏ ਸੀ ਕਿ
0: ਲਾਸਟ ਇਅਰ ਐਕਚੁਅਲੀ
1: ਸਟੋਰੀ ਨਹੀਂ ਪਾਈ ਨਾ ਉਹਨਾਂ ਨੇ
0: ਕਿੰਗ ਵਾਸ ਨਾਟ ਫੀਲਿੰਗ ਵੈਲ ਨਾ ਉਹਦਾ ਫਿਰ ਬਰਥਡੇ ਨਹੀਂ ਉਹਨੇ ਕੀਤਾ ਸੀਗਾ ਤਾਂ ਕਰਕੇ
3: ਮੈਂ ਵੀ ਜੋਟ ਅੰਕਲ ਜੀ ਸਾਡੀ ਇੰਟਰਵਿਊ ਲਓਗੇ
1: ਇੱਥੇ ਹੀ ਹੈ ਇੰਟਰਵਿਊ ਤੇ
0: ਇੰਟਰਵਿਊ ਬਸ ਤੁਹਾਡੀਆਂ ਛੁੱਟੀਆਂ ਆ ਚੱਲੀਆਂ ਨਾ ਤੇ ਗੱਲ ਚੱਲਦੀ ਪਈ ਹੈ ਸ਼ਾਇਦ ਕਿੰਗ ਨੂੰ ਵੀ ਲੈ ਕੇ ਆਈਏ ਤਾਂ ਉਹ ਤੋਂ ਹੀ ਕਰਾਣੀ ਹੈ ਕਹਿੰਦੇ ਇੰਟਰਵਿਊ ਗਏ ਉਹਨੂੰ ਇਹੀ ਕਹਿਣ ਲਈ ਕਿ ਉਹ ਵੀ ਰੇਡੀਓ ਆਇਆ ਕਰੇ ਇੱਕ ਅੱਧਾ ਦਿਨ ਤੇ ਬੱਚਿਆਂ ਨਾਲ ਲਾਫਟਰ ਥੈਰੇਪੀ ਕਰਿਆ ਕਰੇ ਕੀ ਪਤਾ ਆਉਣਾ ਸ਼ੁਰੂ ਕਰ ਦੇ ਕਿੰਗ ਕਰੂੰਗੇ ਕਿੰਗ ਨਾਲ ਗੱਲ ਜਦੇ ਆ ਗਿਆ ਬੱਚਿਆਂ ਨੇ ਪੰਜਾਬੀ ਸਿਖਾਣੀ ਕਿੰਗ ਨੂੰ ਆਹ ਬਹੁਤ ਵਧੀਆ ਸੈਗਮੈਂਟ ਹੋ ਗਿਆ ਹੈ ਇੱਕ ਘੰਟਾ ਐਕਸਟਰਾ ਫਿਰ ਤੁਹਾਨੂੰ ਪਹਿਲਾਂ ਉੱਠਣਾ ਪਿਆ ਕਰਨਾ ਘੰਟਾ ਐਕਸਟਰਾ ਕਿ ਲਾਫਟਰ ਵੀ ਕਰਨੀ ਹਨਾ ਟਿਊਸ਼ਨ ਵੀ ਲੰਬਾ ਕੰਮ ਬੱਚਿਆਂ ਨੇ ਔਖਾ ਹੋ ਜਾਣਾ ਯਸ ਜੀ ਵੈਸੇ
1: ਨਹੀਂ ਇਹ ਬੜੇ ਚਲਾਕ ਹੈ ਇਹ ਕਰ ਲੈਣਗੇ
0: ਅੱਛਾ ਕਰ ਲੈਣਗੇ ਰਣਜੋਤ ਅੰਕਲ ਵੈਸੇ ਬਹੁਤ ਕੰਮ ਪਾ ਦਿੰਦੇ ਬੱਚਿਆਂ ਤੇ ਦੇਖ ਲਓ
1: ਹਾਂ ਇਹ ਕਰ ਲੈਣਗੇ
0: ਹਾਂ ਚਲੋ ਕੀ ਸੁਣਾਉਂਗੇ ਦੱਸੋ
3: ਇੱਕ ਬੋਲੀ
1: ਹਾਂਜੀ ਹਾਂਜੀ
0: ਸੁਣਾਓ ਸੁਣਾਓ
3: ਮਾਮੀ ਨੇ ਤਾਂ ਮੇਵੇ ਖਾਦੇ ਮਾਮੀ ਨੇ ਤਾਂ ਮੇਵੇ ਖਾਦੇ ਪੂਆ ਨੇ ਖਾਦੇ ਦੋਦੇ ਪੂਆ ਨੇ ਖਾਦੇ ਦੋਦੇ ਇਹਨੇ ਕੀ ਨੱਚਣਾ ਹਰ ਖਰ ਹਰ ਖਰ
0: ਸਾਰਾ ਗੁੱਸਾ ਕੱਢ ਦੇਣਾ ਆਪਾਂ ਅੱਜ ਹੈ ਵੈਰੀ ਗੁੱਡ ਵੈਰੀ ਗੁੱਡ ਇਹ ਫਿਰ ਮੈਡਮ ਨੂੰ ਵੀ ਸੁਣਾਇਓ ਆਪਣੀ ਬੋਲੀ ਹੈ ਉਹਨਕੋ ਤੁਸੀਂ ਮੇਰੇ ਭੂਆ ਜੀ ਹੋ ਮੈਂ ਤੁਹਾਡੇ ਵਾਸਤੇ ਕੁਛ ਕਹਿਣਾ ਚਾਹੁੰਦੀ ਹਾਂ
1: ਡਨ ਹੋ ਗਿਆ ਥੈਂਕ ਯੂ ਗਾਇਸ ਥੈਂਕ ਯੂ ਹੈਵ ਅ ਗੁੱਡ ਡੇ ਬਾਏ
0: ਹੁਣ ਨੈਕਸਟ ਵਾਰੀ ਹੈ ਜੀ ਤੇਗ ਦੀ। ਹੈਲੋ ਤੇਗ।
4: ਅੱਜ
0: ਤੁਹਾਡੇ ਯਸ਼ ਆਂਟੀ ਕੁਛ ਖਾਣ ਨੂੰ ਵੀ ਨੀ ਲੈ ਕੇ ਆਏ ਸਾਡੇ ਵਾਸਤੇ, ਅਸੀਂ ਦੇਖਦੇ ਰਹੇ ਵਧੀਆ ਵਧੀਆ। ਹੋਰ ਕਿਵੇਂ ਹੋ, ਠੀਕ ਠਾਕ? ਤਿਆਰੀ ਵੀਕੈਂਡ ਦੀ?
3: ਹਾਂਜੀ।
0: ਕੀ ਕਰਨਾ ਵੀਕਐਂਡ ਤੇ?

0: चलो की सुनाऊंगे फिर.
1: एक बात सुनाओगी, एक गीत.
2: एक गीत. हाँ जी हाँ जी
1: करे करे आया करो, करे जाया करो, पके थोर सीटियां बजाया करो.
2: गा के सुनाओ ना उन्हें.
3: सीटियां ही मुक गई अंकल दी. दोबारा ट्राई करते हैं, दोबारा करो एक बारी. मैं सीटियां लेके आना नाल थोड़े. वन टू थ्री गो.
1: करे आया करा, करे जाया करा, करे सी करे थोर पते थोर थोर सीटियां बजाया करा.
3: ले अंकल दिया सीटियां ही मुक गई, पर तुसी पूरा वधिया कीता. मेरे वलो थोड़ा हो गई तंगी हो गई. हां ਯਾਰ ਜੀ ਤੁਸੀਂ ਸੀਟੀ ਮਾਰ ਦਿੰਦੇ ਮਾੜੀ ਜੀ ਮਾੜੀ ਗੱਲ ਹੈ. ਦੇਖੋ ਹਾਂ ਅਸੈਸਰੀ ਨਾਲ ਦੇਖੋ, ਇਹ ਕੋਰਸ ਸਿੰਗਿੰਗ ਬੜੀ ਜ਼ਰੂਰੀ ਹੈ. ਅਸੀਂ ਅੱਜ ਸਟਾਡਾ ਨਾਲ ਸਟੇਜ ਕੀਤੀ, ਉਹ ਕਹਿੰਦੇ ਕੋਰਸ ਸਿੰਗਿੰਗ ਬੜੀ ਜ਼ਰੂਰੀ ਹੈ. ਤੁਸੀਂ ਅੰਮ੍ਰਿਤ
1: ਨਾਲ ਗੱਲ ਕਰ ਲਓ, ਮੇਰੇ ਕਲਾਸ ਦੀ ਟਾਈਪ ਹੋ ਗਈ.
2: ਓਕੇ ਓਕੇ ਹਾਂਜੀ ਹਾਂਜੀ ਹਾਂਜੀ ਓਕੇ ਬਾਏ ਬਾਏ.
1: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ.
2: ਸਤਿ ਸ਼੍ਰੀ ਅਕਾਲ. ਕੀ ਹਾਲ ਚਾਲ ਹੈ? ਤੁਸੀਂ ਨਹੀਂ ਜਾਣਾ ਸਕੂਲ?
1: ਤੁਸੀਂ
2: ਕਿੰਡਰ ਜਾਂਦੇ ਹੋ ਸਕੂਲ ਜਾਂਦੇ ਹੋ?
1: ਕਿੰਡਰਗਾਰਟਨ.
2: ਉਹਦੇ ਤੇ ਉੱਥੇ ਤੇ ਆਪਣੇ ਹਿਸਾਬ ਨਾਲ ਚੱਲਦਾ ਇਨਸਾਨ. ਉੱਥੇ ਤੇ ਜੋ ਮਰਜ਼ੀ ਜਿੰਨੇ ਵਜੇ ਜਾਓ, ਹੈ ਨਾ? ਸਹੀ ਗੱਲ ਹੈ.
3: ਅਗਲੀ
2: ਵਾਰੀ ਕੀ ਦੀ ਹੈ?
0: ਅਗਲੀ ਵਾਰੀ ਹੈ ਜੀ ਅਸੀਸ ਦੀ.
2: ਓਕੇ. ਹੈਲੋ
0: ਹੈਲੋ
2: ਗੇਟਾਂ ਦੇ ਸਕੂਲ ਦੇ?
1: ਨਹੀਂ.
2: ਅੱਛਾ ਨਹੀਂ ਪਹੁੰਚੇ ਹਜੇ? ਰਾਜ ਹੋ?
0: ਲਾਈਟਾਂ
2: ਅੱਛਾ ਗਰਾਜ ਚ ਹੋ? ਓਕੇ.
0: ਇਹ ਕੱਲ ਵੀ ਗਰਾਜ ਚ ਸੀਗੇ, ਅੱਜ ਵੀ ਗਰਾਜ ਚ.
2: ਗੱਡੀ ਗਰਮ ਕਰ ਰਹੇ ਹੋ?
1: ਕੱਲ ਅਸੀਂ ਗੱਡੀ ਚ ਸੀ, ਅਸੀਂ ਮੰਮਾ ਡਰਾਈਵ ਕਰ ਰਹੇ ਸੀ, ਬਟ ਅੱਜ ਅਸੀਂ ਜਾ ਰਹੇ ਆ ਸਟਾਰਟ ਕਰਦੇ ਅੱਜ, ਕਿਉਂਕਿ ਅਸੀਂ ਡਿੱਬੇ ਨੂੰ ਛੱਡਣਾ.
2: ਅੱਛਾ.
0: ਓਕੇ ਓਕੇ ਓਕੇ.
2: ਬੜੇ ਸਾਰੇ ਕੰਮ ਹੈ.
0: ਕੀ ਤਿਆਰੀ ਹੈ ਬਈ ਵੀਕਐਂਡ ਦੀ?
1: ਤਿਆਰੀ ਮੈਂ ਆਮ ਰੈਡੀ ਤਾਂ ਹੋ ਗਈ,
2: ਦੀਦੀਆਂ ਟਾਈਮ ਲਾਉਂਦੀਆਂ. ਸਹੀ ਗੱਲ ਹੈ ਨਾ?
0: ਸਹੀ ਗੱਲ ਹੈ.
2: ਸਹੀ ਗੱਲ ਹੈ ਨਾ? ਅਸੀਂ ਮਿੰਟੋ ਮਿੰਟ ਰੈਡੀ ਹੋ ਜਾਂਦੀ ਹੈ.
0: ਅਸੀਂ ਇਸ ਤੋਂ ਬੜੀ ਯਾਰ ਸਿਆਣੀ ਆ, ਸਪੀਡ ਖਿੱਚਦੀ ਆ.
1: ਆਪ
0: ਹੀ ਤਾਂ ਜਵਾਬ ਦੇ ਤਾ ਲੈ ਆ ਤੂੰ ਗੱਲ. ਅੱਛਾ
1: ਦੱਸ ਰਹੀ ਮੈਂ ਸੁਣੂ ਦੱਸ ਰਹੀ ਤਾਂ ਸੁਣੂ ਅੰਡਰਸਟੈਂਡ ਹੋਏ ਵੀ ਮੈਂ ਲੈਟਰ

0: लेटर ई
1: ओके
0: तो उसी साउंड प्रॉपर नहीं दिखती ना कि वे ई साउंड कर दे
1: दोबारा रिपीट करो यार की है
0: सानू तो असीज दा ही नहीं पता केड़े ईयर च है ते दीप वीर दा की पता लगा मैनू पता ही नहीं मैनू पता
2: ही नहीं ईयर च है री
0: फिर
1: एक
2: किंडल मैं नेक्स्ट ईयर ईयर च हूं ग्रेड 1 च
0: ओके होने तुसी प्रेप च
1: अच्छा yes. तो फिर तो यार फिर
2: तो मेरा वीरा
1: रिस्पांसिबिलिटी आ गई काफी
0: तोड़ा वीरा ईयर 2 च है
2: करोगी मेरा वीरा केड़े च है
1: अच्छा ए आज दी बुझा रहते है ये तो बड़ी पर्सनल की बुझारत होगी
0: टू ई च है
1: अच्छा
0: टू ई
1: ई भी लाता ही अगे
2: दस इलेवन
0: इलेवन इलेवन इलेवन
1: अच्छा आज स्पेलिंग थोड़े इधर उधर घूमने चल गए सके वीकेंड आया ना स्पेलिंग भी खिलर जाते इधर उधर की बाद चो जुड़ांगे
0: आप वन वन देख रहे इलेवन
1: ये बड़ी बढ़िया पर्सनल बुझारत नवा सेगमेंट आ गया वेरी गुड वेरी गुड
0: पता ही नहीं
1: ओके ओके
0: सानू तो बस वो ही पता है 6 7 नॉट 11
1: तुसी कर दो ना 6 7 6 7 मतलब की है यार इदा
0: ओ ही जेड़ा 19 की
2: इदा मतलब सानू पता है इदा रीजन की है
0: नहीं पता ना सानू पता ही नहीं
2: इन्ना दा 6 7 दा रीजन ना कुछ नहीं
1: हां पता ही क्यों फायदा की
2: मतलब होता है नहीं वो बस वर्ड ही है
0: वर्ड
1: वेरी गुड आई रियली लाइक इट कई चीजें ना मतलब होना नहीं चाहिए बस एंजॉयमेंट होनी चाहिए है ना
0: आज की सुनाओगे फिर फ्राइडे स्पेशल
2: आज मैं सुनाऊंगी बोली
0: हां जी बोली
2: बारी वर्षी खटेंगे ऐसी बारी वर्षी खटेंगे खटकले आंदी कोटी नी खटकले आंदी कोटी नी मैं चली आ जिमण माईया
1: बल बल बल बल बल
2: नी मैं चली आ जिमण माई धूप काली रोटी मेरे आंदी खबरदार जे स्नैपचैट ते पाई स्टोरी कोई मेरे आंदी नु कर साफ रसोई मेरे आंदी नु कल साफ रसोई मेरे आंदी नु
1: बल बल बल बल बल चक दो ना ना ना ना ना रे ना ना ना ना ना रे स्नैपचैट ते स्टोरी ना पारे पारे पारे
2: जेड़े
1: साडे नाल जुड़नगे सुखन तुसी ऑन एयर हो जी हेलो
0: सत श्री अकाल जी हेलो
3: सत
1: श्री अकाल
0: की हाल चाल है ਤੁਹਾਡੇ ਕੀ ਨਾਂ ਹੈ
3: ਸੁਖਨਦੀਪ ਸਿੰਘ ਢਾਡੇਵਾਲ
0: ਓ ਢਾਡੇਵਾਲ ਸਾਹਿਬ ਹੈ
1: ਸੁਖਨਜੀਤ ਸਿੰਘ ਢਾਡੇਵਾਲ ਸਾਹਿਬ ਕਿਵੇਂ ਹੋ ਠੀਕ ਠਾਕ ਕੰਮ ਕਾਰ ਕਿੱਦਾਂ ਚੱਲੀ ਜਾਂਦਾ ਓਕੇ ਰਿਪੋਰਟ
0: ਗੱਡੀਆਂ ਗੁੱਡੀਆਂ ਵਧੀਆ ਚੱਲ
1: ਰਹੀਆਂ ਠੀਕ ਹੈ ਕੀ ਲੱਗਦਾ ਕਿਹਦੀ ਸਰਕਾਰ ਆਊ ਇਸ ਵਾਰੀ ਹੈ
0: ਬੁਝਾਰਤ ਚਲਾਉਣੀ ਹੈ
1: ਹਾਂ ਇਹ ਵੀ ਬੁਝਾਰਤ ਹੀ ਹੈ ਵੈਸੇ दुबारा रिपीट करो मैं लगता थोड़ी आवाज कित चल के वापस आई है ना दुबारा सुनाओ एक बारी सानू ए मैं अज बुझारत बुझ के जाऊंगा
2: तू चल मैं आया
0: बस आई है
1: तू चल मैं आया यूजुअली हस्बैंड ही हुंदे बेचारे है ना शॉपिंग सेंटर च चल मैं आया यार मगर मगर
2: गैस
1: करो
0: गैस चल मैं आया
1: दसो यश जी
0: सोच रही हूं मैं
1: पता कि यश आंटी को सारी बुझारत पता
0: नहीं नहीं वो एक आंटी है जेडी मैसेज कर दी है वो आजकल मैसेज नहीं कर रही
1: मैं देखा मेरे को कंप्यूटर है कि नहीं है कंप्यूटर जी की लाइफलाइन है आज मेरे पास
0: कि अच्छा थोड़ी हिंट तो दे दो नो हिंट ओहो ये तो बहुत नाइंसाफी है नो हिंट
1: तू चल मैं आया क्यों हो सकता भाई
0: ऐवे वादे तो बड़ी दुनिया कर दी
1: ਨਹੀਂ ਫੇਰ
0: ਹਾਰ ਗਏ ਜੀ
1: ਗੱਡਵਾਲ ਸਾਹਿਬ ਅਸੀਂ ਹਾਰ ਗਏ ਯਾਰ ਤੁਸੀਂ ਦੱਸੋ
2: ਵਾਜਾ
1: ਵਾਜਾ ਤੂੰ ਚੱਲ ਮੈਂ ਵਾਜਾ ਵਾਜਾ ਕਿੱਦਾਂ ਹੋ ਗਿਆ ਯਾਰ ਹੁਣ ਜਦੋਂ ਨੈਕਸਟ ਕਿੰਡਰ ਜਾਓਗੇ ਨਾ ਉੱਥੇ ਜਾ ਕੇ ਦੱਸਿਓ ਕਿ ਜਿਹੜੇ ਤੁਹਾਡੇ ਰੇਡੀਓ ਵਾਲੇ ਅੰਕਲ ਆ
2: ਤੁਹਾਨੂੰ ਪਤਾ 67
1: 67 ਇੱਕ ਵਾਰੀ ਕਹਿ ਕੇ ਦਿਖਾਓ
2: ਉਹ ਵੀ ਆਦੇ ਨੂੰ ਪਤਾ ਵਾ
1: ਅੱਛਾ
0: ਪਤਾ ਹੈ
1: ਤੁਸੀਂ ਤਾਂ ਬੜੇ ਸਮਾਰਟ ਹੋ ਵੈਰੀ ਗੁੱਡ ਬੜਾ ਸਮਾਰਟ ਹੈ ਬੜਾ ਇੰਟੈਲੀਜੈਂਟ ਬੜਾ ਅਪ ਟੂ ਡੇਟ ਹੈ ਜੀ ਮੁੰਡਾ ਵੈਰੀ ਗੁੱਡ ਤੇ ਹੈਵ ਅ ਗ੍ਰੇਟ ਡੇ ਡਡਵਾਲ ਸਾਹਿਬ ਆਪਣਾ ਵਧੀਆ ਵਧੀਆ ਵੀਕਐਂਡ ਮਨਾਓ ਖਾਓ ਪੀਓ ਐਂ ਨੈਸ਼ ਕਰੋ ਵਧੀਆ ਵਧੀਆ ਚੋਕਲੇਟਾਂ ਤੇ ਜੂਸ ਸ਼ੂਸ ਸਹੀ
0: ਹੈਵ ਅ ਨਾਈਸ ਡੇ ਬਾਏ ਬਾਏ
1: ਤੇ ਜੀ ਤੇ ਹੁਣ ਜੀ ਆਪਾਂ ਕਾਲ ਲੈਣ ਜਾ ਰਹੇ ਹਾਂ 263 ਹੈ ਜੀ ਨੰਬਰ ਦੇਣ ਚ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
2: ਵਧੀਆ ਤੁਸੀਂ ਸੁਣਾਓ
0: ਅਸੀਂ ਵੀ ਵਧੀਆ
1: ਤੁਹਾਡਾ ਨਾਮ ਕੀ ਹੈ
2: ਅਨਾਹਤ ਕੌਰ
0: ਅਨਾਹਤ ਇੰਨਾ ਪਿਆਰਾ ਨਾਮ ਹੈ ਤੁਹਾਡਾ
1: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਕੂਲ ਜਾਂਦੇ ਹੋ ਫਿਰ ਤਾਂ ਤਿਆਰੀ ਹੈ ਬਸ ਲੱਗਣ ਲੱਗਾ ਕਿ ਸਕੂਲ ਹਨਾ
2: ਹਾਂਜੀ ਲੱਗਣ ਲੱਗਾ
0: ਤੇ ਜਲਦੀ ਜਲਦੀ ਸੁਣਾ ਦਿਓ ਫਿਰ ਕੀ ਸੁਣਾਵੇ
1: ਕੀ ਸੁਣਾਉਂਗੇ
2: ਬੁਜਾਰਤ
0: ਓਕੇ ਓਹੋ
1: ਅੱਜ ਤਾਂ ਬੁਜਾਰਤ ਡੇ ਹੈ
2: ਇਹਦੇ ਚੋਂ ਕੱਢ ਕੇ ਵੱਖੀ ਚ ਬਾਰੀ ਸੜ ਕੇ ਸਵਾ ਹੋ ਗਈ ਵੈ ਸਾਰੀ ਬੁੱਝੋ ਕੀ
1: ਓਏ ਬੜੀ ਬੇਟਾ ਹੈਵੀ ਜੀ ਬੁਜਾਰਤ ਮਾਰੀ ਹੂੰ ਕੀ ਹੋ ਸਕਦਾ ਯਾਰ ਜੀ
2: ਮੈਂ ਸੋਨੇ ਪੀਕ ਕਰਦੀ ਆ
0: ਹਾਂਜੀ
2: ਇਹਦੇ ਚੋਂ ਕੱਢ ਕੇ ਵੱਖੀ ਚ ਬਾਰੀ ਸੜ ਕੇ ਸਾਰੀ ਸਵਾ ਹੋ ਗਈ ਵੈ
1: ਕਿਸੇ ਚੀਜ਼ ਦਾ ਜਦੋਂ ਜਵਾਬ ਨਾ ਹੋਵੇ ਨਾ ਮੈਂ ਤਾਂ ਸੂਈ ਕਹਿ ਦਿੰਦਾ ਹੁੰਦਾ ਸੂਈ ਹੈ ਬੇਟਾ ਸੂਈ ਬਸ ਫਿਰ ਅੰਕਲ ਜੀ ਨੇ ਹਾਰ ਮੰਨ ਲਈ
0: ਹਿੰਟ ਦੇ ਦੋ ਚਲੋ ਇੱਕ ਵਾਰੀ ਹਿੰਟ ਨਾਲ ਟਰਾਈ ਕਰਦੇ
1: ਚਲੋ ਹਾਂ ਹਿੰਟ ਨਾਲ ਕਰਦੇ
2: ਕਿਚਨ ਦੇ ਵਿੱਚ ਯੂਜ਼ ਹੁੰਦੀ ਹੈ
0: ਛੁਰੀ ਚਾਕੂ
1: ਚਾਕੂ
0: ਉਹਨੇ ਸੂਈ ਕਹਿ ਦੇ ਮੈਂ ਚਾਕੂ
1: ਕਿਹਾ ਚੀਜ਼ਾਂ ਦੀ ਗੱਲ ਨਹੀਂ ਇਹ ਹੈ ਜੀ ਛੋਟੀ ਲੱਚੀ
0: ਗੈਸ ਦੇ ਕੋਲ ਲਾਈਟਰ
1: ਲਾਈਟਰ ਗੈਸ ਹੀ ਹੋ ਗਿਆ ਸਟੋਵ
2: ਕਿਚਨ
1: ਦੀ ਆਈਟਮਾਂ ਵੀ ਮੁੱਕ ਗਈਆਂ ਅੰਕਲ ਕੋਲ ਹੁੰਦੇ ਦੱਸਣ ਵਾਲੀ
0: ਲਾਈਟਰ
1: ਮਾਚਿਸ ਦੀ ਤਿੱਲੀ ਹਾਂ ਯਾਰ ਇਹ ਤਾਂ ਸੌਖਾ ਸੀ ਹਨਾ ਜਦੋਂ ਆਨਸਰ ਮਿਲ ਜਾਵੇ ਬੰਦੇ ਨੂੰ ਸੌਖਾ ਲੱਗਦਾ ਬਟ ਵੈਰੀ ਨਾਈਸ ਬਹੁਤ ਵਧੀਆ ਸੀਗਾ ਐਂਡ ਹੈਵ ਅ ਗ੍ਰੇਟ ਡੇ
0: ਹੈਵ ਅ
1: ਵੈਰੀ ਗੁੱਡ ਵੀਕਐਂਡ ਫੁੱਲ ਆਫ ਚੋਕਲੇਟਸ ਐਂਡ ਵਾਫਲਸ ਐਂਡ ਐਵਰੀਥਿੰਗ ਦੈਟ ਯੂ ਲਾਈਕ ਯਾ
0: ਬਾਏ ਬਾਏ
1: ਬਾਏ
2: ਬਾਏ ਬਾਏ
1: ਬਾਏ
0: ਹੁਣ ਹੁਣ ਹੁਣ
1: ਹੁਣ
0: ਮੈਨੂੰ ਲੱਗਦਾ ਬੱਚੇ ਤੇ ਚਲੇ ਗਏ ਹੋਣੇ
1: ਹੁਣ ਮੈਂ ਹੀ ਹਾਂ ਬਸ ਹਾਥੀ ਨੇ ਚਿੰਟੀ ਸੇ ਕਿਆ ਕਹਾ ਮੁਝੇ ਨਹੀਂ ਪਤਾ ਹਨਾ ਪਰ ਹੁਣ ਸਿਲਸਿਲਾ ਜੀ ਇਹ ਹੋਏਗਾ ਕਿ ਆਪਾਂ ਵਧਾਂਗੇ ਥੋੜ੍ਹਾ ਜਿਹਾ ਮੈਸੇਜਸ ਵੱਲ
0: ਜੀ ਜੀ
1: ਠੀਕ ਹੈ ਨਹੀਂ ਅਤੇ ਮਾਜ਼ਰਤ ਹੈ ਅੱਜ ਦਾਸ ਨੇ ਐਨਕਾਂ ਨਹੀਂ ਲਾਈਆਂ ਹੋਈਆਂ
0: ਇਹ ਇਹ ਅੱਜ ਕੱਲ੍ਹ ਟ੍ਰੈਂਡਿੰਗ ਹੈਗਾ ਸਾਰਿਆਂ ਦੀਆਂ ਅੱਖਾਂ
1: ਹਾਂਜੀ ਹਾਂਜੀ ਹਾਂਜੀ ਮੇਰੇ ਨਾ ਮੈਂ ਦੱਸਦਾ ਮੈਨੂੰ ਨੰਬਰ ਲੱਗ ਗਿਆ ਦੁਬਾਰਾ ਲੈ ਗਏ ਨਾ ਡਾਕਟਰ ਕੋਲ, ਦੋ ਤਿੰਨ ਸਾਲ ਲਾਈਆਂ, ਉਹਨਾਂ ਨੇ ਨਾ ਇਸ ਤਰ੍ਹਾਂ ਜਿਸਾ ਕਿਸੇ ਨੇ ਮੂੰਹ ਚ ਗੱਲ ਪਾਣੀ ਹੁੰਦੀ ਹੈ, ਕਿਹਾ ਨਾ ਕਿ ਹਾਂ ਹੁਣ ਤੇ ਲੋੜ ਨੀ ਹੈ ਨਾ, ਹੁਣ ਤੇ ਉਹਨੇ ਕਿਹਾ ਠੀਕ ਹੈ ਲਾ ਨੀ ਲਾਓ ਨਹੀਂ ਲਾਈ ਨਾ, ਮੰਮੀ ਵੈਰੀ ਗੁੱਡ, ਕਹਿੰਦੇ ਨੈਣਾ ਦੇਵੀ ਨੇ ਤੇਰੀਆਂ ਅੱਖਾਂ ਠੀਕ ਕਰਤੀਆਂ। ਉਸ ਤੋਂ ਬਾਅਦ ਦੇ ਮੇਰੇ ਘਰਦਿਆਂ ਦਾ ਕੋਈ ਮੰਨਦਾ ਨੀ ਮੈਨੂੰ ਐਨਕਾਂ ਦੀ ਲੋੜ, ਉਹ ਕਹਿੰਦੇ ਤੂੰ ਸਿੰਪਥੀ ਸੀਕ ਕਰਦਾ, ਮੈਂ ਕਿਹਾ ਹੱਦ ਹੈ ਯਾਰ। ਪਰ ਖੈਰ ਸੀਕ ਜੇ ਤੁਸੀਂ ਕਰ ਰਹੇ ਹੋ ਗੋਲਡ ਬਾਏ ਕਰਨਾ, ਤੇ ਦਿੱਲੀ ਜੂਲਰ ਵਾਲਿਆਂ ਨੇ ਅੱਜ ਦੇ ਗੋਲਡ ਦਾ ਰੇਟ ਭੇਜ ਦਿੱਤਾ ਹੈ, ਜਿਹਦਾ ਪ੍ਰਾਈਜ਼ ਹੈ
0: 193
1: ਇਸ ਤਰ੍ਹਾਂ ਨੀ। ਮੈਂ ਐਕਚੁਅਲੀ ਨਾ ਮੇਰਾ ਇਹ ਵਾਲਾ ਕੰਨ ਵੀ ਬੜਾ ਖਰਾਬ ਹੋ ਜਾਂਦਾ ਸੁਣਨ ਵਾਲਾ, ਠੀਕ ਹੈ ਨਹੀਂ, ਤੇ ਆਪਾਂ ਛੇਤੀ ਛੇਤੀ ਮੈਸੇਜ ਪੜ੍ਹਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਨਿਕਲਾਂਗੇ। ਹਾਂਜੀ ਮਾਨ ਸਾਹਿਬ ਜੀ ਨੇ, ਹਾਂਜੀ ਉਹਨਾਂ ਨੇ ਮੈਚ ਬਾਕਸ ਦਾ ਆਨਸਰ ਦਿੱਤਾ ਸੀਗਾ,
0: ਆਪਾਂ ਲੇਟ ਹੋ ਗਏ ਪੜ੍ਹਨ,
1: ਆਪਾਂ ਲੇਟ ਹੋ ਗਏ ਐਕਚੁਅਲੀ, ਅਗੇਨ ਐਨਕਾਂ ਦੀ ਮੇਰੇ ਵੱਲੋਂ ਗਲਤੀ ਹੋ ਗਈ ਹੈ ਨਾ, ਕਿ ਬਹੁਤ ਲੋਕਾਂ ਨੇ ਯਾਰ ਅਸੀਂ ਨਲਾਇਕ ਨਿਕਲੇ ਅੱਜ ਜੀ, ਕਾਫੀ ਲੋਕਾਂ ਨੇ, ਜਤਿੰਦਰ ਜੀ ਨੇ, ਇਕਬਾਲ ਸੈਨੀ ਜੀ ਨੇ, ਸੁਖਵਿੰਦਰ ਕੌਰ ਜੀ ਨੇ, ਹਨਾ ਸਾਰਿਆਂ ਨੇ। ਅੱਛਾ ਉਹ ਆਪਣਾ ਵਾਜਾ ਨੀ ਸੀ ਦਰਵਾਜ਼ਾ ਸੀਗਾ, ਥੈਂਕ ਯੂ
0: ਦੋਵਾਂ ਨੂੰ ਵਾਜਾ ਸੁਣਾਇਆ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਮੈਨੂੰ ਲੱਗਦਾ ਅੱਖਾਂ ਦੇ ਨਾਲ ਕੰਨ ਵੀ ਚੈੱਕ ਕਰਾਉਣੇ ਪੈਣੇ। ਆਹ ਇੱਥੇ ਵੀ ਦੇਖੋ ਵਟਸਐਪ ਤੇ ਵੀ ਸਾਨੂੰ ਆਏ ਹੋਏ ਆ ਮਾਚਿਸ ਡੱਬੀ ਹੈ, ਵੈਰੀ ਗੁੱਡ ਵੈਰੀ ਗੁੱਡ, ਥੈਂਕ ਯੂ ਸਾਰਿਆਂ ਦਾ ਬਹੁਤ ਜ਼ਿਆਦਾ। ਜਸਵਾਲ ਸਾਹਿਬ ਨੇ ਵੀ ਦਰਵਾਜ਼ਾ ਦੱਸਿਆ, ਠੀਕ ਹੈ ਓਕੇ। ਮੈਨੂੰ ਅੱਜ ਇਹ ਮੈਨੂੰ ਨਾ ਇੱਥੇ ਆ ਕੇ ਇਹ ਜ਼ਰੂਰ ਪਤਾ ਲੱਗ ਜਾਂਦਾ ਕਿ ਇੰਨਾ ਅੱਛਾ ਦਿਮਾਗ ਤੇਜ਼ ਮੇਰਾ ਹੈ ਨਹੀਂ, ਬੱਚੇ ਜਿਹੜਾ ਇਸ ਗੱਲੋਂ ਜ਼ਲੀਲ ਜਿਹਾ ਕਰ ਜਾਂਦੇ ਨੇ ਕਿ ਇਹ ਨਹੀਂ ਪਤਾ। ਮੈਂ ਦੋ ਤਿੰਨ ਵਾਰੀ ਨਾ ਸੂਈ ਸੀਗਾ ਆਂਸਰ, ਮੈਂ ਬੋਲਿਆ ਨਹੀਂ, ਹੁਣ ਮੈਂ ਪੱਕਾ ਕਰ ਲਿਆ ਕਿ ਸੂਈ ਤਾਂ ਇੱਕ ਵਾਰੀ ਬੋਲ ਹੀ ਦਿਆ, ਕਿਤੇ ਨਾ ਕਿਤੇ ਚੱਲ
0: ਫਸੀ ਜਾਣੀ
1: ਹੈ ਨਾ। ਤੇ ਆਪਾਂ ਹੋਰ ਮੈਸੇਜ
0: ਮੰਨਿਆ ਤੁਸੀਂ ਨਰਸ ਹੋ, ਹਰ ਜਗ੍ਹਾ ਸੂਈ ਨਹੀਂ ਲਗਾਉਂਦੇ,
1: ਉਹ ਨਹੀਂ ਉਹ ਵੀ ਮੈਨੂੰ ਡਿਗਰੀ ਮਿਲੀ ਨਹੀਂ, ਕਹਿੰਦੇ ਤੇਰੇ ਜੋਗਾ ਨਹੀਂ ਹੈ ਜੀ, ਹਨਾ। ਤੇ ਹਾਂਜੀ ਤੁਹਾਨੂੰ ਬਾਕੀ ਮੈਸੇਜ ਦੱਸਦੇ ਜਾਂਦੇ ਜੀ ਕਿ ਆਪਣਾ ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਮਰਿਤ ਜੀ ਨੇ ਵੀ ਸਹੀ ਜਵਾਬ ਦਿੱਤਾ ਜੀ ਡੋਰ,
0: ਉਹਨਾਂ ਦੋਵੇਂ ਭੈਣਾਂ ਨੂੰ ਆਨਸਰ ਪਤਾ ਹੁੰਦੇ।
1: ਹਾਂ ਇਹ ਮਤਲਬ ਹਾਂ ਇਹ ਐਕਸਪਰਟ ਲੋਕ ਨੇ, ਤੇ ਮੈਚ ਬਾਕਸ ਵਗੈਰਾ। ਹਾਂਜੀ ਸਾਰਿਆਂ ਦੇ ਬਹੁਤ ਵਧੀਆ ਵਧੀਆ ਆ ਗਏ ਜੀ ਜਵਾਬ, ਤੇ ਹੁਣ ਥੋੜਾ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ।
0: ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਤੇ ਤੁਸੀਂ ਇਸ ਤਰ੍ਹਾਂ ਬਣੇ ਰਹੋ ਤੇ ਆਪ ਸੁਣਦੇ ਰਹੋ ਰੇਡੀਓ। ਹਾਂਜੀ 1674
1: ਸੁਣੇ ਰਹੋ, ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਕੋਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252 ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492। ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਅਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
0: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ
0: ਮਨਪਸੰਦ ਗੱਦਿਆਂ ਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492

0: 29 ਮਈ ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ਾਮ ਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਜਿੱਥੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗ ਇੱਕ ਵਾਰ ਫਿਰ ਤੋਂ ਥੋੜ੍ਹੀ ਥੋੜ੍ਹੀ ਸੁਗਬਗਾਹਟ ਜੀ ਜਿਹੜੀ ਉਹ ਵਧੀ ਹੈ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਬੇਸ਼ੱਕ ਸ਼ਾਂਤੀ ਸਮਝੌਤੇ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਦੋਵੇਂ ਇੱਕ ਦੂਸਰੇ ਦੇ ਉੱਤੇ ਹਮਲੇ ਦੇ ਦਾਅਵੇ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ ਇਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਬੁਸ਼ਰ ਇਲਾਕੇ ਦੇ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਮਾਰ ਗਿਰਾਇਆ ਹਾਲਾਂਕਿ ਇਰਾਨ ਦੇ ਸਰਕਾਰੀ ਟੀਵੀ ਦੇ ਉੱਤੇ ਇਹ ਦਾਅਵਾ ਕੀਤਾ ਗਿਆ ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਸੈਂਟਕੋਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਦਾ ਕੋਈ ਵੀ ਜਹਾਜ਼ ਨਹੀਂ ਡਿੱਗਿਆ ਉਹਨਾਂ ਦੇ ਸਾਰੇ ਏਅਰ ਐਸੈਟਸ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ ਉੱਧਰ ਇਰਾਨ ਦੀ ਸਰਕਾਰੀ ਮੀਡੀਆ ਏਜੰਸੀ ਨੇ ਸ਼ੁੱਕਰਵਾਰ ਤੜਕੇ ਅੱਜ ਸਵੇਰ ਵੇਲੇ ਦਾਅਵਾ ਕੀਤਾ ਸੀ ਕਿ ਏਅਰ ਡਿਫੈਂਸ ਸਿਸਟਮ ਨੇ ਬੁਸ਼ਹਿਰ ਸੂਬੇ ਦੇ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਰੋਕ ਕੇ ਮਾਰ ਸੁੱਟਿਆ ਇਰਾਨ ਦੇ ਸਰਕਾਰੀ ਟੀਵੀ ਨੇ ਜੈਮ ਕਾਉਂਟੀ ਦੇ ਗਵਰਨਰ ਮਸੂਦ ਤੰਗਸਤਾਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਬੁਸ਼ਹਿਰ ਦੇ ਜਾਮ ਇਲਾਕੇ ਦੇ ਵਿੱਚ ਅਮਰੀਕੀ ਜਹਾਜ਼ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਦੋਵੇਂ ਦੇਸ਼ ਸਮਝੌਤੇ ਦੇ ਉੱਤੇ ਪੁੱਜੇ ਨੇ ਕਿ ਨਹੀਂ ਇਹਦੇ ਨਾਲ ਜੁੜੀ ਖਬਰ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਪਹਿਲਾਂ ਤਾਂ ਅਮਰੀਕੀ ਵਿੱਤ ਮੰਤਰੀ ਸਕਾਟ ਬੇਸਨ ਨੇ ਕਿਹਾ ਹੈ ਕਿ ਇਰਾਨ ਨੂੰ ਗੱਲਬਾਤ ਦੇ ਲਈ ਮੇਜ਼ 'ਤੇ ਲਿਆਉਣ ਦੇ ਵਿੱਚ ਦੋ ਚੀਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਹਿਲੀ ਫੌਜੀ ਕਾਰਵਾਈ ਅਤੇ ਦੂਜਾ ਆਰਥਿਕ ਦਬਾਅ ਉਹਨਾਂ ਕਿਹਾ ਹੈ ਕਿ ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਜਾਂ ਉਸ ਦੀਆਂ ਫਰੀਜ਼ ਕੀਤੀਆਂ ਗਈਆਂ ਸੰਪੱਤੀਆਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਬਹੁਤ ਹੌਲੀ ਗਤੀ ਦੇ ਨਾਲ ਅੱਗੇ ਵਧੇਗੀ ਬੇਸਨ ਨੇ ਵੀਰਵਾਰ ਦੇ ਦਿਨ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਚੁੱਕੇ ਗਏ ਫੌਜੀ ਕਦਮਾਂ ਦੇ ਨਾਲ ਨਾਲ ਆਰਥਿਕ ਪਾਬੰਦੀਆਂ ਨੇ ਵੀ ਇਰਾਨ ਦੇ ਉੱਤੇ ਇੰਨਾ ਦਬਾਅ ਪਾਇਆ ਕਿ ਇਰਾਨ ਰਾਜ਼ੀ ਹੋ ਗਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਖਬਰ ਸਾਹਮਣੇ ਆ ਰਹੀ ਸੀ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਆਖਰਕਾਰ ਹੁਣ ਗੱਲ ਅੱਗੇ ਵਧੀ ਹੈ ਔਰ ਦੱਸਿਆ ਜਾ ਰਿਹਾ ਕਿ ਸਮਝੌਤੇ ਦੇ ਵਿੱਚ ਜੰਗਬੰਦੀ ਨੂੰ 60 ਦਿਨਾਂ ਦੇ ਲਈ ਅੱਗੇ ਵਧਾਉਣਾ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਭਵਿੱਖ ਦੇ ਵਿੱਚ ਗੱਲਬਾਤ ਸ਼ੁਰੂ ਕਰਨਾ ਸ਼ਾਮਲ ਨੇ ਹਾਲਾਂਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਉਹ ਜੰਗ ਨੂੰ ਲੈ ਕੇ ਕਿਸੇ ਸਮਝੌਤੇ ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਲੰਮੇ ਪਏ ਸਮੇਂ ਤੋਂ ਲਟਕੇ ਪਏ ਮੁੱਦਿਆਂ ਨੂੰ ਪਹਿਲਾਂ ਸੁਲਝਾਉਣਾ ਚਾਹਣਗੇ ਆਖਰ ਉਹ ਕਿਹੜੇ ਮੁੱਦੇ ਨੇ ਇਹਦੇ ਬਾਰੇ ਵਿਸਤਾਰ 'ਚ ਜੇਡੀ ਵੈਂਸ ਨੇ ਨਹੀਂ ਦੱਸਿਆ ਕਿਉਂਕਿ ਜਦੋਂ ਤੋਂ ਫਰਵਰੀ ਮਹੀਨੇ 'ਚ ਅਮਰੀਕਾ ਨੇ ਜੰਗ ਛੇੜੀ ਹੈ ਇਰਾਨ ਦੇ ਖਿਲਾਫ ਉਦੋਂ ਤੋਂ ਉਹੀ ਮੁੱਦੇ ਬਾਰ ਬਾਰ ਮੀਡੀਆ ਦੇ ਵਿੱਚ ਧੁਰਦੇ ਆ ਰਹੇ ਨੇ ਕਿ ਐਨਰਿਚਡ ਯੂਰੇਨੀਅਮ ਨੂੰ ਇਰਾਨ ਹਟਾ ਦੇਵੇ ਅੱਗੇ ਚੱਲ ਕੇ ਭਵਿੱਖ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਨਾ ਰੱਖੇ ਅਮਰੀਕਾ ਦੀ ਅਧੀਨਤਾ ਇੱਕ ਤਰੀਕੇ ਦੇ ਨਾਲ ਇਹ ਸਵੀਕਾਰ ਕਰਨਾ ਇਰਾਨ ਨੂੰ ਮਨਜ਼ੂਰ ਨਹੀਂ ਹੈ ਪਰ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨੇ ਖਬਰ ਦਿੱਤੀ ਹੈ ਕਿ ਸਮਝੌਤਾ ਹਾਲੇ ਤੱਕ ਆਖਰੀ ਰੂਪ ਨਹੀਂ ਲੈ ਸਕਿਆ ਆਖਰਕਾਰ ਇੱਕ ਇਹੋ ਜਿਹੀ ਸੱਸੋਪੰਜ ਹੈ ਜਦੋਂ ਤੋਂ ਇਹ ਜੰਗ ਛਿੜੀ ਹੈ ਉਦੋਂ ਤੋਂ ਹੁਣ ਤੱਕ ਕਦੇ ਅਮਰੀਕਾ ਆਪਣੀ ਤਰਫ ਤੋਂ ਆਪਣੇ ਹੀ ਮਨ ਮੁਤਾਬਕ ਕਹਿ ਦਿੰਦਾ ਕਿ ਸਮਝੌਤਾ ਤੁਰਿਆ ਜਾਂ ਨਹੀਂ ਤੁਰਿਆ ਇਰਾਨ ਦਾ ਪੱਖ ਨਹੀਂ ਵੀ ਲਿਆ ਜਾਂਦਾ ਅਤੇ ਇਰਾਨ ਨੂੰ ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪੈਂਦਾ ਇਹ ਪਹਿਲੀ ਜਾਂ ਦੂਜੀ ਵਾਰ ਨਹੀਂ ਹੋਇਆ ਬਾਰ ਬਾਰ ਅਜਿਹਾ ਹੁੰਦਾ ਰਿਹਾ ਬੀਬੀਸੀ ਨੇ ਹੁਣ ਸਵਾਲ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ ਕਿ ਇਰਾਨ ਨੇ ਇਸ ਦੇ ਉੱਤੇ ਹਾਮੀ ਭਰ ਦਿੱਤੀ ਹੈ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਇਸ ਦੇ ਉੱਤੇ ਟਿੱਪਣੀ ਕਰਨਾ ਹਾਲੇ ਜਲਦਬਾਜ਼ੀ ਹੋਏਗੀ ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਦੋਹਾਂ ਧਿਰਾਂ ਦੇ ਦਰਮਿਆਨ ਸਮਝੌਤੇ ਦੇ ਜਿਹੜਾ ਇੱਕ ਮਸੌਦਾ ਹੈ ਉਸ ਨੂੰ ਲੈ ਕੇ ਸਹਿਮਤੀ ਬਣੀ ਹੈ ਯਾਨੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ ਮਸੌਦੇ ਦੇ ਵਿੱਚ ਬੜੀਆਂ ਚੀਜ਼ਾਂ ਜਾਂ ਡਰਾਫਟ ਜਿਹੜਾ ਹੁੰਦਾ ਉਸ 'ਚ ਉੱਪਰ ਥੱਲੇ ਹੋ ਜਾਂਦੀਆਂ ਨੇ ਉਹ ਵੀ ਅਜਿਹੇ ਸਮੇਂ 'ਚ ਜਦੋਂ ਦੋਵੇਂ ਦੇਸ਼ ਇੱਕ ਦੂਸਰੇ 'ਤੇ ਹਮਲੇ ਕਰ ਰਹੇ ਨੇ ਕੋਈ ਗਰੰਟੀ ਨਹੀਂ ਹੈ ਕਿ ਇਹ ਸਮਝੌਤਾ ਕਿਸ ਤਰੀਕੇ ਦੇ ਨਾਲ ਸਿਰੇ ਚੜ੍ਹੇਗਾ ਖੈਰ ਉੱਧਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਦੇ ਦਿਨ ਕਿਹਾ ਕਿ ਉਹਨਾਂ ਦੀ ਫੌਜ ਨੇ ਗਜ਼ਾ ਦੇ ਕਈ ਹੋਰਨਾਂ ਹਿੱਸਿਆਂ ਦੇ ਉੱਤੇ ਕਬਜ਼ਾ ਕਰਨ ਦੇ ਹੁਕਮ ਉਹਨਾਂ ਨੇ ਦੇ ਦਿੱਤੇ ਨੇ ਖਬਰ ਏਜੰਸੀ ਰਿਊਟਰਸ ਦੇ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਟੀਚਾ ਫਲਸਤੀਨ ਖੇਤਰ ਦੇ 70% ਹਿੱਸੇ ਦੇ ਉੱਤੇ ਕੰਟਰੋਲ ਹਾਸਲ ਕਰਨਾ ਸੀ ਇਹ ਕਦਮ ਅਕਤੂਬਰ 2025 'ਚ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੰਗਬੰਦੇ ਦੀ ਸਮਝੌਤੇ ਦੀਆਂ ਸ਼ਰਤਾਂ ਤੋਂ ਉਲਟ ਮੰਨਿਆ ਜਾ ਰਿਹਾ ਸਮਝੌਤਾ ਤਾਂ ਇੱਧਰ ਵੀ ਹੋਇਆ ਪਿਆ ਪਰ ਇਜ਼ਰਾਈਲ ਨੇ ਕਦੇ ਨਹੀਂ ਮੰਨਿਆ ਅਮਰੀਕਾ ਦੀ ਤਰ੍ਹਾਂ ਗਜ਼ਾ ਦੀ ਆਬਾਦੀ ਪਹਿਲਾਂ ਤੋਂ ਹੀ ਸਮੁੰਦਰੀ ਤੱਟ ਦੇ ਕਿਨਾਰੇ ਇੱਕ ਬੇਹੱਦ ਛੋਟੇ ਜਿਹੇ ਇਲਾਕੇ ਦੇ ਵਿੱਚ ਸਿਮਟ ਕੇ ਰਹਿ ਗਈ ਹੈ ਅੰਦਾਜ਼ਾ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਗਜ਼ਾ ਪੱਟੀ ਦੇ ਲਗਭਗ 64% ਹਿੱਸੇ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ 2023 'ਚ ਦੱਖਣੀ ਇਜ਼ਰਾਈਲ ਦੇ ਉੱਤੇ हमास दे हमले तो बाद इजराइल ने 2 साल लंबे इस फौजी मुहिम दे विच 70,000 लोगों नू कतल कर दिता ते 1.5-2 लाख दे करीब लोग जख्मी हुए पे ने। उसकी गिनती सटीक इस करके नहीं है क्योंकि हाले भी मलबा सड़कों के उत्ते पे है, हाले भी इमारतां जिहड़ियां उह ढटियां होईयां दुरुस्त नहीं हो सकियां, सड़कां तो उत्थे खैर नज़र नहीं आ रही, पर बहुत बड़ा हिस्सा जिहड़ा अद्धे तो भी ज़्यादा गज़ा जिहड़ा उह खंडहर बनया होया। इस करके किन्ने सही सही मृतक ने ते किन्ने होर जख्मी ने इस दी गिनती तां वधेगी आने वाले समय च जे सफाई मुहिम शुरू होंदी है, पर इस तो पहले इजराइल ने उत्थे कंट्रोल लेना शुरू कर दिता है। उत्थे ही अगली खबर की आखिरी खबर की सांझ कौमांतरी खिते दे विचों जिथे अमरीकी राष्ट्रपति डोनल्ड ट्रंप की फोटो हुण $250 के अमरीकी डॉलर के नोट के उत्ते होएगी। वीरवार के दिन जारी एक मीडिया रिपोर्ट च दसिया गया कि प्रशासन ने एक कदम के लिए कांग्रेस की मंजूरी लैन दे विच जेकर सफल हुंदा है तो यह संभव हो जाएगा। कांग्रेस अमरीका की पार्लीमेंट नूं कहा जाता है। ट्रंप की तस्वीर वाली डॉलर जिहड़ी उह देश की आज़ादी की 250वीं वरेगंढ के उत्ते जारी की जा रही है, इस करके 250 का यह नोट होएगा। दस दईए कि ट्रंप की तस्वीर सोने के सिक्के के उत्ते भी उकेरन की खबर तो यह 2 महीने बाद खबर सामने आई है। इस तो पहला सिक्कों के उत्ते भी ट्रंप की तस्वीर छापन की गल जी कही गई सी। दी पोस्ट नाम के अखबार की तरफ तो जारी ट्रैजरी विभाग के एक बयान दे विच दस्या गया कि एक डिज़ाइन दे विच 250 अमरीकी डॉलर के नोट के बिल्कुल विचकार राष्ट्रपति ते वित्त सकत्तर स्कॉट बेसेंग दे हस्ताक्षर भी होणगे ते उन्हां हस्ताक्षरां दे बिल्कुल उपर ट्रंप की तस्वीर होएगी। मेकअप डिज़ाइन तैयार करने वाले कलाकार ने दी पोस्ट नूं इह वी दस्या कि उसने इस दे बारे ट्रंप दे नाल गलबात भी की है, उन्होंने डिज़ाइन का ड्राफ्ट भेज भी दिता, दिखा भी दिता है। 1866 तो बाद अमरीकी मुद्रा के उत्ते किसी भी ज्यौदे व्यक्ति की तस्वीर अज तक नहीं सी छपी, जबकि एक 5 सेंट के नोट के उत्ते वित्त मंत्रालय के माध्यम के नाल एक अधिकारी की तस्वीर छापन तो बाद इस पाबंदी के घेरे के लिया गया सी। पर हुण अमरीकी राष्ट्रपति उसे ही अमरीका का कानून तोड़ रहे हैं क्योंकि अमरीका दे आज़ादी के 250 साल मनाए जा रहे हैं, इस करके इस जिहड़ा डोनल्ड ट्रंप बड़े पद्धर के उत्ते मनाना चाहते हैं। विश्व मौसम विज्ञान संगठन यानी वर्ल्ड मीटरोलॉजी ऑर्गेनाइजेशन ने वीरवार के दिन एक गंभीर चेतावनी जारी की है। कहा है कि अगले 5 साल के दरमियान दुनिया भर के औसत तापमान का रिकॉर्ड वाधा होएगा। ग्लोबल एनुअल टू डेकेडल क्लाइमेट अपडेट 2026-2035 नाम की एक रिपोर्ट के दसया गया कि आर्कटिक खेत्र के टैंपरेचर वधेगा और औसत दे नालों कितने ज़्यादा वधेगा। 2026 तो 2030 यानी अगले 4 साल की गल करिए दुनिया भर के पारा जिहड़ा जिन्ना 1850 तो लैके 1900 के दरमियान वधिया सी उस तो कितने ज़्यादा वधेगा, यानी 50 साल के दरमियान सन 1850 तो 1900 के दरमियान इन्ना टैंपरेचर नहीं वधिया जिन्ना हुण 4 साल के अगले 4 साल वध जाना। रिपोर्ट के मुताबिक 2026 के अखीर तक एलनीनो की हालत बनने की भी उम्मीद है, जिस कारण 2027 गर्मी के नवे रिकॉर्ड टुटन की भी संभावना है। सब तो चिंताजनक पहलू आर्कटिक खेत्र है, आर्कटिक खेत्र जिथे रिपोर्ट के मुताबिक अगले 5 साल सर्दियों के दरमियान आर्कटिक खेत्र का तापमान 1991 तो 2020 के दरमियान जिनी औसत सी उस तो भी वध रह सकता है। खैर मौसम अगले 4 साल जदों खराब होएगा वो तो तुहानू हौली हौली करते हर साल दिखी जाएगा, पर फिलहाल उत्तरी भारत के पंजाब हरियाणा दिल्ली NCR के भी मौसम जिहड़ा वो लगातार करवट लै रहा है। पंजाब दे विच तां भखदी हुई धुखदी हुई गर्मी जिहड़ी उह पै रही है, पर इस दरमियान दिल्ली NCR दे विच वीरवार शाम वेले जिहड़ी बारिश हुई सी उसने दिल्ली दे आले दुआले दे इलाकियां दे विच जिहड़ा एक मौसम बदल के रख दिता सी। ये नहीं कहांगे कि ठंडा कर दिता क्योंकि इस दरमियान जिहड़ी अज दे दिन शुक्रवार सवेर वेले तो दिल्ली ते इस दे आस पास दे इलाकियां दे विच फिर तो बारिश दे क्यास लगे ने, पर यह पंजाब के धुर खेतरी इलाकों के नहीं पहुँच सकी है। अज अंदाजा लगाया जा रहा है कि उत्तराखंड हरियाणा चंडीगढ़ तक ਅਲੱਗ ਅਲੱਗ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਦਰਮਿਆਨ 70-80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਫਿਰ ਉਸ ਤੋਂ ਬਾਅਦ 30 ਮਈ ਨੂੰ ਤੇਜ਼ ਹਨੇਰੀ ਦਾ ਅਲਰਟ ਮੌਸਮ ਮਹਿਕਮੇ ਨੇ ਜਾਰੀ ਕੀਤਾ। ਇਹ ਸਾਰੀਆਂ ਅਲਰਟ ਜਿਹੜੇ ਨੇ ਜਾਣਕਾਰੀਆਂ ਤੁਹਾਨੂੰ ਪੰਜਾਬ ਹਰਿਆਣਾ ਦਿੱਲੀ ਦੇ ਹਵਾਲੇ ਦੇ ਨਾਲ ਦੇ ਰਹੇ ਹਾਂ। 31 ਮਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਬਾਰਿਸ਼ ਦਾ ਮਾਹੌਲ ਜਿਹੜਾ ਬਣਿਆ ਹੈਗਾ। ਰਾਜਧਾਨੀ ਦੇ ਵਿੱਚ ਅੱਜ ਜਿਹੜੀ ਮੌਸਮ ਦੀ ਕਰਵਟ ਹੋਈ ਹੈ, ਕਿਉਂਕਿ 45 ਡਿਗਰੀ ਤੱਕ ਪਾਰਾ ਜਾ ਚੁੱਕਿਆ ਸੀ, ਉਹਦੇ ਵਿੱਚ ਥੋੜ੍ਹਾ ਫਰਕ ਪੈਣ ਦੀ ਉਮੀਦ ਨਜ਼ਰ ਆ ਰਹੀ ਹੈ। ਉੱਥੇ ਭਾਰਤ ਦੀ ਵੀ ਖਬਰ ਦੀ ਸਾਂਝ ਪਾਈ ਹੈ ਅਤੇ ਗੁਜਰਾਤ ਦੇ ਗਿਰ ਦੇ ਜੰਗਲਾਂ ਦੇ ਵਿੱਚ 2 ਸ਼ੇਰਾਂ ਦੀ ਮੌਤ ਦੱਸੀ ਗਈ ਹੈ। ਬੇਬੀਸੀਆ ਨਾਮ ਦਾ ਸੰਕ੍ਰਮਣ ਇਹਨਾਂ ਸ਼ੇਰਾਂ ਨੂੰ ਹੋਇਆ। ਜੰਗਲਾਤ ਮਹਿਕਮੇ ਦੇ ਮੁਤਾਬਕ ਅਹਿਤਿਆਤ ਦੇ ਤੌਰ ਦੇ ਉੱਤੇ ਇਸ ਸੰਕ੍ਰਮਣ ਦੇ ਲੱਛਣਾਂ ਵਾਲੇ 17 ਸ਼ੇਰਾਂ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ। ਸ਼ੰਕਾ ਇਹ ਹੈ ਕਿ ਇਹਨਾਂ ਸ਼ੇਰਾਂ ਨੂੰ ਵੀ ਬੇਬੀਸੀਆ ਹੋ ਸਕਦਾ ਹੈ। ਇਹ ਦੂਜੇ ਸ਼ੇਰਾਂ ਤੋਂ ਸਾਰਿਆਂ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਗਿਆ। 2020 ਦੇ ਵਿੱਚ ਇਸ ਮਹਾਂਮਾਰੀ ਦੇ ਕਾਰਨ 20 ਤੋਂ ਵੱਧ ਏਸ਼ੀਆਈ ਟਾਈਗਰਸ ਦੀ ਮੌਤ ਹੋ ਗਈ ਸੀ। ਬੇਬੀਜ਼ੀਆ ਜਾਂ ਬੇਬੀਜ਼ੀਓਸ ਪੈਰਾਸਾਈਟ ਦੀ ਵਜ੍ਹਾ ਦੇ ਨਾਲ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਦੇ ਲੱਛਣ ਮਲੇਰੀਆ ਵਰਗੇ ਹੁੰਦੇ ਨੇ, ਜਿਵੇਂ ਇਨਸਾਨ ਦੇ ਵਿੱਚ ਹੁੰਦੇ ਨੇ, ਤੇਜ਼ ਬੁਖਾਰ, ਥਕਾਨ, ਖੂਨ ਦੀ ਕਮੀ। ਹਾਲਾਂਕਿ ਗੁਜਰਾਤ ਜੰਗਲਾਤ ਮਹਿਕਮੇ ਦੇ ਮੰਤਰੀ ਅਰਜੁਨ ਮੋੜਵਾਨੀਆ ਦਾ ਕਹਿਣਾ ਹੈ, ਮਾਕੜਨਾ ਮੋੜਵਾੜੀਆ ਦਾ ਕਹਿਣਾ ਹੈ ਕਿ ਜੰਗਲਾਤ ਮਹਿਕਮੇ ਦੀ ਤਰਫ ਤੋਂ ਅਹਿਤਿਆਤ ਵਰਤੇ ਜਾ ਰਹੇ ਨੇ। 2018 ਦੇ ਵਿੱਚ CDV ਯਾਨੀ ਕੈਨਾਵਾਈਨ ਡਿਸਪੈਂਟਰ ਵਾਇਰਸ ਦੇ ਚੱਲਦਿਆਂ ਸ਼ੇਰਾਂ ਦੇ ਵਿੱਚ ਇਹ ਬਿਮਾਰੀ ਫੈਲ ਗਈ ਸੀ, ਜਦੋਂ 30 ਸ਼ੇਰਾਂ ਦੀ ਮੌਤ ਹੋਈ ਸੀ। ਪੰਜਾਬ ਦੀ ਖਬਰ ਦੀ ਸਾਂਝ ਪਾਈਏ। ਹੁਣ ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਲੈ ਕੇ ਅੱਜ ਦੇ ਦਿਨ ਕਾਊਂਟਿੰਗ ਹੋਣੀ ਹੈ। ਵੱਡਾ ਦਿਨ ਹੈ ਪੰਜਾਬ ਦੀ ਸਿਆਸਤ ਦੇ ਲਈ, ਜਿਹਨੂੰ ਇੱਕ ਤਰ੍ਹਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਅਗਲੇ ਸਾਲ ਹੋਣਗੀਆਂ, ਉਹਨਾਂ ਤੋਂ ਪਹਿਲਾਂ ਇਹ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਸਣੇ ਕੁੱਲ 104 ਲੋਕਲ ਬਾਡੀਜ਼ ਦੇ ਇਲੈਕਸ਼ਨਸ ਦੇ ਨਤੀਜੇ ਜਿਹੜੇ ਨੇ ਆ ਰਹੇ ਨੇ। ਵੈਸੇ ਤਾਂ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਕਾਫੀ ਹੱਦ ਤੱਕ ਕਈ ਥਾਵਾਂ ਦੇ ਉੱਤੇ ਨਤੀਜੇ ਜਾਰੀ ਵੀ ਹੋ ਚੁੱਕੇ ਨੇ। ਬੜੀ ਤੇਜ਼ੀ ਦੇ ਨਾਲ ਇਹ ਨਤੀਜੇ ਆ ਰਹੇ ਨੇ ਔਰ ਬੜੀ ਤੇਜ਼ੀ ਦੇ ਨਾਲ ਅਲੱਗ ਅਲੱਗ ਜਿਹੜੇ ਕਾਊਂਟਿੰਗ ਸੈਂਟਰਸ ਨੇ ਉੱਥੇ ਮਾਹੌਲ ਜਿਹੜਾ ਉਹ ਗਰਮ ਬਣਿਆ ਹੋਇਆ। ਦੱਸ ਦਈਏ ਕਿ ਇਸ ਵਾਰ ਵੋਟਾਂ ਦੇ ਵਿੱਚ ਪੰਜਾਬ ਦੇ ਅੰਦਰ 18,33,000 ਵੋਟਰਾਂ ਨੇ, ਜਿਹੜੇ ਪੁਰਸ਼ ਵੋਟਰ ਨੇ ਉਹਨਾਂ ਨੇ ਹਿੱਸਾ ਲਿਆ ਸੀ ਅਤੇ 17,11,635 ਮਹਿਲਾ ਵੋਟਰਸ ਨੇ ਹਿੱਸਾ ਲਿਆ ਸੀ। ਸਥਾਨਕ ਸਰਕਾਰਾਂ ਦੀਆਂ ਜਾਂ ਲੋਕਲ ਬਾਡੀਜ਼ ਦੀਆਂ ਇਹ ਚੋਣਾਂ ਬੈਲਟ ਪੇਪਰਾਂ ਦੇ ਰਾਹੀਂ ਹੋਈਆਂ ਸੀ। ਕੁਝ ਇੱਕ ਥਾਵਾਂ ਦੀ ਉੱਤੇ ਗਿੱਦੜਬਾਹਾ, ਸਮਾਣਾ, ਬਟਾਲਾ, ਮੋਹਾਲੀ ਇਹਨਾਂ ਥਾਵਾਂ ਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਵੋਟਾਂ ਭੁਗਤੀਆਂ ਸੀ। ਕੋਈ ਜ਼ਿਆਦਾ ਵੱਡਾ ਮਾਹੌਲ ਐਸਾ ਨਹੀਂ ਸੀ ਦੇਖਣ ਨੂੰ ਮਿਲਿਆ ਹਿੰਸਾ ਦਾ। ਪਰ ਦੱਸ ਦਈਏ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦਾ ਕੰਮ ਉਹਨਾਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਬੁਨਿਆਦੀ ਸਹੂਲਤਾਂ ਦੇਣਾ ਹੁੰਦਾ। ਪੀਣ ਵਾਲੇ ਪਾਣੀ ਤੋਂ ਲੈ ਕੇ ਸਟਰੀਟ ਲਾਈਟਾਂ ਦਾ ਪ੍ਰਬੰਧ, ਸਥਾਨਕ ਸੜਕਾਂ ਤੋਂ ਲੈ ਕੇ ਕੂੜੇ ਦਾ ਨਿਪਟਾਰਾ, ਸੀਵਰੇਜ ਸਿਸਟਮ, ਸਫਾਈ ਦਾ ਪ੍ਰਬੰਧ, ਇਹ ਸਾਰੇ ਇਹਨਾਂ ਨਗਰ ਪਾਲਿਕਾਵਾਂ ਦੇ ਅਧੀਨ ਆਉਂਦੇ ਨੇ। ਇਮਾਰਤਾਂ ਦੇ ਨਕਸ਼ਿਆਂ ਦੀ ਜਾਂਚ ਤੋਂ ਲੈ ਕੇ ਨਕਸ਼ੇ ਪਾਸ ਕਰਵਾਉਣੇ, ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਦਾ ਪ੍ਰਬੰਧ, ਫਾਇਰ ਬ੍ਰਿਗੇਡ, ਗਰੀਬਾਂ ਦੇ ਲਈ ਰਹਿਣ ਬਸੇਰੇ, ਝੁੱਗੀ ਝੌਂਪੜੀਆਂ ਦੇ ਇਲਾਕਿਆਂ ਦਾ ਸੁਧਾਰ ਕਰਨਾ, ਅੰਤਮ ਸੰਸਕਾਰ ਵਾਲੀਆਂ ਥਾਵਾਂ ਜਿਵੇਂ ਕਬਰਸਤਾਨ, ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਦੇਖਣਾ, ਇਲਾਕੇ ਦਾ ਸੁੰਦਰੀਕਰਨ ਜਿਵੇਂ ਪਾਰਕ ਵਗੈਰਾ ਬਣਾਉਣਾ, ਉਹਨਾਂ ਨੂੰ ਮੇਨਟੇਨ ਰੱਖਣਾ, ਇਹ ਵੀ ਇਹਨਾਂ ਦੇ ਹੀ ਅਧੀਨ ਆਉਂਦੇ ਨੇ। ਇਸ ਤੋਂ ਇਲਾਵਾ ਜਨਮ ਮੌਤ ਦੇ ਸਰਟੀਫਿਕੇਟ ਤੋਂ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਕਾਗਜ਼ ਪੱਤਰ ਨੇ ਉਹ ਵੀ ਨਗਰ ਪਾਲਿਕਾਵਾਂ ਹੀ ਪੰਜਾਬ ਦੇ ਵਿੱਚ ਦੇਖਦੀਆਂ ਨੇ। ਜ਼ਿਆਦਾਤਰ ਸੀਟਾਂ ਦੇ ਉੱਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਹੁਣ ਤੱਕ ਇਹ ਪਤਾ ਚੱਲਿਆ। ਹਾਲਾਂਕਿ ਇਸ ਖਬਰ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ। ਅਦਾਰੇ BBC ਦੇ ਮੁਤਾਬਕ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਜਿਹਨੇ ਹੁਣ ਤੱਕ 60 ਵਾਰਡ ਜਿੱਤ ਵੀ ਲਏ ਨੇ। ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਚੱਲ ਰਹੀ ਹੈ। ਇਸ ਤਰੀਕੇ ਦੇ ਨਾਲ ਇਹ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਜਿਵੇਂ ਜਿਵੇਂ ਹੋਏਗੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਤੁਹਾਡੇ ਤੱਕ ਦੱਸ ਦੇਵਾਂਗੇ। ਅੱਜ ਸਵੇਰੇ ਭਾਰਤੀ ਸਮੇਂ ਮੁਤਾਬਕ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਆਓ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਪਰ ਸਭ ਤੋਂ ਪਹਿਲਾਂ ਖਬਰ ਆਸਟ੍ਰੇਲੀਆ ਦੀ ਜਿਹੜੀ 3M ਕੰਪਨੀ ਉਸ ਦੇ ਨਾਲ, ਆਸਟ੍ਰੇਲੀਆ ਦੀ ਨਹੀਂ ਬਲਕਿ ਅਮਰੀਕੀ ਕੰਪਨੀ, ਆਸਟ੍ਰੇਲੀਆ ਦਾ ਇਹ ਕੰਮ ਕਾਰ ਦੇਖਦੇ ਨੇ। ਕੰਮ ਇਹਨਾਂ ਦਾ ਕੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਫੌਜੀ ਹਵਾਈ ਅੱਡੇ ਨੇ, ਕਿਹਾ ਜਾ ਰਿਹਾ ਹੈ ਕਿ 26 ਮਿਲਟਰੀ ਬੇਸ ਨੇ, ਹੈਗੇ ਤਾਂ ਜ਼ਿਆਦਾ ਨੇ, ਪਰ ਇਹਨਾਂ 26 ਮਿਲਟਰੀ ਬੇਸ ਦੇ ਉੱਤੇ ਜਿਹੜਾ ਕੰਟਰੈਕਟ ਦਿੱਤਾ ਹੋਇਆ ਸੀ ਅੱਗ ਬੁਝਾਊ ਝੱਗ ਦਾ ਯਾਨੀ ਫਾਇਰ ਫਾਈਟਿੰਗ ਫੋਰਮ ਦਾ ਉਹ 3M ਕੰਪਨੀ ਨੂੰ ਦਿੱਤਾ ਹੋਇਆ ਸੀ। ਹੋਰ ਵੀ ਬਹੁਤ ਸਾਰੇ ਕੰਟਰੈਕਟ ਨੇ ਪਰ ਇਸ ਅਮਰੀਕੀ ਕੰਪਨੀ ਨੇ ਇਸ ਜਿਹੜੀ ਫੋਰਮ ਸੀ ਇਹਦੇ ਵਿੱਚ ਕੁਝ ਐਸੇ ਕੈਮੀਕਲ ਮਿਲਾਏ ਜਿਨ੍ਹਾਂ ਨੂੰ ਫੋਰਐਵਰ ਕੈਮੀਕਲ ਕਿਹਾ ਜਾਂਦਾ, ਯਾਨੀ ਕਿ ਜਿਹੜੇ ਕਿ ਹਮੇਸ਼ਾ ਹੀ ਇੱਕ ਵਾਰ ਜਦੋਂ ਨਿਕਲੇ ਜ਼ਮੀਨ ਦੇ ਉੱਤੇ ਪਏ ਤਾਂ ਉਹ ਹਮੇਸ਼ਾ ਦੇ ਲਈ ਹੀ ਧਰਤੀ ਦੇ ਉੱਤੇ ਰਹਿ ਜਾਂਦੇ ਨੇ। ਉਹ ਖਤਮ ਨਹੀਂ ਹੁੰਦੇ, ਉਹ ਨਸ਼ਟ ਨਹੀਂ ਹੁੰਦੇ ਅਤੇ ਫਿਰ ਉਹ ਮਨੁੱਖੀ ਸਿਹਤ ਦੇ ਲਈ ਵੀ ਖਤਰਨਾਕ ਹੁੰਦੇ ਨੇ। ਵੀਰਵਾਰ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਅਤੇ ਅਸਿਸਟੈਂਟ ਡਿਫੈਂਸ ਮਿਨਿਸਟਰ ਪੀਟਰ ਖਲੀਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ 'ਚ ਕਿਹਾ ਸੀ ਕਿ ਉਹਨਾਂ ਨੇ $3M ਨੂੰ $2 billion ਦਾ ਜੁਰਮਾਨਾ ਲਗਾਇਆ। ਇਹ ਜਾਣ ਲਵੋ ਕਿ ਆਸਟ੍ਰੇਲੀਆ ਦੇ ਕਾਮਨਵੈਲਥ ਇਤਿਹਾਸ ਦੇ ਵਿੱਚ ਅੱਜ ਤੱਕ ਸਰਕਾਰ ਨੇ ਕਿਸੇ ਵੀ ਅਦਾਰੇ ਨੂੰ ਐਡਾ ਵੱਡਾ ਜੁਰਮਾਨਾ ਨਹੀਂ ਲਗਾਇਆ। ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮਾਨਾ ਔਰ ਇਸ ਅਮਰੀਕੀ ਮਲਟੀਨੈਸ਼ਨਲ ਕੰਪਨੀ, ਕਿਉਂਕਿ ਆਸਟ੍ਰੇਲੀਆ 'ਚ ਹੀ ਨਹੀਂ ਇਹ ਫਾਇਰ ਫਾਈਟਿੰਗ ਫੋਰਮ ਸਪਲਾਈ ਕਰਦੇ, ਹੋਰਨਾਂ ਥਾਵਾਂ 'ਤੇ ਵੀ ਕਰਦੇ ਨੇ, ਪਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਇਸ ਤਰੀਕੇ ਦੇ ਨਾਲ ਗੰਧਲਾ ਨਹੀਂ ਹੋਣ ਦੇ ਸਕਦੇ। ਇਸ ਦੇ ਇਹਨੂੰ AFFF ਯਾਨੀ FFFF ਐਕਿਊਅਸ ਫਿਲਮ ਫਾਰਮਿੰਗ ਫੋਰਮਸ ਕਹਿ ਲਿਆ ਜਾਂਦਾ। ਆਮ ਤੌਰ ਦੇ ਉੱਤੇ ਇਹ ਬਹੁਤ ਲਾਈਟ ਵਾਟਰ ਵੇਟ ਹੁੰਦੀਆਂ ਨੇ, ਹਲਕੀਆਂ ਹੁੰਦੀਆਂ ਨੇ, ਪਰ ਇਹਨਾਂ 'ਚ PFAS ਵਰਗੇ ਜਿਹਨੂੰ ਪੋਲੀਫਰਿਲਕੋਲ ਸਬਸਟੈਂਸ ਕਹਿ ਲਿਆ ਜਾਂਦਾ ਉਹ ਮਿਲੇ ਹੁੰਦੇ ਨੇ। ਹਾਲਾਂਕਿ PFAS ਜਾਂ PFAS ਜਿਹੜੇ ਨੇ ਉਹ ਤੁਹਾਡੇ ਕਿਚਨ ਦੇ ਜਿਹੜੇ ਟੈਫਲਾਂ ਦੇ ਭਾਂਡੇ ਨੇ ਉਹਨਾਂ ਤੋਂ ਲੈ ਕੇ, ਜਿਨ੍ਹਾਂ 'ਚ ਤੁਸੀਂ ਪੋਪਕੋਰਨ ਭੁੰਨਦੇ ਹੋ ਉਹਨਾਂ ਲਿਫਾਫਿਆਂ ਤੋਂ ਲੈ ਕੇ ਮੇਕਅਪ ਰਿਮੂਵਰ ਤੱਕ ਹਰ ਇੱਕ 'ਚ PFAS ਹੁੰਦਾ। ਕਿੰਨੀ ਮਾਤਰਾ 'ਚ ਹੁੰਦਾ, ਕੈਸਾ ਹੁੰਦਾ, ਇਹ ਇੱਕ ਖਤਰਨਾਕ ਗੱਲ ਹੈ, ਕਿਉਂਕਿ ਜੇ ਹਿਊਮਨ ਬਾਡੀ ਦੇ ਸਿੱਧੇ ਸੰਪਰਕ 'ਚ ਜਾਂਦਾ ਤਾਂ ਕੈਂਸਰ ਤੋਂ ਲੈ ਕੇ ਹੋਰ ਬਹੁਤ ਸਾਰੇ ਹਾਰਮੋਨਲ ਬਰਥ ਇਸ਼ੂਜ਼, ਬੜੇ ਸਾਰੇ ਕਾਰਨ ਨੇ ਜਿਹੜੇ ਉਹਨਾਂ ਦੇ ਲਈ ਇਹ ਜ਼ਿੰਮੇਦਾਰ ਬਣ ਜਾਂਦਾ। ਆਮ ਤੌਰ 'ਤੇ PFAS ਨੂੰ ਇੱਕ ਸਿੰਥੈਟਿਕ ਕੈਮੀਕਲ ਦੀ 1400 ਤੋਂ ਵਧੇਰੇ ਕੈਮੀਕਲਸ ਜਿਹੜੇ ਹੁੰਦੇ ਨੇ ਉਹ ਰਲ ਕੇ ਜਿਹੜੇ ਨੇ ਉਹਨਾਂ ਦੇ ਵਿੱਚ PFAS ਬਣਦਾ। ਸੋ ਇਹ ਮੰਨਿਆ ਜਾਂਦਾ ਹੈ ਕਿ ਖਤਰਨਾਕ ਹੀ ਹੁੰਦਾ, ਇਹ ਕੋਈ ਬਹੁਤਾ ਵਧੀਆ ਕੈਮੀਕਲ ਤਾਂ ਨਹੀਂ ਹੈ। ਔਰ ਡਿਫੈਂਸ ਮਹਿਕਮੇ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਹਨਾਂ ਨੇ ਜੇ ਇਸ ਫੋਰਮ ਨੂੰ ਸਾਫ਼ ਕਰਨਾ ਹੁਣ ਤੋਂ ਸ਼ੁਰੂ ਕੀਤਾ ਅਲੱਗ ਅਲੱਗ ਇਹਨਾਂ 28 ਸਾਈਟਸ ਦੇ ਉੱਤੇ ਤਾਂ ਲਗਭਗ $1.5 billion ਤੋਂ ਜ਼ਿਆਦਾ ਦਾ ਖਰਚਾ ਆ ਜਾਣਾ। ਹੁਣ ਇਹ ਖਰਚਾ ਤਾਂ ਚਲੋ ਉਹ ਝੱਲਣਗੇ, ਉਸ ਦੇ ਉੱਪਰ ਜੁਰਮਾਨਾ ਤਾਂ ਉਸ ਕੰਪਨੀ ਨੂੰ ਚਾਹੀਦਾ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਇਹ ਹੋਇਆ। ਕਿਹਾ ਗਿਆ ਹੈ ਕਿ 3M ਨੇ ਇਸ ਦੀ ਜਾਂਚ ਨਹੀਂ ਕੀਤੀ, 3M ਨੇ ਟੈਸਟਿੰਗ ਨਤੀਜੇ ਗਲਤ ਸਾਂਝੇ ਕੀਤੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ 3M ਨੇ ਗੜਬੜਾਂ ਕਿੱਥੇ ਕਿੱਥੇ ਕੀਤੀਆਂ ਨੇ। ਪਰ ਇਸ ਤੋਂ ਅਮਰੀਕਾ ਦੇ ਵਿੱਚ ਵੀ ਸੁਗਬਗਾਹਟ ਜਿਹੜੀ ਉਹ ਵੱਧ ਸਕਦੀ ਹੈ। ਖੈਰ ਇੱਥੇ ਭਾਰਤੀ ਮੂਲ ਦੇ ਨਾਲ ਜੁੜੀਆਂ ਹੋਈਆਂ ਕੁਝ ਇੱਕ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਆਸਟ੍ਰੇਲੀਆ ਦੀਆਂ ਹੀ ਖਬਰਾਂ ਨੇ। ਪਹਿਲਾਂ ਤਾਂ ਖਬਰ ਆਫਿਸ ਵਰਕ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਖਰਚੇ ਘਟਾਉਣ ਦੇ ਲਈ ਕੁਝ ਨੌਕਰੀਆਂ ਨੂੰ ਆਫਸ਼ੋਰ ਕਰਨ ਜਾ ਰਹੇ ਨੇ, ਅਤੇ ਉਹ ਕਿੱਥੇ, ਫਿਲੀਪੀਨਸ ਅਤੇ ਭਾਰਤ ਦੇ ਵਿੱਚ। ਮੰਨਿਆ ਜਾ ਰਿਹਾ ਕਿ ਸੈਂਕੜੇ ਨੌਕਰੀਆਂ ਜਿਹੜੀਆਂ ਨੇ ਫਿਲੀਪੀਨਸ ਅਤੇ ਭਾਰਤ ਦੇ ਵਿੱਚ ਇਸ ਕਰਕੇ ਦਿੱਤੀਆਂ ਜਾ ਰਹੀਆਂ ਕਿਉਂਕਿ ਕੰਪਨੀ ਆਫਿਸ ਵਰਕ ਕੰਪਨੀ ਜਿਹੜੀ ਹੈ ਆਸਟ੍ਰੇਲੀਅਨ ਕੰਪਨੀ ਹੈ ਇਹ ਆਪਣੇ ਖਰਚੇ ਘਟਾ ਸਕੇਗੀ। ਵੈਸਟਰਨ ਸਿਡਨੀ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਕਸਟਮਰ ਸਰਵਿਸ ਸੈਂਟਰ ਹੈ ਉਹਦੇ ਦਰਜਨਾ ਕਰਮਚਾਰੀ ਜਿਹੜੇ ਨੇ ਉਹ ਹੁਣ ਕੱਢ ਦਿੱਤੇ ਜਾਣਗੇ ਅਤੇ ਇਹੀ ਸਰਵਿਸ ਸੈਂਟਰ ਫਿਲੀਪੀਨਸ ਮਨੀਲਾ ਦੇ ਵਿੱਚ ਭੇਜਿਆ ਜਾਏਗਾ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਜਿਹੜੀਆਂ ਸ਼ਿਫਟ ਜੋਬਸ ਨੇ ਜਿਵੇਂ ਟੈਕਨੋਲੋਜੀ ਸਪੋਰਟ ਬਿਜ਼ਨਸ ਗੀਕਸ 2U ਵਰਗੇ ਜਿਹੜੇ ਰੋਲ ਨੇ ਉਹ ਸਿਡਨੀ ਅਤੇ ਮੈਲਬਰਨ ਤੋਂ ਮੂਵ ਕਰਕੇ ਬੈਂਗਲੁਰੂ ਭੇਜੇ ਜਾਣਗੇ ਭਾਰਤ ਦੇ ਵਿੱਚ। ਔਰ ਇਸ ਖਬਰ ਦਾ ਵਿਸਤਾਰ ਜਿਹੜਾ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਸਾਂਝਾ ਕਰਾਂਗੇ। ਵੈਸ ਫਾਰਮਰ ਨਾਮ ਦੀ ਇਹ ਕੰਪਨੀ ਹੈ ਜਿਹਦੀ ਮਲਕੀਅਤ ਦੇ ਥੱਲੇ ਆਫਿਸ ਵਰਕਸ ਅਦਾਰਾ ਆਉਂਦਾ ਹੈ। ਵੈਸ ਫਾਰਮਰਸ ਦੇ ਕੋਲ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜਾ ਆਸਟ੍ਰੇਲੀਆ ਬੇਸਡ ਜਿਹੜਾ ਸਕਿੱਲਡ ਹੈ ਜਾਂ ਸਕਿੱਲ ਬੇਸਡ ਲੇਬਰ ਹੈ ਉਹਨੂੰ ਇੱਕ ਨੁਕਸਾਨ ਪਹੁੰਚੇਗਾ। ਇੱਥੇ ਭਾਰਤੀ ਮੂਲ ਦੇ ਨਾਲ ਹੀ ਜੁੜੀ ਅਗਲੀ ਖਬਰ, ਜਿੱਥੇ ਮੈਲਬਰਨ ਦੇ ਇੱਕ ਸਕੂਲ ਅਧਿਆਪਕ ਜਿਹੜੇ ਕਿ ਭਾਰਤ ਗਏ ਸੀ ਪਰ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਹੈ। ਡਾਇਮੰਡ ਵੈਲੀ ਕਾਲਜ ਦੇ ਟੀਚਰ ਸੁਨੀਲ ਸ਼ਰਮਾ, ਜਿਨ੍ਹਾਂ ਦੀ ਉਮਰ 66 ਸਾਲ ਹੈ, ਉਹ 22 ਮਈ ਨੂੰ ਮੈਲਬਰਨ ਦੇ ਵਿੱਚ ਵੈਸੇ ਰਹਿੰਦੇ ਨੇ, ਉਹਨਾਂ ਦੀ ਕਿਉਂਕਿ ਉਸ ਤੋਂ ਪਹਿਲਾਂ ਉਹ ਭਾਰਤ ਗਏ ਹੋਏ ਸੀ ਅਤੇ ਉਹਨਾਂ ਨੇ ਆਖਰੀ ਵਾਰ 22 ਮਈ ਨੂੰ ਆਪਣੇ ਮੈਲਬਰਨ 'ਚ ਰਹਿੰਦੇ ਬੱਚਿਆਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਕੀਤਾ। ਭਾਰਤ 'ਚੋਂ ਇੱਕ ਪ੍ਰੋਪਰਟੀ ਇਨਵੈਸਟਮੈਂਟ ਦੇ ਸਿਲਸਿਲੇ 'ਚ ਗਏ ਸੀ ਪਰ ਇੱਥੇ ਬੈਠੇ ਉਹਨਾਂ ਦੇ ਜਿਹੜੇ ਧੀ ਹੈ ਸੁਰਭੀ, ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਸੁਨੀਲ ਸ਼ਰਮਾ ਦਾ ਆਪਣੇ ਭਰਾ ਦੇ ਨਾਲ ਯਾਨੀ ਸੁਰਭੀ ਦੇ ਚਾਚਾ ਦੇ ਨਾਲ ਕੋਈ ਬਹੁਤਾ ਵਧੀਆ ਵਿਵਹਾਰ ਨਹੀਂ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇਹਨਾਂ ਦਾ ਪਿਛੋਕੜ ਹੈ ਅਤੇ ਜਿਵੇਂ ਹੀ ਉਹ ਅੰਮ੍ਰਿਤਸਰ ਗਏ ਉਸ ਤੋਂ ਬਾਅਦ ਤੋਂ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਲੱਗ ਰਿਹਾ। ਹਾਲੇ ਇਹ ਵੀ ਨਹੀਂ ਪਤਾ ਚੱਲ ਸਕਿਆ ਹੈਰਾਲਸਨ ਦੀ ਖਬਰ ਦੇ ਵਿੱਚ ਕਿ ਕੀ ਵਿਕਟੋਰੀਆ ਪੁਲਿਸ ਨੇ ਆਪਣੀ ਕੋਈ ਟੀਮ ਅੰਮ੍ਰਿਤਸਰ ਭੇਜੀ ਹੈ ਜਾਂ ਭਾਰਤ ਭੇਜੀ ਹੈ ਇਸ ਮਾਮਲੇ ਦੀ ਪੜਤਾਲ ਕਰਨ ਦੇ ਲਈ। ਪਰ ਦੱਸ ਦਈਏ ਕਿ ਸੁਨੀਲ ਸ਼ਰਮਾ ਪਿਛਲੇ 15 ਸਾਲਾਂ ਤੋਂ ਡਾਇਮੰਡ ਵੈਲੀ ਕਾਲਜ ਦੇ ਵਿੱਚ ਮੈਥਸ ਦੇ ਹਿਸਾਬ ਦੇ ਅਧਿਆਪਕ ਸੀ ਅਤੇ ਹੁਣ ਉਹਨਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਬਣੀ ਹੋਇਆ। ਪਰ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਅਤੇ ਟ੍ਰੇਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੌਂਸਲਰ ਅਸਿਸਟੈਂਟ ਸਰਵਿਸ ਜਿਹੜੀਆਂ ਨੇ ਉਹ ਸੁਨੀਲ ਸ਼ਰਮਾ ਦੀ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਇਸ ਮੌਕੇ ਦੇ ਉੱਤੇ ਬੇਵਸ ਮਹਿਸੂਸ ਕਰ ਰਹੇ ਹਾਂ। ਅਗਲੀਆਂ ਦੋ ਖਬਰਾਂ ਦੋ ਇਨਸਾਨੀ ਰੂਪ ਦੇ ਵਿੱਚ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ। ਪਹਿਲਾ ਜਾਨਵਰ ਐਸ਼ਲੀ ਪੌਲ ਗ੍ਰਿਫਿਥ ਜਿਹਨੂੰ ਕਿ ਲਾਈਫ ਸੈਂਟੈਂਸ ਦਿੱਤਾ ਗਿਆ ਸੀ 2024 ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਜਿਨਸੀ ਕਾਰੇ ਕਰਨ ਦੇ ਇਲਜ਼ਾਮ ਦੇ ਵਿੱਚ 300 ਤੋਂ ਵਧੇਰੇ ਦੋਸ਼ ਇਸ ਦੇ ਉੱਤੇ ਆਇਦ ਹੋਏ ਸੀ ਜਿਸ ਦੇ ਵਿੱਚ ਇਸਨੇ 69 ਛੋਟੀਆਂ ਲੜਕੀਆਂ ਦੇ ਨਾਲ ਬਤਕਾਰ ਕੀਤਾ ਸੀ। ਇੱਕ ਐਸਾ ਕੰਮ ਕੀਤਾ ਸੀ ਜਿਸ ਦੇ ਬਾਰੇ ਸ਼ਰਮ ਵੀ ਮਹਿਸੂਸ ਹੁੰਦੀ ਹੈ। ਇਸ ਦੇ ਪਾਸੋਂ ਬਹੁਤ ਸਾਰੀਆਂ ਵੀਡੀਓਜ਼ ਵੀ ਬਰਾਮਦ ਹੋਈਆਂ ਸੀ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੀਆਂ ਹੋਈਆਂ ਔਰ ਇਸ ਨੂੰ ਸਜ਼ਾ ਦਿੱਤੀ ਗਈ ਸੀ 27 ਸਾਲ ਦੀ ਬਗੈਰ ਪੈਰੋਲ ਤੋਂ। 2049 ਦੇ ਵਿੱਚ ਇਸਨੇ ਜੇਲ੍ਹ ਤੋਂ ਰਿਲੀਜ਼ ਹੋਣਾ ਸੀ ਪਰ ਇਸਨੇ ਵੀਰਵਾਰ ਦੇ ਦਿਨ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਵਕੀਲਾਂ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਦੇ ਬਾਰੇ ਅਦਾਲਤ ਸੋਚੇ। ਖੈਰ ਜੇਕਰ ਅਦਾਲਤ ਐਸਾ ਕੋਈ ਫੈਸਲਾ ਲੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਸ਼ਲੀ ਪੌਲ ਵਰਗੇ ਜਿਹੜੇ ਪੈਡੋਫੀਲਸ ਨੇ ਉਹਨਾਂ ਦੇ ਲਈ ਇੱਕ ਚੰਗਾ ਸੁਨੇਹਾ ਹੋਏਗਾ ਅਤੇ ਸਮਾਜਿਕ ਢਾਂਚੇ ਦੇ ਲਈ ਇੱਕ ਮਾੜਾ ਸੁਨੇਹਾ ਹੋਏਗਾ। ਦੂਜੇ ਪਾਸੇ ਇੱਕ ਹੋਰ ਜਾਨਵਰ ਜੋਸ਼ੂਆ ਡੇਲ ਬਰਾਊਨ ਮੈਲਬਨ ਦੇ ਇਸ ਜਾਨਵਰ ਦੇ ਬਾਰੇ ਤਾਂ ਬਹੁਤ ਸਾਰੇ ਇਸਦਾ ਨਾਮ ਸੁਣਦੇ ਹੋਏ ਕਈ ਸਾਰੇ ਮਾਪੇ ਜਿਹੜੇ ਨੇ ਉਹ ਦਹਿਸ਼ਤ 'ਚ ਆ ਜਾਂਦੇ ਨੇ। ਇਸਨੇ ਵੀ ਜਿਨਸੀ ਕਾਰੇ ਕੀਤੇ ਸੀ ਚਾਈਲਡ ਕੇਅਰ ਦੇ ਵਿੱਚ ਕੰਮ ਕਰਦਿਆਂ ਹੋਇਆਂ। ਜੋਸ਼ੂਆ ਡੇਲ ਬਰਾਊਨ ਦੇ ਉੱਤੇ ਇਲਜ਼ਾਮ ਜਿਹੜੇ ਸੀ ਉਹ 150 ਤੋਂ ਜ਼ਿਆਦਾ ਆਇਦ ਕੀਤੇ ਗਏ ਸੀ ਔਰ ਜਿਸ ਦੇ ਵਿੱਚ ਇਸਨੇ ਅਲੱਗ ਅਲੱਗ ਚਾਈਲਡ ਕੇਅਰ ਦੇ ਵਿੱਚ ਕੰਮ ਕੀਤਾ ਸੀ ਔਰ ਮੰਨਿਆ ਗਿਆ ਕਿ 23 ਚਾਈਲਡ ਕੇਅਰ 'ਚ ਇਸਨੇ 2019 ਤੋਂ 2025 'ਚ ਕੰਮ ਕੀਤਾ। ਪੁਆਇੰਟ ਕੁੱਕ, ਕੈਲਰ, ਸਨਬਰੀ, ਕੈਨਿੰਗਸਟਨ, ਮੈਲਟਨ, ਮਿਕਲਮ, ਲਿਓਪੋਲਡ, ਬਰੇਬਰੂਕ, ਬੰਡੂਰਾ, ਗ੍ਰੀਨਸਬਰੋ, ਹੋਪਰਸ ਕਰੋਸਿੰਗ, ਟਾਰਨੇਟ, ਵਿਲੀਅਮਸਟਾਊਨ, ਐਸੈਂਡਨ ਅਤੇ ਸੈਂਚੁਰੀ ਲੇਕਸ ਦੇ ਵਿੱਚ ਇਸਨੇ ਅਲੱਗ ਅਲੱਗ ਜਿਹੜੇ ਚਾਈਲਡ ਕੇਅਰ ਸੈਂਟਰ ਸੀ ਉੱਥੇ ਕੰਮ ਕੀਤਾ ਸੀ। ਇਹਨਾਂ ਦੇ ਵਿੱਚ ਕੰਮ ਕਰਦਿਆਂ ਇਸਨੇ ਛੋਟੇ ਬੱਚਿਆਂ ਦੇ ਨਾਲ ਜਿਸ ਕਿਸਮ ਦੇ ਦੁਸ਼ਕਰਮ ਕੀਤੇ ਸੀ ਉਸ ਤੋਂ ਬਾਅਦ ਤਾਂ ਸਿਹਤ ਮਹਿਕਮੇ ਨੂੰ ਲਗਭਗ 2000 ਬੱਚਿਆਂ ਦੇ ਨਾਲ ਜੁੜੇ ਹੋਏ ਸਿਹਤ ਚੈੱਕਅਪ ਵੀ ਕਰਨੇ ਪਏ ਸੀ। ਕਿਹਾ ਗਿਆ ਸੀ ਕਿ ਕੁਝ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਉਹਨਾਂ ਬੱਚਿਆਂ ਨੂੰ ਔਰ ਜਿਹੜੇ ਜਿਹੜੇ ਬੱਚੇ ਉਹਨਾਂ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਪੜ੍ਹੇ ਸੀ ਜਾਂ ਰਹੇ ਸੀ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਹੁਣ ਵੀ ਦਹਿਸ਼ਤ ਦੇ ਵਿੱਚ ਨੇ। ਉਸ ਵੇਲੇ ਜੋਸ਼ੂਆ ਡੇਲ ਬਰਾਊਨ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ ਜਿਹੜਾ ਕਿ ਚਾਈਲਡ ਕੇਅਰ ਸੈਂਟਰ 'ਚ ਇਸ ਦੁਸ਼ਕਰਮ ਦੇ ਲਈ ਅਤੇ 15 ਸਾਲ ਦੀ ਜੇਲ੍ਹ ਦੀ ਸਜ਼ਾ ਚਾਈਲਡ ਅਬਿਊਜ਼ ਮਟੀਰੀਅਲ ਰੱਖਣ ਦੇ ਲਈ। ਪਰ ਹੁਣ ਇਸ ਦੀ ਤਰਫ ਤੋਂ ਵੀ ਅਦਾਲਤ ਦੇ ਵਿੱਚ ਅਪੀਲ ਤਾਂ ਨਹੀਂ ਕਹਿ ਸਕਦੇ ਪਰ ਇਸ ਨੇ ਅਦਾਲਤ ਦੇ ਵਿੱਚ ਇਸ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ। ਇਸ ਨੇ ਜਿਹੜਾ ਵੀਡੀਓ ਲਿੰਕ ਦੇ ਵਿੱਚ ਜੇਲ੍ਹ ਤੋਂ ਪੇਸ਼ ਹੋਇਆ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਹਦੇ ਅੰਦਰ ਇਹ ਮੰਨਿਆ ਕਿ ਇਹ ਗਿਲਟੀ ਨਹੀਂ ਹੈ, ਇਹ ਗਲਤੀ ਨਹੀਂ ਆਪਣੀ ਮੰਨ ਰਿਹਾ, ਯਾਨੀ ਕਿ ਇਹ ਗਿਲਟੀ ਨਾ ਪਲੀਡ ਕਰਨ ਤੋਂ ਬਾਅਦ ਅਦਾਲਤੀ ਕਾਰਵਾਈ ਦੇ ਅਸਰ ਜਿਹੜੇ ਨੇ ਉਹ ਜ਼ਾਹਰ ਜੀ ਗੱਲ ਹੈ ਕਿ ਇਸ ਦੀ ਸਜ਼ਾ ਦੇ ਉੱਤੇ ਪੈਣਗੇ। ਇੱਧਰ ਆਖਰੀ ਖਬਰ ਇੱਕ ਹੋਰ ਅਪੀਲ ਜਿਸ ਦੇ ਵਿੱਚ ਟ੍ਰਿਪਲ ਮਰਡਰਰ ਜਾਂ ਮਸ਼ਰੂਮ ਮਰਡਰਰ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਮੈਲਬਨ ਦੀ ਮਹਿਲਾ ਐਰਿਨ ਪੈਟਰਸਨ ਨੂੰ ਅਗਸਤ ਮਹੀਨੇ ਦੇ ਵਿੱਚ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿੱਥੇ ਉਸ ਦੇ ਵਕੀਲਾਂ ਦੀ ਤਰਫ ਤੋਂ 5-6 ਨੁਕਤੇ ਅਦਾਲਤ ਦੇ ਵਿੱਚ ਦਾਇਰ ਕੀਤੇ ਗਏ ਨੇ ਅਤੇ ਅਪੀਲ ਪਾਈ ਗਈ ਹੈ ਕਿ ਇਸ ਦੀ ਸਜ਼ਾ ਦੇ ਵਿੱਚ ਕਟੌਤੀ ਹੋ ਸਕੇ। 18 ਜਾਂ 19 ਅਗਸਤ ਨੂੰ ਜਾਂ ਦੋਵੇਂ ਦਿਨ ਇਸ ਦੀ ਪੇਸ਼ੀ ਹੋਣੀ ਹੈ। ਦੱਸ ਦਈਏ ਕਿ ਪਿਛਲੇ ਸਾਲ ਇਸ ਦੀ ਪੇਸ਼ੀ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ। ਆਪਣੀ ਸੱਸ ਗੇਲ ਪੈਟਰਸਨ, ਸਹੁਰਾ ਡੌਨ ਪੈਟਰਸਨ, ਸੱਸ ਦੀ ਭੈਣ ਹੇਦਰ ਵਿਲਕਿਨਸਨ ਇਹਨਾਂ ਸਾਰਿਆਂ ਨੂੰ ਜ਼ਹਿਰੀਲੀ ਮਸ਼ਰੂਮ ਘਰੇ ਬੁਲਾ ਕੇ ਡਿਨਰ ਦੇ ਵਿੱਚ ਪਰੋਸਣ ਅਤੇ ਫਿਰ ਕਤਲ ਕਰਨ ਦੇ ਦੋਸ਼ ਇਸ ਦੇ ਉੱਤੇ ਲੱਗੇ ਸੀ। ਇਸ ਦੇ ਪਤੀ ਨਿਆਨ ਜਿਹੜੀ ਸੱਸ ਦੀ ਭੈਣ ਸੀ ਹੇਦਰ ਵਿਲਕਿਨਸਨ ਉਸ ਦਾ ਪਤੀ ਯਾਨ ਵਿਲਕਿਨਸਨ ਉਹ ਵੀ ਇਕਲੌਤਾ ਹੀ ਇਸ ਪੂਰੇ ਮਾਮਲੇ 'ਚ ਬਚਿਆ ਸੀ ਔਰ ਇਸ ਪੂਰੇ ਮਾਮਲੇ ਦਾ ਗਵਾਹ ਵੀ ਸੀ ਜਿਸਨੇ ਅਦਾਲਤ ਦੇ ਵਿੱਚ ਸਾਰੇ ਗੱਲ ਵੀ ਰੱਖੀ ਸੀ। ਪਰ ਹੁਣ ਇਸ ਦੇ ਵਕੀਲਾਂ ਦੀ ਤਰਫ ਤੋਂ ਬਹੁਤ ਸਾਰੇ ਨੁਕਤੇ ਅਲੱਗ ਅਲੱਗ ਤਰੀਕੇ ਦੇ ਨਾਲ ਬਣਾਏ ਗਏ ਨੇ। ਕਿਹਾ ਗਿਆ ਹੈ ਕਿ ਫੰਡਾਮੈਂਟਲੀ ਰੋਂਗ ਹੈ। ਇਸ ਦੀ ਸਜ਼ਾ ਦੀ ਸੁਣਵਾਈ ਵੇਲੇ ਅਦਾਲਤ ਨੇ ਕਿਹਾ ਸੀ ਕਿ ਕੋਈ ਬਹੁਤੇ ਸਬੂਤ ਉਹਦੇ ਹੱਕ 'ਚ ਨਹੀਂ ਨੇ, ਪਰ ਫਿਰ ਵੀ ਸਜ਼ਾ ਸੁਣਾਈ ਜਾ ਰਹੀ ਹੈ। ਐਸੇ ਬਹੁਤ ਸਾਰੇ ਨੁਕਤੇ ਉਠਾਏ ਗਏ ਨੇ ਸਜ਼ਾ ਸੁਣਾਉਣ ਵੇਲੇ ਜਿਹੜੇ ਅਦਾਲਤ ਦੀ ਤਰਫ ਤੋਂ ਕਹੇ ਗਏ ਸੀ, ਅਤੇ ਉਹਨਾਂ ਨੁਕਤਿਆਂ ਨੂੰ ਕਾਨੂੰਨੀ ਕਾਰਨ ਦੇ ਕੇ 51 ਸਾਲਾ ਪੈਟਰਸਨ ਦੀ ਜੇਲ੍ਹ ਦੀ ਸਜ਼ਾ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 33 ਸਾਲ ਨੌਨ ਪੈਰੋਲ ਇਸ ਨੇ ਜੇਲ੍ਹ ਕੱਟਣੀ ਹੈ, ਯਾਨੀ 82 ਸਾਲ ਦੀ ਹੋਏਗੀ ਜਦੋਂ ਇਹ ਜੇਲ੍ਹ 'ਚੋਂ ਬਾਹਰ ਆਏਗੀ। ਪਰ ਅਦਾਲਤ ਨੇ ਵਿੱਚ ਅਪੀਲ ਅਦਾਲਤ 'ਚ ਇਹ ਵੀ ਇੱਕ ਤਰਕ ਰੱਖਿਆ ਗਿਆ ਕਿ ਇੰਨੀ ਉਮਰ ਤੱਕ ਉਸਨੂੰ ਜੇਲ੍ਹ 'ਚ ਕਾਹਤੇ ਰੱਖਿਆ ਜਾਣਾ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ। ਦਿਓ ਇਜਾਜ਼ਤ, ਧੰਨਵਾਦ।
1: Go! Chadston Ford. Dandenong Road te tuhanu udik reya hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business plate lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set,
2: हमारे समाज में टीचर बहुत महत्वपूर्ण होते हैं। वे कई लोगों को प्रेरित प्रोत्साहित करते हैं और उनके जीवन में वास्तविक प्रभाव डाल रहे हैं। यहाँ विक्टोरिया में विभिन्न पृष्ठभूमियों से संबंधित टीचरों का होना महत्वपूर्ण है और इससे विद्यार्थियों की शिक्षा में लाभ मिल सकता है। यदि आप या आपका कोई जानकार यहाँ विक्टोरिया में टीचर बनना चाहता है तो कई प्रकार के टीचिंग कोर्स उपलब्ध हैं। आप स्कॉलरशिप के लिए भी पात्र हो सकते हैं ताकि आपको हाई स्कूल टीचर बनने में सहायता मिल सके। टीचिंग में करियर बनाएं। इससे जुड़ी और अधिक जानकारी का पता लगाने के लिए टीच द फ्यूचर सर्च करें। विक्टोरिया सरकार मेलबर्न द्वारा प्राधिकृत।
3: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਜਾਂ ਵਿਚਾਰ ਦੇ ਵਿੱਚ ਗੱਲ ਕਰਦੇ ਹਾਂ ਉਹਨਾਂ ਸ਼ੁਕਰਾਨਿਆਂ ਦੀ ਜਿਹੜਾ ਅਸੀਂ ਕਦੀ ਕੀਤਾ ਹੀ ਨਹੀਂ ਜਾਂ ਕਰਨਾ ਭੁੱਲਦੇ ਜਾਂਦੇ। 6 ਮਹੀਨੇ ਪਹਿਲਾਂ ਦੀ ਗੱਲ ਹੈ, ਗੁਰਦੁਆਰਾ ਸਾਹਿਬ ਦੀ। ਹਫ਼ਤੇ ਦੇ ਵਿੱਚ ਮੇਰਾ 2 ਵਾਰੀ ਜਾਣਾ ਹੋ ਹੀ ਜਾਂਦਾ। ਇਸੇ ਵਕਫੇ ਦੌਰਾਨ ਦੁਪਹਿਰ ਦੇ ਸਮੇਂ ਸੇਵਾ ਕਰਦਾ ਇੱਕ ਵੀਰ ਮਿਲਿਆ। ਉਹ ਪਹਿਲੋਂ ਵੀਰ ਦੁਪਹਿਰੇ ਨਹੀਂ ਸੀ ਦਿਖਦਾ ਹੁੰਦਾ, ਉਹਨੇ ਹੁਣੇ ਜਿੱਦਾਂ ਦੁਪਹਿਰੇ ਦੁਪਹਿਰੇ ਆਉਣਾ ਸ਼ੁਰੂ ਕੀਤਾ ਸੀ, ਰੋਜ਼ ਆਉਂਦਾ। ਇੱਕ ਦਿਨ ਇੱਦਾਂ ਹੀ ਮੇਲ ਹੋਏ, ਥੋੜ੍ਹੀਆਂ ਗੱਲਾਂ ਬਾਤਾਂ ਹੋਈਆਂ। ਮੈਨੂੰ ਉਹਨੇ ਬੜੇ ਚਾਅ ਨਾਲ ਦੱਸਿਆ, ਕਹਿੰਦਾ ਵੀਰੇ ਮੈਂ ਹੁਣੇ ਹੁਣੇ ਗੁਰਦੁਆਰੇ ਆਉਣਾ ਸ਼ੁਰੂ ਕੀਤਾ, ਬਾਈ ਹਰਿਆਣੇ ਵੱਲ ਦਾ ਸੀਗਾ। ਪੰਜਾਬੀ ਦੇ ਨਾਲ ਨਾਲ ਥੋੜ੍ਹਾ ਗੱਲਾਂ ਦੇ ਵਿੱਚ ਹਰਿਆਣਵੀ ਜਿਹਾ ਟੱਚ। ਜਦੋਂ ਰੋਜ਼ ਮਿਲਣਾ ਤਾਂ ਬੰਦਾ 2-4 ਗੱਲਾਂ ਖੋਲ੍ਹ ਕੇ ਕਰਦਾ ਹੀ ਆ, ਕਿਉਂਕਿ ਜਿੱਦਣ ਪਹਿਲੇ ਦਿਨ ਗੱਲ ਹੋਈ ਤਾਂ ਬਾਈ ਦੀ ਇਹ ਗੱਲ ਸੀ ਕਿ ਮੈਂ ਨਵਾਂ ਨਵਾਂ ਆਉਣਾ ਸ਼ੁਰੂ ਕੀਤਾ, ਜਿੱਦਾਂ ਕੋਈ ਚਾਅ ਨਾ ਦੱਸਦਾ। ਉਹ ਜਿੱਦਾਂ ਖੜ ਗਈ ਮੇਰੇ ਦਿਮਾਗ 'ਚ। ਫਿਰ ਇੱਕ ਦਿਨ ਆਪਾਂ ਇਕੱਠਿਆਂ ਲੰਗਰ ਛਕਦੇ ਸੀ ਅਤੇ ਮੈਂ ਉਹਨੂੰ ਪੁੱਛ ਹੀ ਲਿਆ, ਬਾਈ ਵੀ ਤੂੰ ਕਹਿੰਦਾ ਸੀ ਵੀ ਨਵਾਂ ਨਵਾਂ ਆਉਣਾ ਸ਼ੁਰੂ ਕੀਤਾ, ਇਹਦਾ ਕੀ ਮਤਲਬ ਹੋਇਆ? ਕਹਿੰਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਮੈਂ ਕਦੀ ਗੁਰਦੁਆਰਾ ਸਾਹਿਬ ਹੀ ਨਹੀਂ ਗਿਆ ਸੀ ਅੱਜ ਤੋਂ ਪਹਿਲਾਂ। ਕਹਿੰਦਾ ਮੈਂ ਹਰਿਆਣੇ 'ਚ ਰਹਿੰਦਾ, ਉੱਥੇ ਵੱਡਾ ਹੋਇਆ, ਹੁਣ ਇੱਥੇ ਆ ਗਿਆ। ਇੱਥੇ ਰਹਿੰਦੇ ਨੂੰ 6 ਸਾਲ ਹੋ ਗਏ ਅਤੇ ਇੱਕ ਪੰਜਾਬੀ ਵੀਰ ਨਾਲ ਕੰਮ ਕਰਦਾ ਮੈਂ। ਵੀਰ ਵੀ ਕਹਿੰਦਾ ਕਾਫੀ ਵਧੀਆ, ਬੜਾ ਮਦਦਗਾਰ ਆ, ਪਰ ਕਹਿੰਦਾ ਪਿੱਛੇ ਜੇ ਮੇਰੇ ਵੀਜ਼ੇ ਦਾ ਇੱਕ ਚੱਕਰ ਪੈ ਗਿਆ। ਹਰੇਕ ਵੱਡੇ ਵਕੀਲ ਨਾਲ ਗੱਲ ਕੀਤੀ ਅਤੇ ਅਖੀਰ ਨੂੰ ਸਮਝ ਇਹੋ ਹੀ ਪਈ ਕਿ ਹੁਣ ਜੋ ਵੀ ਹੈ ਕਿਸਮਤ ਹੱਥੀ ਹੈ। 50% ਚਾਂਸਸ ਨੇ ਵੀਜ਼ਾ ਆ ਜਾਣ, 50% ਆ ਕਿ ਜੋ ਹੁਣ ਤੱਕ ਕੀਤਾ ਉਹਦੀ ਸਾਰੀ ਮਿਹਨਤ ਖਰਾਬ ਹੈ ਅਤੇ PR ਨਾ ਵੀ ਆਵੇ। ਕਹਿੰਦਾ ਇਹ ਸੁਣ ਕੇ ਮੈਨੂੰ ਬੜਾ ਧੱਕਾ ਲੱਗਾ ਕਿ ਸਾਰੀ ਮਿਹਨਤ ਦਾ ਕੋਈ ਮੁੱਲ ਹੀ ਨਹੀਂ ਪੈਣਾ। ਪਰ ਕਹਿੰਦਾ ਜਿਹੜੇ ਵੀਰ ਨਾਲ ਮੈਂ ਕੰਮ ਕਰਦਾ ਨਾ, ਉਹਨੇ ਹਮੇਸ਼ਾ ਰੋਜ਼ ਹੀ ਹਰੇਕ ਚੀਜ਼ ਦਾ ਸ਼ੁਕਰ ਹੀ ਕਰਦੇ ਰਹਿਣਾ ਅਤੇ ਉਹਨੇ ਮੈਨੂੰ ਵੀ ਇਹੋ ਸਲਾਹ ਦਿੱਤੀ, ਚੱਲ ਕੋਈ ਨਾ ਝੁਰਿਆ ਨਾ ਕਰ, ਅੱਜ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲ, ਜੋ ਹੈਗਾ ਉਹਨਾਂ ਚੀਜ਼ਾਂ ਦਾ ਸ਼ੁਕਰ ਕਰਕੇ ਆਉਂਦੇ ਹਾਂ। ਮੈਂ ਵੀ ਹੈਰਾਨ ਸਾਂ ਵੀ ਜਿਹੜਾ ਆਲਰੇਡੀ ਇੰਨਾ ਝੁਰਿਆ ਪਿਆ ਉਹਨੂੰ ਕੋਈ ਕਹੇ ਆ ਜਾ ਸ਼ੁਕਰ ਕਰਕੇ ਆਉਂਦੇ, ਉਹ ਤਾਂ ਅਰਦਾਸ ਚਾਹੁੰਦਾ ਹੋਊਗਾ। ਪਰ ਉਹ ਕਹਿੰਦਾ ਉੱਦਣ ਮੈਂ ਗੁਰਦੁਆਰਾ ਸਾਹਿਬ ਆਇਆ ਅਤੇ ਬਾਈ ਦੇ ਕਹਿਣ 'ਤੇ ਪਹਿਲੀ ਵਾਰੀ ਸ਼ੁਕਰ ਹੀ ਕੀਤਾ ਵੀ ਧੰਨਵਾਦ ਜੋ ਕੁਝ ਵੀ ਹੈ, ਜੋ ਕੁਝ ਵੀ ਬਖਸ਼ਿਆ। ਅਤੇ ਕਹਿੰਦਾ ਬੈਠਿਆਂ ਇਹ ਅਹਿਸਾਸ ਹੋਇਆ ਕਿ ਮੇਰੇ ਤੋਂ ਵੱਧ ਇੱਥੇ ਅਮੀਰ ਕੋਈ ਜਾਪਦਾ ਹੀ ਨਹੀਂ, ਮੇਰੇ ਤੋਂ ਵੱਧ ਤਾਂ ਸ਼ਾਇਦ ਹੀ ਕਿਸੇ ਕੋਲ ਸਕਿੱਲ ਹੋਵੇ ਜੋ ਪਰਮਾਤਮਾ ਨੇ ਬਖਸ਼ਿਆ ਅਤੇ ਮੈਂ ਇੰਨੇ ਪਿਛਲੇ ਸਾਲਾਂ 'ਚ ਸਿੱਖਿਆ। ਬਸ ਉਦਣ ਦਾ ਦਿਨ ਸੀ ਅਤੇ ਉਹ ਤੋਂ ਅਗਲੇ 2 ਮਹੀਨੇ ਮੈਂ ਰੋਜ਼ ਆਉਣਾ ਅਤੇ ਸਿਰਫ ਸ਼ੁਕਰ ਕਰਨਾ, ਸਿਰਫ ਸ਼ੁਕਰ। ਪਰ ਪਰਮਾਤਮਾ ਜਾਣੀ ਜਾਣ, ਉਹਨੂੰ ਪਤਾ ਕਿ ਸ਼ੁਕਰ ਦੇ ਬਦਲੇ ਵੀ ਇਹਨੂੰ ਕੀ ਦੇਣਾ, ਇਹਨੂੰ ਕਿਸ ਚੀਜ਼ ਨਾਲ ਨਿਵਾਜਣਾ। ਅਤੇ ਉਹੀ ਹੋਇਆ ਜੋ ਹੋਣਾ ਸੀ, ਅਰਜ਼ੀ ਬਿਨਾਂ ਲਾਏ ਮਨਜ਼ੂਰ ਹੋ ਗਈ ਮੁੰਡੇ ਦੀ। ਅਤੇ ਕਹਿੰਦਾ ਉਦਣ ਦੇ ਦਿਨ ਤੋਂ ਲੈ ਕੇ ਹੁਣ 6 ਮਹੀਨੇ ਹੋ ਗਏ ਨੇ, 2 ਮਹੀਨੇ PR ਆਈ ਸੀ ਅਤੇ ਹੁਣ 4th ਮਹੀਨਾ ਹੋਰ ਹੈ। ਮੈਂ ਹਾਲੇ ਵੀ ਜਦੋਂ ਵਿਹਲਾ ਹੁੰਦਾ ਇੱਥੇ ਆ ਜਾਂਦਾ, ਸੇਵਾ ਕਰਦਾ, ਸ਼ੁਕਰ ਕਰਦਾ, ਬੜਾ ਮਜ਼ਾ ਆਉਂਦਾ। ਅਤੇ ਕਈ ਵਾਰੀ ਆਪਾਂ

ਉੱਥੇ ਤੇ ਸਿਰਫ ਤੇ ਸਿਰਫ ਜਿਹੜਾ ਦਿਲੋਂ ਸੱਚੀ ਨੀਤ ਨਾਲ ਪਹੁੰਚ ਕਰਦਾ ਨਾ ਉਹਦੀ ਸੁਣੀ ਜਾਂਦੀ ਹੈ। ਕਈ ਵਾਰੀ ਕਿਸੇ ਦੀ ਪਹਿਲੇ ਦਿਨ ਹੀ ਅਰਜ਼ੀ ਮਨਜ਼ੂਰ ਹੋ ਜਾਂਦੀ, ਕਈ ਵਾਰੀ ਸਾਲ ਵੀ ਲੱਗ ਜਾਂਦੇ, ਸਾਲ ਲੱਗ ਜਾਂਦੇ ਆਪਣੀ ਨੀਤ ਨੂੰ ਹੀ ਸੋਚਿਆ ਕਰਦਿਆਂ, ਸਾਲ ਲੱਗ ਜਾਂਦੇ ਨੇ ਆਪਣੇ ਆਪ ਨੂੰ ਹੀ ਉਸ ਰਮ 'ਚ ਢਾਲਣ ਨੂੰ ਵੀ ਜੋ ਕੀਤਾ ਬੜਾ ਸੋਹਣਾ, ਜੇ ਮੈਂ ਮੰਨ ਲਾਂ ਭਾਣਾ ਤਾਂ ਹੋਰ ਰਾਹ ਬੜੇ ਖੁੱਲ੍ਹ ਜਾਣੇ ਨੇ, ਜੇ ਮੈਂ ਕਰਦਾ ਸ਼ੁਕਰ ਵੀ ਸ਼ੁਕਰ ਆ ਜੋ ਵੀ ਹੈ ਤਾਂ ਹੋਰ ਰਾਹ ਬੜੇ ਖੁੱਲ੍ਹ ਜਾਣੇ ਨੇ। ਪਰ ਅਸੀਂ ਡਰਦੇ ਹਾਂ ਕਿ ਨਹੀਂ, ਇਹ ਮੇਰਾ ਪਲੈਨ ਸੀ, ਇਹਦੇ ਲਈ ਮੈਂ ਪੈਸੇ ਖਰਚੇ ਸੀ, ਇਹਦੇ ਲਈ ਮੈਂ ਸਮਾਂ ਦਿੱਤਾ ਸੀ, ਇਹ ਰਾਹ ਇੱਧਰ ਨੂੰ ਹੀ ਜਾਣਾ ਚਾਹੀਦਾ। ਪਰ ਬੜੀ ਘੱਟ ਵਾਰ ਬਸ ਧਿਆਨ ਧਰ ਕੇ ਕਹਿ ਦਿੰਦੇ ਹਾਂ ਕਿ ਪਰਮਾਤਮਾ ਜਿਹੜਾ ਰਾਹ ਤੂੰ ਪਾਏਗਾ ਉੱਥੇ ਵੀ ਤੁਰਾਂਗੇ, ਚਾਅ ਚਾਅ ਨਾਲ ਤੁਰਾਂਗੇ, ਭੱਜਦੇ ਭੱਜਦੇ ਤੁਰਾਂਗੇ। ਸ਼ੁਕਰ ਆ ਤੂੰ ਨਵਾਂ ਰਾਹ 'ਤੇ ਪਾਇਆ, ਸ਼ੁਕਰ ਆ ਜੇ ਤੂੰ ਇੱਕ ਰਾਹ ਬੰਦ ਕੀਤਾ ਕੋਈ ਡੰਡੀ ਤਾਂ ਛੱਡੀ ਹੋਊਗੀ। ਪਰ ਅਸੀਂ ਸ਼ੁਕਰ ਵੀ ਨਹੀਂ ਕਰਦੇ, ਵੱਡੀ ਗੱਡੀ ਦਾ ਵੱਡੇ ਘਰ ਦਾ ਤਾਂ ਕਰਾ ਦਿੰਦੇ ਹਾਂ, ਕਰ ਵੀ ਦਿੰਦੇ ਹਾਂ, ਪਰ ਛੋਟੀਆਂ ਛੋਟੀਆਂ ਚੀਜ਼ਾਂ ਦਾ, ਜਿਵੇਂ ਸਾਡੇ ਬਜ਼ੁਰਗ ਹਰੇਕ ਸਾਹ ਨਾਲ ਵਾਹਿਗੁਰੂ, ਹਰੇਕ ਸਿੱਖ ਦੇ ਨਾਲ ਵੀ ਵਾਹਿਗੁਰੂ, ਜਾਂ ਰਾਮ ਜਾਂ ਅੱਲਾ ਜਿਹਨੂੰ ਵੀ ਤੁਸੀਂ ਧਿਆਉਂਦੇ ਹੋ, ਪਰ ਸ਼ੁਕਰ ਜ਼ਰੂਰ ਕਰਦੇ ਸਨ, ਹਰ ਇੱਕ ਸਮੇਂ ਕਰਦੇ ਸਨ। ਆਓ ਜਦੋਂ ਵੀ ਸਮਾਂ ਮਿਲੇ, ਜਦੋਂ ਵੀ ਧਿਆਨ ਧਰੀਏ, ਸ਼ੁਕਰ ਜ਼ਰੂਰ ਕਰੀਏ। ਜ਼ਰੂਰੀ ਨਹੀਂ ਉਹਦੇ ਲਈ ਕੋਈ ਵੱਡਾ ਪਲਾਟ, ਵੱਡੀ ਗੱਡੀ, ਵੱਡਾ ਘਰ ਚਾਹੀਦਾ, ਉਹਦੇ ਲਈ ਜੋ ਹੈਗਾ ਉਹ ਵੀ ਹਾਲੇ ਕਈਆਂ ਕੋਲ ਨਹੀਂ ਆ, ਉਹਨਾਂ ਦਾ ਸੁਪਨਾ ਜੋ ਤੁਸੀਂ ਆਪਣੇ ਕੋਲ ਲਈ ਬੈਠੇ ਹੋ। ਸ਼ੁਕਰ ਕਰੋ ਕਿ ਤੁਸੀਂ ਕਿੰਨਿਆਂ ਦੇ ਸੁਪਨੇ ਜੀਉ ਰਹੇ ਹੋ ਜੋ ਹਾਲੇ ਕਈਆਂ ਦੇ ਸੁਪਨੇ ਹੀ ਨੇ। ਸ਼ੁਕਰ ਕਰਦੇ ਰਹੀਏ। ਧੰਨਵਾਦ। ਇਹ ਸੀ ਅੱਜ ਦੀ ਕਹਾਣੀ।

0: ਲਾ ਕੇ ਸਾਰੇ ਅੰਬਰਾਂ ਦੇ ਤਾਰੇ ਨੀ। ਜੀ ਹਾਂ, ਰਣਜੀਤ ਬਾਵੇ ਦਾ ਗਾਣਾ ਤੁਸੀਂ ਸੁਣ ਰਹੇ ਸੀਗੇ। ਕੱਲ੍ਹ ਨੂੰ ਇਹਨਾਂ ਦਾ ਸ਼ੋਅ ਹੈ ਮੈਲਬਨ ਕਨਵੈਨਸ਼ਨ ਸੈਂਟਰ। ਸਾਨੂੰ ਮੈਸੇਜ ਪਾਓ ਅਤੇ ਦੱਸੋ ਜਾ ਰਹੇ ਹੋ ਕਿ ਨਹੀਂ ਜਾ ਰਹੇ ਹੋ, ਹੁਮ ਹੁਮਾ ਕੇ ਪਹੁੰਚੋ। ਮੇਰਾ ਨਾਮ ਹੈ ਕ੍ਰਿਸ਼ਨਾ। ਦਿਨ ਹੈ ਜੀ ਅੱਜ 29 ਮਈ, ਸਮਾਂ ਹੋ ਚੁੱਕਾ ਹੈ ਸੁਬਹ ਕੇ 10:01। ਮੇਰੇ ਸਾਥ ਮੇਰੀ ਕੋ ਹੋਸਟ ਔਰ ਦੋਸਤ ਹੈ ਯਸ਼ਪ੍ਰੀਤ ਜੀ। ਕੈਸੀ ਹੈ ਆਪ?
1: ਮੈਂ ਬਿਲਕੁਲ ਬੜੀਆ। ਕ੍ਰਿਸ਼ਨਾ ਜੀ ਆਪ ਕੈਸੇ ਹੈ? ਸਤਿ ਸ਼੍ਰੀ ਅਕਾਲ ਇੱਕ ਵਾਰੀ ਸਾਰਿਆਂ ਨੂੰ, ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ। ਦਿਨ ਹੈ ਅੱਜ ਸ਼ੁੱਕਰਵਾਰ
0: ਦਾ। ਸ਼ੁੱਕਰਵਾਰ ਦਾ ਮੈਨੂੰ ਸੁਣਨ ਚ ਆਇਆ ਕਿ ਦਿਨ ਹੈ ਜੀ ਸ਼ੁੱਕਰਵਾਰ ਦਾ, ਤੇ ਸ਼ੁਕਰ ਮਨਾਈਦਾ ਕਿ ਬਾਈ ਹੁਣ ਵੀਕਐਂਡ ਆਉਣ ਲੱਗਾ। ਤੇ ਅੱਜ ਗੱਲਬਾਤ ਰਹਿੰਦੀ ਹੈ ਕਿ ਜੀ ਪੂਰੇ ਹਫ਼ਤੇ ਦੇ ਅੰਦਰ ਜੋ ਕੁਛ ਹੋ ਗਿਆ, ਜੈਸਾ ਵੈਸਾ ਹੋ ਗਿਆ, ਉਸਕੋ ਵੈਸੇ ਕਾ ਵੈਸਾ ਛੋੜੇ ਔਰ ਆਪਣੀ ਪੋਜ਼ੀਟਿਵ ਚੀਜ਼ੋਂ ਕੇ ਬਾਰੇ ਮੈਂ ਬਤਾਏ। ਹਮਾਰੇ ਪੋਜ਼ੀਟਿਵਿਟੀ ਵਿਸ਼ੇਸ਼ਜ್ਞ ਮੇਰੇ ਸਾਥ ਅੱਜ ਸਾਥ ਬਣੇ ਹੋਏ ਹੈ। ਯਸ਼ਪ੍ਰੀਤ ਜੀ, ਹਾਊ ਵਾਜ਼ ਯੋਰ ਵੀਕ? ਪਹਿਲੇ ਤਾਂ ਇਹ ਦੱਸੋ ਮੈਨੂੰ।
1: ਮੇਰਾ ਹਫ਼ਤਾ ਬਹੁਤ ਸੋਹਣਾ ਗਿਆ, ਬੜਾ ਵਧੀਆ ਗਿਆ। ਐਤਕੀ ਨਵੀਂ ਸ਼ੁਰੂਆਤ। ਹੁਣ ਆਪਾਂ ਵੀਕਐਂਡ ਸ਼ੁੱਕਰਵਾਰ, ਪਹਿਲੇ ਤਾਂ ਕਹਿੰਦੇ ਨੇ ਸ਼ੁੱਕਰ ਹੈ ਸ਼ੁੱਕਰਵਾਰ ਹੈ, ਤੇ ਸ਼ੁੱਕਰਵਾਰ ਦੀ ਸ਼ੁਰੂਆਤ ਆਪਾਂ ਇੱਦਾਂ ਕਰਦੇ ਹਾਂ ਕਿ ਇਸ ਹਫ਼ਤੇ ਤੁਹਾਡੇ ਨਾਲ ਕੀ ਵਧੀਆ ਵਾਪਰਿਆ ਆ, ਕਿਹੜੀ ਕਈ ਵਾਰੀ ਆਪਾਂ ਛੋਟੀ ਛੋਟੀ ਚੀਜ਼ਾਂ ਇੱਦਾਂ ਦੀ ਹੁੰਦੀ ਆ ਆਪਣੀ ਲਾਈਫ ਦੇ ਵਿੱਚ ਜਿਹਨੂੰ ਆਪਾਂ ਟੇਕਨ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਲੇਕਿਨ ਬਹੁਤ ਵਧੀਆ ਵਧੀਆ ਵੀ ਹੁੰਦੀ ਆ ਉਹਨਾਂ 'ਚ। ਤੇ ਉਹਨਾਂ 'ਚੋਂ ਚੁਣ ਕੇ ਤੁਸੀਂ ਇੱਕ ਗੱਲ ਦੱਸ ਦਿਓ ਤੁਹਾਡੇ ਨਾਲ ਕੀ ਵਧੀਆ ਹੋਇਆ।
0: ਮੇਰੇ ਨਾਲ ਕੀ ਵਧੀਆ ਹੋਇਆ? ਮੇਰੇ ਨਾਲ ਅੱਜ ਸਭ ਤੋਂ ਵਧੀਆ ਚੀਜ਼ ਹੋਈ ਆ
1: ਕੀ?
0: ਮੈਂ ਆਪਣੀ ਲਾਈਫ 'ਚ ਪਹਿਲੀ ਵਾਰੀ ਜੇ ਕਮਿਟਡ ਸੀਗਾ ਕਿ ਕਿਤੇ 8 ਵਜੇ ਤੋਂ ਪਹਿਲੇ ਪਹੁੰਚਣਾ, ਤੇ ਮੈਂ ਪਹਿਲੀ ਵਾਰੀ ਟੂ ਦਾ ਡੋਟ ਉਸ ਟਾਈਮ ਤੇ ਪਹੁੰਚਿਆ। ਮੈਨੂੰ ਇੰਨਾ ਮਾਣ ਆਪਣੇ ਤੇ, ਆਈ ਐਮ ਰਾਈਡਿੰਗ ਹਾਈ ਔਨ ਕੌਨਫੀਡੈਂਸ ਰਾਈਟ ਨਾਓ। ਸੋ ਕਾਫੀ ਕਾਫੀ ਲੇਟੈਸਟ ਚੀਜ਼ ਹੋਈ ਇਸ ਤੋਂ। ਗਾਇਜ਼ ਵੀ ਪਤਾ ਲੱਗਦਾ ਕੁਛ ਖਾਸੀ ਮਜ਼ੇਦਾਰ ਲਾਈਫ ਚੱਲ ਨਹੀਂ ਰਹੀ ਹੈ ਯਾਰ, ਪੂਰੇ ਹਫ਼ਤੇ ਦੇ ਅੰਦਰ ਕੁਛ ਹੋਇਆ ਨਹੀਂ ਹੋਇਆ, ਪਤਾ ਨਹੀਂ ਲੱਗਦਾ ਹੈ ਨਾ, ਦੈਟ ਇਜ਼ ਵੀਅਰਡ। ਪਰ ਖੈਰ, ਆਪਣਾ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਦਿਨ ਆਪਾਂ ਲੋਕਾਂ ਨੂੰ, ਸਾਡੀ ਦਰਖਾਸਤ ਹੁੰਦੀ ਹੈ ਕਿ ਬਈ ਆਪਣਾ ਟੈਲੈਂਟ ਜੋ ਕੂਟ ਕੂਟ ਕਰ ਭਰਾ ਹੋਇਆ ਹੈ, ਹੈ ਨਾ, ਜੇ ਕੋਈ ਆਪਣੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਡਿਊਰਿੰਗ ਦਾ ਵੀਕ ਜੋ ਆਪਾਂ ਗੱਲਾਂ ਬਾਤਾਂ ਹੋਈਆਂ, ਹੈ ਨਾ, ਯੂ ਗਾਇਜ਼ ਕੈਨ ਕਾਲ ਅਸ। ਅਗਲੇ ਸੈਗਮੈਂਟ ਦੇ ਅੰਦਰ ਆਪਾਂ ਕਾਲਸ ਵਗੈਰਾ ਲੈਣੀਆਂ ਸ਼ੁਰੂ ਵੀ ਕਰ ਦੇਵਾਂਗੇ। ਉਸ ਤੋਂ ਪਹਿਲਾਂ ਆਪਾਂ ਸ਼ੋਅ ਨੂੰ ਅਗਲਾ ਮੰਜ਼ਰ ਉਹਦਾ ਤੋਰਦੇ ਹਾਂ, ਸਟਾਰਟਿੰਗ ਕਰਦੇ ਹਾਂ। ਕੱਲ੍ਹ ਇੱਕ ਥੋੜ੍ਹੀ ਜਿਹੀ ਸੈਡ ਨਿਊਜ਼ ਸਾਡੇ ਸਾਹਮਣੇ ਆਈ ਹੈ। ਬਸ਼ੀਰ ਬਦਰ ਸਾਹਿਬ, ਬਹੁਤ ਹੀ ਜ਼ਰਾ ਮਕਬੂਲ ਰਾਈਟਰ, ਬਹੁਤ ਜ਼ਰਾ ਮਕਬੂਲ ਪੋਇਟ, ਸਾਡੇ ਵਿੱਚ ਨਹੀਂ ਰਹੇ। ਅਤੇ ਯਸ਼ ਜੀ, ਵਾਟਸ ਯੋਰ ਥੋਟਸ ਔਨ ਦੈਟ?
1: ਜੀ ਬਿਲਕੁਲ, 91 or 92 ਏਜ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਕੱਲ੍ਹ। ਬਹੁਤ ਸੋਹਣੀ ਜ਼ਿੰਦਗੀ ਆਪਣੀ ਜੀ ਕੇ ਗਏ, ਅਤੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਆਪਾਂ ਜਿਵੇਂ ਬਾਹਰ ਵੀ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੇ ਇੰਨੀ ਸੋਹਣੀ ਜ਼ਿੰਦਗੀ ਅਤੇ ਇੰਨਾ ਕੁਛ ਇੱਕ ਇਸ ਦੁਨੀਆਂ ਨੂੰ ਦੇ ਕੇ ਗਏ ਨੇ, ਅਤੇ ਆਪਾਂ ਨੂੰ ਪੋਜ਼ਿਟਿਵਿਟੀ ਉਹਨਾਂ ਦੀ ਹੈਪੀਨੈਸ ਮਤਲਬ ਖੁਸ਼ੀ ਖੁਸ਼ੀ ਉਹਨਾਂ ਨੂੰ ਵਿਦਾ ਕਰਨਾ ਚਾਹੀਦਾ,
0: ਅਤੇ ਉਹਨਾਂ
1: ਦੀ ਅੱਛੀ ਅੱਛੀ ਚੀਜ਼ਾਂ ਨੂੰ ਯਾਦ ਕਰਦੇ ਹਾਂ। ਅਤੇ ਉਹਨਾਂ 'ਚੋਂ ਇੱਕ ਥੋੜ੍ਹੀ ਜਿਹੀ ਦੋ ਲਾਈਨਾਂ ਮੇਰੇ ਕੋਲ ਸੀਗੀ, ਅਤੇ ਮੈਂ ਉਹ
0: ਸੁਣਾਉਣਾ।
1: ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਇਹ ਜਿਹੜੇ ਸੀਗੇ ਨਾ ਬਸ਼ੀਰ ਬਦਰ ਜੀ, ਉਹ ਇਸ ਤਰੀਕੇ ਦੇ ਇਨਸਾਨ ਸੀਗੇ, ਬੜੇ ਰੋਮਾਂਟਿਕ, ਹਰ ਇੱਕ ਤਰੀਕੇ ਦਾ ਇਹਨਾਂ ਨੇ ਲਿਖਿਆ ਹੈ, ਹੈ ਨਾ, ਗਜ਼ਲਾਂ ਵੀ ਲਿਖੀਆਂ, ਨਜ਼ਮ ਵੀ ਹੈ, ਸ਼ਾਇਰੀਆਂ, ਸ਼ੇਰੋ ਸ਼ਾਇਰੀ ਵੀ ਕਰਦੇ ਸੀਗੇ। ਅਤੇ ਉਹਨਾਂ ਦੇ ਛੋਟੇ ਛੋਟੇ ਕਲਿਪਸ ਜਿਹੜੇ ਸਾਹਮਣੇ ਆ ਰਹੇ ਨਾ, ਉਹਨਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਦੇ, ਉਹਨਾਂ ਦਾ ਬੇਟਾ, ਉਹਨਾਂ ਦੀ ਬਹੂ, ਉਹਨਾਂ ਦੀ ਵਾਈਫ, ਉਸ ਉਹਨਾਂ ਦੇ ਕੰਨ 'ਚ ਉਹਨਾਂ ਦੀ ਉਹ ਨਜ਼ਮਾਂ, ਉਹ ਸ਼ਾਇਰੀਆਂ ਸੁਣਾ ਰਹੇ ਨੇ, ਅਤੇ ਉਹ ਬੜੀ ਇਮੋਸ਼ਨਲ ਮੂਮੈਂਟ ਹੈ ਕਿ ਐਂਡ ਤੱਕ ਜਾਂਦੇ ਜਾਂਦੇ ਵੀ ਜਿੱਥੇ ਉਹਨਾਂ ਨੂੰ ਥੋੜ੍ਹਾ ਉੱਚਾ ਵੀ ਸੁਣਾਈ ਦੇਣ ਲੱਗਿਆ ਸੀਗਾ, ਭੁੱਲਣ ਦੀ ਵੀ ਥੋੜ੍ਹਾ ਹੋ ਗਿਆ ਸੀਗਾ ਉਮਰ ਦਰਾਜ ਚੀਜ਼ਾਂ, ਲੇਕਿਨ ਬੜੀ ਸੋਹਣੀ ਜ਼ਿੰਦਗੀ ਉਹ ਜੀ ਕੇ ਗਏ। ਅਤੇ ਉਹਨਾਂ 'ਚੋਂ ਹੀ ਦੋ ਲਾਈਨਾਂ
0: ਜੀ।
1: ਪਰਖਨਾ ਮਤ, ਪਰਖਨਾ ਮਤ, ਪਰਖਨੇ ਮੇਂ ਕੋਈ ਅਪਨਾ ਨਹੀਂ ਹੋਤਾ, ਪਰਖਨਾ ਮਤ, ਪਰਖਨੇ ਮੇਂ ਕੋਈ ਅਪਨਾ ਨਹੀਂ ਹੋਤਾ, ਕਿਸੀ ਵੀ ਆਈਨੇ ਮੇਂ, ਕਿਸੀ ਵੀ ਆਈਨੇ ਮੇਂ ਦੇਰ ਤੱਕ ਕੋਈ ਚਿਹਰਾ ਨਹੀਂ ਰਹਿਤਾ।
0: ਵਾਹ ਵਾਹ,
1: ਬੜੇ ਲੋਗੋਂ ਸੇ, ਬੜੇ ਲੋਗੋਂ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ
0: ਜੀ,
1: ਬੜੇ ਲੋਗੋਂ ਸੇ ਹਮੇਸ਼ਾ ਫਾਸਲੇ ਬਣਾ ਕੇ ਰੱਖਣਾ, ਜਹਾਂ ਦਰਿਆ ਸਮੁੰਦਰ ਸੇ ਮਿਲਾ, ਦਰਿਆ ਨਹੀਂ ਰਹਿਤਾ,
0: ਦਰਿਆ ਨਹੀਂ ਰਹਿਤਾ। ਵਾਹ ਵਾਹ ਵਾਹ ਵਾਹ ਵਾਹ,
1: ਤੋ इतनी मतलब खूबसूरत खूबसूरत बातें इन्होंने करी हैं तो।
0: जी एज फार एज आई नो बहुत ज़्यादा पॉलिटिकली भी बहुत ही वाज वेरी वेल रेड पॉलिटिकली आल्सो। मैं मेरा जो इंट्रोडक्शन होया ना बशीर बद्र साहब नाल ओ फिल्मी दुनिया के थ्रू होया
1: जी।
0: मैं विशाल भारद्वाज का बहुत वड्डा फैन हाँ
1: तो
0: मैं उन्होंने एक इंटरव्यू वेखदा पाया कि विशाल भारद्वाज एंड बशीर बद्र साहब सिमिलर एरियाज तो आते हैं ਤੇ ਬਸ਼ੀਰ ਬਦਰ ਸਾਹਿਬ ਤਦ ਬਹੁਤ ਮਕਬੂਲੀਅਤ ਪਾ ਚੁੱਕੇ ਸੀਗੇ ਜਦੋਂ ਹੀ ਵਾਜ਼ ਜਸਟ ਗਰੋਇੰਗ ਅਪ। 1987 ਦੇ ਟਾਈਮ ਨਾ ਮਜ਼ਹਬੀ ਰਾਈਟਸ ਹੋਏ ਤੇ ਉਹਨਾਂ ਦਾ ਜਿੱਥੇ ਉਹਨਾਂ ਨੇ ਰਹਿੰਦੇ ਸੀਗੇ ਉਹ ਵਾਲੀ ਬਸਤੀ ਸਾਰੀ ਜਲਾ ਦਿੱਤੀ ਗਈ। ਉਹਨਾਂ ਨੇ ਉਹਦੇ ਉੱਪਰ ਲਿਖਿਆ ਸੀਗਾ ਕਿ ਜੀ ਭੋਪਾਲ ਰਾਈਟਸ ਉਹਨਾਂ ਨੇ ਲਿਖਿਆ ਕਿ ਲੋਕ ਟੂਟ ਜਾਤੇ ਹੈ ਇੱਕ ਘਰ ਬਣਾਨੇ ਮੇ ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇ। ਐਂਡ ਉਹ ਕਹਿੰਦੇ ਕਿ ਉਹ ਇੰਨੇ ਡਿਪਰੈਸ਼ਨ 'ਚ ਚਲੇ ਕਿਉਂਕਿ ਉਹਨਾਂ ਦਾ ਕੁਛ 80-90% ਜਿਹੜਾ ਕੰਮ ਸੀਗਾ ਜਿਹੜਾ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਸੀਗਾ ਸਾਰਾ ਜਲ ਗਿਆ। ਤੇ ਵਿਸ਼ਾਲ ਭਾਰਦਵਾਜ ਕਹਿੰਦੇ ਕਿ ਮੈਂ ਇੰਨਾ ਮੁਰੀਦ ਸੀਗਾ ਉਹਨਾਂ ਦਾ ਕਿ ਮੈਂ ਉਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਕਿਉਂਕਿ ਸ਼ਾਗਿਰਦੀ ਕਰਨੀ ਜਾਣਾ ਮੈਂ ਸਾਰੀ ਚੀਜ਼ਾਂ ਯਾਦ ਕੀਤੀਆਂ ਹੋਈਆਂ ਸੀ। ਮੈਂ ਜਾ ਕੇ ਸਾਰੀਆਂ ਉਹਨਾਂ ਨੂੰ ਲਿਖਾਈਆਂ ਤੇ ਉਹਨਾਂ ਦੇ ਕਹਿੰਦਾ ਮੈਂ 80-90% ਜਿਹੜਾ ਉਹਨਾਂ ਦਾ ਕੰਮ ਸੀਗਾ ਜਿਹੜਾ ਵਰਕ ਸੀਗਾ ਉਹ ਕਹਿੰਦਾ ਮੈਂ ਉਹਨਾਂ ਦੀ ਹੈਲਪ ਕੀਤੀ ਰੀਸਟੋਰ ਕਰਨ 'ਚ ਤੇ ਉਹਦੇ ਵਿੱਚੋਂ ਇੱਕ ਸ਼ੇਰ ਮੈਨੂੰ ਜਿਸ ਕਰਕੇ ਮੈਂ ਕਿਹਾ ਯਾਰ ਕਿਆ ਰਾਈਟਰ ਆ ਇਹ ਕਿੱਥੋਂ ਹੈ ਨਾ ਉਮਰ ਸਾਡੀ ਜਿਸ ਹਿਸਾਬ ਨਾਲ ਨਾ ਵੱਡੇ ਹੁੰਦੇ ਰਹੇ ਤਦ ਪਤਾ ਲੱਗਦਾ ਚੀਜ਼ਾਂ ਦਾ ਤੇ ਉਹਦੇ ਅੰਦਰ ਇੱਕ ਸ਼ੇਰ ਉਹਨੇ ਡੇਢ ਇਸ਼ਕੀਆ ਦੇ ਅੰਦਰ ਸ਼ੇਰ ਯੂਜ਼ ਕੀਤਾ ਸੀਗਾ ਕਿ ਯਹਾਂ ਲਿਬਾਸ ਕੀ ਕੀਮਤ ਹੈ ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ ਤੂੰ ਮੁਝੇ ਗਿਲਾਸ ਬੜਾ ਦੇ ਦੇ ਸ਼ਰਾਬ ਕਮ ਕਰ ਦੇ।
1: ਆਏ ਹਾਏ
0: ਮੈਂ ਯਾਰ ਹੁਣ ਵੀ ਪੜਿਆ ਨਾ ਮਤਲਬ
1: ਹਾਂ ਐਗਜ਼ੈਕਟਲੀ ਅਮੇਜ਼ਿੰਗ। ਇਵਨ ਇੱਕ ਹੋਰ ਮੈਨੂੰ ਯਾਦ ਹੈ
0: ਇਰਸ਼ਾਦ ਗਾਇਸ ਮੁਸ਼ਾਇਰਾ ਹੋ ਗਿਆ ਅੱਜ
1: ਕਿਉਂਕਿ ਪਤਾ ਨਹੀਂ ਮਤਲਬ ਭੋਪਾਲ ਇੰਦੌਰ ਉਸ ਤਰਫ ਉਸ ਜ਼ੋਨ ਸੇ
0: ਹਾਂ ਨਹੀਂ ਤੁਹਾਡੇ ਤੁਹਾਡੇ ਪਾਸੇ ਦੇ ਹਾਂ
1: ਰਹਾ ਕਿਆ ਹੈ ਮੇਰਾ
0: ਹਾਂ ਤੁਹਾਨੂੰ ਕਰਨਾ ਪੈਣਾ
1: ਤੁਮੇ ਜ਼ਰੂਰ ਕੋਈ ਚਾਹਤੋਂ ਸੇ ਚਾਹੇਗਾ ਤੁਮੇ ਜ਼ਰੂਰ ਕੋਈ ਚਾਹਤੋਂ ਸੇ ਚਾਹੇਗਾ ਮਗਰ ਜਨਾਬ ਵੋ ਆਂਖੇ ਹਮਾਰੀ ਕਹਾਂ ਸੇ ਲਾਏਗਾ।
0: ਵਾਹ
1: मगर जनाब वो आंखें हमारी कहां से लाएगा।
0: अच्छा मैंने लगा गजल पूरी सुनाऊंगे मैं इंतजार में रह गया मैं इंतजार में रह गया
1: दो ही लाइन
0: अगला मिसरा कब आएगा
1: नहीं नहीं
0: फिर कृष्णा वाह वाह कहेगा है? पर चलो कोई गल ठीक है ठीक है बट यार पेइंग होमेज टू सच अ ग्रेट राइटर मैं अज उन्हां दे उपर एक ਛੋਟਾ ਜਿਹਾ ਆਰਟੀਕਲ ਪੜ੍ਹਦਾ ਪਿਆ ਸੀਗਾ ਕਿ ਬਹੁਤ ਪਿਆਰਾ ਲਿਖਿਆ ਗਿਆ ਆਰਟੀਕਲ ਉਹਨਾਂ ਨੂੰ ਇੱਕ ਹਿਸਾਬ ਨਾਲ ਹੈ ਨਾ ਯੂਲੋਜੀ ਦਿੱਤੀ ਹੋਈ ਅਤੇ ਉਹਨਾਂ ਦੇ ਜਿਸ ਗਜ਼ਲ ਨਾਲ ਵਿਦਾ ਕੀਤਾ ਗਿਆ ਮੇਰੇ ਖਿਆਲ ਨਾਲ ਉਸ ਗਜ਼ਲ ਨਾਲ ਸਾਨੂੰ ਵਿਦਾ ਕਰਨਾ ਚਾਹੀਦਾ ਕਿ ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ ਇਤਨਾ ਮਤ ਚਾਹੋ ਸੇ ਵੋ ਬੇਵਫਾ ਹੋ ਜਾਏਗਾ ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ ਇਤਨਾ ਮਤ ਚਾਹੋ ਉਸੇ ਵੋ ਬੇਵਫਾ ਹੋ ਜਾਏਗਾ ਐਂਡ ਹਮ ਵੀ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਹਮ ਵੀ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਚੱਲ ਪੜੇਂਗੇ ਰਾਸਤਾ ਹੋ
1: ਜਾਏਗਾ।
0: ਸੋ ਇਹ ਇੱਦਾਂ ਦੇ ਕੁਛ ਰਾਈਟਰਸ ਹੁੰਦੇ ਨੇ ਜੋ ਆਪਣਾ ਰਸਤਾ ਆਪ ਬਣਾਉਂਦੇ ਨੇ ਜੋ ਨਵੀਂ ਨਵੀਂ ਇਮੇਜਰੀਜ਼ ਲੈ ਕੇ ਆਉਂਦੇ ਆ ਨਵੇਂ ਨਵੇਂ ਵਿਜ਼ਨ ਲੈ ਕੇ ਆਉਂਦੇ ਆ। ਮੈਂ ਕਿਤੇ ਸੁਣਿਆ ਸੀ ਪੜ੍ਹਿਆ ਸੀ ਮੈਂ ਉਸ ਚੀਜ਼ 'ਚ ਬਹੁਤ ਬਿਲੀਵ ਕਰਦਾ। ਕੱਲ੍ਹ ਵੀ ਬਲਕੀਰਤ ਨਾਲ ਮੈਂ ਗੱਲ ਕਰਦਾ ਸੀਗਾ ਕਿ ਅਸੀਂ ਡਾਕਟਰਸ ਇੰਜੀਨੀਅਰਸ ਹੋਰ ਵੀ ਜਿੰਨੇ ਤਗੜੇ ਤਗੜੇ ਕਿੱਤੇ ਨੇ ਹੈ ਨਾ ਅਕਾਊਂਟੈਂਟਸ ਚਾਰਟਰ ਅਕਾਊਂਟੈਂਟਸ ਇਹ ਸਾਰੇ ਦੁਨੀਆ ਨੂੰ ਦੁਨੀਆ ਦਾ ਇਨਫਰਾਸਟ੍ਰਕਚਰ ਇਹ ਲੋਕ ਬਣਾਉਂਦੇ ਨੇ ਪਰ ਰਾਈਟਰ ਜਿਹੜੇ ਨੇ ਉਹ ਕਿਰਦਾਰ ਬਣਾਉਂਦੇ ਉਹ ਰੂਹ ਬਣਾਉਂਦੇ ਆ ਸੋਸਾਇਟੀ ਦੀ ਬਹੁਤ ਜ਼ਰੂਰੀ ਲੋਕ ਨੇ। ਸੋ ਇਹ ਸੀ ਸਾਡੀ ਛੋਟੀ ਜਿਹੀ ਗੱਲਬਾਤ ਤੁਸੀਂ ਕੁਛ ਜਾਂਦੇ ਜਾਂਦੇ ਐਡ ਕਰਨਾ ਚਾਹੋਗੇ ਬਸ਼ੀਰ ਬਦਰ ਸਾਹਿਬ ਬਾਰੇ?
1: ਬਿਲਕੁਲ ਕੋਈ ਵੀ ਰਾਈਟਰ ਕੋਈ ਵੀ ਕਵੀ ਉਹਨਾਂ ਇਹੀ ਉਹਨਾਂ ਦੀ ਖਾਸੀਅਤ ਹੁੰਦੀ ਹੈ ਨਾ ਕਿ ਉਹ ਆਪਣੀ ਫੀਲਿੰਗਸ ਆਪਣੇ ਅਲਫਾਜ਼ਾਂ ਮਤਲਬ ਆਪਣੀ ਫੀਲਿੰਗਸ ਨੂੰ ਕਿਵੇਂ ਸ਼ਬਦਾਂ ਰਾਹੀਂ ਮੋਤੀਆਂ ਸ਼ਬਦਾਂ ਦੇ ਮੋਤੀਆਂ ਦੇ ਵਿੱਚ ਪਿਰੋਂਦੇ ਨੇ ਤੇ ਸਾਡੇ ਤੱਕ ਪਹੁੰਚਾਉਂਦੇ ਨੇ। ਇਹ ਹਰ ਕੋਈ ਨਹੀਂ ਕਰ ਸਕਦਾ ਜਿਹੜਾ ਇਹ ਕਰਕੇ ਗਏ ਨੇ ਤੇ ਉਹਨਾਂ ਨੂੰ ਸ਼ਤ ਸ਼ਤ ਨਮਨ, ਉਹਨਾਂ ਨੂੰ ਸਾਡੇ ਵੱਲੋਂ ਵੀ ਬਹੁਤ ਸ਼ਰਧਾਂਜਲੀ। ਤੇ ਆਓ ਸ਼ੁਰੂਆਤ ਕਰਦੇ ਹਾਂ ਆਪਣੇ ਇਸ ਸੈਗਮੈਂਟ ਦੀ ਜਿਸ 'ਚ ਤੁਸੀਂ ਵੀ ਆ ਕੇ ਆਪਣੇ ਮਤਲਬ ਤੁਸੀਂ ਐਡ ਆਨ ਕਰ ਸਕਦੇ ਹੋ, ਕੋਈ ਵੀ ਸ਼ਾਇਰੀ ਸੁਣਾ ਸਕਦੇ ਹੋ,
0: ਆਪਣਾ ਫੇਵਰੇਟ ਸ਼ੇਰ, ਫੇਵਰੇਟ ਸ਼ਾਇਰੀ, ਆਪਣੀ ਲਿਖੀ ਸ਼ਾਇਰੀ, ਆਪਣੀ ਲਿਖੀ ਕੋਈ ਵੀ ਕੁਛ ਵੀ, ਆਪਣਾ ਫੇਵਰੇਟ ਰਾਈਟਰ, ਵਟ ਐਵਰ ਯੂ ਵਾਂਟ ਟੂ ਸ਼ੇਅਰ ਜਸਟ ਸ਼ੇਅਰ, ਵੀ ਆਰ ਹੇਅਰ।
1: ਬਿਲਕੁਲ, ਕਿਉਂਕਿ ਸ਼ੁੱਕਰਵਾਰ ਸ਼ੁੱਕਰਵਾਰ ਖੁੱਲਾ ਅਖਾੜਾ ਹੁੰਦਾ, ਤੇ ਖੁੱਲੇ ਅਖਾੜੇ ਦਾ ਮਤਲਬ ਇਹੀ ਹੁੰਦਾ ਕਿ ਤੁਸੀਂ, ਤੁਹਾਨੂੰ ਅਸੀਂ ਮੰਚ ਦਿੰਦੇ ਹਾਂ ਤੇ ਤੁਸੀਂ ਆ ਕੇ ਇੱਥੇ ਜੋ ਵੀ ਕੁਛ ਸੁਣਾ ਸਕਦੇ ਹੋ, ਪਰ ਇਹ ਯਾਦ ਰੱਖਿਓ ਕਿ ਪਰਿਵਾਰਿਕ ਹੋਣਾ ਚਾਹੀਦਾ, ਇਸ ਹਿਸਾਬ ਦਾ ਹੋਣਾ ਚਾਹੀਦਾ ਕਿ ਸਾਰੇ ਘਰ ਪਰਿਵਾਰ 'ਚ ਬਹਿ ਕੇ ਸੁਣ ਸਕਣ। ਤੁਸੀਂ ਕੋਈ ਵੀ ਚੁਟਕਲਾ, ਕੋਈ ਵੀ ਕਹਾਣੀ, ਕੋਈ ਵੀ ਸ਼ੇਰੋ ਸ਼ਾਇਰੀ ਜਾਂ ਗਾਣਾ ਸੁਣਾ ਸਕਦੇ ਹੋ, ਤੇ ਨਾਲ ਦੇ ਨਾਲ ਪੂਰੇ ਹਫ਼ਤੇ ਬੜੇ ਸਾਰੇ ਟੋਪਿਕਸ ਚੱਲਦੇ ਹੈ। ਕੋਈ ਇੱਕ ਟੋਪਿਕ 'ਤੇ ਜੇ ਤੁਹਾਨੂੰ ਕੋਈ ਗੱਲ ਤੁਸੀਂ ਉਸ ਟਾਈਮ ਨਹੀਂ ਕਰ ਪਾਏ ਤੇ ਉਹ ਵੀ ਤੁਸੀਂ ਇੱਥੇ ਕਰ ਸਕਦੇ ਹੋ, ਤੇ ਬਾਕੀ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਚੱਲਦੀ ਰਹੇਗੀ।
0: ਤੁਸੀਂ ਯਸ਼ ਜੀ ਇੰਦੌਰ ਤੋਂ, ਤੁਹਾਨੂੰ ਮਤਲਬ ਇਹ ਵਾਲਾ ਤਾਂ ਇੱਕ ਕਰਜ਼ ਉਤਾਰਨਾ ਚਾਹੀਦਾ ਰਾਹਤ ਇੰਦੌਰੀ ਸਾਹਿਬ ਦਾ, ਕੁਛ ਨਾ ਕੁਛ ਤਾਂ ਸੁਣਾਉਣਾ ਚਾਹੀਦਾ। ਮੈਨੂੰ ਬੜੇ ਵਧੀਆ ਲੱਗਦੇ ਰਾਹਤ ਇੰਦੌਰੀ ਸਾਹਿਬ, ਕਿਆ ਗੱਲ ਕਰਨ ਦਾ ਤਰੀਕਾ ਹੈ ਨਾ, ਕਿ ਉਹ ਮਤਲਬ ਮਾਈਕ ਦਾ ਕੋਈ ਹਿਸਾਬ ਨਹੀਂ, ਗਏ ਇੱਧਰ ਗਏ ਉੱਧਰ, ਕਹਿਤਾ ਉੱਧਰ ਕਹਿਤਾ। ਉਹਨਾਂ ਦਾ ਕਿੱਸਾ ਬਹੁਤ ਮਸ਼ਹੂਰ ਹੈ, ਜਦੋਂ ਉਹਨਾਂ ਨੇ ਐਮਰਜੈਂਸੀ ਤੋਂ ਪਹਿਲਾਂ ਕੀਤੀ ਸੀਗੀ ਨਾ ਕਿ ਉਦਾਸ ਹੈ ਤੋ ਹੋਨੇ ਤੋਂ, ਹੈ ਨਾ, ਜਾਨ ਥੋੜ੍ਹੀ ਹੈ, ਇਹ ਸਭ ਧੂੰਆਂ ਹੈ, ਆਸਮਾਂ ਥੋੜ੍ਹੀ ਹੈ ਨਾ, ਕਿ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ। ਜਦੋਂ ਉਹਨਾਂ ਨੇ ਇਹ ਵਾਲਾ ਸੁਣਾਇਆ ਨਾ, ਬੈਨ ਲੱਗ ਗਿਆ ਉਹਨਾਂ 'ਤੇ ਕਿ ਕਦੀ ਲਾਲ ਕਿਲੇ 'ਤੇ ਆ ਕੇ ਨਾ ਯੂ ਆਰ ਨੋਟ ਅਲਾਊਡ ਅਗੇਨ, ਕਦੀ ਨਹੀਂ ਆਉਣਾ ਹੁਣ ਦੁਬਾਰਾ।
1: ਅੱਛਾ
0: ਠੀਕ ਹੈ ਬਈ, ਨਹੀਂ ਆਵਾਂਗੇ, ਮਸਤ ਮੌਲੇ ਲੋਕ ਨਹੀਂ ਆਉਂਦੇ ਬਈ, ਹੈ ਨਾ, ਮੁਸ਼ਾਇਰੇ ਚੱਲ ਰਹੇ, ਵਧੀਆ, ਆਲ ਗੁੱਡ ਚੱਲ ਰਿਹਾ। ਅਤੇ ਤਕਰੀਬਨ 8-10-12 ਸਾਲ ਬਾਅਦ ਦੁਬਾਰਾ ਮੌਕਾ ਮਿਲਦਾ, ਉਹ ਸ਼ੁਰੂਆਤ ਪਤਾ ਕਿਹਦੇ ਨਾਲ ਕਰਦੇ ਆ,
1: ਇਸੀ ਸ਼ੇਰ,
0: ਕਹਿੰਦੇ ਮੈਂ ਨਾ ਇੱਕ ਸ਼ਾਇਦ ਪਿਛਲੀ ਵਾਰ ਭੁੱਲ ਗਿਆ ਥਾ ਐਡ ਕਰਨਾ, ਤੋ ਵੋ ਮੈਂ ਆਜ ਐਡ ਕਰ ਦੇਤਾ ਹੂੰ ਕਿ ਜੋ ਆਜ ਸਾਹਿਬੇ ਮਸਨਦ ਹੈ ਕੱਲ ਨਹੀਂ ਹੋਂਗੇ, ਸਾਹਿਬੇ ਮਸਨਦ ਜੋ ਰਾਜਾ ਹੈ ਨਾ, ਜੋ ਆਜ ਸਾਹਿਬੇ ਮਸਨਦ ਹੈ ਕੱਲ ਨਹੀਂ ਹੋਂਗੇ, ਕਿਰਾਏਦਾਰ ਹੈ ਜ਼ਿਆਦੀ ਮਕਾਂ ਥੋੜ੍ਹੀ ਹੈ, ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ। ਉਹਨਾਂ ਨੇ ਇਹ ਵਾਲੀ ਗਜ਼ਲ ਫਿਰ ਇੱਦਾਂ ਮੁਕਾਈ ਸੀਗੀ, ਤੋ ਕਹਿੰਦੇ ਬਈ ਉਹਦੇ ਅੰਦਰ ਵੀ ਬਹੁਤ ਹਸੰਦ ਹੈ ਨਾ, ਕਹਿੰਦੇ ਕਿ ਮੈਨੂੰ ਪੁਲਿਸ ਚੱਕਣ ਆ ਗਈ ਕਿ ਆਪਨੇ ਸਰਕਾਰ ਕੋ ਚੋਰ ਕਹਾ ਹੈ, ਹੈ ਨਾ, ਮੌਕੇ ਕੀ ਸਰਕਾਰ ਕੋ, ਜਿਹੜੀ ਵੀ ਸਰਕਾਰ ਹੋਊਗੀ, ਹੈ ਨਾ, ਕਹਿੰਦੇ ਬਈ ਮੈਨੇ ਸਰਕਾਰ ਕੋ ਚੋਰ ਕਹਾ, ਮੈਨੇ ਇਹ ਥੋੜ੍ਹਾ ਨਾ ਕਿ ਬਰਤਾਨੀਆ ਕੀ ਸਰਕਾਰ ਚੋਰ ਹੈ, ਕਿ ਇੰਡੀਆ ਕੀ ਸਰਕਾਰ ਚੋਰ ਹੈ, ਕਿ ਪਾਕਿਸਤਾਨ ਕੀ ਸਰਕਾਰ ਚੋਰ ਹੈ, ਮੈਂ ਤਾਂ ਚੋਰ ਕਹਾ ਬਈ,
1: ਇਹ ਤਾਂ ਆਪਕੇ ਉੱਪਰ ਹੈ, ਆਪਨੇ ਕੈਸੇ ਲਿਆ।
0: ਪੁਲਿਸ ਵਾਲੇ ਕਹਿੰਦੇ ਅੱਛਾ ਤੋ ਆਪ ਮੁਝੇ ਬੇਵਕੂਫ ਵੀ ਸਮਝਤੇ ਹੈ, ਹਮੇ ਨਹੀਂ ਪਤਾ ਕਹਾਂ ਕਿ ਸਰਕਾਰ ਚੋਰ ਹੈ। ਦੇਖੋ ਇਹ ਗੱਲ ਹੁੰਦੀ ਹੈ ਫਨਕਾਰਾਂ ਦੀ, ਕਿ ਯੂ ਡੋਂਟ ਰੀਅਲੀ ਨੋ ਕਿ ਉਹ ਵਾਲਾ ਵਿੱਟ, ਉਹ ਵਾਲੀ ਸਪੋਂਟੈਨਿਟੀ, ਮਤਲਬ ਇੱਕ ਇੱਦਾਂ ਦੀ ਤਲਖੀ ਵੀ ਮਿਲਣੀ ਕਿ ਸਭ ਤੋਂ ਵੱਡੇ ਲੈਵਲ 'ਤੇ ਤੁਸੀਂ ਸ਼ੇਰ ਆਪਣਾ ਬੋਲ ਕੇ ਆਇਓ, ਆਪਣਾ ਆਪਣੇ ਜਜ਼ਬਾਤ ਬਿਆਨ ਕਰਕੇ ਆਇਓ, ਤਾਂ ਤੁਹਾਡੇ 'ਤੇ ਬੈਨ ਲੱਗ ਜਾਵੇ। ਪਰ ਜੇ ਤੁਸੀਂ, ਤੁਹਾਨੂੰ 8-10 ਸਾਲ ਬਾਅਦ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਕਿ ਉਹ ਰੀੜ੍ਹ ਦੀ ਹੱਡੀ ਇੰਨੀ ਮਜ਼ਬੂਤ ਹੈ, ਇੰਨੀ ਸਿੱਧੀ ਹੈ, ਕਿ ਤੁਸੀਂ ਦੁਬਾਰਾ ਉਹੀ ਸ਼ੇਰ ਜਾ ਕੇ ਬੋਲ ਲੈਂਦੇ ਹੋ ਕਿ ਹਾਂ ਬਈ ਲੈ ਪੰਗਾ ਜਿਹੜਾ ਲੈਣਾ ਮੇਰੇ ਨਾਲ, ਹੈ ਨਾ,
1: ਅਭਿਵਿਅਕਤੀ ਕੀ ਸੁਰਦਤਾ, ਇਸੇ ਹੀ ਬੋਲਤੇ ਨਾ,
0: ਦੁਬਾਰਾ ਦੁਬਾਰਾ ਗਾਇਸ ਸਾਰੇ ਨਾਲ ਰਹਿਣਗੇ ਮੇਰੇ, ਠੀਕ ਹੈ, ਰੈਡੀ 1 2 ਅਭਿਵਿਅਕਤੀ ਕੀ
1: ਸਵਤੰਤਰਤਾ,
0: ਅਭਿਵਿਅਕਤੀ ਕੀ ਸਵਤੰਤਰਤਾ,
1: ਫ੍ਰੀਡਮ ਆਫ ਸਪੀਚ,
0: ਕੀ ਬਾਤ ਹੈ।
1: ਮੈਂ ਵੀ ਆਪਣੀ ਹਿੰਦੀ ਮਤਲਬ ਖੁੱਲ ਕੇ ਨਹੀਂ ਬੋਲੀ ਨਾ, ਮੈਨੇ ਹਿੰਦੀ ਭਾਸ਼ੀ।
0: ਅੱਛਾ ਨਹੀਂ, ਮੈਂ ਮੁਝੇ ਵੀ ਹਿੰਦੀ ਬੋਲਨੇ ਕਾ ਬੜਾ ਚਾਹੋ ਰਹਾ ਸਾਰੀ ਉਮਰ, ਮੈਂ ਬੋਲਤਾ ਵੀ ਠੀਕ ਠਾਕ ਥਾ, ਫਿਰ ਜਬ ਪੰਜਾਬੀ ਬੋਲਣੀ ਸ਼ੁਰੂ ਕੀ, ਬੋਲਣੀ ਕਿਆ ਮਤਲਬ, ਕਿਉਂਕਿ ਪੰਜਾਬ ਸੇ ਤੋ ਬੋਲਤੇ ਥੇ, ਵੋ ਕਿਆ ਵੋ, ਇਸੀ ਲਈ ਸ਼ਾਇਦ ਮਾਂ ਬੋਲੀ ਕਹਿਤੇ ਨਾ ਕਿ ਅਗਰ ਤੁਹਾਰੇ ਇੱਕ ਵਾਰੀ ਵੋ ਜ਼ੁਬਾਨ ਪਰ ਅਟਕ ਗਈ ਹੈ, ਤੋ ਹਨਾ ਵਹੀ ਵਾਲੀ ਰੀਲ ਚੱਲਣੀ ਹੈ।
1: ਵੋ ਤਾਂ ਹੈ, ਬਿਲਕੁਲ ਬਿਲਕੁਲ, ਵੋ ਤਾਂ ਹੈ,
0: ਇਹ ਚੀਜ਼
1: ਉਸ ਵੋ ਇਸ ਮਤਲਬ ਇਹ ਵਾਲੀ ਚੀਜ਼ ਕੋ ਮੁਝਸੇ ਜ਼ਿਆਦਾ ਕੌਣ ਸਮਝੇਗਾ, ਕਿਉਂਕਿ ਕਭੀ ਮਤਲਬ ਮੈਂ ਹਿੰਦੀ, ਪੰਜਾਬੀ,
0: ਰਾਜਸਥਾਨੀ,
1: ਇੰਗਲਿਸ਼, ਮਤਲਬ ਸਾਰੇ ਪਾਸੇ।
0: ਇੰਦੌਰ ਐਮਪੀ ਵਾਲੇ ਕੀ ਬੋਲਦੇ ਆ?
1: ਐਮਪੀ ਮੈਂ ਹਿੰਦੀ ਚਲਦੀ ਹੈ ਜ਼ਿਆਦਾ।
0: ਅੱਛਾ, ਹਿੰਦੀ ਬੋਲਦੇ
1: ਮੈਜੋਰਟੀ। ਹਾਂ, ਇੰਦੌਰ ਇਸ ਤਰੀਕੇ ਕੀ ਜਗ੍ਹਾ ਹੈ, ਵੋ ਖਿਚੜੀ ਹੈ, ਵਹਾਂ ਪੇ ਹਰ ਮਜ਼ਹਬ, ਹਰ ਇੱਕ ਮਤਲਬ ਕਲਚਰ ਕੇ ਲੋਕ ਆ ਕੇ ਬਸਤੇ ਹੈ।
0: ਮੇਰੇ ਹਿਸਾਬ ਨਾਲ ਇਹੀ ਬੜਾ ਪ੍ਰਾਊਡ ਵਾਲਾ ਫੈਕਟਰ ਹੈ ਨਾ, ਕਿ ਇਹ ਚੀਜ਼ਾਂ ਬੜੇ ਬਾਅਦ ਚੋਂ ਆਉਂਦੀਆਂ, ਕਿ ਇੰਨੀ ਮਲਟੀ ਡਾਇਮੈਂਸ਼ਨਲ ਸੋਸਾਇਟੀ 'ਚ ਆਪਾਂ ਰਹਿੰਦੇ ਹਾਂ, ਕਿ ਰੰਗ ਰੂਪ ਵੀ ਹੋ ਗਿਆ, ਜ਼ੁਬਾਨ ਦਾ ਵੀ ਫਰਕ ਆ ਜਾਂਦਾ, ਮਜ਼ਹਬਾਂ ਦਾ ਵੀ ਫਰਕ ਆ ਜਾਂਦਾ, ਪਰ ਅੱਜ ਵੀ ਮੈਜੋਰਿਟੀ ਆਫ ਜਿਹੜੇ ਹੈ ਨਾ ਲੋਕ ਨੇ, ਉਹ ਇੱਕ ਦੂਸਰੇ ਦੀ ਇੱਜ਼ਤ ਵੀ ਕਰਦੇ ਆ, ਪਿਆਰ ਨਾਲ ਵੀ ਰਹਿੰਦੇ ਆ, ਇਹ ਸਭ ਚੀਜ਼ਾਂ ਦਾ ਕੋਈ ਡਿਫਰੈਂਸ
1: ਮਾਏ
0: ਕੀ ਕਹਿੰਦੇ ਆ ਮਾਈ ਕੰਟਰੀ, ਉਹਦੇ ਉੱਪਰ ਵੀ ਮੇਰਾ ਕਜ਼ਨ ਆ, ਅਸੀਂ ਜਲੰਧਰ ਦੇ ਆ, ਕੋਈ ਜੇ ਲਿਸਨਰ ਜਲੰਧਰ ਤੋਂ ਆ ਸ਼ਾਇਦ ਉਹ ਜ਼ਿਆਦਾ ਇਸ ਚੀਜ਼ ਤੇ ਹਨਾ ਕਰੇ ਕਨੈਕਟ ਕਰੇਗਾ, ਪਰ ਉਹਨੂੰ ਹੁਣ ਕੀ ਆ ਦੇਖਿਆ ਜਾਵੇ ਤੇ ਤੁਹਾਡਾ ਮੁਲਕ ਉਹ ਕਿੰਨਾ ਵੀ ਵੱਡਾ ਹੋਵੇ ਤੁਹਾਡੀ ਪਹਿਚਾਣ ਤਾਂ ਉਹੀ ਹੈ ਨਾ, ਤੁਸੀਂ ਜਿੱਥੇ ਰਹਿੰਦੇ ਹੋ ਜਿੰਨਾ ਕੁ ਪਤਾ, ਸੱਤਵੀਂ ਅੱਠਵੀਂ ਦੇ ਬੱਚੇ ਨੂੰ ਮਤਲਬ ਕਿੰਨਾ ਕੀ ਐਕਸਪੋਜ਼ਰ ਹੁੰਦਾ ਉਹਨੂੰ ਮਾਈ ਇੰਡੀਆ ਦਾ ਐਸੇ ਕਰਤਾ, ਉਹਨਾਂ ਸਕੂਲ ਦੇ ਨਾ ਨਵਾਂ ਨਵਾਂ ਸਿਸਟਮ ਆਇਆ ਸੀ, ਗਾਈਡ ਗੁਈਡ ਕੁਛ ਨਹੀਂ ਚੱਲੀਆਂ, ਮੈਡਮ ਨੇ ਨਹੀਂ ਕਰਨਾ ਕਿ ਯੂ ਨੀਡ ਟੂ ਡੂ ਇਟ ਬਾਈ ਯੋਰਸੈਲਫ ਹੈ ਨਾ, ਤਾਂ ਉਹਨੇ ਮਤਲਬ ਕੀ ਕੀਤਾ, ਉਹ ਘਰ ਦੇ 600-700 ਮੀਟਰ ਪਿੱਛੇ ਦੇਵੀ ਤਲਾਬ ਮੰਦਿਰ ਆ ਹਨਾ, ਉਹਨੇ ਕਿਹਾ ਕਿ ਇੰਡੀਆ ਇਜ਼ ਅ ਲਾਰਜ ਕੰਟਰੀ ਇਟ ਹੈਜ਼ ਦੇਵੀ ਤਲਾਬ ਮੰਦਿਰ, ਫਿਰ ਮੈਂ ਕਹਿੰਦਾ ਇਟ ਹੈਜ਼ ਮਾਈ ਹੀਰਾ ਗੇਟ, ਠੀਕ ਹੈ, ਹੀ ਹੈਜ਼ ਮੱਦੀ ਕਚੌਰੀ ਵਾਲਾ, ਹੀ ਹੈਜ਼ ਦੀਨਾਨਾਥ ਦੇ ਕੁਲਚੇ, ਮੈਡਮ ਕਹਿ ਰਹੀ ਹੈ ਬੇਟਾ ਤੂੰ ਜਲੰਧਰ ਦਰਸ਼ਨ ਕਰਾਈ ਜਾਣਾ ਕਿੱਥੇ ਜਾ ਰਿਹਾ, ਪਰ ਲੌਜੀਕਲੀ ਤਾਂ ਬਈ ਉਹਦੇ ਲਈ ਤਾਂ ਇੰਡੀਆ ਉਹੀ ਹੈ ਹਨਾ, ਤੁਸੀਂ ਜਿੱਥੇ ਰਹਿੰਦੇ ਹੋ ਜਿੰਨਾ ਕੁ ਰਹਿੰਦੇ ਹੋ
1: ਐਗਜੈਕਟਲੀ
0: ਹਨਾ, ਦੈਟ ਇਜ਼ ਦ ਆਈਡੀਆ, ਸ਼ਾਇਦ ਤਾਂ ਹੀ ਫਨਕਾਰਾਂ ਦੀ ਆਪਾਂ ਇਹ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਕੋਈ ਵੀ ਫਨਕਾਰ ਹੈ, ਕੋਈ ਵੀ ਰਾਈਟਰ ਹੈ ਜਾਂ ਸਿੰਗਰ ਹੈ, ਕਿਸੇ ਆਰਟਿਸਟ ਹੀ ਆਪਾਂ ਕਹਿ ਲਈਏ ਹਨਾ, ਉਹ ਆਪਣੇ ਛੋਟੇ ਜਿਹੀ ਗੱਲ ਤੋਂ ਇੱਕ ਛੋਟੀ ਜਿਹੀ ਬੜੀ ਸਮਾਰਟਲੀ ਪੇਸ਼ ਕੀਤੀ ਹੋਈ ਰਿਦਮ ਦੇ ਅੰਦਰ ਪਿਰੋਈ ਹੋਈ ਗੱਲ ਨਾਲ ਹਰ ਉਸ ਦਿਲ ਤੇ ਹਰ ਉਸ ਦਿਮਾਗ ਤੱਕ ਪਹੁੰਚ ਪਾਉਂਦਾ ਜਿਹੜਾ ਹਨਾ, ਇਟ ਇਜ਼ ਇੰਪੋਸੀਬਲ ਹਨਾ ਕਿ ਤੁਹਾਡਾ ਤੇ ਮੇਰਾ ਕਨੈਕਟ ਇਸ ਵਕਤ ਕੀ, ਜੇ ਆਪਾਂ ਕਦੀ ਵੀ ਨਾ ਲਾਈਫ 'ਚ ਮਿਲੇ ਹੁੰਦੇ, ਜੇ ਤੁਸੀਂ ਵੀ ਅੱਜ ਇੰਦੌਰ ਹੁੰਦੇ, ਮੈਂ ਅਜੇ ਵੀ ਅੱਜ ਕਪੂਰਥਲਾ ਹੁੰਦਾ, ਅਸੀਂ ਦੋਨੋਂ ਇਸ ਚੀਜ਼ ਤੇ ਕਰ ਰਹੇ ਹੁੰਦੇ ਕਿ ਯਾਰ ਉਹ ਬਸ਼ੀਰ ਬਦਰ ਸਾਹਿਬ ਨਹੀਂ ਰਹੇ ਹਨਾ, ਤੇ ਫਿਰ ਉਹਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਡਿਮੈਂਸ਼ੀਆ ਵਾਲੀ ਨਾ, ਕਿ ਉਹਨਾਂ ਨੂੰ ਅਖੀਰਲੀ ਉਮਰ 'ਚ ਡਿਮੈਂਸ਼ੀਆ ਹੋ ਗਈ, ਉਹਨਾਂ ਦੇ ਬੇਟਾ ਤੇ ਉਹਨਾਂ ਦੀ ਵਾਈਫ ਉਹਨਾਂ ਦੇ ਕੰਨ 'ਚ ਉਹਨਾਂ ਦੇ ਮਿਸਰੇ ਬੋਲਦੇ ਸੀ, ਤੇ ਉਹ ਕੰਪਲੀਟ ਕਰਦੇ ਸੀ ਸ਼ੇਅਰ, ਕਿੰਨੀ ਵੱਡੀ ਗੱਲ ਹੈ
1: ਐਗਜੈਕਟਲੀ,
0: ਕਿ ਡਿਮੈਂਸ਼ੀਆ ਕਾਫੀ ਲੋਕਾਂ ਨੂੰ ਹਨਾ ਪਤਾ ਹੀ ਹੋਣਾ, ਪਰ ਕਿਉਂਕਿ ਮਾਈਕ ਦੇ ਅਸੀਂ ਬਿਹਾਈਂਡ ਥੋੜਾ ਐਕਸਪਲੇਨੇਸ਼ਨ ਥੋੜੀ ਓਵਰ ਕਈ ਵਾਰੀ ਕਰਨੀ ਪੈਂਦੀ ਕਿ ਹਨਾ, ਡਿਮੈਂਸ਼ੀਆ ਦੇ ਇੱਕ ਸਟੇਜ ਆਉਂਦੀ ਹੈ ਬੰਦਾ ਬੋਲਣਾ ਵੀ ਭੁੱਲ ਜਾਂਦਾ ਹਨਾ, ਹਾਊ ਟੂ ਸਪੀਕ ਯੂ ਡੋਂਟ ਨੋ ਐਨੀਥਿੰਗ, ਉਦਾਂ ਦੀ ਸਟੇਜ ਤੇ ਆ ਕੇ ਵੀ ਬੰਦੇ ਨੂੰ ਆਪਣੀ ਲਿਖਤਾਂ ਯਾਦ ਨੇ ਕਿ ਕਿੰਨਾ ਕੁ ਉਹ ਫਿਤੂਰ, ਕਿੰਨਾ ਕੁ ਉਹਨੂੰ ਜਨੂਨ ਰਿਹਾ ਹੋਣਾ ਆਪਣੀ ਗੱਲ ਰੱਖਣ ਦਾ, ਦੈਟ ਇਜ਼ ਅਮੇਜ਼ਿੰਗ,
1: ਬਿਲਕੁਲ ਹਨਾ, ਉਹੀ ਗੱਲ ਹੈ ਨਾ, ਫਿਰ ਤਾਂ ਹੀ ਆਪਾਂ ਇੱਥੇ ਆ ਕੇ ਵੀ ਆਪਾਂ ਬਾਹਰ ਪ੍ਰਦੇਸ਼ 'ਚ ਆ ਕੇ ਵੀ ਜੇ ਕਿਸੇ ਫਨਕਾਰ ਨੂੰ ਜਾਂ ਕਿਸੇ ਕਦਰਦਾਨ ਨੂੰ, ਆਪਾਂ ਕਦਰਦਾਨ ਹੀ ਆ ਐਕਚੁਅਲੀ ਫਨਕਾਰ ਦੇ, ਕਿ ਆਪਾਂ ਇੱਥੇ ਆ ਕੇ ਉਹਨਾਂ ਦੀ ਗੱਲ ਕਰ ਰਹੇ ਹਾਂ ਅਤੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਹੇ ਹਾਂ ਉਹਨਾਂ ਦੀ ਗੱਲਾਂ ਦੇ ਥਰੂ, ਉਹਨਾਂ ਦੇ ਕੰਮ ਦੇ ਥਰੂ, ਬਿਲਕੁਲ
0: ਦੈਟ ਇਜ਼ ਸੋ ਰਾਈਟ
1: ਜੀ।
0: ਹੁਣ ਥੋੜ੍ਹਾ ਜਿਹਾ ਮੈਂ ਬ੍ਰੇਕ ਲੈ ਕੇ ਆ ਰਿਹਾ ਆਪਣੀ ਆਸਟ੍ਰੇਲੀਆ ਵੱਲ, ਆਸਟ੍ਰੇਲੀਆ ਕੀ ਚੱਲ ਰਿਹਾ, ਕੀ ਹਾਲ ਚਾਲ ਆ, ਤੁਸੀਂ ਨਾ ਦੱਸਿਆ ਨੀ ਬਈ ਤੁਹਾਡਾ ਵੀ ਕਿਸ ਤਰ੍ਹਾਂ ਦਾ ਰਿਹਾ, ਵਾਟ ਵਨ ਥਿੰਗ ਗ੍ਰੇਟ ਹੈਪਨ ਟੂ ਯੂ।
1: ਓ ਗ੍ਰੇਟ ਹੈਪਨ, ਮੈਨੂੰ ਇਦਾਂ ਲੱਗਦਾ ਕਿ ਹੁਣ ਕਹਿ ਲਓ ਵਕਤ ਕਹਿ ਲਓ, ਮਤਲਬ ਗ੍ਰੇਟ ਕੀ ਕਹਿ ਸਕਦੇ ਹੋ ਕਿ ਜ਼ਰੂਰੀ ਹੋ ਗਿਆ ਸੀਗਾ। ਹੁਣ ਇਸ ਹਫ਼ਤੇ ਤੋਂ ਆਪਾਂ ਐਕਸਰਸਾਈਜ਼ ਸ਼ੁਰੂ ਕੀਤੀ ਹੈ ਮੈਂ ਤੇ ਮੇਰੇ ਪਤੀ ਦੇ, ਮਤਲਬ ਹਾਰਡਕੋਰ
0: ਐਕਸਰਸਾਈਜ਼
1: ਸਾਡੇ ਕੋਲ, ਮਤਲਬ ਅਸੀਂ ਜਿਮ ਬਣਾਇਆ ਹੋਇਆ ਪਰ ਬੜੇ ਟਾਈਮ ਤੋਂ ਉੱਤੇ ਮਿੱਟੀ ਜੰਮੀ ਹੋਈ ਸੀ,
0: ਹੋਮ ਜਿਮ ਬਣਾਇਆ ਹੋਇਆ,
1: ਹਾਂ ਪੂਰਾ ਸਭ ਕੁਛ ਹੈ,
0: ਮਤਲਬ ਇੱਧਰ ਹੀ ਕਮਿਟਮੈਂਟ ਪਹਿਲੇ ਵੀ ਕੀਤੀ ਗਈ ਸੀ,
1: ਹਾਂ ਕੀਤੀ ਸੀਗੀ ਹਨਾ, ਲੇਕਿਨ ਮਤਲਬ ਹੁਣ ਇੱਦਾਂ ਹੋ ਗਿਆ ਕਿ ਲਾਈਕ ਕਰਨਾ ਹੀ ਪੈਣਾ ਹੁਣ ਤੇ ਇਹ ਹੈਗਾ ਕਿ ਅਸੀਂ ਦੋਨੇ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਹਾਂ ਕਿ ਹਾਂ 7 ਵਜੇ ਤੋਂ ਪਹਿਲਾਂ ਆਪਾਂ ਜਿਮ 'ਚ ਆ ਜਾਈਏ,
0: ਜਿਮ 'ਚ ਆ ਜਾਈਏ,
1: ਤੇ ਮਤਲਬ ਜੇ ਮੇਰਾ ਬੇਸਿਕਲੀ ਹੁੰਦਾ ਕਿ ਹਾਂ ਮੇਰੇ ਤੋਂ ਹੁਣ ਨਹੀਂ ਹੋਣਾ, ਪਰ ਮੋਟੀਵੇਟ ਇੱਕ ਦੂਜੇ ਨੂੰ ਕਰਕੇ ਆਪਾਂ 1-1.5 ਘੰਟੇ ਰੱਜ ਕੇ ਆਪਾਂ ਜਿਮ ਕਰਦੇ ਹਾਂ।
0: ਮੈਂ ਤੇ ਮਤਲਬ ਕਹਿ ਲਓ ਚੈਰਿਟੀ ਚੱਲ ਰਹੀ, ਮੈਂ ਜਦ ਇੱਥੇ ਆਇਆ ਹਫ਼ਤੇ ਦੇ ਹਫ਼ਤੇ ਪੈਸੇ ਮੈਂ ਦਿੰਦਾ,
1: ਉਹ ਅਸੀਂ ਕਰ ਕਰਕੇ ਫਿਰ ਐਂਡ 'ਚ ਹਿਸਾਬ ਲਾਇਆ ਕਿ ਸਾਰਾ ਸਮਾਨ ਘਰੇ ਹੀ ਖਰੀਦ ਲੈਂਦੇ, ਕੀ ਪਤਾ ਕਰਾਂ, ਪਰ ਉਸ 'ਚ ਵੀ ਇਹ ਹੋਇਆ ਕੱਪੜੇ ਸੁੱਕਦੇ ਸੀਗੇ ਟ੍ਰੇਨ ਮਿਲਤੇ ਜਾਂ ਫਿਰ ਬਾਕੀ ਚੀਜ਼ਾਂ 'ਤੇ, ਲੇਕਿਨ ਹੁਣ ਗੁੱਡ ਚੀਜ਼ ਇਹ ਹੋਈ ਹੈ ਕਿ ਹੁਣ ਆਪਾਂ 1 ਡਿਸਿਪਲਿਨ 'ਚ ਆਏ ਹਾਂ ਅਤੇ ਕੰਟੀਨਿਊ ਚੱਲ ਰਿਹਾ, ਵਾਹਿਗੁਰੂ ਸੁੱਖ ਰੱਖਿਆ, ਆਪਾਂ ਆਪਾਂ ਕੰਟੀਨਿਊ ਕਰੀਏ ਤਾਂ ਕਿ, ਕਿਉਂਕਿ ਸਿਹਤ ਤੁਹਾਡੇ ਤੋਂ ਸਭ ਤੋਂ ਜ਼ਿਆਦਾ, ਤੁਹਾਡੀ ਸਭ ਤੋਂ ਵੱਡੀ ਕਮਾਈ ਸਿਹਤ ਹੀ ਹੈ, ਜੇ ਤੁਹਾਡੀ ਸਿਹਤ ਵਧੀਆ ਤੇ ਸਭ ਕੁਝ ਵਧੀਆ ਹੈ ਨਾ।
0: ਹਾਂ ਇਹ ਗੱਲ ਤਾਂ ਬਿਲਕੁਲ, ਯੂ ਆਰ ਐਬਸੋਲੂਟਲੀ ਰਾਈਟ ਕਿ ਅੱਛਾ ਆਪਾਂ ਤਵੱਜੋ ਨਹੀਂ ਦਿੰਦੇ ਹੈ ਨਾ ਇਸ ਚੀਜ਼
1: ਐਗਜ਼ੈਕਟਲੀ, ਤੇ ਇਹ ਮੇਰੇ ਲਈ ਵੱਡੀ ਇੱਕ ਹਾਈਲਾਈਟ ਆਫ ਦਾ ਵੀਕ ਹੈ ਕਿ ਆਪਾਂ ਆਪਣੇ ਆਪ ਨੂੰ ਮੋਟੀਵੇਟ ਕਰਕੇ ਫਾਈਨਲੀ ਡਿਸਿਪਲਿਨ 'ਚ ਆਏ ਹਾਂ।
0: ਯਾਰ ਹੁਣ ਮੈਂ ਵੀ ਨੈਕਸਟ ਵੀਕ ਤੋਂ, ਹੁਣ ਮੈਂ ਜਦੋਂ ਨੈਕਸਟ ਵੀਕ ਆਉਂਗਾ ਮੈਂ ਵੀ ਕਹੂੰਗਾ, ਪਰ ਮੈਂ ਹੋਮ ਜਿਮ ਵਾਲਾ ਨਹੀਂ ਕਰ
1: ਪਾਉਂਗਾ, ਕੁਝ ਵੀ ਮਤਲਬ ਭਾਵੇਂ ਵਾਕ ਹੀ ਕਰ ਲਏ ਇਨਸਾਨ, ਰਣਜੋਤ ਵੀਰ ਜੀ ਹਰ ਵਾਰੀ ਕਹਿੰਦੇ ਆ ਕਿ ਕੁਛ ਨੀ ਤੇ ਤੋਰ ਹੀ ਲਓ, ਉਹ ਚੀਜ਼ ਤੋਂ ਮਤਲਬ ਮੇਰੇ ਦਿਮਾਗ 'ਚ ਆਪਾਂ ਨਾ ਗੱਲ ਕਰ ਲੈਂਦੇ ਕ੍ਰਿਸ਼ਨਾ ਜੀ ਕਿ ਕੋਈ ਅਸਰ ਨਹੀਂ ਹੁੰਦਾ, ਲੇਕਿਨ ਯੂ ਨੈਵਰ ਨੋ ਕਿਸ ਚੀਜ਼ ਦਾ ਕਿਸ ਪਾਸੇ ਕਦੋਂ ਅਸਰ ਹੁੰਦਾ। ਤੇ ਉਹ ਤੁਰਨ ਵਾਲੀ ਚੀਜ਼ ਨੂੰ ਮੇਰੇ ਇੱਕ ਵਾਰੀ ਗੱਲ ਚੱਲਦੀ ਸੀਗੀ ਸਾਡੀ ਫੋਨ ਤੇ, ਤੇ ਮੈਂ ਕਿਹਾ ਨਹੀਂ ਠੰਡ 'ਚ ਤੁਸੀਂ ਤੁਰ ਰਹੇ ਹੋ, ਕਹਿੰਦੇ ਫਿਰ ਕੀ ਹੋਇਆ। ਫਿਰ ਮੈਨੂੰ ਇੱਦਾਂ ਲੱਗਿਆ ਘਰੇ ਸਮਾਨ ਪਿਆ ਸਾਰਾ ਕੁਛ, ਤੁਸੀਂ ਸੋਹਣਾ ਸਪੇਸ ਬਣਾਇਆ ਤੇ ਵਾਈ ਆਰ ਵੇਸਟਿੰਗ, ਹੈ ਨਾ। ਤੇ ਹੈਲਥ ਓਬਵੀਅਸਲੀ ਹੁਣ ਜਿਹੜੀ ਉਮਰ 'ਚ ਆਪਾਂ ਨੇ ਜਿਸ ਸਰੀਰ ਨੂੰ ਨਹੀਂ ਚਲਾਇਆ ਤੇ ਖੜ ਜਾਣਾ, ਤੇ ਉਹ ਚੀਜ਼ ਨੇ ਮੈਨੂੰ ਮੋਟੀਵੇਟ ਕੀਤਾ। ਆਪਾਂ ਗੱਲ ਕੀਤੀ ਕਿ ਨਹੀਂ ਯਾਰ ਲੈਟ ਸਟਾਰਟ, ਥੋੜੇ ਥੋੜੇ ਤੋਂ ਸ਼ੁਰੂ ਕਰਦੇ ਹਾਂ, ਤੇ ਕਰਦੇ ਕਰਦੇ ਹੁਣ ਸ਼ੁੱਕਰਵਾਰ ਤੇ ਆਈ ਗਿਆ ਤੇ
0: ਅੱਛਾ ਵੀਕ ਹੋ ਗਿਆ ਹੈ ਕੰਪਲੀਟ।
1: ਸੋਮਵਾਰ ਤੋਂ ਸ਼ੁੱਕਰਵਾਰ ਤੇ ਆ
0: ਗਿਆ। ਤਾਲੀਆਂ ਤਾਲੀਆਂ, ਕੀ ਬਾਤ ਹੈ, ਦੈਟ ਇਜ਼ ਗੁੱਡ, ਦੈਟ ਇਜ਼ ਗੁੱਡ ਯਾਰ।
1: ਤੇ ਉਹਨੂੰ ਆਪਾਂ ਕੰਟੀਨਿਊ ਰੱਖਣਾ, ਥਿਸ ਇਜ਼ ਮਾਈ ਹਾਈਲਾਈਟ। ਤੁਸੀਂ ਵੀ ਆ ਕੇ ਜ਼ਰੂਰ ਦੱਸ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਜਦੋਂ ਅਸੀਂ ਤੁਹਾਨੂੰ ਸੱਦਾ ਦੇਵਾਂਗੇ ਉਦੋਂ ਤੁਸੀਂ ਆਇਓ ਤੇ ਆਪਣੀ ਗੱਲਾਂ ਸੁਣਾਇਓ। ਇੰਤਜ਼ਾਰ ਰਹੇਗਾ ਸਾਨੂੰ।
0: ਅਗਲੇ ਸੈਗਮੈਂਟ ਤੋਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਿ ਦੱਸੋ ਬਈ।
1: ਹਾਂ ਦੱਸੋ ਕਿ ਤੁਸੀਂ ਕੀਤਾ ਜਾਂ ਕਿਹੜੀ ਵਧੀਆ ਚੀਜ਼ ਤੁਹਾਡੇ ਨਾਲ ਵਾਪਰੀ।
0: ਹਾਂ ਕਿਹੜੀ ਚੀਜ਼ ਮੋਟੀਵੇਟ ਕਰੀ ਕਰਨ ਨੂੰ, ਹੈ ਨਾ। ਮੋਟੀਵੇਸ਼ਨ ਬੜੀ ਓਵਰਰੇਟਿਡ ਚੀਜ਼ ਆ, ਕਿਉਂਕਿ ਜਦ ਤੱਕ ਡਿਸਿਪਲਿਨ ਨਾਲ ਲਿਆਓ ਨਾ, ਹੈ ਨਾ, ਉਹ ਹੋ ਨਹੀਂ ਪਾਉਂਦੀ। ਮਤਲਬ ਓਬਵੀਅਸਲੀ ਯੂ ਮਾਈਟ ਬੀ, ਜਿਸ ਤਰ੍ਹਾਂ ਮੈਂ ਪਿਛਲੇ 2 ਸਾਲ ਤੋਂ ਬਹੁਤ ਮੋਟੀਵੇਟਡ ਹਾਂ। ਮੇਰੀ ਮੋਟੀਵੇਸ਼ਨ ਨੇ ਬਹੁਤ ਜਿਮਸ ਨੂੰ $1,000-1,200 ਮੇਰੇ ਖਿਆਲ ਹਫ਼ਤੇ ਦੇ ਹਿਸਾਬ

0: आपके पास वो वाली नहीं है, वो वाली नहीं है कि थोड़े को पुल अप ली हुंदी है, मैकेनिकल नहीं हुंदी है ना, आई नीड दैट, देयर आर वेरी लेस बेंचेस इन योर बेंच जिम, बंदा गल्लां सारियां कर लैंदा, जाना फिर कदी भी नहीं. न्यू ईयर च बड़ा लगदा हुंदा तांता जिम से
1: बड़ी. हां ते है कि चलो ए वधिया होया, हुन शुक्रवार तक ते आपा पहुंचया, सोमवार तो
0: फिर सैटरडे संडे जिम होएगा कि नहीं होएगा?
1: हो सैटरडे. एक ए भी खुशखबरी है कि मेरा मतलब साडा मेरे पति देवदास साडा दोवां दा कॉमन फ्रेंड आया इंडिया तो.
0: अच्छा.
1: ओ काम तो आया इत्थे
0: पार्टी शादी होएगी फिर
1: ते फिर सैटरडे थोड़ा औखा है, पर मे बी शनिवार सवेरे कर सकदे हो.
0: छोटी जी निक्की जी प्यारी जी ब्रेक लेके आने आके फिर गल्ला बातां इसे तरीके नाल तोरे रखांगे अज है ना. फ्री अगेन टेलिंग एवरीवन कि फ्री व्हील जी चैट है, ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਜੁੜ ਸਕਦੇ ਹੋ ਅਤੇ ਗੱਲਾਂ ਬਾਤਾਂ ਆਪਾਂ ਵਧਾਉਂਦੇ ਰਹਾਂਗੇ ਅਤੇ ਆਪਣਾ ਮਾੜੇ ਜਿਹੇ ਪਹਿਲੇ ਮੈਸੇਜ ਲੈ ਲਈਏ ਜੋ ਹੁਣ ਤੱਕ ਆਇਆ ਹੈ ਨਾ, ਫਿਰ ਕਰਦੇ ਹਾਂ ਜੀ. ਆਹਾ ਆਪਣਾ ਜਗ ਸੰਧੂ ਜੀ ਕਰਦੇ ਨੇ ਮੈਸੇਜ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਦੀਨਾ ਨਾਥ ਦੇ ਕੁਲਚੇ ਯਾਦ ਕਰਾਤੇ, ਬਾਬੇ ਦਾ ਰਸ, ਮੱਦੀ ਦੇ ਪਰੌਂਠੇ, ਆਏ ਹਾਏ ਕਚੌਰੀ ਭਾਈ. ਹਾਂ ਕਚੌਰੀ ਮੱਦੀ ਦੇ, ਹਾਂਜੀ ਮੱਦੀ ਦੇ ਸਮੋਸੇ ਹੁੰਦੇ ਸੀ ਉਹ, ਧੰਨੇ ਦੀ ਕਚੌਰੀ ਹੁੰਦੀ ਸੀ.
1: ਕਚੌਰੀ ਦੇ ਵਿੱਚ ਤੇ ਕੋਟਾ ਦਾ ਕੋਈ ਮਤਲਬ ਕੋਈ ਕੰਪੀਟੀਸ਼ਨ ਨਹੀਂ.
0: ਆਪਨੇ ਯਸ਼ ਜੀ ਦੰਨੇ ਕੀ, ਆਪਨੇ ਦੰਨੇ ਕੀ ਕਚੌਰੀ ਨਹੀਂ ਕਹੀ ਹੈ, ਦੰਨਾ 150 ਸਾਲ ਸੇ ਦੰਨਾ ਕਚੌਰੀ ਬਣਾ ਰਹਾ ਹੈ.
1: ਨਹੀਂ ਨਹੀਂ, ਕੋਟਾ ਕੀ ਕਚੌਰੀ ਇਜ਼ ਵਰਲਡ ਫੇਮਸ.
0: ਅੱਛਾ,
1: ਸਮੋਸੇ ਕਿੱਥੇ ਦੇ ਵੀ ਫੇਮਸ ਹੋ ਸਕਦੇ.
0: ਚਲੋ ਹੁਣ ਜਦੋਂ ਨੈਕਸਟ ਟਾਈਮ ਆਪਾਂ ਕਦੀ ਜੁੜੇ ਨਾ ਇੰਡੀਆ ਤੇ ਆਪਾਂ ਕਚੌਰੀ ਕਚੌਰੀ ਕਰ ਦੇਣਾ.
1: ਹਾਂ ਹਾਂ ਬਿਲਕੁਲ
0: ਸਹੀ ਕਿ ਨਹੀਂ.
1: ਉਸ 'ਚ ਤਾਂ ਆਪਾਂ ਨੂੰ ਕੌਨਫੀਡੈਂਸ ਹੈ ਕਿ ਕੋਟਾ ਦੀ ਕਚੌਰੀ ਜਿੱਤੇਗੀ.
0: ਤਾਂ ਫਿਰ ਠੀਕ ਹੈ, ਆਪਾਂ ਇੱਦਾਂ ਕਰਦੇ ਹਾਂ ਛੋਟਾ ਜਿਹਾ ਮੋਟਾ ਜਿਹਾ ਬ੍ਰੇਕ ਲੈ ਕੇ ਆਉਂਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਜਿਸ ਰੁੱਖ ਆਪਾਂ ਤੋਰੀਆਂ ਹੋਈਆਂ ਸੀਗੀਆਂ ਕਚੌਰੀ ਤੋਂ ਪਰੇ. ਕਚੌਰੀ ਦੀਆਂ ਗੱਲਾਂ ਹੋ ਗਈਆਂ ਗਾਇਸ, ਪਰ ਤੁਸੀਂ ਕਰਨਾ ਚਾਹੁੰਦੇ ਕਚੌਰੀ ਬਾਰੇ ਵੀ ਗੱਲ ਕਰਨਾ ਚਾਹੁੰਦਾ, ਵੈਰੀ ਮੱਚ ਹੈਪੀ ਟੂ ਡੂ ਦੈਟ. ਅਤੇ ਆਉਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ.
1: ਸੁਣਦੇ ਰਹੋ ਰੇਡੀਓ ਹਾਂਜੀ
0: 1674 AM.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ. ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ. ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ. ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ. fuelplan.gov.au/punjabi ਤੇ ਜਾਓ. ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 422-905-860 ਔਰ ਵਿਜ਼ਿਟ bansallawyers.com.au.
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ. ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ. ਵਰਕ ਐਂਡ ਪੇਂਟ, ਫ੍ਰੀ ਲੋਨ, ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ. ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ. ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ.
6: ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au.
6: ਯਾਦ ਰੱਖੋ, 9077973
7: VY Immigration and Education Consultant
6: हर कदम तो अड्डे नाल
8: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ई है 8 साल तो भी वद्दा तजुर्बा बंसल इमिग्रेशन

0: ਹੈਲੋ ਹੈਲੋ ਹੈਲੋ ਹੈਲੋ ਰਾਜਸਥਾਨੀ ਫੋਕ ਦੇ ਨਾਲ ਅਸੀਂ ਕੀਤੀ ਜੀ ਵਾਪਸੀ। ਮੇਰਾ ਨਾਮ ਹੈ ਕ੍ਰਿਸ਼ਨਾ ਐਂਡ ਤੁਸੀਂ ਬਣੇ ਹੋਏ ਹੋ ਅੱਜ ਮੇਰੇ ਨਾਲ ਅੱਜ ਦੇ ਹਾਂਜੀ ਲਾਈਵ ਪ੍ਰੋਗਰਾਮ ਤੇ। ਮੇਰੇ ਨਾਲ ਯਸ਼ਪ੍ਰੀਤ ਜੀ ਨੇ,
1: ਹਾਂਜੀ ਹਾਂਜੀ ਬਿਲਕੁਲ,
0: ਇਹਨਾਂ ਨੇ ਬੜਾ ਪਿਆਰਾ ਗਾਣਾ ਲਵਾਇਆ ਜੀ।
1: ਬਿਲਕੁਲ ਰਾਜਸਥਾਨ ਮੈਂ ਆਪਕੋ ਲੈ ਕੇ ਚਲੀ ਹੂੰ। ਤੋ ਕ੍ਰਿਸ਼ਨਾ ਜੀ, ਰਾਜਸਥਾਨ ਮੇਂ ਨਾ ਬਹੁਤ ਸਾਰੇ ਕਿਲੇ ਹੈ, ਬਹੁਤ ਸਾਰੀ ਕਹਾਣੀਆਂ, ਬਹੁਤ ਸਾਰੇ ਕਿੱਸੇ ਹੈ। ਤੋ ਇਸ ਸੈਗਮੈਂਟ ਮੇਂ ਮੇਰੀ ਕੋਸ਼ਿਸ਼ ਰਹੇਗੀ ਕਿ ਹਰ ਬਾਰ ਆਪਕੋ ਕਿਸੀ ਕਿਲੇ ਸੇ ਜੁੜੀ ਕੋਈ ਕਹਾਣੀ ਸੁਣਾਓ। ਤੋ ਆਜ ਕੀ ਕਹਾਣੀ ਜੋ ਹੈ ਨਾ ਬੜੀ ਇੰਟਰਸਟਿੰਗ ਹੈ। ਆਜ ਕੀ ਕਹਾਣੀ ਹੈ, ਰਾਜਸਥਾਨ ਮੇਂ ਇੱਕ ਜਗ੍ਹਾ ਹੈ ਜਿਸੇ ਏਸ਼ੀਆ ਕੇ ਸਬਸੇ ਡਰਾਵਨੇ ਯਾ ਹੌਂਟਡ ਪਲੇਸਿਸ ਮੇਂ ਸੇ ਇੱਕ ਮਾਨਾ ਜਾਤਾ ਹੈ। ਤੋ ਆਜ ਬਾਤ ਹੋਣੇ ਜਾ ਰਹੀ ਹੈ ਭਾਨਗੜ੍ਹ ਕਿਲੇ ਕੀ। ਭਾਨਗੜ੍ਹ ਇੱਕ ਐਸੀ ਜਗ੍ਹਾ ਹੈ ਕਿ ਜਹਾਂ ਪੇ ਏਕ ਜ਼ਮਾਨੇ ਮੇਂ 9000 ਸੇ ਵੀ ਜ਼ਿਆਦਾ ਪਰਿਵਾਰ ਰਹਿਤੇ ਥੇ। ਔਰ ਆਜ ਕੀ ਬਾਤ ਕਰੇਂ, ਆਜ ਵਹਾਂ ਪੇ ਅੰਧੇਰਾ ਹੋਣੇ ਕੇ ਬਾਅਦ ਜਾਣਾ ਅਲਾਓ ਨਹੀਂ ਹੈ। ਤੋ ਉਸਮੇਂ ਦੋ ਕਹਾਣੀਆਂ ਜੁੜਦੀ ਹੈ ਕਿ ਦੋ ਸ਼ਰਾਪ ਹੈ ਜਾਂ ਦੋ ਕਹਾਣੀਆਂ ਹੈ, ਉਨਕੇ ਬਾਰੇ ਮੇਂ ਮੈਂ ਆਜ ਬਾਤ ਕਰੂੰਗੀ। ਆਪ ਬਤਾਈਏਗਾ ਆਪਕੋ ਕੌਨ ਸੀ ਕਹਾਣੀ ਪਤਾ ਹੈ, ਆਪਕੋ ਕੌਨ ਸੀ ਕਹਾਣੀ ਇੰਟਰਸਟਿੰਗ ਲਗੀ। ਤੋ ਕਹਾਣੀ ਹੋ ਹੈ, ਪਹਿਲੀ ਕਹਾਣੀ ਭਾਨਗੜ੍ਹ ਕਾ ਕਿਲਾ, ਸੋਰੀ ਭਾਨਗੜ ਕਾ ਜੋ ਕਿਲਾ ਥਾ ਨਾ, ਉਸਮੇ ਨਾ ਪਹਿਲੇ ਇੱਕ ਬਾਬਾ ਥੇ, ਬਾਬਾ ਬਿਲਾਈ ਨਾਥ। ਬਾਬਾ ਬਿਲਾਈ ਨਾਥ ਕਾ ਕਿਆ ਥਾ ਕਿ ਵੋ ਬਹੁਤ ਸਾਰਾ ਤਪ ਕਰਤੇ ਥੇ ਔਰ ਵੋ ਏਰੀਆ ਉਨ੍ਹੀਂ ਕਾ ਥਾ ਇੱਕ ਹਿਸਾਬ ਸੇ। ਤੋ ਜੋ ਰਾਜਾ ਮਾਨ ਸਿੰਘ ਥੇ, ਮਾਨ ਸਿੰਘ ਰਾਜਾ ਕੇ ਭਾਈ ਮਾਧਵ ਸਿੰਘ, ਉਨ੍ਹੇ ਲਗਾ ਕਿ ਯੇ ਏਰੀਆ ਮੁਝੇ ਲੈਣਾ ਹੈ, ਮੁਝੇ ਯਹਾਂ ਪੇ ਕਿਲਾ ਬਣਾਉਣਾ ਹੈ, ਮੁਝੇ ਆਪਣਾ ਇੱਕ ਕਹਿ ਲਓ ਸਾਮਰਾਜਯ ਬਣਾਉਣਾ ਹੈ ਵਹਾਂ ਪੇ। ਤੋ ਉਨ੍ਹੋਂਨੇ ਜਾ ਕੇ ਬਾਬਾ ਬਿਲਾਈ ਨਾਥ ਸੇ ਕਰੀ ਰਿਕੁਐਸਟ ਕਿ ਪਲੀਜ਼ ਬਾਬਾ ਜੀ ਮੁਝੇ ਯੇ ਏਰੀਆ ਦੇ ਦੇ ਔਰ ਮੈਂ ਯਹਾਂ ਪੇ ਇੱਕ ਸਮਾਜ ਬਸਾਉਣਾ ਚਾਹਤਾ ਹੂੰ, ਲੋਗੋ ਕੋ ਰੱਖਣਾ ਚਾਹਤਾ ਹੂੰ ਔਰ ਬੜੇ ਸੁੰਦਰ ਇੱਕ ਕਿਲੇ ਕੋ ਬਣਾਉਣਾ ਚਾਹਤਾ ਹੂੰ। ਅਬ ਬਾਬਾ ਬਿਲਾਈ ਨਾਥ ਨੇ ਕਿਹਾ ਠੀਕ ਹੈ ਬਣਾ ਲਓ, ਪਰ ਮੇਰੀ ਕੁਛ ਸ਼ਰਤ ਹੈ। ਉਹਨੇ ਕਿਹਾ ਬਤਾਓ ਬਈ ਕਿਆ ਸ਼ਰਤ ਹੈ। ਤੋ ਉਹਨਾਂ ਨੇ ਕਿਹਾ ਕਿ ਦੇਖੋ ਬਣਾ ਤੋ ਲੋ ਤੁਮ ਕਿਲਾ, ਲੇਕਿਨ ਸ਼ਰਤ ਇਹ ਹੈ ਕਿ ਜੋ ਮੇਰਾ ਘਰ ਹੈ, ਕੋਈ ਵੀ ਕਿਲੇ ਕੀ ਇਮਾਰਤ ਜਾਂ ਕੋਈ ਵੀ ਮਕਾਨ ਮੇਰੇ ਘਰ ਸੇ ਉੱਚਾ ਨਹੀਂ ਹੋਣਾ ਚਾਹੀਏ। ਔਰ ਦੂਸਰੀ ਸ਼ਰਤ ਇਹ ਹੈ ਕਿ ਕੋਈ ਵੀ ਮਕਾਨ ਜਾਂ ਕੋਈ ਵੀ ਕਿਲੇ ਕੀ ਜੋ ਪਰਛਾਈ ਹੈ ਵੋ ਮੇਰੇ ਘਰ ਤੱਕ ਨਹੀਂ ਪਹੁੰਚਣੀ ਚਾਹੀਏ। ਮੈਂ ਕਿਹਾ ਇਹ ਕੌਨ ਸੀ ਬੜੀ ਬਾਤ ਹੈ, ਠੀਕ ਹੈ ਡਨ ਹੋ ਗਿਆ। ਤੋ ਮਾਧਵ ਜੀ ਨੇ ਬਸਾਇਆ, ਕਿਲਾ ਬਣਾਇਆ ਔਰ ਵਹੀਂ ਸੇ ਭਾਨਗੜ੍ਹ ਬਣਾ। ਲੇਕਿਨ ਉਸਕੇ ਬਾਅਦ ਕਿਆ ਹੋਆ, ਜੋ ਉਨਕੇ ਪੋਤੇ ਥੇ ਮਾਧਵ ਸਿੰਘ ਕੇ, ਵੋ ਉਨਕਾ ਨਾਮ ਥਾ ਅਜਬ ਸਿੰਘ। ਅਜਬ ਸਿੰਘ ਬੀਂਗ ਯੂ ਨੋ ਕਹਿਤੇ ਨਾ ਆਗੇ ਆਗੇ ਜੈਸੀ ਜਨਰੇਸ਼ਨ ਜਾਤੀ ਹੈ, ਤੋ ਆਗੇ ਜਨਰੇਸ਼ਨ ਗਈ, ਉਹਨਾਂ ਨੇ ਬੋਲਾ ਕਿ ਇਹ ਸਭ ਬਾਤੇ ਮੇਰੇ ਲਈ ਮੈਟਰ ਨਹੀਂ ਕਰਦੀ। ਤੋ ਅਜਬ ਸਿੰਘ ਨੇ ਆਪਣੇ ਕਿਲੇ ਕੀ ਲੰਬਾਈ ਬੜਾ ਦੀ, ਉਹਨਾਂ ਨੇ ਬਹੁਤ ਹਾਈਟ ਪਹੁੰਚਾ ਦੀ ਔਰ ਜੋ ਵੋ ਕਿਲੇ ਕੀ ਕਹਿ ਲਓ ਰਿਫਲੈਕਸ਼ਨ ਹੈ ਨਾ, ਕਿਲੇ ਕੀ ਪਰਛਾਈ ਜੈਸੇ ਹੀ ਬਾਬਾ ਬਿਲਾਈ ਨਾਥ ਕੇ ਘਰ ਪਰ ਪੜੀ, ਤੋ ਬਾਬਾ ਜੀ ਹੋ ਗਏ ਨਾਰਾਜ਼, ਉਹਨਾਂ ਨੇ ਦੇ ਦਿਆ ਸ਼ਰਾਬ ਕਿ ਯਹਾਂ ਪੇ ਅਬ ਕੋਈ ਨਹੀਂ ਵਸੇਗਾ, ਔਰ ਧੀਰੇ ਧੀਰੇ ਕਰਕੇ ਪੂਰਾ ਵੋ ਏਰੀਆ ਖਤਮ ਹੋ ਗਿਆ।
0: ਓਕੇ,
1: ਇਹ ਤੋ ਹੋ ਗਈ ਇੱਕ ਕਹਾਣੀ, ਠੀਕ ਹੈ। ਅਬ ਇੱਕ ਔਰ ਕਹਾਣੀ ਹੈ ਜੋ ਮੁਝੇ ਜ਼ਿਆਦਾ ਥੋੜੀ ਐਸੀ ਲੱਗਦੀ ਹੈ ਕਨਵਿੰਸਿੰਗ, ਪਤਾ ਨਹੀਂ। ਹਾਂ ਮਤਲਬ ਯੇ ਹੈ ਕਿ ਕਹਿਤੇ ਕਿ ਭਾਨਗੜ੍ਹ ਮੇਂ ਅੰਧੇਰਾ ਹੋਣੇ ਕੇ ਬਾਅਦ ਕੋਈ ਵੀ ਨਹੀਂ ਜਾਤਾ, ਈਵਨ ਵਹਾਂ ਪੇ ਬੜੇ ਬੜੇ ਬੋਰਡਸ ਵੀ ਲਗੇ ਹੋਏ ਕਿ ਸ਼ਾਮ ਸੂਰਜ ਡੂਬਨੇ ਕੇ ਬਾਅਦ ਵਹਾਂ ਪੇ ਕੋਈ ਨਹੀਂ ਜਾਏਗਾ। ਤੋ ਦੂਸਰੀ ਕਹਾਣੀ ਹੈ ਕਿ ਇੱਕ ਰਾਜਕੁਮਾਰੀ ਥੀ ਜਿਸਕਾ ਨਾਮ ਥਾ ਰਤਨਾਵਤੀ। ਰਤਨਾਵਤੀ ਕਹਿਤੇ ਕਿ ਇਤਨੀ ਖੂਬਸੂਰਤ ਥੀ ਕਿ ਉਸਸੇ ਜ਼ਿਆਦਾ ਖੂਬਸੂਰਤ ਕੋਈ ਥਾ ਹੀ ਨਹੀਂ। ਹਰ ਇੱਕ ਇਨਸਾਨ ਕੋ ਲੱਗਤਾ ਥਾ ਕਿ ਅਗਰ ਕੋਈ ਸੁੰਦਰ ਹੋ ਤੋ ਰਤਨਾਵਤੀ ਜੈਸਾ ਹੋ। ਤੋ ਇੱਕ ਜਾਦੂਗਰ ਥਾ ਉਸ ਜ਼ਮਾਨੇ, ਉਸੇ ਰਤਨਾਵਤੀ ਬੜੀ ਪਸੰਦ ਆਈ, ਉਸਨੇ ਇੱਕ ਪਲਾਨ ਬਣਾਇਆ ਰਤਨਾਵਤੀ ਕੋ ਵਸ਼ ਮੇਂ ਕਰਨੇ ਕਾ। ਇੱਕ ਇਤਰ ਬਣਾਇਆ ਉਹਨੇ ਜਾਦੂਗਰ ਨੇ ਕਿ ਜੈਸੇ ਵੋ ਇਤਰ ਰਤਨਾਵਤੀ ਲਗਾਏਗੀ ਔਰ ਵੋ ਮੇਰੇ ਵਸ਼ ਮੇਂ ਹੋ ਜਾਏਗੀ, ਮੇਰੇ ਪਾਸ ਆਪਣੇ ਆਪ ਚਲੀ ਆਏਗੀ। ਤੋ ਇੱਕ ਵਾਰ ਰਤਨਾਵਤੀ ਬਾਜ਼ਾਰ ਮੇਂ ਸ਼ੋਪਿੰਗ ਕਰ ਰਹੀ ਥੀ। ਤੋ ਰਤਨਾਵਤੀ ਆਪਣੀ ਦਾਸੀਓ ਕੇ ਸਾਥ ਸ਼ੋਪਿੰਗ ਕਰ ਰਹੀ ਥੀ। ਤੋ ਜੈਸੇ ਵੋ ਇਤਰ ਕੀ ਦੁਕਾਨ ਮੇਂ ਪਹੁੰਚੀ, ਕਿਸੀ ਆਲੇ ਬਹਾਨੇ ਮਤਲਬ ਜੈਸੇ ਤੈਸੇ ਵੀ, ਦੇਖੋ ਮੇਰੀ ਪੰਜਾਬੀ ਆ ਗਈ, ਜੈਸੇ ਤੈਸੇ ਨਾ ਉਹਨਾਂ ਨੇ ਉਸ ਜਾਦੂਗਰ ਨੇ ਕਿਆ ਕਿਆ, ਵੋ ਇਤਰ ਵਹਾਂ ਪੇ ਰੱਖ ਦਿਆ ਔਰ ਰਿਪਲੇਸ ਕਰ ਦਿਆ ਜੋ ਉਹਨਾਂ ਨੇ ਸਮਾਨ ਖਰੀਦਾ ਥਾ ਉਸਕੇ ਸਾਥ। ਯੇ ਕਰਤੇ ਹੋਏ ਰਤਨਾਵਤੀ ਕੀ ਇੱਕ ਦਾਸੀ ਨੇ ਦੇਖ ਲਿਆ। ਤੋ ਦਾਸੀ ਨੇ ਰਤਨਾਵਤੀ ਕੋ ਬਤਾ ਦਿਆ ਕਿ ਯੇ ਜੋ ਇਤਰ ਤੁਮ ਖਰੀਦ ਕੇ ਲਾਈ ਹੋ ਵੋ ਐਸੇ ਐਸੇ ਕਰਕੇ ਉਸ ਜਾਦੂਗਰ ਨੇ ਚੇਂਜ ਕੀਆ ਹੈ। ਤੋ ਰਤਨਾਵਤੀ ਕੋ ਬੜਾ ਗੁੱਸਾ ਆਇਆ ਕਿ ਐਸੇ ਕੈਸੇ, ਹਾਲਾਂਕਿ ਉਸੇ ਕੁਛ ਪਤਾ ਨਹੀਂ ਥਾ ਕਿਉਂ ਉਸਨੇ ਚੇਂਜ ਕੀਆ, ਬਟ ਉਸਨੇ ਵੋ ਗੁੱਸੇ ਮੇਂ ਵੋ ਇਤਰ ਆਪਣੀ ਖਿੜਕੀ ਸੇ ਬਾਹਰ ਫੇਂਕ ਦਿਆ। ਤੋ ਜੈਸੇ ਇਤਰ ਕੀ ਸ਼ੀਸ਼ੀ ਵਹਾਂ ਪੇ ਨੀਚੇ ਗਿਰੀ ਖਿੜਕੀ ਸੇ, ਤੋ ਵੋ ਸ਼ੀਸ਼ੀ ਟਕਰਾ ਕੇ ਚੱਟਾਨ ਸੇ लग गई है ना, तो चट्टान पर वो इत्र फैल गया। तो इत्र में जो जादू था कि जो भी वो इत्र लगाएगा उसके मोह में बस जाएगा, तो वो जो चट्टान थी वो जादूगर की तरफ अट्रैक्ट हो गई है ना। तो जैसे ही चट्टान पे वो इत्र का नशा चढ़ा, वो पीछे पीछे जादूगर के भागी और उस पर गिर गई। तो जादूगर को कुचल के मार दिया उस चट्टान ने।
0: बल्ले, बल्ले।
1: तो मरते मरते जादूगर ने श्राप दिया कि ये जगह ऐसी है, यहाँ पे कोई भी नहीं बसेगा। फिर थोड़े टाइम बाद वहाँ पे मुगल आए, हमला हुआ, रत्नावती सहित सारे वहाँ के लोग मर गए और इसीलिए वो जगह हॉन्टेड है। तो आप भी बताएं अगर आपके पास कोई कहानी है ऐसी। तो ये तो थी भानगढ़ की कहानी।
0: तुसी डराई जांदे जे सानू है, सानू बढ़ा के तुसी डराई जांदे जे।
1: पर यही है ना खासियत कि इतनी सारी कहानियां है ना, इसलिए मुझे लगा कि हर बार मैं फ्राइडे एक ना एक कहानी लेके आऊं।
0: अच्छा नहीं वैसे है, मतलब राजस्थान दे नाल ए वाला मिस्टिसिज्म बहुत जुड़िया हुआ है ना, जिन्ने किले उन्ने ही कहानियां।
1: हां जी हां जी, बहुत सारी कहानियां है और बड़ी इंटरेस्टिंग कहानी है। हर बार आप देखोगे ना, मतलब आप किसी, मेरा ये है टिप कि अगर कोई भी आप किला या कोई भी फोर्ट अगर आप देखने जाते हो ना, तो आप जरूर कोई गाइड करें। जिस वे में वो लोग एक्सप्लेन करते हैं ना, आपको ऐसा लगता है आप वहीं पहुंच गए उस युग में।
0: तुसी आ कहानी सुनाई जा रही है, मैंने भूल भुलैया याद आ गई। रत्नावती ना मंजुलिका आमी जे तुम्हारे छिन छिन छिन।
1: मुझे खुद लगा कि मैंने गाना तो इतना सुंदर चलाया उसके बाद बाद में
0: राजा अक्षय वाला क्या बढ़िया काम से ना, पहली वाली भूल भुलैया, पहली वाली भूल भुलैया ही सी, क्या काम से ना,
1: फर्स्ट ही होती है। फिर बाद में जो जितने पार्ट आते हैं फिर उस वो कन्विंस का मतलब कम कर पाते हैं।
0: हाँ,
1: बहुत रेयर ही होता है।
0: उन्होंने कहता है कि क्या नाम है लड़की का जो जो वो पेशेंट है, वो कहता राधा आधा नहीं आधा नहीं। अच्छा यार मैं बहुत ज्यादा ना करके आया हुआ हूँ काम, तो मैं भी करता हूँ। क्या बात है, वेरी गुड। तो अगे गलां बातें आप बताने, पर थोड़े जे मैसेज जो पहले रह गए थे आप हूँ भी थानू दसते हैं भी कि मैसेज की आए ने। जतेंद्र सिंह जी मैसेज भेजते हैं, सत श्री अकाल जी सारिआं नूं, सारिआं दिन वधिया रहे। साढ़े कोल मंडे नूं बेबी आ रहा। वाह वधाइयां जी, बहुत बहुत वधाइयां। एंड यस्टरडे साड़ी एनिवर्सरी सी, गुड थिंग्स ऑफ द वीक, वेरी गुड। मैं कॉल करनी सी बट दिल धड़कदा बहुत। नहीं भाजी मैं इन्ना कोई खतरनाक आदमी थोड़ी है, ऐसी कोई बात नहीं है। बट बहुत बहुत मुबारकां होन थानू है ना, आने वाले बेबी लिए बहुत ज़्यादा मुबारकां होन, थोड़ी एनिवर्सरी की बहुत बहुत मुबारकां होन। रब इदा ही भाग लावे, सदा चढ़दी कलां च रहो। मेरे वालों बहुत बहुत बहुत गुड़ी गुड़ी विशेस।
1: हाँ जी हाँ जी, बिल्कुल मुबारकां जी थानू, थोड़े सारे परिवार नू भी, जेड़ा जी आ रहा है उनू जी आया नू।
0: वेरी गुड,
1: बाकी मैसेजेस भी पढ़ लेने आप।
0: जी जी जी, मोहन सिंह जी कहंदे ने कि जी बीकानेर दे किले बारे दी कहानी दसो, असी गए सी, उन्होंने दस्या कि ओह मपी मतीरियां पिछे ही लड़के हजारा लोग मर गए सन। अगेन माफी चाहूंगा, मैं ही मेरी हैंका नहीं है, मैं शायद गलत पढ़ता, पर ठीक है। बीकानेर तो नहीं कवर किया तुसी?
1: नहीं नहीं, अभी तो ये सेगमेंट अभी ताजा ताजा ही है,
0: बस
1: आज दूसरी ही कहानी थी।
0: मोहन सिंह जी तुसी तैयारी रखो, अगली बारी थोड़े लिए बीकानेर ही आया खड़ा, भावे मिठाई तो नहीं आप ले आ सकते बीकानेर ही है ना, पर यह तो आया ही खड़ा। तो अपना करमजीत कौर जी कहते हैं कि सत श्री अकाल जी, आई एम ऑलसो फ्रॉम जलंधर, ज्वाली के पकौड़े। हो ज्वाली के पकौड़े, हैव अ ग्रेट वीकेंड। जी जी जी, ज्वाली के पकौड़े मैं अच्छा। बहुत बारी कॉलेज ना बंक okay. करके गया, तो साढ़े जिस मित्र की कार चा जाते हैं, ओदी मामी जी एम सी से उस टाइम तो उस कैंट एरिया के, उन्होंने कार बछा ली, फिर असी पकड़े गए। मेरे घर दे कहंदे कि तू बड़ा बैड इन्फ्लुएंस है, कोई बंदा पॉजिटिव गल करे तू माड़ा है, पुठे पासे
1: पन्ना
0: है। देर वाज टाइम मॉडल टाउन जलंधर दियां चांपां मिलदियां हुंदियां सी जी। हां, इक ड्राइव थ्रू करके नाम सीगा, मैनूं करैक्ट करियो जे उत्थे दी चांपां, बंदे ने कार बनाई हुई सीगी जैसा कहंदे ना अमेरिकन मसल कार्स नहीं आंदियां, ਕੰਟੈਸਾ ਹੁੰਦੀ ਹੈ ਇੰਡੀਆ ਦੇ ਅੰਦਰ, ਮਸਟੈਂਗ ਕਹਿ ਲਓ ਜਿਸ 1965 ਟਾਈਪ, ਇੱਥੇ ਵੀ ਬੜੀਆਂ ਸੰਡੇ ਨੂੰ ਵਧੀਆ ਹੁਮ ਹੁਮ ਆ ਕੇ ਘੁੰਮ ਰਹੀਆਂ ਹੁੰਦੀਆਂ, ਉਹਨੂੰ ਬੰਦੇ ਨੇ ਮੋਡੀਫਾਈ ਕੀਤਾ ਸੀਗਾ ਸਪਰਿੰਗ ਰੋਲ ਚਾਂਪਾ, ਵਾਹ ਬਾਈ ਵਾਹ, ਤੇ ਮਤਲਬ ਮੈਨੂੰ ਪਹੁੰਚਾ ਤਾ ਤੁਸੀਂ ਮੇਰੇ ਦੇਸ਼, ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ। ਤੇ ਜੀ ਸਾਨੂੰ ਇੱਕ ਹੋਰ ਮੈਸੇਜ ਆਇਆ ਆਪਣਾ ਜਤਿੰਦਰ ਚੱਡਾ ਜੀ ਤੋਂ ਕਿ ਰਾਧੇ ਰਾਧੇ ਜੀ, ਆਜ ਕਾ ਦਿਨ ਸਭ ਕੇ ਲਈ ਮੰਗਲਮੈ ਹੋ। ਥੈਂਕ ਯੂ ਸਰ, ਰਾਧੇ ਰਾਧੇ ਆਪਕੋ ਵੀ, ਆਪਕਾ ਵੀ ਦਿਨ ਮੰਗਲਮੈ ਹੋ, ਬੜੀਆ ਹੋ, ਬਹੁਤ ਬੜੀਆ ਬੜੀਆ ਆਪਕਾ ਵੀਕੈਂਡ ਨਿਕਲੇ ਜੀ। ਅਤੇ ਸਾਨੂੰ ਇੱਕ ਹੋਰ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਆ ਕਵਲਜੀਤ ਜੀ, ਅਤੇ ਉਹ ਸਾਨੂੰ ਕਹਿੰਦੇ ਆ ਕਿ ਸ਼ੋ ਆਲਵੇਜ਼ ਗੁੱਡ ਐਂਡ ਆਈ ਐਮ ਗੋਇੰਗ ਟੂ ਰਣਜੀਤ ਬਾਬਾ ਸ਼ੋ ਟੁਮੋਰੋ। ਕਿਆ ਬਾਤ ਹੈ ਬਈ, ਵੈਰੀ ਗੁੱਡ। ਹੋਰ ਵੀ ਯਾਰ ਸਾਨੂੰ ਲੋਕੀ ਦੱਸੋ ਕੌਣ ਕੌਣ ਜਾ ਰਿਹਾ ਵੀਕਐਂਡ ਤੇ, ਵੀਕਐਂਡ ਤੇ ਫਿਲਮਾਂ ਵੀ ਲੱਗ ਰਹੀਆਂ ਹੋਣੀਆਂ ਕੋਈ ਨਾ ਕੋਈ।
1: ਹਾਂਜੀ ਬਿਲਕੁਲ, ਰੂਪੀ ਦੀ ਲੱਗ ਰਹੀ ਹੈ ਚੜ੍ਹਦੀ ਕਲਾ, ਚੜ੍ਹਦੀ ਕਲਾ ਮੂਵੀ ਆ ਰਹੀ ਹੈ। ਜੀ ਜੀ ਬਿਲਕੁਲ, ਤੇ ਤੁਸੀਂ ਦੱਸਿਓ ਜ਼ਰੂਰ ਜਿਹੜਾ ਕੋਈ ਵੀ ਵੇਖ ਕੇ ਆਏਗਾ ਮੂਵੀ ਕਿੱਦਾਂ ਦੀ ਲੱਗੀ ਤੁਹਾਨੂੰ, ਅਸੀਂ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਲੱਗੀ ਮੂਵੀ। ਤੇ ਵੀਕਐਂਡ ਤੇ ਕੀ ਕੁਛ ਤੁਸੀਂ ਕਰ ਰਹੇ ਹੋ, ਤੁਹਾਡੇ ਕੋਲ ਇਹ ਹਾਈਲਾਈਟ ਹੈ ਮੂਵੀਜ਼ ਆ ਰਹੀਆਂ ਚੜ੍ਹਦੀ ਕਲਾ ਤੇ ਰਣਜੀਤ ਬਾਵੇ ਦਾ ਸ਼ੋਅ ਹੈ, ਕਿਹੜਾ ਕਿਹੜਾ ਵੇਖਣ ਜਾ ਰਹੇ
0: ਹੋ? ਸ਼ੋਅ ਹੈ ਅੱਛਾ, ਜੂਨ ਦੇ ਮਿਡ ਚ ਬਹੁਤ ਵਧੀਆ ਵਧੀਆ ਫਿਲਮਾਂ ਆ ਰਹੀਆਂ।
1: ਬਿਲਕੁਲ ਬਿਲਕੁਲ,
0: ਤੇ ਉਦੋਂ ਅਮਨਦੀਪ ਜੀ ਨੇ ਵੀ ਗੁੱਡ ਮਾਰਨਿੰਗ ਭੇਜੀ ਹੈ ਜੀ। ਸੁਖਵਿੰਦਰ ਕੌਰ ਜੀ ਨੇ ਕਿਹਾ ਜੀ ਭਾਨਗੜ ਦੀ ਕਹਾਣੀ ਯੂਟਿਊਬ ਤੇ ਹੈਗੀ। ਯਸ ਜੀ, ਹਾਂਜੀ ਜੀ ਬਿਲਕੁਲ, ਹੁਣ ਰੇਡੀਓ ਤੇ ਵੀ ਹੋਵੇ। ਹਾਂ, ਤੇ ਰੌਬੀ ਰੌਬ ਜੀ ਕਹਿੰਦੇ ਨੇ ਭਾਜੀ ਰੈਨਕ ਬਾਜ਼ਾਰ ਚ ਪਕੌੜੇ ਵਾਲੀ ਦੁਕਾਨ ਐਂਡ ਨਈਅਰ ਦੀਆਂ ਪੂੜੀ। ਓ ਹੋ, ਕਿਆ ਗੱਲ ਬਾਤ ਕੀਤੀ, ਨਈਅਰ ਦੀਆਂ ਪੂੜੀਆਂ ਭਾਜੀ। ਜਿੰਨੇ ਸਾਲ ਅਸੀਂ ਕਪੂਰਥਲਾ ਰਹੇ, ਕਪੂਰਥਲਾ ਚ ਟ੍ਰੈਡੀਸ਼ਨ ਆ, ਵੈਸੇ ਮੈਂ ਕਿਹਾ ਪੂਰੇ ਪੰਜਾਬ ਚ ਟ੍ਰੈਡੀਸ਼ਨ ਆ ਕਿ ਸੰਡੇ ਘਰੇ ਸਵੇਰੇ ਖਾਣਾ ਕਿਤੇ ਨੀ ਬਣਦਾ। ਹਾਂ, ਜਿੱਥੇ ਭਟੂਰੇ ਆ ਜਾਣ ਭਟੂਰੇ, ਜਿੱਥੇ ਕਚੌਰੀਆਂ ਕਚੌਰੀਆਂ, ਜਿੱਥੇ ਪੂਰੀਆਂ ਤੇ ਪੂਰੀਆਂ। ਕਪੂਰਥਲਾ ਚ ਪੂਰੀਆਂ ਵਾਲੇ ਬਹੁਤ ਸੀਗੇ, ਮੇਰੇ ਪਰਸਨਲ ਸੀਗੇ, ਸਾਡੇ ਸੇਠੀ ਅੰਕਲ ਜੀ,
1: ਓਕੇ
0: ਬਲੈਸ ਯੂ ਅੰਕਲ, ਬੜੇ ਅੱਛੀ ਪੂਰੀਆਂ ਬਣਾਉਂਦੇ ਸੀਗੇ ਤੁਸੀਂ। ਤੇ ਦੇਸ਼ ਭਾਰਦਵਾਜ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਯਸ ਜੀ, ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ। ਕਿਆ ਬਾਤ ਹੈ, ਮੈਂ ਹੱਸਦਾ ਹੁੰਦਾ ਨਾ ਇਸ ਤਰੀਕੇ ਨਾਲ, ਤਾਂ ਕਰਕੇ ਮੈਨੂੰ ਰਾਵਣ ਕਹਿੰਦੇ ਆ। ਰਾਵਣ ਵੀ ਮੇਰੇ ਖਿਆਲ ਨਾਲ, ਇਫ ਆਈ ਐਮ ਨੋਟ ਰੋਂਗ, ਜਾਂ ਦਾਦਕਿਆਂ ਵੱਲੋਂ ਜਾਂ ਨਾਨਕਿਆਂ ਵੱਲੋਂ ਭਾਰਦਵਾਜ ਕੁੱਲ ਲੱਗਦਾ ਸੀਗਾ। ਸੋ ਕੋਈ ਕਹਿ ਲਓ, ਮੇਰੇ ਮੈਟਰਨਲ ਅੰਕਲ ਤਾਂ ਸੀਗੇ ਰਾਵਣ ਜੀ, ਇਹ ਆਪਾਂ ਕਹਿ ਸਕਦੇ ਹਾਂ, ਹੈ ਨਾ।
1: ਮੁਝੇ ਇਹ ਤਾਂ ਨਹੀਂ ਪਤਾ, ਲੇਕਿਨ ਕੋਟਾ ਕੇ ਪਾਸ ਜੋਧਪੁਰ ਹੈ, ਵੋ ਉਨਕਾ ਸਸੁਰਾਲ ਥਾ।
0: ਅੱਛਾ,
1: ਰਾਵਣ ਕਾ ਵਹਾਂ ਪੇ ਇਸੀਲੀਏ ਪੁਤਲਾ ਨਹੀਂ ਜਲਾਦੇ ਰਾਵਣ ਕਾ।
0: ਅੱਛਾ, ਉਹ ਮੰਦੋਦਰੀ ਨਾਮ ਸੀ ਨਾ। ਵਾਹ, ਦੇਖੋ ਹਜੇ ਤੱਕ
1: ਪੇਕੇ ਪੇਕੇ ਸੀਗੇ ਮੰਦੋਦਰੀ ਦੇ,
0: ਪੇਕੇ ਸੀਗੇ ਜੀ,
1: ਕਿਉਂਕਿ ਉਹ ਲੋਕ ਨਹੀਂ ਜਲਾਤੇ, ਕਿਉਂਕਿ ਉਨਕਾ ਜਵਾਈ ਥਾ, ਜਵਾਈ ਸਾਹਿਬ।
0: ਨਹੀਂ ਚਲੋ, ਕਿਤੇ ਦਾ ਇਸ ਤੋਂ ਇਹ ਪਤਾ ਲੱਗਦਾ ਕਿ ਬਈ ਸਾਡੇ ਜੋ ਵੀ ਮਰਜ਼ੀ ਮਾਹੌਲ ਚਾਲ ਚ ਆਪਾਂ ਆਉਂਦੇ ਹੋਈਏ, ਜਵਾਈਆਂ ਦੀ ਇੱਜ਼ਤ ਬਹੁਤ ਹੈ
1: ਰਾਜਸਥਾਨ।
0: ਕੰਮ ਭਾਵੇਂ ਬਹੁਤਾ ਕੋਈ ਚੱਜ ਦਾ ਕੀਤਾ ਨਾ ਹੋਵੇ, ਪਰ ਜਵਾਈ ਭਾਈ ਦੀ ਇੱਜ਼ਤ ਪੂਰੀ
1: ਹੋਣੀ ਹੈ।
0: ਹਰ ਬੋਲੀ ਦੀ ਆਪਣੀ ਇੱਕ ਖੂਬਸੂਰਤੀ ਜ਼ਰੂਰ ਹੈ
1: ਜੀ ਜੀ,
0: ਹਨਾ। ਤੇ ਹੋਰ ਬੜੇ ਮੈਸੇਜਸ ਆ ਰਹੇ ਨੇ, ਮੈਂ ਨਾਲ ਨਾਲ ਪੜ੍ਹਦਾ ਰਹਿਣਾ। ਅਗੇਨ ਗਾਇਸ, ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਕ੍ਰਿਸ਼ਨਾ ਭਾਰਦਵਾਜ ਕੋਲ ਐਨਕ ਦਾ ਜਗਾੜ ਨਹੀਂ ਹੈ ਜਨਾ। ਕ੍ਰਿਸ਼ਨਾ ਜੀ, ਆਪ ਦੰਨੇ ਕੀ ਕਚੌੜੀਆਂ ਭੁੱਲ ਗਏ, ਮੈਂ ਨਾ ਲੈਤਾ ਸੀ, ਆਪਾਂ ਧੰਨੇ ਦਾ ਨਾ ਲਿੱਤਾ ਹੋਵੇ। ਲੈ, ਮੇਰੇ ਮਾਮੇ ਉਧਰਲੇ ਪਾਸੇ ਨਾ ਮਾਇੰਡ ਕਰ ਜਾਣਾ ਸੀਗਾ ਕਿ ਬਈ ਤੈਨੂੰ ਇੰਨੀਆਂ ਕਚੌੜੀਆਂ ਖਵਾਈਆਂ, ਤੂੰ ਗੱਲ ਨਹੀਂ ਕੀਤੀ, ਠੀਕ ਹੈ। ਤੇ ਸਾਨੂੰ ਵਿਨੋਦ ਕੁਮਾਰ ਜੀ ਭੇਜਦੇ ਨੇ, ਭਾਜੀ ਕੱਲ੍ਹ ਆਫਟਰਨੂਨ ਪ੍ਰੋਗਰਾਮ ਦਾ ਟੋਪਿਕ ਸੀ ਕੌਨਸਪੀਰੇਸੀ ਥਿਊਰੀ। ਇੱਕ ਸਭ ਤੋਂ ਵੱਡੀ ਕੌਨਸਪੀਰੇਸੀ ਥਿਊਰੀ ਹੈ ਕਿ ਬੰਦਾ ਮਰਦਾ ਤੇ ਯਮਰਾਜ ਝੋਟੇ ਤੇ ਲੈਣ ਆਉਂਦਾ। ਬਈ ਇਹ ਤਾਂ ਮੈਂ ਕਦੀ ਇਸ ਚੀਜ਼ ਦਾ ਕੋਈ ਹਾਂ ਜਾਂ ਨਾ ਕਰਨ ਨਹੀਂ ਪਾਊਂਗਾ ਭਾਜੀ, ਜਦੋਂ ਇੱਦਾਂ ਦਾ ਮੌਕਾ ਆਇਆ ਮੈਂ ਗੱਲ ਕਰਨ ਜੋਗਾ ਹੋਊਂਗਾ ਨਹੀਂ, ਸਰ ਰੀਅਲੀ ਸੋਰੀ, ਹੈ ਨਾ, ਜੋ ਹੈ ਸੋ ਹੈ। ਤੇ ਰਕੇਸ਼ ਕੁਮਾਰ ਜੀ ਭੇਜ ਰਹੇ ਨੇ, ਨਾਈਸ ਸ਼ੋ ਹੁਸ਼ਿਆਰਪੁਰ ਤੋਂ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਤੇ ਮੈਸੇਜਾਂ ਦੀ ਮੇਰੇ ਖਿਆਲ ਨਾਲ ਲੜੀ ਮੈਂ ਖਤਮ ਕਰਤੀ ਹੈ ਜੀ ਭਾਜੀ, ਇੱਦਾਂ ਮੁਕਾਤੀ ਨਾ ਲੈ ਕੇ ਜਾਓ। ਅੱਛਾ, ਕਹਿੰਦੇ ਗੱਲ ਇੱਦਾਂ ਹੀ ਮੁਕਾਤੀ ਨਾ ਲੈ ਕੇ ਜਾਓ ਮੱਦੀ ਕੋਲ, ਤਾਂ ਭਾਜੀ ਬੜਾ ਮੁਸ਼ਕਿਲ ਹੈ ਇੱਥੇ ਅੱਗੇ ਪੀ ਆਰ ਰੁਕੀ ਪਈ ਆ, ਪੀ ਆਰ ਹੋ ਗਈ ਭਾਜੀ, ਮੱਦੀ ਤੇ ਜਾਵਾਂਗੇ, ਮੱਦੀ ਦੂਰ ਹੈ।
1: ਕਚੌਰੀਆਂ ਕਿੱਥੇ ਦੀ ਵੀ ਗੱਲ ਕਰ ਲਓ, ਕੋਟਾ ਦੀ ਕਚੌਰੀ
0: अच्छा इट्स गुड है ना मतलब मेरा वर्ल्ड व्यू ऑफ कोटा ते ही है कि उठे है ना
1: कोचिंग एंड कचोरी
0: कोचिंग वगैरह है ना
1: कुछ कचोरी का सही से को
0: कुछ एक शोज भी आया ना
1: कोटा फैक्ट्री
0: हां कोटा फैक्ट्री
1: इवन मेरे कॉलेज सीनियर ने भी उस दे विच एक सर दी भूमिका निभाई सी
0: अच्छा सेलिब्रिटीयां ना छोटे दास लोग ऐसे क्या
1: बट उस दे विच कोटा फैक्ट्री वाकई ਤੈਨੂੰ ਦੱਸ ਦੀਏ ਕਿ ਹਾਂ ਕਿਸ ਤਰੀਕੇ ਦਾ ਉੱਥੇ ਦਾ ਮਾਹੌਲ ਹੁੰਦਾ ਸਟੂਡੈਂਟ ਲਾਈਫ ਦਾ ਬੜੀ ਸੋਹਣੀ ਵੈਬ ਸੀਰੀਜ਼ ਹੈ ਜੇ ਵੀਕਐਂਡ ਤੇ ਤੁਸੀਂ ਸੋਚ ਰਹੇ ਹੋ ਤੁਸੀਂ ਦੇਖ ਸਕਦੇ ਹੋ
0: ਇਟਸ ਵੈਰੀ ਨਾਈਸ ਮੈਂ ਵੀ ਦੇਖੀ
1: ਹਾਂ ਨਾ ਕਿੰਨੀ ਵਧੀਆ ਤੁਹਾਡਾ ਮੈਨੂੰ ਬੈਕਗ੍ਰਾਉਂਡ ਨਹੀਂ ਪਤਾ ਲੇਕਿਨ ਜਿਹੜੇ ਵੀ ਇੰਜੀਨੀਅਰਿੰਗ ਜਾਂ ਮੈਡੀਕਲ ਬੈਕਗ੍ਰਾਉਂਡ ਵਾਲੇ ਉਹ ਉਸ ਦੇ ਨਾਲ ਬੜਾ ਮਤਲਬ ਕਨੈਕਟ ਕਰਦੇ ਹੈ ਕਿਉਂਕਿ ਇੱਕ ਕਾਲਜ 'ਚ ਐਡਮਿਸ਼ਨ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਉਹ ਉਸ 'ਚ ਦਰਸਾਇਆ
0: ਓਕੇ ਮੈਂ ਮੇਰਾ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੈਂ ਬਹੁਤ ਹੈਵੀ ਕਮਰਸ ਕੀਤੀ ਵਿਦਆਊਟ ਮੈਥ ਵਾਲੀ
1: ਮੈਂ ਵੀ ਕਮਰਸ ਬਸ 11 12 ਤੋਂ
0: ਪਰ ਮੈਂ ਇੱਕ ਆ ਸਕੂਲ ਹੁਣ ਆਈ ਐਮ ਪ੍ਰੀਟੀ ਮਚ ਸ਼ੋਰ ਇੱਦਾਂ ਨਹੀਂ ਹੁੰਦਾ ਹੋਏਗਾ ਸਕੂਲਾਂ 'ਚ ਮੇਰੇ ਮਾਰਕਸ ਬਹੁਤ ਵਧੀਆ ਆਏ ਸੀਗੇ ਦਸਵੀਂ ਦੇ ਅੰਦਰ ਤੇ ਉਹ ਤੁਸੀਂ ਸਟ੍ਰੀਮ ਚੂਜ਼ ਕਰਦੀ ਹੁੰਦੀ ਨਾ ਮੈਨੂੰ ਮੈਡਮਾਂ ਨੇ ਹੀ ਨਹੀਂ ਆਰਟਸ ਰੱਖਣ ਦਿੱਤੀ ਮੈਂ ਲਿਟਰੇਚਰ ਪੜ੍ਹਨਾ ਚਾਹੁੰਦਾ ਸੀ
1: ਮੇਰਾ ਵੀ ਮਤਲਬ
0: ਪਰ ਉਹ ਕਹਿੰਦੇ ਕਿ ਨੋਨ ਮੀਡੀਅਮ ਹੈ ਮੇਰਾ ਦਿਮਾਗ ਖਰਾਬ ਮੈਂ ਫਿਜ਼ਿਕਸ ਕੈਮਿਸਟਰੀ ਮੈਥ ਪੜ੍ਹਾਂ 3 ਘੰਟੇ ਬਰਬਾਦ ਕਰਾਂ ਸ਼ਾਮ ਦੇ ਖੇਲਣਾ ਹੁੰਦਾ ਦੁਕਾਨ ਤੇ ਜਾਣਾ ਹੁੰਦਾ ਕਿੰਨੇ ਕੰਮ ਹੈ ਲਾਈਫ ਜੀਣੀ ਹੈ ਬਈ ਹਮਨੇ ਮੈਡਮ ਕਹਿੰਦੇ ਨਹੀਂ ਨਹੀਂ ਨਹੀਂ ਫਿਰ ਜਿਸ ਅਸੀਂ ਦੁਕਾਨ ਤੇ ਬੈਠੇ ਕਰਦੇ ਸੀ ਨਾ ਲੋਕਾਂ ਰੇਟ ਕਿਸੇ 500 ਲੈ ਲਓ ਮੈਂ ਇਹਨਾਂ ਨੇ ਹਨਾ 800 ਫਿਰ ਮੁਕਾ ਕੇ 650 ਤੇ ਜਾ ਕੇ ਗੱਲ ਮੁੱਕਣੀ ਮੈਡਮ ਨਾਲ ਫਿਰ ਮੇਰੀ ਸਰ ਨੈਗੋਸ਼ੀਏਸ਼ਨ ਹੋਈ ਕਿ ਚਲ ਯਾਰ ਕਮਰਸ ਮੈਡਮ ਕਮਰਸ ਕਰ ਲੈਣਾ
1: ਉਸ ਦੇ ਵਿੱਚ ਮੈਨੂੰ ਲੱਗਦਾ ਕਾਮਰਸ ਦੇ ਵਿੱਚ ਜਿਹਨਾਂ ਨੇ ਵੀ ਕਾਮਰਸ ਕੀਤੀ ਹੈ ਪਹਿਲੇ ਦਿਨ ਬੋਲਦੇ ਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਰ ਇੱਕ ਇਨਸਾਨ ਕਹਿੰਦਾ ਸੀਏ
0: ਸਾਰੇ ਸੀਏ
1: ਆਈ ਸਟਿਲ ਰਿਮੈਂਬਰ ਫਸਟ ਨੰਬਰ ਦੀ ਬੈਂਚ ਤੇ ਬੈਠ ਕੇ ਹੈ ਨਾ ਉਹ ਬੜੇ ਨਾ ਫਸਟ ਪੇਜ ਤੇ ਇੱਕ ਓਮਕਾਰ ਲਿਖ ਕੇ ਆਪਣਾ ਰਜਿਸਟਰ ਖੋਲਿਆ
0: ਆ ਬੜਾ
1: ਡੈਬਿਟ ਕਮਸ ਕ੍ਰੈਡਿਟ ਗੋਜ਼ ਹੈ ਨਾ
0: ਸਾਡਾ ਮਿੱਤਰ ਸੀ ਉਹ ਹਰ ਐਗਜ਼ਾਮ ਸ਼ੀਟ ਦੇ ਉੱਪਰ ਨਾ ਰੱਬ ਰਾਖਾ ਲਿਖ ਦਿੰਦਾ ਹੈਗਾ ਆਂਸਰ ਉਹਦੇ ਸਾਰੇ ਗਲਤ ਹੋਣੇ ਇੱਕ ਵਾਰੀ ਸਰ ਨੇ ਕਿਹਾ ਕਹਿੰਦੇ ਬੇਟਾ ਏਦਾਂ ਕੁਛ ਨਹੀਂ ਹੋ ਰੱਬ ਵੀ ਕਹਿ ਰਿਹਾ ਖੁਦ ਕੁਛ ਵੀ ਕਰਿਆ ਕਰੋ ਮੇਰੇ ਉੱਪਰ ਨਾ ਰੱਖ
1: ਯਾਰ ਆਸਥਾ ਦੀ ਕੀ ਹੈ ਮੈਂ ਉਸ ਜਗ੍ਹਾ ਤੋਂ ਆਉਂਦੀ ਹਾਂ ਕਿ ਮਤਲਬ ਪਹਿਲਾਂ ਨਾ ਮਤਲਬ ਕੱਲ੍ਹ ਤੋਂ ਐਗਜ਼ਾਮ ਪੈਨ ਆਪਣਾ ਮੰਦਰ 'ਚ ਰੱਖ ਕੇ ਪੂਰੇ ਦਿਨ ਰੱਖਿਆ ਰਹਿਣਾ ਕਿ ਹੁਣ ਇਸ ਪੈਨ ਨਾਲ ਲਿਖੇਂਗੇ ਅਤੇ ਉਹ ਹੀ ਹੈ ਤੁਹਾਡੇ ਉੱਤੇ ਕਿ ਤੁਸੀਂ ਕੀ ਮਤਲਬ ਕਿਹੜੀ ਚੀਜ਼ ਤੁਹਾਨੂੰ ਕਨਵਿੰਸ ਕਰਦੀ ਹੈ ਨਾ ਉਹ ਚੀਜ਼ ਹੈ
0: ਹਾਂ ਨਹੀਂ ਅੱਛਾ ਕੁੜੀਆਂ ਵਧੀਆ ਪੈਨ ਵਗੈਰਾ ਸਭ ਲੈ ਕੇ ਜਾਂਦੀਆਂ
1: ਤੇ ਐਗਜ਼ਾਮ ਚ ਪੈਨ
0: ਸ਼ਾਊਟ ਆਊਟ ਟੂ ਮਾਈ ਮਨਪਿੰਦਰ ਭੈਣ ਮੈਨੂੰ 4th ਕਲਾਸ ਤੋਂ 12th ਕਲਾਸ ਤੋਂ ਮੈਨੇ ਪੜ੍ਹੀ ਉਹਨੂੰ ਪਤਾ ਹੀ ਹੁੰਦਾ ਸੀ ਕਿ ਇਸ ਨਿਰਲਜ ਨੇ ਮੇਰੇ ਕੋਲ ਆ ਕੇ ਪੈਨ ਮੈਂ ਪੈਨ ਹੈ ਮੇਰੇ ਕਰਕੇ ਇੱਕ ਐਕਸਟਰਾ ਉਹਨੂੰ ਅਸੀਂ 3-4 ਲੜਕੇ ਸੀਗੇ ਉਹ ਫਿਰ ਅਲਟੀਮੇਟਲੀ ਉਹਦਾ ਵੀ ਬਜਟ ਵਿਚਾਰੀ ਦਾ ਖਰਾਬ ਹੋ ਗਿਆ ਪਹਿਲੇ ਆਉਂਦੇ 35-40 ਰੁਪਏ ਵਾਲੇ ਪੈਨ ਆਉਂਦੇ ਸੀਗੇ ਹੈ ਨਾ ਫਿਰ ਉਹਨੇ ਵੀ ਨਾ ਰੇਨੋਲਡਸ ਦੇ ਆਉਂਦੇ ਸੀ 10-10 ਵਾਲੇ ਕਿਹੜਾ ਬਟਰਫਲੋ ਨਾਮ ਹੁੰਦਾ ਬੰਦੇ ਕੀ ਨਾਮ ਹੁੰਦਾ ਸੀ ਕਿ ਫਿਰ ਉਹ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਕਿ ਠੀਕ ਹੈ ਯਾਰ ਇਹ 2-3 ਜਾਣੇ ਆਉਣਗੇ ਨਿਕੰਮੇ ਨਹੀਂ ਕਦੀ ਪੈਨ ਲੈ ਕੇ
1: ਪੈਨ ਤੇ ਹਾਂ ਉਹ ਪਾਇਲਟ ਪੈਨ ਹੁੰਦਾ ਸੀਗਾ 35-40 ਦਾ ਜਿਹੜੇ ਰੈਪੋ ਬਣਾ ਕੇ ਨਾ ਉਹ ਵਰਤਦੇ
0: ਇਹਦੀ ਵੀ ਬੜੀ ਕਲਾਸਿਜ਼ਮ ਹੁੰਦਾ ਸੀ ਕਿ ਬਈ ਇਹ ਟ੍ਰਾਈਮੈਕਸ ਚਲਾਉਂਦਾ ਇਹ ਪਾਇਲਟ ਚਲਾਉਂਦਾ ਫਿਰ ਇੱਕ ਇੱਕ ਹਮੇਸ਼ਾ ਨਾ ਇੱਕ ਬਲੈਕ ਵੁਲਫ ਇੱਕ ਬਲੈਕ ਸ਼ੀਪ ਨਿਕਲਣਾ ਕਲਾਸ ਦੇ ਅੰਦਰ ਜਿਹਨੇ ਇੰਕ ਪੈਨ ਲੈ ਕੇ ਆਉਣਾ ਸਾਈਡ ਤੇ ਉਹ ਨਿੱਕੀ ਜਿਹੀ ਰੱਖੀ ਹੋਣੀ ਸਿਆਹੀ ਵਾਲੀ ਨਾ ਉਹ ਪਰ ਬੜੇ ਵਧੀਆ ਲੱਗਦੇ ਸੀ
1: ਇੱਕ ਮਤਲਬ ਜਿਹੜਾ ਨੈਕਸਟ ਲੈਵਲ ਹੁੰਦਾ ਸੀਗਾ ਮੈਨੂੰ ਯਾਦ ਹੈ ਕਿ ਮੇਰੇ ਇੱਕ ਕਜ਼ਨ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਪਾਰਕਰ ਦੇ ਜਿਹੜੇ ਪੈਨ ਆਉਂਦੇ ਸੀਗੇ
0: ਉਹਨਾਂ ਦਾ ਬੜਾ ਰਿਵਾਜ਼ ਹੁੰਦਾ ਸੀ ਨਾ ਬਰਥਡੇ ਤੁਹਾਡਾ ਤੁਹਾਨੂੰ ਇੱਕ ਅੱਧਾ ਪਾਰਕਰ ਜ਼ਰੂਰ ਟੱਕਰ
1: ਜਾਂਦਾ ਮੇਰਾ ਜਦੋਂ ਐਡ ਏਜੰਸੀ 'ਚ ਕੰਮ ਕਰਦੀ ਸੀ ਨਾ ਮੇਰਾ ਜਿਹੜਾ ਕਲਾਇੰਟ ਸੀਗਾ ਮੇਨ ਕਲਾਇੰਟ ਸੀ ਨਾ ਉਹ ਬੜਾ ਮਤਲਬ ਮੈਨੂੰ ਇੱਦਾਂ ਲੱਗਦਾ ਸੀ ਕਿ ਲੈਜੈਂਡ ਹਾਂ ਅੱਜ ਵੀ ਮਤਲਬ ਸਟਿਲ ਆਈ ਲਾਈਕ ਮੈਨੂੰ ਇੱਦਾਂ ਲੱਗਦਾ ਕਿ ਬੰਦਾ ਬਣਨਾ ਤੇ ਉਹਦੇ ਵਰਗਾ ਬਣਿਆ ਹੈ ਨਾ ਤੇ ਨਾ ਇੱਕ ਵਾਰੀ ਉਹ ਆਏ ਇੱਥੇ ਕੰਮ ਐਡ ਏਜੰਸੀ ਤੇ ਨਾ ਉਹ ਉਹਨਾਂ ਕੋਲ ਬੜਾ ਵਧੀਆ ਪੈਨ ਸੀਗਾ ਪਾਰਕਰ ਦਾ ਉਹ ਭੁੱਲ ਗਏ ਮੈਂ ਕਿਹਾ ਮਜ਼ੇ ਆ ਗਏ ਮੈਂ ਇਹ ਪੈਨ ਤੇ ਮੈਂ ਹੀ ਰੱਖਣਾ ਫੋਨ ਆ ਗਿਆ ਮਤਲਬ ਇੱਕ ਹੁੰਦਾ ਨਾ ਕਿ ਤੁਹਾਨੂੰ ਕਿ ਕਿਸੇ ਮਤਲਬ ਜਿਵੇਂ ਮਨੋਜ ਵਾਜਪੇਈ ਦਾ ਉਹ ਵਾਲਾ ਕਿੱਸਾ ਨੀ ਹੈ ਜਿਹੜੇ ਪੰਕਜ ਪੁਨੀਤ ਜੀ ਦਾ ਪੈਨ ਜੇ ਮੇਰੇ ਕੋਲ ਆ ਗਿਆ ਤੇ ਬਸ ਆਪਾਂ ਤੇ ਇਸ ਇੰਡਸਟਰੀ ਚ ਕਿਤੇ ਪਹੁੰਚ ਜਾਣਾ
0: ਦੈਟ ਇਜ਼ ਸਵੀਟ ਦੈਟ ਇਜ਼ ਨਾਈਸ ਤੇ ਹੁਣ ਆਪਾਂ ਗੱਲਾਂ ਦਾ ਰੁਖ ਕਰਦੇ ਹਾਂ ਕਾਲਰ ਲੈਣੇ ਆ
1: ਜੀ
0: ਵੀ ਹੈਵ ਅ ਕਾਲਰ ਛੇਤੀ ਛੇਤੀ ਫਿਰ ਕਾਲਰ ਨਾਲ ਗੱਲ ਕਰਦੇ ਹਾਂ ਸਾਡੀਆਂ ਤਾਂ ਗੱਲਾਂ ਮੁੱਕਰੀਆਂ ਨਹੀਂ ਤੇ ਜਪਮਨ ਜੀ ਤੁਸੀਂ ਔਨ 에ਅਰ ਹੋ ਹੈਲੋ
1: ਜਪਮਨ ਹੈ ਜਾਂ ਨੀਤੂ ਜੀ ਹੈ ਦੇਖਦੇ ਹਾਂ
0: ਮੇਰੇ ਕੋਲ ਲਿਖਿਆ ਹੋਇਆ ਹੈਲੋ
1: हेलो जी।
2: हाँ जी हाँ जी हाँ जी, सत श्री अकाल जी।
0: सत श्री अकाल, सत श्री अकाल,
1: सत श्री अकाल नीतू जी, की हाल चाल है?
2: हाँ जी, वधिया वधिया। जपन गया स्कूल, जपन ने मम्मी
0: ठीक ठीक अच्छा अच्छा ठीक है।
2: नंबर जपन के नाम पे सेव किया होना।
1: जी जी जी।
0: हाँ जी, न्यू टू द यू नो ऑपरेशन, रियली सॉरी, नेक्स्ट टाइम ध्यान रखेंगे।
2: नहीं नहीं नहीं
1: जी, इस टाइम फोन आएगा तो फिर ते शायरा जी आएंगे।
0: अच्छा नीतू जी, क्या बात है, आई एम रेडी।
2: कृष्णा जी, अपनी कल गल हुई सी ना?
0: जी जी जी, मेनु ख्याल है जी, बिल्कुल बिल्कुल। मेरी मम्मी बहुत खुश हुई जी कि तुसी मेरे नाम नु अप्रूव कर दिता, शी वाज वेरी हैप्पी।
1: अच्छा
0: हां जी हां जी हां
2: जी। ਤੁਹਾਨੂੰ ਮੈਂ ਹੁਣ ਦੀ ਗੱਲ ਦੱਸਾਂ, ਮੈਂ ਨਾ ਜਿਹੜੀ ਅੱਜ ਚੰਗੀ ਚੀਜ਼ ਵੀ ਸ਼ੇਅਰ ਕਰਨੀ ਆ ਉਹਦੇ ਨਾਲ ਰਿਲੇਟਡ ਆ
0: ਜੀ।
2: ਤੇ ਮੈਂ ਵੈਸੇ ਬੜਾ ਮਜ਼ਾ ਆ ਰਿਹਾ ਸੀ, ਮੈਂ ਨਾ ਅੱਜ ਥੋੜਾ ਸ਼ੋਪਿੰਗ ਸੈਂਟਰ ਜਾਣਾ ਸੀ। ਥੈਂਕ ਯੂ, ਤੁਸੀਂ ਮੇਰੀ ਕਾਲ ਪਹਿਲਾਂ ਲੈ ਲਈ ਤੇ ਹੁਣੀ ਤੇ ਮੈਨੂੰ ਇੱਦਾਂ ਫ੍ਰੀ। ਮੈਂ ਨਾਲ ਬ੍ਰੇਕਫਾਸਟ ਬਣਾ ਰਹੀ ਸੀ, ਬੜਾ ਮਜ਼ਾ ਜਿਹਾ ਆ ਰਿਹਾ ਸੀਗਾ। ਹੁੰਦਾ ਨਾ ਕਿ ਫਰਾਈਡੇ ਦਾ ਇੱਕ ਅਲੱਗ ਹੀ ਇਨਵਾਇਰਮੈਂਟ, ਜਿੱਦਾਂ ਆਪਾਂ ਕਹਿੰਦੇ ਨਾ ਕਿ ਮੈਰਿਜ ਹੁੰਦੀ ਹੈ, ਪਤਾ ਨੀ ਕਦੋਂ ਆਉਂਦੀ ਹੈ, ਈਵੈਂਟ ਆਉਂਦਾ, ਫਰਾਈਡੇ ਦਾ ਇੱਕ ਇਸ ਤਰ੍ਹਾਂ ਦਾ ਪਲ ਹੁੰਦਾ ਨਾ ਸਵੇਰੇ ਕਿ ਇੱਦਾਂ ਲੱਗਦਾ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ, ਮੈਨੂੰ ਬਸ ਇੱਦਾਂ ਲੱਗਦਾ ਵੀ ਉਹ ਇੱਕ ਫੰਕਸ਼ਨ ਹੈ ਕਿ ਜਿੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ। ਆਈ ਜਸਟ ਫੀਲ ਲਾਈਕ ਦੈਟ, ਮੈਨੂੰ ਇੱਦਾਂ ਲੱਗਦਾ ਨਾ। ਔਰ ਮੈਂ ਹੈੱਡਫੋਨ ਲਗਾ ਲੈਂਦੀ ਹਾਂ ਮੈਂ। ਹਾਂਜੀ, ਮੈਨੂੰ ਇੱਦਾਂ ਲੱਗਦਾ ਕਿ ਬਸ ਤੁਸੀਂ ਮੇਰੇ ਨਾਲ ਹੀ ਗੱਲ ਕਰ ਰਹੇ ਹੋ, ਮੇਰੇ ਕੋਲ ਹੀ ਬੈਠੇ ਹੋ। ਮੈਂ ਹੈੱਡਫੋਨ ਤੋਂ ਬਿਨਾਂ ਮੈਂ ਨੀ ਸੁਣਦੀ ਹੈਗੀ, ਮੈਨੂੰ ਫੀਲ ਨੀ ਆਉਂਦਾ।
1: ਇਹ ਤੇ ਰੇਡੀਓ ਦੀ ਖਾਸੀਅਤ ਹੈ।
2: ਹਾਂਜੀ, ਨਾਲ ਨਾਲ ਕੰਮ ਕਰਦੇ ਹਾਂ, ਨਾਲ ਨਾਲ ਬੜਾ ਵਧੀਆ ਲੱਗਦਾ। 2-in-1 ਕੰਮ ਵੀ ਕਰ ਰਹੇ ਹਾਂ ਨਾਲ ਨਾਲ, ਹਨਾ, ਤੇ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ, ਬੜਾ ਵਧੀਆ ਲੱਗਦਾ। ਔਰ ਫਰਾਈਡੇ ਦੇ ਦਿਨ ਤੁਸੀਂ ਕਿੰਨਾ ਕੁਛ ਨਾ ਸ਼ੇਅਰ ਕਰਦੇ ਹੋ ਨਾ। ਤੇ ਜਿੱਦਾਂ ਤੁਸੀਂ ਗੱਲ ਸਟੋਰੀ ਸੁਣਾ ਰਹੇ ਸੀ ਨਾ, ਇੱਕ ਵਾਰ ਤਾਂ ਹੋਰਰ ਜਿਹਾ ਹੋ ਗਿਆ, ਡਿਫਰੈਂਟ ਡਿਫਰੈਂਟ ਹੋ ਜਾਂਦਾ ਨਾ। ਆਈਐਸਡੀ ਪਤਾ ਕੀ ਸੋਚੀ ਗਈ, ਮੈਂ ਇੱਦਾਂ ਸੋਚੀ ਗਈ, ਇਹ ਮਤਲਬ ਉਹ ਮੈਂ ਵੈਸੇ ਵੀ ਨਾ ਥੋੜੇ ਦਿਨ ਪਹਿਲਾਂ ਸੋਚ ਰਹੀ ਸੀ ਮੈਂ ਕਿ ਕੀ ਆ, ਅਸੀਂ ਸਾਨੂੰ ਘਰਦਿਆਂ ਨੇ ਮਤਲਬ ਮੇਰੇ ਹਸਬੈਂਡ ਕਹਿੰਦੇ ਆ ਤੁਸੀਂ ਕਦੀ ਸੋਚਿਆ ਸੀ ਤੁਸੀਂ ਆਸਟ੍ਰੇਲੀਆ ਆ ਜਾਓਗੇ, ਉਹ ਮੈਂ ਕਿ ਕਿੱਥੇ ਮੈਨੂੰ ਤੁਸੀਂ ਇੰਡੀਆ ਰੱਖ ਲੈਂਦੇ, ਕਮ ਸੇ ਕਮ ਕਿੰਨੀ ਹੈਲਪ ਮਿਲਦੀ ਆ ਇੱਥੇ ਆ ਕੇ, ਕਿ ਕੀ ਪ੍ਰੈਸ਼ਰ ਇਹ ਸਾਰਾ ਕੁਛ ਨਾ। ਮੈਂ ਕਿ ਬਿਜ਼ਨਸਮੈਨ ਜਿਹੜੇ ਹੁੰਦੇ ਹੋਣਗੇ, ਕਈ ਨਹੀਂ ਕਰਦੇ ਹੋਣਗੇ, ਚਾਹੇ ਨਹੀਂ ਕਰਦੀ ਮੈਂ ਜੋਬ, ਫਿਰ ਵੀ ਕਿੰਨਾ ਅਸੀਂ ਕੰਮ ਕਰਦੇ ਹਾਂ।
0: ਹਾਂ ਨਹੀਂ, ਕੰਮ ਤਾਂ ਬਹੁਤ ਹੈ ਜੀ ਇੱਥੇ।
2: ਕੱਲੇ ਜੋਬ ਤੋਂ ਆ ਗਈ ਤਾਂ ਵੀ ਮਤਲਬ ਮੈਂ ਘੰਟਾ 2 ਘੰਟੇ ਬਾਅਦ ਮੈਂ ਫ੍ਰੀ ਹੋਈ ਹਾਂ। ਫਿਰ ਤੁਸੀਂ ਕਹਿ ਰਹੇ ਸੀ ਨਾ ਉਹਦੇ ਨਾਲ ਦੀਆਂ ਦਾਸੀਆਂ ਸੀਗੀਆਂ, ਮੈਂ ਇੰਨੀ ਉਹ ਫੀਲ 'ਚ ਚਲੀ ਗਈ, ਮੈਂ ਵੀ ਜਾ ਰਹੀ ਹਾਂ, ਮੇਰੇ ਨਾਲ ਮੇਰੀਆਂ ਵੀ ਦਾਸੀਆਂ ਨੇ, ਕੋਈ ਕੰਮ ਨੀ ਕਰ
0: ਰਿਹਾ
1: ਜੀ। ਨੀਤੂ ਜੀ ਬੈਠੀ ਤੇ ਪੱਖੇ
0: ਕਿਆ ਬਾਤਾਂ ਨੇ, ਵੈਰੀ ਗੁੱਡ।
2: ਫਾਸ਼ਨ ਆਪਣੇ ਆਪ ਬਣ ਰਿਹਾ, ਉਹ ਕੀਤਰ ਲੈ ਕੇ ਆ ਰਿਹਾ ਕੋਈ, ਦੇਖੋ ਸੋਚਣ ਆਇਆ ਤੁਸੀਂ ਕੁਛ ਵੀ ਸੋਚ ਲਓ ਚੰਗਾ ਫੀਲ। ਦੇਖੋ ਤੁਸੀਂ ਕਹਿ ਰਹੇ ਸੀ ਉਹ ਫੀਲਿੰਗਸ ਆ ਗਈਆਂ, ਉਹ ਕਿੰਨਾ ਚੰਗਾ ਲੱਗਿਆ ਨਾ, ਤੇ ਮੈਂ ਇੱਦਾਂ ਹੀ ਇੰਜੋਏ ਕਰ ਰਹੀ ਸੀ।
1: ਇੱਕ ਘਰ ਕੀ ਪੋਜ਼ਿਟਿਵ ਚੀਜ਼ ਤੁਸੀਂ ਦੱਸਣਾ ਚਾਹੋਗੇ?
2: ਹਾਂ ਉਹ ਵੀ ਮੈਂ, ਹਾਂ ਪੋਜ਼ਿਟਿਵ ਹੀ ਤੁਹਾਨੂੰ ਮੈਂ ਦੱਸਦੀ। ਤੇ ਇੱਕ ਤੁਸੀਂ ਕਹਿੰਦੇ ਨਾ ਕਿ ਰਾਣੀ, ਇੱਕ ਘਰ ਦੇ ਕੇ ਵੀ, ਕਿਉਂਕਿ ਜਿੱਦਾਂ ਮੈਂ ਹਿੰਦੂ ਧਰਮ ਤੋਂ ਨੋਰਮਲੀ ਆਪਣੇ ਨਾਮ ਦੇ ਪਿੱਛੇ ਰਾਣੀ ਲਗਾ ਦਿੰਦੇ ਆ ਨਾ, ਤੇ ਹੁਣ ਤਾਂ ਚਲੋ ਮੇਰਾ ਸਿੰਘ ਹੋ ਗਿਆ, ਇੱਕ ਬਚਪਨ ਜੀ ਨਾ ਫੀਲਿੰਗ ਦੇ ਦਿੰਦੇ ਆ ਹਰੇਕ ਦੇ ਨਾਮ ਦੇ ਪਿੱਛੇ ਰਾਣੀ ਲਗਾ ਕੇ, ਬੰਦੇ ਨੂੰ ਇੱਦਾਂ ਲੱਗਦਾ ਕਿ ਹਜੇ ਅਸੀਂ ਰਾਣੀ ਆ।
0: ਰਾਣੀ ਕਹਿ ਦੇਣਾ ਕੰਮ ਸਾਰੇ ਕਰਾ ਲੈਣੇ, ਰਾਣੀ ਕੰਮ ਕਰੀ ਮਾੜਾ ਬੇਟਾ, ਪਾਣੀ ਲੈ ਆਈ ਰਾਣੀ, ਇੱਦਾਂ ਹੀ ਹੈ ਨਾ।
2: ਹਾਂ ਚੰਗੀ ਦੀ, ਹਾਂਜੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ
0: ਜੀ।
2: ਐਕਚੁਅਲੀ ਹੁਣ ਮੈਨੇ ਕੀ ਕੀਤਾ, ਕਾਫੀ ਮਤਲਬ ਪਹਿਲਾਂ ਵੀ ਮੈਂ ਕਰਦੀ ਹੁੰਦੀ ਸੀ ਉਹੀ ਗੱਲ, ਆਪਾਂ ਫਿਰ ਭੁੱਲ ਜਾਂਦੇ ਆਪਣੇ ਕੰਮਾਂ ਕਾਰਾਂ ਚ ਉਹ, ਹੈ ਨਾ। ਜਿੱਦਾਂ ਇਹ ਜੀ ਤੁਸੀਂ ਕਹਿ ਰਹੇ ਹੋ ਨਾ, ਇਸ ਹਫਤੇ ਤੋਂ ਤੁਸੀਂ ਟਾਰਗੇਟ ਲਿੱਤਾ ਆਪਣੀ ਹੈਲਥ ਨੂੰ ਲੈ ਕੇ, ਤੁਸੀਂ ਜਿਮ ਹੈ ਨਾ ਕਰ ਰਹੇ ਹੋ, ਘਰ ਕਰ ਰਹੇ ਹੋ ਨਾ, ਤਾਂ ਬੜਾ ਵਧੀਆ ਲੱਗਦਾ ਹੋ ਬਾਕੀਆਂ ਨੂੰ ਸੁਣ ਕੇ ਵੀ, ਹੈ ਨਾ, ਇੱਦਾਂ ਲੱਗੇ ਨਾ। ਤੇ ਮੈਂ ਇਸ ਹਫਤੇ ਤੋਂ ਜਿਹੜਾ ਮੈਂ ਕਰਨ ਲੱਗੀ ਹਾਂ ਨਾ, ਮਤਲਬ ਇੰਨਾ ਮੈਨੂੰ ਚੰਗਾ ਲੱਗ ਰਿਹਾ। ਉਹ ਮੈਂ ਕੀ ਕਰਦੇ ਹਾਂ, ਬੱਚੇ ਜਦੋਂ ਸਕੂਲ ਚਲੇ ਜਾਂਦੇ ਆ, ਮੇਨ ਮੇਨ ਸਾਰਾ ਕੰਮ ਕਰਕੇ ਰੇਡੀਓ, ਹਾਂਜੀ ਮੈਨੂੰ ਪਤਾ 10 ਵਜੇ ਸ਼ੁਰੂ ਹੋਣਾ ਹੁੰਦਾ ਨਾ, ਉਸ ਤੋਂ ਪਹਿਲਾਂ ਕੋਈ ਵੀ ਟਾਈਮ ਹੈ ਨਾ, ਮਤਲਬ 9:30 ਦੇ ਵਿੱਚ ਵਿੱਚ ਜਾਂ ਜਦੋਂ ਵੀ ਹੈ ਨਾ, ਮੈਂ 10 ਤੋਂ 15 ਮਿੰਟ ਨਾ ਕੋਈ ਵਟ ਐਵਰ ਕੋਈ ਵੀ ਸ਼ਬਦ ਲਗਾ ਲੈਂਦੀ ਹਾਂ, ਕੋਈ ਵੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਨਾ, ਮਿਊਜ਼ਿਕ ਹੈ ਨਾ, ਤੇ ਉਹ ਮੈਂ 10 ਮਿੰਟ ਸਿਰਫ ਕੋਈ ਕੰਮ ਨੀ ਕਰਦੀ, ਸਿਰਫ ਆਪਣੇ ਆਪ ਨਾਲ ਬੈਠਦੀ ਹਾਂ ਮੈਂ, ਸਿਰਫ ਆਪਣੇ ਆਪ ਨਾਲ। ਦੱਸ ਨਹੀਂ ਸਕਦੀ, ਮਤਲਬ ਉਹ ਇੰਨੀਆਂ ਗੁੱਡ ਫੀਲਿੰਗਸ ਹੁੰਦੀਆਂ ਨੇ, ਮਤਲਬ ਕਈ ਵਾਰ ਬਹੁਤ ਥੋਟਸ ਆਉਂਦੇ ਆ ਆਪਣੇ ਮਨ ਦੇ ਵਿੱਚ, ਇੱਦਾਂ ਨੀ ਹੈਗੇ ਕਿ ਤੁਹਾਨੂੰ ਤੁਸੀਂ ਕਿਉਂਕਿ ਇੰਨਾ ਕੁਛ ਸੋਚਦੇ ਰਹਿੰਦੇ ਹੋ, ਉਸੇ ਟਾਈਮ ਦੇ ਵਿੱਚ ਤਾਂ ਸਗੋਂ ਤੁਹਾਨੂੰ ਜ਼ਿਆਦਾ ਗੱਲਾਂ ਘੁੰਮਦੀਆਂ ਨੇ ਨਾ, ਪਰ ਉਹ ਆਉਂਦੀਆਂ ਨੇ, ਮੈਂ ਆਣ ਦਿੰਦੀ ਹਾਂ, ਕੋਈ ਗੱਲ ਨੀ, ਜਿੰਨੇ ਆਉਂਦੇ ਆ, ਬਟ ਜਿਹੜੇ ਵੀ ਸ਼ਬਦ ਚੱਲ ਰਹੇ, ਜੋ ਵੀ ਕੁਛ ਚੱਲ ਰਿਹਾ, ਤੁਸੀਂ ਉਹਦੇ ਵਿੱਚ ਇੰਨਾ ਖੋ ਜਾਂਦੇ ਹੋ ਨਾ, ਤੁਸੀਂ ਇੱਕ ਅਲੱਗ ਦੁਨੀਆਂ 'ਚ ਚਲੇ ਜਾਂਦੇ, ਤੁਹਾਨੂੰ ਅਲੱਗ ਫੀਲਿੰਗਸ ਹੁੰਦੀ ਆ ਤੁਹਾਡੇ ਮਨ ਦੇ। ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਟਰੈਵਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਮੈਂ ਆਪਣੇ ਆਪ 'ਚ ਟਰੈਵਲ ਕਰ ਰਹੀ ਹਾਂ, ਪਤਾ ਨੀ ਕਿਹੜੇ ਕਿਹੜੇ ਵਰਡਸ ਕਿੱਥੇ, ਇੰਨੀਆਂ ਅਲੱਗ ਫੀਲਿੰਗਸ ਹੁੰਦੀਆਂ ਨੇਗੀਆਂ ਨਾ, ਤੇ ਮੈਂ ਨਾ ਆਪਾਂ ਜਦੋਂ ਜਿੱਦਾਂ ਦੇ ਆਪਾਂ ਸ਼ਬਦ ਸੁਣਦੇ ਹਾਂ ਜਾਂ ਜਿਹੜੀ ਚੀਜ਼ਾਂ ਸੁਣਦੇ ਹਾਂ ਹਨਾ, ਓਬੀ ਯੂਟਿਊਬ ਓਦਾਂ ਹੀ ਆਉਂਦਾ ਹੈ ਨਾ, ਤੇ ਕਿਸ਼ਨ ਜੀ ਮੈਂ ਟੂ ਬੀ ਓਨੈਸਟ ਤੁਹਾਨੂੰ ਮੈਂ ਕਹਿ ਰਹੀ ਹਾਂ, ਜਿਹੜਾ ਵੀ ਕੋਈ ਵਾਰ ਕੋਈ ਸ਼ਬਦ ਆਉਂਦਾ ਨਾ ਮੇਰਾ, ਸਾਡਾ ਇੱਕ ਫੋਲਡਰ ਬਣਿਆ ਹੋਇਆ ਉਹਦੇ ਚ 150 ਮੋਰ ਦੈਨ ਸਾਡੇ ਸ਼ਬਦ ਨੇ ਵਿੱਚ ਹੀ ਮਿਕਸ ਨੇ, ਸਾਨੂੰ ਨੀ ਪਤਾ ਕਿਹੜੇ ਧਰਮ ਦੇ ਨੇ ਕਿਵੇਂ, ਸਾਰੇ ਸੁਣਦੇ ਹਾਂ ਕਿਉਂਕਿ ਮਿਊਜ਼ਿਕ ਦਾ ਕੋਈ ਧਰਮ ਨੀ ਨਾ
0: ਜੀ, ਬਿਲਕੁਲ ਬਿਲਕੁਲ।
2: ਤੇ ਹਾਂਜੀ, ਤੇ ਉਹਦੇ ਵਿੱਚ ਕੀ ਹੈ, ਤੇ ਮੈਂ ਜਦੋਂ ਲਗਾਉਣ ਲੱਗੀ ਨਾ, ਮੈਂ ਪਰਟੀਕੁਲਰ ਇੱਕ ਮੈਡੀਟੇਸ਼ਨ ਵਾਲਾ, ਤੇ ਮੈਂ ਉਹ ਲਗਾਉਣ ਲੱਗੀ, ਤੇ ਉਹ ਮੈਂ ਜਦੋਂ ਯੂਟਿਊਬ ਤੇ ਲਗਾਉਣ ਲੱਗੀ ਨਾ, ਇੱਕ ਆ ਰਿਹਾ ਸੀ ਕ੍ਰਿਸ਼ਨਾ ਕਰਕੇ ਹੀ ਨਾ, ਰੀਸੈਂਟਲੀ 5 ਡੇਜ਼ 4 ਡੇਜ਼ ਪਹਿਲਾਂ ਹੀ ਜਿੱਦਾਂ ਹੁਣ ਕੀਤਾ ਹੋਣਾ ਕਿਸੇ ਨੇ, ਮੈਂ ਕਿਹਾ ਚੱਲ ਇਹ ਵੀ ਮੈਂ ਲਗਾਉਣੀ ਆ, ਕਿਉਂਕਿ ਉਹਦੀ ਜਿਹੜੀ ਪਿਕਚਰ ਸੀ ਨਾ, ਉਹ ਪਿਕਚਰ ਹੀ ਤੁਹਾਨੂੰ ਮੈਂ ਦੱਸ ਨੀ ਸਕਦੀ, ਉਹ ਮੈਨੂੰ ਕਿੱਥੇ, ਜਿੱਦਾਂ ਮੈਂ ਕਹਿੰਦਾ ਯੂਨੀਵਰਸ ਉਹਨੇ ਮੈਨੂੰ ਕਿੱਥੇ ਘੁਮਾਤਾ, ਤੇ ਉਹ ਮਿਊਜ਼ਿਕ ਇੰਨਾ ਕੁ ਜ਼ਿਆਦਾ ਸ਼ਾਂਤ, ਮੈਨੂੰ ਪਤਾ ਨੀ ਲੱਗਿਆ ਕਿ 10 ਕਦੋਂ ਵੱਜ ਗਏ ਹੈ ਵੀ ਤੁਹਾਡਾ ਸ਼ੋਅ ਕਰਕੇ, ਮੈਂ 10:15 ਤੇ ਮਤਲਬ ਮੇਰੇ ਲੱਗਿਆ, ਮਤਲਬ ਇੰਨਾ ਵਧੀਆ ਫੀਲਿੰਗਸ ਹੁੰਦੀ ਹੈ ਨਾ, ਤੁਸੀਂ ਆਪਣੇ ਆਪ ਚ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਕਿਸੇ ਨਾਲ ਗਲਤ ਤਾਂ ਨੀ ਕਰ ਰਹੇ ਹੋ, ਜੇ ਤੁਹਾਨੂੰ ਕਰ ਵੀ ਰਿਹਾ ਤਾਂ ਆਪਾਂ ਕਹਿੰਦੇ ਇਨਸਾਨ ਮਤਲਬ ਅਲੱਗ ਹੀ ਲੈਵਲ ਹੋ ਜਾਂਦਾ,
1: ਬੜਾ
0: ਵਧੀਆ ਫਿਰ ਹਨਾ। ਇਸ ਗੱਲ ਦਾ ਮੇਜਰ ਪੁਆਇੰਟ ਇਹ ਆਉਂਦਾ, ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਯੋਰ ਫੀਲਿੰਗਸ। ਇਹ ਤੋਂ ਇਹ ਆਉਂਦਾ ਕਿ ਦੇਖੋ, ਸਭ ਤੋਂ ਜ਼ਿਆਦਾ ਮੇਨ ਗੱਲ ਜਿਹੜੀ ਹੁੰਦੀ ਹੈ ਇਹਦੇ ਅੰਦਰ ਕਿ ਮਨ ਦੀ ਸ਼ਾਂਤੀ ਵੀ ਲੱਭ ਲੈਣਾ ਕਿਸੇ ਤਰੀਕੇ, ਇਟਸ ਸੱਚ ਅ ਜ਼ਰੂਰੀ ਥਿੰਗ।
1: ਔਰ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਨਾ ਕਿਸ ਚੀਜ਼ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ, ਉਸ 'ਚ ਵਧੀਆ ਗੱਲ ਕੀ ਹੈ ਫਿਰ, ਹੈ ਨਾ?
0: ਹਾਂ,
1: ਹੈ ਨਾ? ਜੇ ਤੁਹਾਨੂੰ ਪਤਾ ਹੀ ਲੱਗ ਜਾਏ ਕਿ ਕਿਸ ਚੀਜ਼ 'ਚ ਤੁਹਾਨੂੰ ਸ਼ਾਂਤੀ ਮਿਲਦੀ ਹੈ, ਹੈ ਨਾ, ਥੈਰੇਪੀ ਆਪਾਂ ਸੋ ਕਾਲਡ ਜਿਹਨੂੰ ਕਹਿ ਦਿੰਦੇ
0: ਹਾਂ, ਇਹ ਵੀ ਹੈ ਹੈ ਨਾ, ਇਹਦੇ ਅੰਦਰ ਇਹ ਵੀ ਹੈ ਕਿ ਤੁਸੀਂ ਜਿਸ ਤਰ੍ਹਾਂ ਹੈ ਨਾ ਇਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਖੋਜ 'ਚੋਂ, ਤੁਸੀਂ ਖੋਜਦੇ ਰਹਿੰਦੇ ਹੋ, ਕੁਛ ਨਵਾਂ ਆਉਂਦਾ ਰਹਿੰਦਾ, ਐਂਡ ਦੈਟ ਕੀਪਸ ਔਨ ਹੈਲਪਿੰਗ ਯੂ, ਹੈ ਨਾ? ਕਿਉਂਕਿ ਐਵੋਲੂਸ਼ਨਰੀ ਆਪਾਂ ਦੇਖੀਏ ਤੇ ਸਾਨੂੰ ਇਹੀ ਕਿਆਸ ਰਹਿੰਦਾ, ਅਸੀਂ ਕੁਛ ਸਿੱਖਦੇ ਰਹੀਏ, ਸਬਕੋਨਸ਼ੀਅਸ ਲੈਵਲ ਤੇ ਸਾਨੂੰ ਕੁਛ ਨਵਾਂ ਚਾਹੀਦਾ। ਸੋ ਜਿੰਨਾ ਪੋਜ਼ਿਟਿਵਿਟੀ ਦੇ ਨਾਲ ਉਹ ਆਪਣਾ ਮਨ ਤੇ ਆਪਣਾ ਮਾਈਂਡ, ਆਪਣੀ ਹਾਰਡ ਡਰਾਈਵ ਮਾਈਂਡ ਦੀ ਜਿਹੜੀ ਭਰ ਲਵਾਂਗੇ ਉਹ ਜ਼ਿਆਦਾ ਬੈਟਰ ਆ,
1: ਬਿਲਕੁਲ
0: ਸਹੀ ਕਿ ਨਹੀਂ? ਆ ਇੱਕ ਪੋਜ਼ਿਟਿਵ ਮੈਸੇਜ ਵੀ ਉਸ ਹਿਸਾਬ ਨਾਲ ਆਇਆ ਜੀ ਕਿ ਵਿਕਰਮ ਜੀ ਕਹਿੰਦੇ ਗੁੱਡ ਮਾਰਨਿੰਗ ਯਸ਼ ਜੀ ਐਂਡ ਕ੍ਰਿਸ਼ਨਾ ਜੀ ਲਿਸਨਿੰਗ ਰੇਡੀਓ, ਹਾਂਜੀ ਆਫਟਰ ਲੌਂਗ ਬ੍ਰੇਕ, ਦੈਟ ਇਜ਼ ਵਨ ਆਫ ਦ ਗੁੱਡ ਥਿੰਗ, ਐਂਡ ਆਲਸੋ ਫਿਨਿਸ਼ ਰੀਡਿੰਗ ਮਾਈ ਥਰਡ ਬੁੱਕ ਆਫਟਰ ਲੌਂਗ ਟਾਈਮ ਏਬਲ ਟੂ ਰੀਡ। ਇਹ ਮੇਰੇ ਨਾਲ ਵੀ ਹੋਇਆ ਜੀ, ਮੈਂ ਬੜੇ ਟਾਈਮ ਤੋਂ ਰੀਡਿੰਗ ਛੱਡਤੀ ਸੀ, ਮੈਂ ਵੀ ਹੁਣ ਅੱਜ ਕੱਲ੍ਹ ਸਪੀਡੋ ਸਪੀਡੀ ਖਿੱਚੀ ਹੋਈ ਹਾਂ। ਇਹਨਾਂ ਨੇ ਪੜ੍ਹੀਆਂ ਜੀ, ਬੋਲ ਮਰਦਾਨਿਆਂ 40 ਦਿਨ ਤੇ ਐਂਡ ਪਿਓ ਤੇ ਪੁੱਤਰ।
1: ਓਕੇ
0: ਓਕੇ, 40 ਦਿਨ ਮੈਂ ਪੜ੍ਹਦਾ ਪਿਆ,
1: ਮੂਵੀ ਵੀ ਆ ਰਹੀ ਹੈ 40 ਦਿਨ
0: 19 ਜੂਨ ਨੂੰ, ਦੇਵੀ ਮਖਸੂਸਪੁਰੀ ਮੇਨ ਰੋਲ ਪਲੇ ਕਰ ਰਹੇ ਨੇ ਮੇਰੇ ਖਿਆਲ ਨਾਲ, 19 ਜੂਨ ਨੂੰ ਰਿਲੀਜ਼ ਹੋ ਰਹੀ ਹੈ
1: ਜੀ,
0: ਤੇ ਜਾ ਕੇ ਦੇਖਿਓ ਵੀ ਭਾਈ
1: ਫਿਲਮ, ਬਿਲਕੁਲ ਉਹਨਾਂ ਦਾ ਲੁੱਕ ਇੱਕਦਮ ਡਿਫਰੈਂਟ ਹੈ ਤੇ ਉਹ ਵੀ ਲੋਕਾਂ ਨੂੰ ਬੜਾ।
0: ਹਾਂ ਹਾਂ ਹਾਂ, ਬੜੀ ਇਟਸ ਵੈਰੀ ਵੈਲ ਰਿਟਨ ਬੁੱਕ ਆਲਸੋ, ਹਜੇ ਤੱਕ ਮਤਲਬ ਮੈਂ ਕਹਿ ਲਓ 25% ਪੜ੍ਹੀ ਹੈ, ਮੈਂ ਕੰਪਲੀਟ ਕਰ ਲੈਣੀ ਹੈ ਇਸ ਵੀਕਐਂਡ ਤੱਕ ਕਿਸੇ ਨਾ ਕਿਸੇ ਤਰੀਕੇ, ਪਰ ਵਧੀਆ। ਪਿਓ ਤੇ ਪੁੱਤਰ, ਇਫ ਆਈ ਐਮ ਨੋਟ ਰੋਂਗ, ਇਟਸ ਅ ਪੋਇਟਰੀ ਦੀ ਕਿਤਾਬ, ਉਹਦੇ ਅੰਦਰ ਉਹਦਾ ਜਿਹੜਾ ਕਵਰ ਦਾ ਨਾ ਬਹੁਤ ਸੋਹਣਾ ਸ਼ੇਅਰ ਆ ਕਿ ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਤੂੰ ਮੈਨੂੰ ਪਛਾਣਦੀ ਹੈ ਨਾ ਮੇਰਾ ਮੁੱਖ ਸਿਆਣਦੀ ਹੈ ਨਾ, ਬੜੀ ਮੁਹੱਬਤ ਸੀ ਤੇਰੇ ਨਾਲ, ਸੀ ਦਾ ਮਤਲਬ ਜਾਣਦੀ ਹੈ ਨਾ।
1: ਵਾਹ ਵਾਹ ਵਾਹ
0: ਵਾਹ ਵਾਹ, ਕੀ ਬਾਤ ਹੈ, ਕੀ ਕੀ ਲਿਖ ਦਿੱਤੇ ਹੈ ਲੋਗ, ਹਮ ਤੋ ਸਿਰਫ ਕਹਿ ਹੀ ਪਾਤੇ ਹੈ,
1: ਹਾਏ ਹਾਏ,
0: ਸਹੀ ਕਿ ਨਹੀਂ?
1: ਵਾਹ ਜੀ ਵਾਹ,
0: ਵੈਰੀ ਨਾਈਸ।
1: ਤੁਸੀਂ ਵੀ ਆ ਕੇ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਆਪਣੇ ਅੰਦਰ ਦੇ ਕਵੀ ਸ਼ਾਇਰ,
0: ਹਾਂ ਆਪਣੇ ਅੰਦਰ ਕੇ ਕਵੀ ਕੋ
1: ਜਗਾ ਸਕਦੇ ਹੋ,
0: ਖੁੱਲਾ ਅਖਾੜਾ ਜੀ, ਜੋ ਮਨ ਚ ਆਵੇ ਦੱਸੋ। ਇੱਕ ਅੱਧੀ ਸ਼ਾਇਦ ਕਾਲ ਮਿਸ ਵੀ ਹੋ ਗਈ ਸਾਡੇ ਤੋਂ, ਤੁਸੀਂ ਦੁਬਾਰਾ ਕਾਲ ਵੀ ਕਰ ਸਕਦੇ ਹੋ, ਲਾਈਨਸ ਆਰ ਓਪਨ ਅਗੇਨ। ਤੇ ਆਪਣਾ ਤੁਹਾਨੂੰ ਕਿਹੜੇ ਵਧੀਆ ਲੱਗਦੇ ਸੀਗੇ ਰਾਈਟਰ ਵਾਇਲ ਗਰੋਇੰਗ ਅਪ, ਤੁਹਾਨੂੰ ਲੱਗਦਾ ਸ਼ੇਪ ਕੀਤਾ ਤੁਹਾਨੂੰ, ਤੁਹਾਡੀ ਸੋਚ ਨੂੰ, ਤੁਹਾਡੇ ਪਰਸਪੈਕਟਿਵ ਨੂੰ?
1: ਰਾਈਟਰ ਤੇ ਕ੍ਰਿਸ਼ਨਾ ਜੀ ਮਿਕਸ ਹੈ, ਹੈ ਨਾ, ਮਿਕਸ ਹਿਸਾਬ ਕਿਤਾਬ ਹੈ, ਇੱਕਦਮ ਇੱਕ ਤੇ ਸਟ੍ਰਿਕ ਹੋਣਾ ਥੋੜਾ,
0: ਹਾਂ ਬਹੁਤ ਮੁਸ਼ਕਿਲ ਹੈ ਨਾ। ਪਰ ਕੁਛ ਕਿਤਾਬਾਂ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਕਿ ਮਤਲਬ ਅਟਕ ਗਈਆਂ। ਮੈਂ ਨਾ ਕਿਤਾਬ ਦਾ ਬਹੁਤ ਨਾਮ ਸੁਣਿਆ, ਫਾਊਂਟਨ ਹੈਡ, ਤੇ ਕੁਛ 700-725 ਪੰਨੇ ਦੀ ਕਿਤਾਬ ਹੈ ਉਹ ਕਿਤਾਬ ਦਾ ਸ਼ਾਇਦ ਯਾਦਗਾਰੀ ਮੈਨੂੰ ਤਾਂ ਵੀ ਰਹਿਣੀ ਹੈ ਕਿਉਂਕਿ ਮੈਂ ਜਦੋਂ ਇੰਡੀਆ ਗਿਆ ਪਿਛਲੇ ਸਾਲ, ਆਪਣੇ ਆਪਣੇ ਹੀ ਖੁਦ ਹੀ ਸ਼ਾਦੀ ਕੇ ਲੀਏ ਜਬ ਹਮ ਗਏ ਥੇ, ਤੇ ਮੈਂ ਜਾਂਦੇ ਜਾਂਦੇ ਥੋੜ੍ਹੀ ਪੜ੍ਹੀ ਥੋੜ੍ਹੀ, ਜਦੋਂ ਮੈਨੂੰ ਉੱਥੇ ਟਾਈਮ ਲੱਗਾ ਕਿਉਂਕਿ ਅੱਛਾ ਮੈਂ ਅਟਕ ਇੱਧਰ ਦੇ ਪੁਆਇੰਟ 'ਤੇ ਗਿਆ ਕਿ ਘਰ ਦੇ ਸ਼ੋਪਿੰਗ ਕਰ ਰਹੇ, ਮੈਂ ਪਿੱਛੇ ਕਾਰ 'ਚ ਬੈਠਾ ਨਾ, ਮੈਂ ਕਿਹਾ 4-5 ਪੰਨੇ ਚਟਕਾ ਦਾਂ ਕਿਸੇ ਤਰੀਕੇ ਨਾਲ, ਹੈ ਨਾ, ਖਤਮ ਕਰ ਦੇਵਾਂ। ਅਤੇ ਉਹ ਜਦੋਂ ਮੈਂ ਖਤਮ ਕੀਤੀ ਆ ਉਹ ਕਿਤਾਬ, ਮੇਰੇ ਖਿਆਲ ਨਾਲ ਦਸੰਬਰ 'ਚ ਅਲਟੀਮੇਟਲੀ ਮੈਂ ਪੜ੍ਹ ਪਾਇਆ, ਮੈਨੂੰ 1.5 ਮਹੀਨਾ ਲੱਗ ਗਿਆ ਉਹਨੂੰ ਕੰਪਲੀਟ ਕਰਦੇ ਕਰਦੇ, ਹੈ ਨਾ। ਅਤੇ ਅੱਜ ਤੱਕ ਨਾ ਉਹਦੇ ਜੋ ਉਹਦੀ ਵਿਜ਼ਨ ਆ, ਉਹਦੀ ਜੋ ਸੀਨਰੀ ਆ, ਇਮੈਜਰੀ ਆ ਜਿਹੜੀ, ਉਹ ਹਜੇ ਤੱਕ ਇਸ ਤਰੀਕੇ ਨਾਲ ਲੱਗੀ ਪਈ ਹੈ ਨਾ ਕਿ ਯੂ ਫੀਲ ਲਾਈਕ ਯਾਰ ਮੈਂ ਉਸ ਦੁਨੀਆ ਦੇ ਅੰਦਰ ਸੀਗਾ, ਉਹ 1930s ਦੀ US ਦੀ ਜਿਹੜੀ ਉਹ ਕਲੋਨੀ ਦਿਖਾਈ ਹੈ, ਉਹ ਕੰਪੀਟੀਸ਼ਨ. ਅੱਛਾ ਫਿਰ ਕੀ ਹੈ, ਕੁਛ ਐਸਾ ਵੀ ਨਹੀਂ ਕਿ ਸਾਡੇ ਸਮਾਜ ਨਾਲ ਜੁੜਦਾ ਹੋਵੇ. ਆਰਕੀਟੈਕਟ ਦੀ ਕਹਾਣੀ ਦਿਖਾਈ ਹੈ, ਉਹ ਵੀ ਹਾਈ ਸੋਸਾਇਟੀ, ਉਹ ਵੀ 1930s, ਉਹ ਵੀ ਅਮੈਰੀਕਾ, ਉਹ ਵੀ ਕੋਕੇਸ਼ੀਅਨ ਲੋਕ. ਪਰ ਇੱਦਾਂ ਲੱਗਦਾ ਯਾਰ ਮੈਂ ਤਾਂ ਇਸ ਦੁਨੀਆ ਦੇ ਅੰਦਰ ਸੀਗਾ, ਮੈਂ ਸ਼ਾਇਦ ਮੇਨ ਜਿਹੜਾ ਸੀਗਾ ਬੰਦਾ ਉਹਦਾ ਸ਼ਾਇਦ ਗੁਆਂਢੀ ਸੀ, ਮੈਂ ਇਹ ਸਭ ਦੇਖਿਆ ਹੁੰਦੇ ਹੋਏ.
1: ਆਹੀ ਤੇ ਖਾਸੀਅਤ ਹੈ ਇੱਕ ਕੋਈ ਵੀ ਗੁੱਡ ਪੀਸ ਜਿਹਨੂੰ ਕਹਿੰਦੇ. ਲੇਕਿਨ ਨਾ ਕਈ ਵਾਰੀ ਮਤਲਬ ਜਿਹੜਾ ਪੜ੍ਹਦਾ ਨਾ ਉਹ ਇਹੀ ਸਮਝ ਸਕਦਾ ਕਿ ਜਦ ਤੱਕ ਤੁਸੀਂ ਉੱਥੇ ਪੂਰਾ ਘੁਸ ਕੇ ਪੂਰਾ ਵੜ ਕੇ ਜਦ ਤੱਕ ਤੁਸੀਂ ਉਹ ਕਿਰਦਾਰਾਂ ਨੂੰ, ਜਿਵੇਂ ਤੁਹਾਨੂੰ ਇੱਦਾਂ ਲੱਗੇਗਾ ਕਿ ਇਹ ਮੇਰੀ ਫਰੈਂਡਸ ਆ, ਇਹ ਮੈਂ, ਕਈ ਵਾਰੀ ਤੁਸੀਂ ਆਪ ਨੂੰ ਹੀ ਇੱਕ ਕਿਰਦਾਰ ਮੰਨਣ ਲੱਗ ਜਾਂਦੇ ਹੋ
0: ਤੇ
1: ਉਹ ਚੀਜ਼ਾਂ ਹੈ ਨਾ. ਪਰ ਜਦੋਂ ਉਸ ਤੇ ਮੂਵੀ ਬਣਦੀ ਨਾ ਯੂ ਫੀਲ ਡਿਸਅਪੋਇੰਟਡ ਹੈ ਨਾ, ਤੁਹਾਨੂੰ ਇੱਦਾਂ ਲੱਗਦਾ ਕਿ ਨਹੀਂ ਯਾਰ, ਕਿਉਂਕਿ ਉਹ ਜਿਹੜੀ ਇੱਕ ਇਮੈਜੀਨੇਸ਼ਨ, ਇੱਕ ਜਿਹੜੀ ਤੁਸੀਂ ਆਪਣੇ ਦਿਮਾਗ 'ਚ ਇੱਕ ਰੂਪਰੇਖਾ ਬਣਾਉਂਦੇ ਹੋ ਨਾ, ਉਹ ਜਦੋਂ ਉਹਦਾ ਪਿਕਚਰਾਈਜੇਸ਼ਨ ਤੁਹਾਨੂੰ ਮਿਲ ਜਾਂਦਾ ਨਾ, ਕੋਈ ਇੱਕ ਉਹਦਾ ਕਿਰਦਾਰ ਤੁਹਾਨੂੰ ਸਕਰੀਨ 'ਤੇ ਦਿਖ ਜਾਂਦਾ, ਤੁਹਾਨੂੰ ਲੱਗਦਾ ਨਹੀਂ ਯਾਰ ਮੈਂ ਥੋੜ੍ਹਾ ਵੱਖਰਾ ਬਣਾਇਆ ਸੀਗਾ, ਅਤੇ ਉਹ ਉਹ ਚੀਜ਼ ਉਹ ਉਹ ਇਨਸਾਨ ਹੀ ਸਮਝ ਸਕਦਾ ਜਿਹਨੂੰ ਕਿਤਾਬਾਂ.
0: ਬਹੁਤ ਵਧੀਆ ਗੱਲ ਕੀਤੀ. ਮੇਰੇ ਖਿਆਲ ਨਾਲ ਔਨ ਟੋਪ ਆਫ ਮਾਈ ਹੈਡ ਜੇ ਕੁਛ ਮੈਂ ਕਹਾਂ ਕਿ ਉਹ ਕਿਤਾਬਾਂ ਜਿਨ੍ਹਾਂ ਨੂੰ ਆਪਾਂ ਫਿਲਮਾਂ ਦੇ ਅੰਦਰ ਵੇਖਿਆ ਅਤੇ ਉਹ ਵਧੀਆ ਬਣੀਆਂ ਹੈ ਨਾ, ਅਤੇ ਮੈਨੂੰ ਔਨ ਟੋਪ ਆਫ ਮਾਈ ਹੈਡ ਮੈਂ ਗੋਡਫਾਦਰ ਨੂੰ ਗਿਣੂੰਗਾ ਕਿ ਗੋਡਫਾਦਰ ਨੇ ਪ੍ਰੋਪਰ ਜਸਟਿਸ ਕੀਤਾ ਜੋ ਉਹਦਾ ਰਿਟਨ ਟੈਕਸਟ ਸੀਗਾ. ਮੇਰੇ ਖਿਆਲ ਨਾਲ ਉਸ ਤੋਂ ਥੋੜ੍ਹਾ ਬੈਟਰ ਹੀ ਮੂਵੀ ਦੇਖੀ. ਉਹਦੇ ਅੰਦਰ ਇੱਕ ਮੇਜਰ ਇਹ ਵੀ ਪੁਆਇੰਟ ਸੀਗਾ ਕਿ ਜਿਹੜੇ ਬੁੱਕ ਦੇ ਰਾਈਟਰ ਸੀਗੇ ਉਹਨਾਂ ਨੇ ਉਹਨੂੰ ਅਡੈਪਟ ਵੀ ਉਹਨਾਂ ਨੇ ਕੀਤਾ ਸਕਰੀਨ ਲਈ. ਸੋ ਇੱਕ ਉਹ ਮਾਈਂਡ ਸੈਟ ਹੈ ਨਾ. ਫਿਰ ਹੈਰੀ ਪੋਟਰ ਸਾਰੀ ਸੀਰੀਜ਼, ਹੁਣ ਤਾਂ ਹੈਰੀ ਪੋਟਰ ਮੈਨੂੰ ਬੜਾ ਸ਼ੌਕ ਰਿਹਾ ਸਾਰੀ ਉਮਰ ਹੈਰੀ ਪੋਟਰ ਦਾ ਹੈ ਨਾ. ਯੂ ਆਰ ਆਲਸੋ ਪੋਟਰ ਹੈਡ?
1: ਆਈ ਐਮ ਆਲਸੋ
0: ਪੋਟਰ ਹੈਡ. ਗਰੁੜ ਦਵਾਰ ਜ਼ਿੰਦਾਬਾਦ. ਗਰੁੜ ਦਵਾਰ ਨੂੰ ਕੀ ਕਹਿੰਦੇ ਇੰਗਲਿਸ਼ ਚ? ਗ੍ਰਿਫਿੰਡੋਰ.
1: ਪਤਾ ਨਹੀਂ, ਮੈਂ ਤੇ ਗਰੁੜ ਦਵਾਰ ਹੀ ਵੇਖਿਆ. ਗਰੁੜ ਦਵਾਰ,
0: ਪਿਤ੍ਰ ਦੇ ਸੰਰਕਸ਼ਣਮ. ਬਹੁਤ ਘੈਂਟ ਸੀਗੀ ਹੈ ਨਾ ਫਿਲਮ. ਮੈਂ ਸਗੋਂ ਸਵੇਰੇ ਅੱਜ ਜਦੋਂ ਲਾਫਟਰ ਥੈਰੇਪੀ ਚ ਬੱਚੇ ਨੇ, ਕਿਸੇ ਨੇ, ਮੈਨੂੰ ਯਾਦ ਨਹੀਂ ਆ ਰਿਹਾ, ਪਰ ਕਿਸੇ ਨੇ ਉਹ ਜੋਕ ਕੀਤਾ ਨਾ ਕਿ ਝੋਲੇ ਦੇ ਅੰਦਰ ਆ ਵੀ ਪਾ ਦੇ, ਆ ਵੀ ਪਾ ਦੇ ਕਿ ਬੁਰਾ ਚਾਹੀਦਾ. ਮੈਂ ਹਰਮਾਇਨੀ ਯਾਰ, ਹਰਮਾਇਨੀ ਦਾ ਨਿੱਕਾ ਜਿਹਾ ਬੈਗ ਸੀ, ਸਭ ਕੱਢਦੀ ਰਹਿੰਦੀ.
1: ਮੇਰੇ ਦਿਮਾਗ 'ਚ ਤੁਸੀਂ ਇਹ ਚੀਜ਼ ਕਹਿ ਰਹੇ ਹੋ, ਮੇਰੇ ਦਿਮਾਗ 'ਚ ਹਰਮਾਇਨੀ ਹੀ ਆ ਰਹੀ ਸੀਗੀ. ਤੇ ਵਾਕਈ ਇੱਕ ਮਤਲਬ ਮੂਵੀ, ਔਰ ਕਹਿੰਦੇ ਆਈ ਥਿੰਕ ਜਿਹੜੀ ਉਹ ਸੀਗੀ ਹੈਰੀ ਪੋਟਰ ਜਿਹਨੇ ਲਿਖੀ ਸੀਗੀ, ਉਹ ਉਸ ਟਾਈਮ ਦੀ ਰਿਚੈਸਟ.
0: ਜੀ ਜੀ ਜੀ, ਉਹ ਜਦੋਂ ਉਹਨੇ ਲਿਖੀ ਉਹਨੂੰ ਕੁਛ 19 ਪਬਲੀਕੇਸ਼ਨਸ, ਜੋ ਜਿੰਨਾ ਕਿ ਮੈਨੂੰ ਯਾਦ ਹੈ 19 ਪਬਲੀਕੇਸ਼ਨਸ ਨੇ ਨਾ ਕੀਤੀ ਸੀ. ਉਹ ਵੇਟਰਸ ਦਾ ਕੰਮ ਕਰਦੀ ਸੀ, ਤੇ ਉਹ ਵੀ ਉਹ ਫੁੱਲ ਟਾਈਮ ਨਹੀਂ ਮਿਲ ਪਾਉਂਦਾ ਸੀਗਾ ਉਹਨੂੰ, ਤੇ ਨਾਉ ਸ਼ੀ ਇਜ਼ ਵਰਥ ਬਿਲੀਅਨਸ. ਥੋੜ੍ਹੇ ਟਾਈਮ ਪਹਿਲਾਂ ਕੰਟਰੋਵਰਸੀ ਹੋਈ ਤਾਂ ਸ਼ੀ ਬਿਕੇਮ ਅ ਬਿਟ ਅਨਲਾਈਕੇਬਲ ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਦੇ LGBT ਕਮਿਊਨਿਟੀ ਤੋਂ ਰਿਲੇਟਡ ਕੁਛ ਲੋਕਾਂ ਨੂੰ ਬਿਆਨਬਾਜ਼ੀ ਅੱਛੀ ਨਹੀਂ ਲੱਗੀ. ਖੈਰ ਉਹਦੇ 'ਤੇ ਨਹੀਂ ਜਾਂਦੇ, ਅਤੇ ਬਟ ਸਟਿਲ ਸ਼ੀ ਹੈਜ਼ ਮੇਡ ਲੋਟਸ ਆਫ ਮਨੀ. ਤਾਂ ਹੁਣ HBO ਦੇ ਉੱਪਰ 8 ਸੀਜ਼ਨ ਆਉਣਗੇ, ਹਰ ਬੁੱਕ ਦਾ ਇੱਕ ਸੀਜ਼ਨ. ਹੁਣ ਪ੍ਰੋਪਰ ਉਹਨੂੰ ਐਪੀਸੋਡਿਕ ਬਣਾ ਰਹੇ ਆ, ਮੇਰੇ ਖਿਆਲ 15-15 ਐਪੀਸੋਡ ਦਾ. ਤੇ ਉਹਦਾ ਆਇਆ ਟ੍ਰੇਲਰ ਆਇਆ, ਤਾਂ ਮੈਨੂੰ ਤਾਂ ਬਹੁਤ ਹੀ
1: ਓਕੇ, ਮੈਂ ਨਹੀਂ ਵੇਖਿਆ ਅਜੇ ਤੱਕ. ਓਕੇ, ਆਈ
0: ਵਿਲ ਸੀ. ਬਸ ਸਾਲ ਆਪਣਾ ਪੈਕਡ ਹੈ, ਰეკਮੈਂਡੇਸ਼ਨ ਆ ਦੇ ਜਨੇ. ਅੱਛਾ, ਇੰਡੀਆ ਦੇ ਅੰਦਰ
1: ਜਿਵੇਂ ਗੇਮਸ ਆਫ ਥਰੋਨਸ ਦਾ ਇੱਕ ਟਾਈਮ ਆਇਆ ਸੀਗਾ,
0: ਕਿੰਨਾ ਗੇਮ ਆਫ ਥਰੋਨਸ ਨੇ ਵੀ ਬੜਾ
1: ਇੰਨਾ ਉਹ ਸੀਗਾ ਨਾ, ਇੱਕ ਕਿ ਹਾਏ ਹੁਣ ਖਤਮ ਹੋ ਗਏ ਹੁਣ ਕੀ.
0: ਅੱਛਾ, ਉਹ ਮੈਂ ਉਹਦਾ ਮੈਂ ਟੈਕਸਟ ਨਹੀਂ ਕਦੀ ਪੜਿਆ, ਕਿਉਂਕਿ ਮੈਨੂੰ
1: ਟੈਕਸਟ ਮੈਂ ਵੀ ਨਹੀਂ ਪੜਿਆ, ਪਰ ਉਹ ਸੀਰੀਜ਼ ਮੈਂ ਪੂਰੀ,
0: ਸੀਰੀਜ਼ ਬੜੀ ਖਤਰਨਾਕ ਸੀ. ਜੀ ਜੀ ਜੀ, ਚੇਤਨ ਭਗਤ ਦੀ 2 ਸਟੇਟਸ, ਉਹ ਵੀ ਮੇਰੇ ਹਿਸਾਬ ਨਾਲ ਇਟ ਵਾਸ ਵੈਰੀ ਗੁੱਡ ਔਨ ਸਕਰੀਨ.
1: ਨਹੀਂ ਨਹੀਂ, ਬਟ ਸਟਿਲ ਮੈਨੂੰ ਲੱਗਦਾ ਬੁੱਕ ਜ਼ਿਆਦਾ ਵਧੀਆ ਸੀਗੀ.
0: ਬੁੱਕ ਦੇ ਅੰਦਰ ਐਕਚੁਅਲੀ ਜਿਹੜਾ ਉਹਦਾ ਕਲਾਈਮੈਕਸ ਸੀਗਾ ਨਾ, ਉਹ ਇਹਦੇ ਅੰਦਰ ਇਹਨੇ ਥੋੜਾ ਛੇਤੀ ਖਤਮ ਕਰਤਾ, ਬੁੱਕ ਦਾ ਕਲਾਈਮੈਕਸ ਥੋੜਾ.
1: ਚੇਤਨ ਭਗਤ ਨੇ ਉਸ ਟਾਈਮ ਜਦੋਂ, ਮਤਲਬ ਆਈ ਨੋ ਲੋਕੀ ਬੋਲਦੇ ਕਿ ਉਹਦਾ ਮਤਲਬ ਉਹ ਬੁੱਕਸ ਦੇ ਵਿੱਚ ਕਿਉਂ ਤੁਸੀਂ ਕਾਊਂਟ ਕਰਨੀ, ਬਟ ਉਸ ਟਾਈਮ ਜਦੋਂ ਤੁਸੀਂ ਸਕੂਲ ਕਾਲਜ ਦੇ ਬੱਚਿਆਂ ਦੇ ਹਿਸਾਬ ਨਾਲ ਨਾ, ਉਹਨਾਂ ਨੂੰ ਬੜੀ, ਮਤਲਬ ਮੈਨੂੰ ਵੀ ਵਧੀਆ ਲੱਗੀ ਸੀ ਉਸ ਟਾਈਮ ਤੇ ਉਹਦੀ ਦੋਨੋਂ ਜਿੰਨੀ ਵੀ ਬੁੱਕਸ ਆਈ ਸੀਗੀ.
0: ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗਾ ਕਿ ਦੋਸਤਕੋਸਕੀ ਦੀ ਜਿਹੜੀ ਵਾਈਟ ਨਾਈਟਸ ਆ, ਉਹਦੇ ਤੇ ਸਾਂਵਰੀਆਂ ਬਣਾਈ ਗਈ ਸੀ. ਤੇ ਸਾਂਵਰੀਆ ਫਿਰ ਮੈਂ ਤਾਂ ਸਮਝਿਆ, ਦੈਨ ਆਈ ਅੰਡਰਸਟੂਡ ਕਿ ਓਕੇ ਵਾਏ ਸਾਂਵਰੀਆ ਡਿਡਨਟ ਰੀਲੀ ਵਰਕ, ਕਿਉਂਕਿ ਉਹ ਟੈਕਸਟ ਜਿਹੜਾ ਨਾ, ਸ਼ਾਇਦ ਦੋਸਤੋਸਕੀ ਦੀ ਇੱਕ ਖਾਸੀਅਤ ਵੀ, ਜਿਨ੍ਹਾਂ ਨੇ ਵੀ ਪੜ੍ਹਿਆ ਹੋਵੇ ਹੈ ਨਾ, ਜ਼ਰੂਰ ਸਾਂਝ ਪਾਇਓ ਕਿ ਜੋ ਸ਼ਾਇਦ ਤੁਹਾਨੂੰ ਸਮਝ ਆਏਗਾ ਉਹ ਮੈਨੂੰ ਨਹੀਂ ਆਏਗਾ. ਰਸ਼ੀਅਨ ਲਿਟਰੇਚਰ ਦੇ ਮਤਲਬ ਇਹਨਾਂ ਰਾਈਟਰਸ ਦੇ ਹੱਥ 'ਚ ਹੈ ਨਾ ਉਹ ਸ਼ਫਾ ਹੈ. ਸਾਡੇ ਪੰਜਾਬੀ ਜਿੰਨਾ ਕੁ ਆਪਾਂ ਕਹਿ ਲੈਂਦੇ ਹਾਂ ਨਾ ਡਾਇਸਪੋਰਾ, ਉਹਦੇ ਅੰਦਰ ਰਜ਼ੂਲ ਹਮਸਾ ਦੋ ਦੀ ਮੇਰਾ ਰਾਜਸਥਾਨ ਬਹੁਤ ਮਕਬੂਲ ਹੈ ਨਾ, ਉਹਦਾ ਪੰਜਾਬੀ ਅਨੁਵਾਦ ਬਹੁਤ ਲੋਕ ਪੜ੍ਹਦੇ ਨੇ, ਅਤੇ ਉਹ ਇੱਕ ਹਿਸਾਬ ਦਾ ਵਾਰਤਕ ਵੀ ਹੈ ਉਹਦੇ ਅੰਦਰ ਹੈ ਨਾ, ਅਤੇ ਵਾਰਤਕ ਦੇ ਨਾਲ ਨਾਲ ਉਹਦੇ ਅੰਦਰ ਗੱਲਬਾਤ ਪੋਇਟਰੀ ਦੀ ਵੀ ਕੀਤੀ ਹੋਈ ਹੈ, ਆਪਣੀ ਗੱਲਬਾਤ ਦੱਸੀ ਹੈ। ਦਾਗਿਸਤਾਨ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਏਰੀਆ ਤੇ ਉਹਦੇ ਖੈਰ ਕਿਸੇ ਹੋਰ ਦਿਨ ਕਦੀ ਉਹਦੇ ਤੇ ਸੈਗਮੈਂਟ ਵੀ ਕਰਾਂਗੇ ਆਪਾਂ। ਤੇ ਇਟਸ ਗੁੱਡ,
1: ਕੋਸ਼ਿਸ਼ ਬੜੀ ਕੀਤੀ ਪੜੀ ਨਹੀਂ ਗਈ ਫਿਰ ਤਾਂ।
0: ਹਾਂ ਉਹ ਥੋੜਾ ਇਹ ਵੀ ਇਸ਼ੂ ਹੋ ਜਾਂਦਾ ਹਨਾ ਕੀ ਆ। ਬਾਕੀ ਆਪਾਂ ਸਾਂਝ ਪਾਉਂਦੇ ਹਾਂ ਆ ਕੇ ਦੁਬਾਰਾ ਥੋੜੇ ਜਿਹੇ ਮੈਸੇਜਸ ਹੋੜ ਲੈਣਾ, ਫਿਰ ਛੋਟੀ ਜਿਹੀ ਬ੍ਰੇਕ ਲੈ ਕੇ ਮੈਂ ਭਾਗ ਜਾਊਂਗਾ, ਫਿਰ ਮੈਂ ਆਊਂਗਾ, ਮੈਂ ਆ ਕੇ ਫਿਰ ਸੇ ਕਦੀ ਕੋਈ ਸ਼ਾਇਰੀ ਸੁਣਾਏਂਗੇ, ਸ਼ਾਇਰੀ ਸੁਣੇਂਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਰਿਚਰਡ ਜੀ ਤੁਹਾਡੀ ਕਾਲ ਮਿਸ ਹੋ ਗਈ, ਮੈਂ ਜਿੱਦਾਂ ਹੀ ਬ੍ਰੇਕ ਤੋਂ ਬਾਅਦ ਆਉਂਦਾ ਪਲੀਜ਼ ਕਾਲ ਅਗੇਨ, ਆਈ ਵਿਲ ਪਿਕ ਇਟ ਅਪ। ਤੇ ਬਲਜੀਤ ਜੀ ਭੇਜਦੇ ਨੇ ਵਾਹ ਜੀ ਵਾਹ, ਥੈਂਕ ਯੂ ਬਲਜੀਤ ਜੀ, ਵਾਹ ਜੀ ਵਾਹ ਤੁਹਾਨੂੰ ਵੀ,
1: ਥੈਂਕ ਯੂ, ਥੈਂਕ ਯੂ।
0: ਤੇ ਜਸੋਵਾਲ ਸਾਹਿਬ ਕਹਿ ਰਹੇ ਨੀਤੂ ਜੀ ਫੀਲਿੰਗ ਲੈ ਰਹੇ ਸੀ ਦਾਸੀ ਵਾਲੀ, ਸ਼ਾਇਦ ਉਹ ਇਹ ਭੁੱਲ ਗਏ ਕਿ ਰਾਜੇ ਦੀਆਂ ਕਿੰਨੀਆਂ ਕਿੰਨੀਆਂ ਰਾਣੀਆਂ ਵੀ ਹੁੰਦੀਆਂ ਸਨ। ਜਿੰਨੇ
1: ਵੀ ਚੁਟਕਲੇ ਹੁੰਦੇ ਆ ਲਾਫਟਰ ਥੈਰੇਪੀ ਦੇ ਵਿਚ, ਜਿੱਥੇ ਕਿਤੇ ਵੀ ਏਦਾਂ ਦੀ ਗੱਲ ਹੁੰਦੀ ਹੈ, ਭਾਵੇਂ ਗਰਲਫ੍ਰੈਂਡ ਦੀ ਗੱਲ ਹੋ, ਭਾਵੇਂ ਕੋਈ ਵੀ ਏਦਾਂ ਦੀ ਗੱਲ ਹੋਏ ਨਾ, ਉਸ ਚ ਜਿਹੜਾ ਉਹ ਹੁੰਦਾ ਮੇਨ ਕਿਰਦਾਰ ਜਸਵਾਲ ਸਾਹਿਬ ਹੀ ਹੁੰਦੇ।
0: ਤੇ ਇੱਕ ਬਸ ਇੱਕ ਹੋਰ ਮੈਸੇਜ ਦੀ ਸਾਂਝ ਪਾਵਾਂਗੇ ਰਿਚਰਡ ਜੀ, ਬਸ ਇੱਕ ਮੈਂ ਬ੍ਰੇਕ ਲੈ ਕੇ ਆਇਆ, ਮੈਂ ਤੁਹਾਨੂੰ ਫੇਰ ਲਊਂਗਾ। ਸਰਵਨ ਸਿੰਘ ਸੰਧੂ ਜੀ ਮੈਸੇਜ ਭੇਜਦੇ ਨੇ ਕਿ ਵੀ ਨੀਡ ਯੋਰ ਹੈਲਪ ਟੂ ਫਾਈਂਡ ਅ ਜੋਬ ਫੋਰ ਅ ਸਟੂਡੈਂਟ ਗਰਲ ਇਨ ਕਲਾਈਡ ਨੌਰਥ। ਜੀ ਅਸੀਂ ਹਾਂ ਕੱਲ੍ਹ ਵੀ ਇਹ ਗੱਲ ਕੀਤੀ ਸੀ, ਸੋ ਜੇ ਕੋਈ ਵੀ ਹੈ ਨਾ ਅਦਾਰਾ ਸੁਣਦਾ ਪਿਆ, ਉਹਨਾਂ ਨੂੰ ਲੋੜ ਹੈ ਕਿਸੇ ਨੂੰ ਜੋਬ 'ਤੇ ਰੱਖਣ ਲਈ, ਅਤੇ ਸਾਨੂੰ ਮੈਸੇਜ ਕਰਨ, ਅਤੇ ਅਸੀਂ ਤੁਹਾਨੂੰ ਸਰਵਨ ਹੋਣਾ ਨਾਲ ਭਾਅ ਜੀ ਨਾਲ ਕਨੈਕਟ ਕਰਵਾ ਦਾਂਗੇ, ਅਤੇ ਤੁਸੀਂ ਫਿਰ ਆਪੇ ਹੈ ਨਾ ਦੇਖ ਲਓ।
1: ਜੀ ਜੀ ਬਿਲਕੁਲ, ਉਸ ਏਰੀਆ 'ਚ ਆਲੇ ਦੁਆਲੇ ਜੇ ਕਿਸੇ ਕੋਲ ਕੋਈ ਵੈਕੈਂਸੀ ਹੋਏ ਜਾਂ ਉਸ ਤਰ੍ਹਾਂ, ਜਾਂ ਤੁਸੀਂ ਵੀ ਇਹ ਵੀ ਲਿਖ ਸਕਦੇ ਹੋ ਕਿ ਉਹ ਕਿਸ ਲਾਈਕ ਕਿਸ ਕਿਸ ਤਰਫ ਜੋਬ ਲੱਭ ਰਹੀ ਹੈ, ਮਤਲਬ ਕਿਸ ਤਰੀਕੇ ਦੀ ਜੋਬ ਲੱਭ ਰਹੀ ਹੈ, ਕਿ ਓਪਨ ਫੋਰ ਆਲ ਹੈ ਨਾ, ਇਹ ਵੀ ਚੀਜ਼ ਹੁੰਦੀ ਹੈ ਨਾ, ਯੋਰ ਚੋਇਸਿਸ ਪ੍ਰੈਫਰੈਂਸਿਸ।
0: ਜੀ ਜੀ ਜੀ, ਉਹ ਬਸ ਕੋਈ ਨਹੀਂ, ਤੁਸੀਂ ਸਾਨੂੰ ਮੈਸੇਜ ਕਰੋ, ਆਪਾਂ ਕਨੈਕਟ ਕਰਾ ਦਾਂਗੇ, ਫਿਰ ਆਪੇ ਹੀ ਗੱਲਾਂ ਬਾਤਾਂ ਮਾਰੋ। ਅਸੀਂ ਆ ਇੱਕ ਛੋਟੀ ਜੀ ਮੋਟੀ ਜੀ ਬ੍ਰੇਕ ਤੋਂ,
1: ਬਣੇ ਰਹੋ ਸੁਣਦੇ ਰਹੋ
0: ਰੇਡੀਓ, ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
1: ਨਾਲ ਥੋੜੀ ਦੇਰ ਦੇ ਅੰਦਰ ਪਰ ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਹੁਣ ਤੱਕ ਹਨਾ ਕਿ ਵੀ ਆਰ ਬੈਕ ਅਗੇਨ ਫੋਰ ਦਾ ਫਾਈਨਲ ਸੈਗਮੈਂਟ ਆਫ ਦਾ ਸ਼ੋ, ਹੁਣ ਤੱਕ ਦਾ ਸ਼ੋ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ?
2: ਹਾਂ ਇਹ ਜ਼ਰੂਰ ਦੱਸੋ ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੈ ਕ੍ਰਿਸ਼ਨਾ ਜੀ, ਆਪਣੀ ਇੰਨੀ ਤਿਆਰੀ ਹੋਏ ਜੋ ਕੁਛ ਵੀ ਹੋਏ, ਲੇਕਿਨ ਜਦੋਂ ਤੱਕ ਫੀਡਬੈਕ ਨਹੀਂ ਮਿਲਦੀ ਨਾ ਮਜ਼ਾ ਨਹੀਂ ਆਉਂਦਾ ਹਨਾ,
1: ਤੇ
2: ਇਹ ਮੈਸੇਜਸ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦੇ ਤੇ ਤੁਸੀਂ ਜ਼ਰੂਰ ਸਾਂਝ ਪਾਓ ਮੈਸੇਜ ਦੇ ਰਾਹੀਂ ਜਾਂ ਕਾਲ ਕਰਕੇ।
1: ਤੇ ਬਿਲਕੁਲ
2: ਇਸ ਹੁਣ ਆਪਾਂ ਵੀਕਐਂਡ ਦੀ ਜਦੋਂ ਗੱਲ ਕੀਤੀ ਹੈ ਕਿ ਵੀਕਐਂਡ ਤੇ ਤੁਸੀਂ ਤੁਹਾਡਾ ਕਿਵੇਂ ਗਿਆ ਤੇ ਵੀਕਐਂਡ ਤੇ ਤੁਸੀਂ ਕੀ ਕਰ ਸਕਦੇ ਹੋ ਉਹ ਵੀ ਤੁਹਾਨੂੰ ਇੱਕ ਹਿੰਟ ਦੇ ਦਿੰਦੇ ਆ। ਤੁਸੀਂ ਮੂਵੀ ਆਪਾਂ ਦੱਸ ਹੀ ਚੁੱਕੇ ਹਾਂ ਕਿ ਚੜ੍ਹਦੀ ਕਲਾ ਜਾ ਕੇ ਵੇਖ ਸਕਦੇ ਹੋ ਜਾਂ ਬਹੁਤ ਸਾਰੀ ਹੋਰ ਵੀ ਨਵੀਆਂ
1: ਸ਼ੋਅ
2: ਵੇਖੋ ਜਾ ਕੇ, ਹਾਂਜੀ
1: ਫੋਟੋਆਂ
2: ਖਿੱਚੋ, ਸਾਨੂੰ ਟੈਗ ਕਰੋ ਰੇਡੀਓ ਹਾਂਜੀ ਨੂੰ ਤੇ ਦੱਸੋ ਕਿੱਦਾਂ ਦਾ ਰਿਹਾ ਮਾਹੌਲ, ਇਹ ਮੂਵੀ ਦੇ ਬਾਰੇ ਵੀ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਚੜ੍ਹਦੀ ਕਲਾ। ਹੁਣ ਕ੍ਰਿਸ਼ਨਾ ਜੀ ਮੈਂ ਇਸ ਦੇ ਵਿੱਚ ਨਾ ਮਤਲਬ ਐਡ ਕਰਨਾ ਚਾਹਾਂਗੀ ਕਿ ਮੇਰੀ ਇੱਕ ਬਹੁਤ ਪੁਰਾਣੀ ਮੂਵੀ ਹੈ, 12-13 ਮਤਲਬ ਕੌਣ ਸੀ, ਹਾਂ ਪਤਾ ਨਹੀਂ 11-12 ਸਾਲ ਦੀ ਮੂਵੀ ਹੈ। ਲੇਕਿਨ ਇਹ ਮੂਵੀ ਇਫ ਯੂ ਆਰ ਲਾਈਕ ਫਿਲਮ ਪਗਲੂ, ਮਤਲਬ ਕਹਿ ਲਓ ਨਾ ਕਿ ਤੁਸੀਂ ਬਾਲੀਵੁੱਡ ਦੇ ਬਹੁਤ ਵੱਡੇ ਫੈਨ ਹੋ ਜਾਂ ਤੁਹਾਨੂੰ ਇੱਦਾਂ ਲੱਗਦਾ ਫਿਲਮਾਂ ਦੇ ਤੁਸੀਂ ਦੀਵਾਨੇ ਹੋ, ਤੁਸੀਂ ਹਰ ਕਿਰਦਾਰ ਨੂੰ ਜੀਂਦੇ ਹੋ ਜਾਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਆਪਾਂ ਉਸ ਟਾਈਮ ਤੇ ਵੀ ਮਤਲਬ ਉਸ ਟਾਈਮ ਤੋਂ ਵੀ ਆਏ ਹਾਂ ਜਾਂ ਪਹਿਲੇ ਆਪਣੇ ਵੱਡੇ ਭੈਣ ਭਰਾ ਕਿ ਜਿਹੜੀ ਟਾਈਪ ਦੀ ਬੈਲ ਬੋਟਮ ਪੈਂਟਸ ਅਮਿਤਾਭ ਨੇ ਪਾਈ ਉਹ ਲੋਕਾਂ ਨੇ ਸਿਲਵਾ ਲੈਣੀ, ਜਿਸ ਤਰੀਕੇ ਦਾ ਹੇਅਰ ਸਟਾਈਲ ਅਜੇ ਦੇਵਗਨ ਦਾ ਜਾਂ ਜੋ ਵੀ ਤੇਰੇ ਨਾਮ ਦੇ ਰਾਜੇ
1: ਮਤਲਬ
2: ਇਨਫਲੂਐਂਸ ਦੀ ਗੱਲ ਹੋ ਰਹੀ ਕਿ ਜੇ ਤੁਸੀਂ ਮਤਲਬ ਇੰਨੇ ਕਰੇਜ਼ੀ ਹੋ ਫਿਲਮਾਂ ਦੇ ਪ੍ਰਤੀ ਜਾਂ ਆਪਣੇ ਐਕਟਰ ਐਕਟ੍ਰੈਸਿਸ ਦੇ ਪ੍ਰਤੀ ਤੇ ਤੁਸੀਂ ਇਹ ਮੂਵੀ ਜ਼ਰੂਰ ਵੇਖੋ, ਤੁਹਾਨੂੰ ਮੈਂ ਕਹਿ ਰਹੀ ਹਾਂ ਨਜ਼ਾਰੇ ਆ ਜਾਣੇ, ਸਵਾਦ ਆ ਜਾਣਾ। ਇਹ ਮੂਵੀ ਹੈ ਸ਼ਾਰਿਬ ਹਾਸ਼ਮੀ ਦੀ ਜਿਹੜੀ ਹੁਣੇ ਫੈਮਲੀ ਮੈਨ ਦੇ ਵਿੱਚ ਬੜਾ ਵਧੀਆ ਕਿਰਦਾਰ ਕੀਤਾ, ਸਾਈਡ ਹੀਰੋ ਦਾ
1: ਜੇਕੇ ਦਾ ਰੋਲ ਪਲੇ
2: ਕੀਤਾ ਐਗਜ਼ੈਕਟਲੀ,
1: ਤੇ
2: ਜਬ ਤੱਕ ਹੈ ਜਹਾਨ ਮੇਂ ਸ਼ਾਹਰੁਖ ਖਾਨ ਦੇ ਉਹ ਬਣੇ ਸੀਗੇ ਰੂਮਮੇਟ, ਬੜੇ ਸਾਰੇ ਕਿਰਦਾਰ ਉਹਨਾਂ ਨੇ ਕੀਤੇ। ਤੇ ਰਿਚਰਡ ਜੀ ਅਸੀਂ ਗੱਲ ਕਰਦੇ ਹਾਂ 2 ਸੈਕਿੰਡ ਦੋ ਸਾਨੂੰ ਤੇ ਇਹ ਫਿਲਮ ਫਿਲਮਿਸਤਾਨ ਹੈ, ਫਿਲਮਿਸਤਾਨ ਮੂਵੀ ਹੈ, ਤੁਸੀਂ ਜਾ ਕੇ ਵੇਖੋ, ਤੁਹਾਨੂੰ ਇੰਨਾ ਮਜ਼ਾ ਆ ਰਿਹਾ। ਉਹਨੇ ਇੰਨੀ ਘੈਂਟ ਐਕਟਿੰਗ ਕੀਤੀ ਨਾ ਸ਼ਾਹਰੁਖ ਹਾਸ਼ਮੀ ਨੇ ਕਿ ਤੁਹਾਨੂੰ ਲੱਗਣਾ ਕਿ ਯਾਰ ਉਹਨੂੰ ਕਿਡਨੈਪ ਕਰ ਲੈਂਦੇ ਗਲਤੀ ਨਾਲ ਤੇ ਪਾਕਿਸਤਾਨ ਲੈ ਜਾਂਦੇ, ਤੇ ਉਹ ਇਸ ਮੂਵੀ ਦੇ ਵਿੱਚ ਦਿਖਾਇਆ ਹੈ ਫਿਲਮਿਸਤਾਨ ਦੇ ਵਿੱਚ ਕਿ ਕਿਸ ਹਿਸਾਬ ਨਾਲ ਉਹ ਫਿਰ ਕਿਵੇਂ ਹੈਂਡਲ ਕਰਦਾ ਉਹ ਸਿਚੁਏਸ਼ਨ, ਤੇ ਉਹ ਮਤਲਬ ਇੰਨੇ ਸੀਰੀਅਸ ਟੈਰਰਸ ਦੇ ਸਾਹਮਣੇ ਵੀ ਨਾ ਉਹ ਸਨੀ ਫੌਜੀ ਦੀ ਐਕਟਿੰਗ ਕਰ
1: ਰਿਹਾ ਹੈ।
2: ਵਨ ਆਫ ਦਾ ਮਾਸਟਰ ਪੀਸ ਵਿਚ ਵੀ ਵਰ ਟਾਕਿੰਗ ਅਬਾਊਟ ਅਰਲੀਅਰ ਕਿ ਮਤਲਬ ਤੁਸੀਂ ਉਸ ਮੂਵੀ 'ਚ ਜਾ ਕੇ ਨਾ ਤੁਸੀਂ ਉਹ ਕਿਰਦਾਰ ਨੂੰ ਜੀ ਲੈਂਦੇ ਹੋ। ਮਤਲਬ ਮੈਂ ਫਿਲਮ ਫੈਸਟੀਵਲ ਦੇ ਵਿੱਚ ਦੇਖੀ ਸੀਗੀ ਮਾਮੀ ਦੇ ਵਿੱਚ, ਮੁੰਬਈ ਫਿਲਮ ਫੈਸਟੀਵਲ ਦੇ ਵਿੱਚ, ਤੇ
1: ਵੈਰੀ ਨਾਈਸ ਵੇ ਟੂ ਫਲੈਕਸ ਕਿ ਮੈਂ ਫਿਲਮ ਫੈਸਟੀਵਲ 'ਚ ਦੇਖੀ ਨਹੀਂ ਹਾਂ ਗਾਇਸ ਫਿਲਮ,
2: ਤੇ ਹਾਂ ਤੇ ਐਗਜ਼ੈਕਟਲੀ। ਚਲੋ ਆਪਾਂ ਕਾਲ ਹੀ ਲੈ ਲੈਂਦੇ ਹਾਂ ਪਹਿਲਾਂ।
1: ਹਾਂਜੀ ਲਓ ਜੀ ਲਓ
2: ਜੀ ਜੀ ਬਿਲਕੁਲ।
1: ਹੈਲੋ ਹੈਲੋ ਹੈਲੋ ਹੈਲੋ
2: ਹੈਲੋ ਜੀ
3: Hello, is it me?
2: ਹਾਂਜੀ ਹਾਂਜੀ
1: ਰਿਚਰਡ ਜੀ, ਇਟ ਇਜ਼ ਯੂ, ਆਲਵੇਜ਼ ਯੂ, ਨੋ ਵਨ ਐਲਸ। ਰਿਚਰਡ ਜੀ ਸਾਡੇ ਨਾਲ ਬਣ ਚੁੱਕੇ ਨੇ, ਕਿਸ ਤਰ੍ਹਾਂ ਕੀ ਹਾਲ ਚਾਲ ਹੈ ਰਿਚਰਡ ਜੀ, ਕੈਸੇ ਹੈ ਆਪ?
3: ਵਧੀਆ ਜੀ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਨਮਸਤੇ ਤੁਮ ਦੋਨੋਂ ਨੂੰ,
1: ਦਿਲੋਂ ਜੀ ਆਇਆਂ ਨੂੰ ਤੁਹਾਨੂੰ ਰਿਚਰਡ ਜੀ। ਹਾਊ ਵਾਜ਼ ਯੋਰ ਵੀਕ, ਕਿੱਦਾਂ ਦਾ ਰਿਹਾ ਵੀਕ? ਤੁਸੀਂ ਤਾਂ ਵੈਸੇ ਬੜੇ ਪੋਜ਼ਿਟਿਵ ਪੋਜ਼ਿਟਿਵ ਆਦਮੀ ਹੋ, ਤੁਹਾਨੂੰ ਤਾਂ ਲਿਸਟ ਡਾਊਨ ਕਰਕੇ ਰੱਖਣਾ ਚਾਹੀਦਾ ਬਰੀਫ ਦੇ ਅੰਦਰ ਕਿ 5 ਥਿੰਗਸ ਦੈਟ ਵੈਂਟ ਵੈਲ ਵਿਦ ਮੀ, ਇਸ ਤਰ੍ਹਾਂ ਕਰਕੇ ਰੱਖਿਆ ਕਰੋ ਤੁਸੀਂ ਫਰਾਈਡੇ ਦਾ।
3: ਲਾਸਟ ਥਰਸਡੇ ਮਾਈ ਫਰੈਂਡ ਕੇਮ ਫਰਮ ਦਾ US ਵਿਦ ਹਰ ਫੈਮਿਲੀ,
1: ਓਕੇ,
3: ਸੋ ਮੇਰੇ ਸਾਥ ਉਹ ਕੱਲ ਹੀ ਵਾਪਸ ਗਈ, ਕੱਲ ਕੇਨਸ ਗਈ, ਸੋਰੀ।
2: ਅੱਛਾ ਜੀ,
3: ਸੋ ਮੈਂ ਉਹ ਮੈਂ ਮੀਤੂ ਐਂਡ ਮੋਨਿਕਾ ਵੀ ਫੋਰ ਮੈਟ together under one roof after 80s, mid 80s mein hum log last time under one roof se.
1: Wow,
3: really great. Aur Monday ko wo Yash ji ke sath baat karna mang rahi thi. संडे को हम लोग डिनर में खाना खाते वक्त तो मैंने यश जी का जिक्र किया.
2: ओह माय गॉड,
3: शी इज एक्सेंट कुक एंड ऑल एंड शी वांटेड पिन्नी. मैंने कहा हम यश जी से पिन्नी ऑर्डर करते हैं.
1: जिस तरह गाइस मैं क्या मेलबर्न पिन्नियों पिन्नी हो यार. वाह रिचर्ड जी, डू यू लाइक अपना की कहंदे है पिन्निया, हैव यू हैड पिन्नी?
3: या या, आई लव एवरीथिंग, आई ईट एवरीथिंग. मैं दुनिया घूमता खाली खाना खाने के और लोगों को मिलने के.
2: वाह जी वाह, मतलब वीकेंड आपका गेट टुगेदर हुई अपने ओल्ड बडीज के साथ है ना?
3: यस यस.
2: वाह जी वाह. हम आपकी वीकेंड पे, पिछले वीकेंड हुई, हमारी इस वीकेंड होगी. फिर अगला हफ्ता
1: है यार, मैं लेफ्ट आउट फील कर रहा हूं, मेरे तो दोस्त बड़े दूर दूर ने.
3: और कल मुझे चीफ गेस्ट बनाया गया बट मैंने डिक्लाइन कर दिया.
1: कहां पर?
3: बिकॉज माय खोखो क्लब, दे हैव इनवाइटेड द हेड कोच ऑफ नेपाल खोखो टीम, द वर्ल्ड कप खोखो टीम.
1: पर खो क्या रहे थे तुम लोग?
3: कुछ भी मिला नहीं, बस खोई रहे.
1: अच्छा, फिर ठीक है.
3: नहीं नहीं, माय टीम हैज वन 4 मेजर इवेंट्स एंड टूर्नामेंट. दे वन इन द सीक गेम्स, दे वन इन द शेपर्टन, दे वन इन मल्डूरा, दे एंड अनदर प्लेस दे वन.
1: Okay.
3: So, but this gentleman is, we have invited him all the way from Nepal as the head coach of the Nepalese khoko team.
2: Okay.
3: But maine handball kar diya mere friend ko who's from the Nepal consulate. I said, you please come and honor him and present him with the trophy and all. So, kal wahan ja rahe hum uske liye.
1: Okay, very good. But, आपका उम्मीद करते हैं आपका बहुत बढ़िया बढ़िया रहे वीकेंड सरकार.
2: थैंक यू जी, थैंक यू रिचर्ड जी.
3: नहीं नहीं, और मंडे को माय फ्रेंड वांटेड टू टेल यश जी बिकॉज खाने की बातें चल रही थी
1: जी,
3: तो मोमो की बातें आ गई बचपन की, कि मेरे मम्मी कैसे मोमो बनाते थे. एंड शी सेड यू कुड नॉट एक्सप्लेन टू देम, सो इट वाज अ वर्कशॉप फॉर 5 hours.
2: आप मेरा YouTube वीडियो दिखा देते.
3: YouTube दिखाया था, बिल्कुल दिखाया, एंड सब्सक्राइब भी करवाया उसे.
1: वन मोर पॉजिटिव थिंग हैपेंड टुडे.
3: तो आप मोमो यूज टू बी अ वर्कशॉप बिकॉज कुकिंग ऑलमोस्ट 1000 मोमोज, दे वर लाइक चार हम मुस्टंडे भाई और मॉम डैड एंड to help Dharminder and Gayatri and their 3 kids and then my friend. So 5 hours lagta tha momo banane ko, and then every 20 minutes it used to come out of the flame cook. Okay. So we only used to get 15 to 20 momos, so eating 100 momos in 5 hours is not a big deal.
1: बल्ले
2: बाप
1: रे. जी मोमोज आपने खाया, पसीने मेरे छूट रहे हैं.
2: वेरी
1: गुड यार. मैं थैंक यू फॉर कॉलिंग, थैंक यू फॉर डसिंग अस कि आपने बड़े मोमो शोमो खाए हैं जी.
2: कहाँ कचौड़ियों से बातें चलती चलती मोमो पे आ गई. मुझे तो मेरे बैकग्राउंड में एक ही गाना चल रहा था जो बच्चों का फेवरेट कार्टून है इंडिया में, छोटा भीम छोटा भीम.
1: बड़ा चलता हूँ
2: क्योंकि 100 मोमोज खाना तो.
1: अच्छा, ओके. उसके लिए मैं कभी देखा नहीं, मतलब मैं मेरे ख्याल
2: मैंने नहीं देखा, पर आसपास के बच्चों को.
1: पर वो बड़ा हिट है, फिल्मा भी आती है ना.
2: नहीं, वो रिलेट मैं इसलिए कर पाई क्योंकि वो जिस हिसाब से लड्डू जिस स्पीड से खाता था उस हिसाब से ये मोमो खाते थे.
1: वेरी गुड. ते अपा एक होर कॉल लैन तो पहला एक मैसेज पढ़ लीजिए. 009 कहंदे ने, मैं दोबारा कहूंगा सर, जे काश थोड़ा 007 हुंदा थानू मैं जेम्स बॉन्ड ना बुला करदा. बहुत प्यारा मोहसिन साहब दा उन्होंने शेर लिख के भेजा, मेरे हाथों की लकीरों में ये ऐब छिपा है मोहसिन, मैं जिस शख्स को छू लूं वो मेरा नहीं रहता.
2: वाह
1: क्या बात ने. ते आपा छेती छेती ना एक अद्धी कॉल होर लवांगे, ते साडी लाइन इज ओपन, यू गाइस कैन कॉल अगेन अगेन अगेन. 786 नंबर एंड च जिन्हां दा आंदा जी, उन्हां दा मैसेज है कि हैलो टू बोथ ऑफ यू, वेरी नाइस शो विद लॉट ऑफ वैरायटी, ऑलवेज एंजॉयिंग लिसनिंग टू रेडियो. हां जी कृष्णा जी, योर वॉइस इज सो सूदिंग, वन कैन लिसन यू ऑल डे, एंड यश जी डिलीवर्ड नाइस हिंदी कंटेंट, रियली नाइस. थैंक यू जी, थैंक यू. मेरी आवाज तो मैं ही कह सकता कि जो मैं बहुत ज्यादा बोलना घर दे कहते बेटा कितने होर चला जाए, बहुत बोलना. तो आप हूं कॉल, ओहो मिस होगी, दोबारा करो.
2: करो करो
1: दोबारा
2: चको चको
1: भेजो मेरी तरफ कॉल को उड़ती उड़ती अखियों के लड़के पैंचे लड़के रे और ये कॉल आ गई है और मैंने ये पकड़ ली और जसवाल साहब आप ऑनलाइन हैं आप ऑन एयर हैं कैसे हैं आप बहुत लेट पता लगा की जेड़ा आ आंदा ना कोलोनियल करके आंदा टेक्निकली कृष्ण होना चाहिए पर घर जो मैं इधर ही गल्ला करदा कहंदे कि बहुत ही ओवर स्मार्टनेस ना चाड़िया कर कृष्णा ही रहेगा मैं ठीक है भाई कृष्णा ने बोला से ठीक है नहीं होर जी व्हाट हैपेंड विद यू ड्यूरिंग द वीक वधिया वधिया
4: बढ़िया ही है मेरे नाल भाजी मैं ऑलवेज पॉजिटिव ही
2: लगा आज ही बढ़िया है यार हंसते ही रहने
4: हैं ऐसा नहीं रहने मतलब कि नेगेटिव की हमदा कुछ नहीं है तो थोड़ी सोच है इट्स जस्ट वैरायटी मेनू ये लगता है का
2: नेगेटिव थॉट्स
4: मेनू मैं पर्सनली मेरी सोच है हर नेगेटिव दे विच ना कुछ पॉजिटिव हुंदा तुसी ओ फड़ना है ना भी पॉजिटिव की है
2: वाह जी वाह
4: बस दैट इज योर मतलब मिसिंग पार्ट जे तुसी ये लभन लग गए ना
2: कोई गल आपां तोरीए ते हर होर लोकां नूं वी लगे कि हां यार आपां वी कर
4: सकदे हां परमात्मा ने जो थानू साह देते जो एक दिन देख लिया वधिया ही वधिया इधर इतू वधिया आपां बाकी तां दुनिया दीआं छोटीआं छोटीआं चीजां मैं कल क्रीमी पनीर बनाया
1: एंगजायटी या फिर कह लो अर्ली स्टेजेस ऑफ अपना पैनिक अटैक्स या फिर ना डिप्रेशन कह दिए ते उन्हां नूं इह होमवर्क दे तौर ते भी दित्ता जांदा कि राइट डाउन 5 थिंग्स दैट हैपेंड विद यू
4: ਮੈਨੂੰ ਨੀ ਪਤਾ ਮੇਰੇ ਬਾਰੇ ਬਹੁਤ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਮੈਂ ਬੜਾ ਮਤਲਬ ਫਟਕਦੇ ਨੇ ਕਈ ਗੱਲਾਂ ਦੇ ਕੰਟਰਾਡਿਕਟ ਕਰ ਦਿੰਦਾ ਪਰ ਮੈਂ ਮਤਲਬ ਔਨ ਏਅਰ ਹੀ ਹਮੇਸ਼ਾ ਕਹਿੰਦਾ ਹੁੰਦਾ ਵੀ ਮੈਂ ਜੋ ਵੀ ਕੁਛ ਕਹਿੰਦਾ ਨਾ ਮੇਰੀ ਲਾਈਫ ਦੇ ਵਿੱਚ ਉਹ ਹੋ ਰਿਹਾ ਹੁੰਦਾ ਜਾਂ ਹੁੰਦਾ ਹੈਗਾ ਵਾ
1: ਹੋਣਾ ਹੀ ਇਦਾਂ ਚਾਹੀਦਾ
4: ਆਈ ਐਮ ਨਾਟ ਮਤਲਬ ਮੈਨੂੰ ਪੋਚਾ ਪਾਚੀ ਨਹੀਂ ਕਰਨੀ ਆਉਂਦੀ ਵੀ ਮੈਨੂੰ ਝੂਠ ਨਹੀਂ ਬੋਲਣਾ ਆਉਂਦਾ ਅਸਲ ਚ ਵੀ ਜੋ ਹੈ ਸੋ ਹੈ ਵਧੀਆ ਵਾ ਤਾਂ ਵਧੀਆ ਵਾ

0: ਉਹ ਕਿੱਥੋਂ ਆਉਂਦੇ, ਉਹ ਵੀ ਤਾਂ ਆਪਣੇ ਵਰਗੇ ਹੀ ਲੋਕ ਆ
1: ਜੀ। ਬਿਲਕੁਲ ਸਹੀ ਗੱਲ ਆ, ਇੱਕ ਕਿਉਂਕਿ ਸ਼ੀਸ਼ਾ ਸਮਾਜ ਨੂੰ ਹਮੇਸ਼ਾ ਦਿਖਾਉਂਦੇ ਰਹਿਣਾ ਚਾਹੀਦਾ ਤੇ ਆਪ ਵੀ ਦੇਖਦੇ ਰਹਿਣਾ ਚਾਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। That is all right.
0: ਹਾਂ ਜੀ ਬਿਲਕੁਲ ਵਧੀਆ, ਮੈਨੂੰ ਇਹੀ ਲੱਗਦਾ। ਬਾਕੀ ਮੈਂ ਆਇਆ ਸੀਗਾ ਵੈਸੇ, ਚਲੋ ਮੈਂ ਤਾਂ ਇਹ ਦੱਸਦਾ ਤੇ ਮੈਂ ਚੁਟਕਲੇ ਸੁਣਾਉਣੇ ਸੀ ਦੋ, ਕਿਉਂਕਿ
1: ਨਵੇਂ
0: ਨਵੇਂ ਜੇ ਪਤਾ ਲੱਗੇ ਸੀਗੇ। ਮੈਂ ਕਿਹਾ ਤੁਸੀਂ ਚੁਟਕਲਿਆਂ ਦੀ ਗੱਲ ਕੀਤੀ, ਮੈਂ ਵੀ ਲਾਲ ਜੀ ਦਾ ਨਾਮ ਲੈ ਦਵਾਂ ਅੱਜ।
1: ਕੀ ਬਾਤ ਹੈ, ਵੈਰੀ ਗੁੱਡ,
2: ਸਭ ਤੋਂ ਬਦਲਾ ਲੇਗਾ ਤੇਰਾ
1: ਇਰਸ਼ਾਦ ਦੇ ਚੁਟਕਲਾ।
0: ਇਰਸ਼ਾਦ ਦੇ ਚੁਟਕਲਾ
1: ਜੀ,
0: ਕਹਿੰਦੇ ਲਾਲ ਜੀ ਗੱਡੀ ਸਟਾਰਟ ਕੀਤੀ ਤੇ ਜਾਣ ਲੱਗੇ ਕਿਤੇ, ਇੱਕ ਬੈਗਰ ਆ ਗਿਆ ਵਿਚਾਰਾ, ਕਹਿੰਦਾ ਭਾਈ ਸਾਹਿਬ ਪੈਸੇ ਦੇ ਦੋ ਥੋੜੇ ਜੇ। ਕਹਿੰਦਾ ਯਾਰ ਤੂੰ ਹੱਟਾ ਕੱਟਾ ਬੰਦਾ, ਵੀ ਤੂੰ ਪੈਸੇ ਮੰਗਦਾ ਚੰਗਾ ਲਾ। ਕਹਿੰਦਾ ਜੀ ਲੋੜ ਆ ਬਹੁਤ। ਕਹਿੰਦਾ ਅੱਛਾ, ਕਹਿੰਦਾ ਲਾਲ ਜੀ ਪਰਸ ਕੱਢਣ ਲੱਗੇ, ਪੈਸੇ ਪੁਸੇ ਦੇਖੇ। ਕਹਿੰਦੇ ਅੱਛਾ ਤੂੰ ਨਸ਼ਾ ਨੁਸ਼ਾ ਤਾਂ ਨੀ ਕਰਦਾ? ਉਹ ਕਹਿੰਦਾ ਨਹੀਂ ਜੀ ਨਹੀਂ ਬਿਲਕੁਲ ਨੀ ਕਰਦਾ। ਕਹਿੰਦਾ ਮੈਂ ਕਰਦਾ, ਮੇਰੇ ਕੋਲ ਨਹੀਂ ਕੀ ਨਸ਼ਾ ਕਰੀ।
1: ਗੱਲ ਉਹੀ ਸੀ ਨਾ, ਸੈਲਫ ਅਵੇਅਰਨੈਸ ਬੜੀ ਜ਼ਰੂਰੀ
0: ਹੈ। ਤੂੰ ਨਹੀਂ ਕਰਦਾ ਤਾਂ ਲੱਗ ਜਾਂਦਾ, ਮੈਂ ਤਾਂ ਕਰਦਾ, ਮੈਂ ਕੋਲ ਨਹੀਂ ਹੈ, ਤੂੰ ਮੇਰੇ ਨਾਲ ਚੱਲ। ਐਂ ਨਾ ਇੱਕ ਵਾਰ ਵਾਈਫ ਆਪਣੇ ਹਸਬੈਂਡ ਨੂੰ ਕਹਿੰਦੀ ਆ, ਕਹਿੰਦੀ ਇਹ ਜੀ ਮੈਨੂੰ ਨਾ ਤੁਹਾਡੇ ਭਰਾ ਤੇ ਬੜਾ ਤਰਸ ਆਉਂਦਾ, ਇਹਦਾ ਵੀ ਵਿਚਾਰੇ ਦਾ ਵਿਆਹ ਕਰ ਦੋ, ਸਾਰੀ ਰਾਤ ਰੋਂਦਾ ਰਹਿੰਦਾ।
1: ਓਕੇ ਵੈਰੀ ਸੈਡ।
0: ਘਰ ਵਾਲੇ ਨੂੰ ਕਹਿੰਦਾ ਦਿਨ ਰਾਤ ਰੋਣ ਨਾਲੋਂ ਚੰਗਾ ਵੀ ਰਾਤ ਰਾਤ ਹੀ ਰੋ ਲਿਆ ਕਰੇ।
1: ਨਹੀਂ ਨਾਲੇ ਸਕਿਨ ਕੇਅਰ ਵੀ ਹੈ, ਕਹਿੰਦੇ ਰੋਣਾ ਇਹ ਵੀ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਬਾਈ, ਥੈਂਕਸ ਫॉर योर ਕਾਲ
0: ਜੀ। ਥੈਂਕ ਯੂ ਯਸ ਜੀ, ਥੈਂਕ ਯੂ ਜੀ, ਹਾਵ ਅ ਬਿਊਟੀਫੁਲ ਵੀਕਐਂਡ।
1: ਯੂ ਟੂ, ਯੂ ਟੂ, ਕਿਆ ਬਾਤ ਹੈ,
2: ਸਾਰਿਆਂ ਦਾ ਵੀ ਵੀਕਐਂਡ ਵਧੀਆ,
1: ਤੁਹਾਡਾ ਵੀਕਐਂਡ ਵੀ ਯਾਰ ਮਜ਼ੇਦਾਰ ਮਜ਼ੇਦਾਰ ਹੋਵੇ। ਮੰਗਤ ਸਿੰਘ ਜੀ ਮੈਸੇਜ ਕਰਦੇ ਨੇ ਕਿ ਯਸ਼ ਜੀ ਮੈਨੂੰ ਫਿਲਮ ਦਾ ਨਾਮ ਪਤਾ, ਯਸ਼ ਜੀ ਮੈਨੂੰ ਫਿਲਮ ਦਾ ਨਾਮ ਪਤਾ ਨਹੀਂ ਲੱਗਿਆ।
2: ਫਿਲਮਿਸਤਾਨ,
1: ਫਿਲਮਿਸਤਾਨ
2: ਜੀ, ਵਿੱਚ ਵਿੱਚ ਰਿਚਰਡ ਜੀ ਆ ਰਹੇ ਸੀ ਸਾਨੂੰ ਲੱਗਿਆ ਉਹਨਾਂ। ਫਿਲਮਿਸਤਾਨ ਮੂਵੀ ਤੁਹਾਨੂੰ ਬਹੁਤ ਬਹੁਤ ਮਤਲਬ ਮਜ਼ਾ ਆਏਗਾ ਉਹ ਮੂਵੀ ਵੇਖ ਕੇ ਤੇ। ਯਸ ਤੁਸੀਂ ਵੇਖੋ, ਆਪਾਂ ਤੇ ਫਿਲਮ ਫੈਸਟੀਵਲ ਚ ਵੇਖੇ
1: ਸੀਗੇ।
2: ਅੱਛਾ ਇੱਕ ਹੋਰ ਚੀਜ਼ ਮੈਨੂੰ ਯਾਦ ਹੈ, ਆਪਾਂ ਜਿਹੜੀ ਦੇਖੀ ਮਿਲੇ ਸੀਗੇ ਨੁੱਕੜ ਨਾਟਕ ਵਾਲਿਆਂ ਨੂੰ ਇੱਥੇ
1: ਇੰਡੀਅਨ ਫਿਲਮ ਫੈਸਟੀਵਲ ਤੇ ਗਏ ਤੇ ਵੱਡੇ ਵੱਡੇ ਸਿਤਾਰੇ ਆ ਰਹੇ, ਸਭ ਕੁਛ ਆ ਰਿਹਾ, ਪਰ ਇੱਕ ਹੁੰਦਾ ਨਾ ਕਿ ਪੈਸ਼ਨ ਫੋਰ ਯੋਰ ਸਿਨੇਮਾ। ਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ, ਆਫ ਰਿਕਾਰਡ ਵੀ ਗੱਲ ਕੀਤੀ ਕਿ ਉਹ ਜਿਹੜਾ ਡਾਇਰੈਕਟਰ ਹੈ ਫਿਲਮ ਦਾ ਬਹੁਤ ਯੰਗ ਲੜਕਾ, ਉਹਨੇ ਇੰਜੀਨੀਅਰਿੰਗ ਬੈਕਗਰਾਉਂਡ ਛੱਡਤਾ, IIT ਦਾ ਪੜਿਆ ਹੋਇਆ, ਵਧੀਆ ਜੋਬ ਛੱਡਤੀ, ਲੜਕੀ ਵੀ MBA ਗ੍ਰੈਜੂਏਟ ਸੀਗੀ। ਅੱਛਾ ਕੋਟਾ ਦੀ, ਦੇਖੋ ਮੈਂ ਕਹਿ ਰਿਹਾ ਸਟਾਰ ਹੀ ਸਾਰੇ ਇੱਧਰ ਉੱਧਰ, ਅਸੀਂ ਜੀ ਧੰਨੇ ਦੀ ਕਚੌਰੀਆਂ ਚੋਕੇ, ਸਟਾਰ ਹੀ ਇੱਧਰ ਉੱਧਰ ਨੇ ਜੀ, ਸਹੀ ਕਿ ਨਹੀਂ? ਤੇ ਗੁੱਡ ਮੂਵੀ ਹੋਏਗੀ ਕਿਉਂਕਿ ਉਹਨਾਂ ਦਾ ਪੈਸ਼ਨ ਦਿਸ ਰਿਹਾ ਸੀਗਾ।
2: ਬਹੁਤ ਪਿਆਰੀ ਹੈ, ਬਹੁਤ ਪਿਆਰੀ ਨੁੱਕੜ ਨਾਟਕ ਹੈ, ਨੈਟਫਲਿਕਸ ਤੇ ਆ ਗਈ ਹੈ, ਤੁਸੀਂ ਜਾ ਕੇ ਵੇਖੋ
1: ਜੀ। ਤੇ ਦਿਲਬਾਗ ਜੀ ਮੈਸੇਜ ਕਰਦੇ ਨੇ ਕਿ ਯਸ਼ ਜੀ ਪਲੀਜ਼ ਸੈਂਡ ਮੀ ਯੂਟਿਊਬ ਕੁਕਿੰਗ ਚੈਨਲ ਲਿੰਕ ਪਲੀਜ਼ ਜੀ। ਠੀਕ ਹੈ ਜੀ,
2: ਸਰਚ ਕਰੋ ਯਸ਼ ਦੀ ਕਿਚਨ, ਮਿਲ
1: ਜਾਣਾ, ਯਸ਼ ਦੀ ਕਿਚਨ ਤੁਸੀਂ ਸਰਚ ਕਰੋ, ਗੱਲਬਾਤ ਬਣ ਜਾਏਗੀ। ਨਰਿੰਦਰ ਜੀ ਮੈਸੇਜ ਭੇਜਦੇ ਨੇ ਕਿ ਗੁੱਡ ਮਾਰਨਿੰਗ ਬੋਥ ਆਫ ਯੂ, ਪ੍ਰੋਗਰਾਮ ਗੋਇੰਗ ਗੁੱਡ।
2: ਧੰਨਵਾਦ ਜੀ, ਧੰਨਵਾਦ, ਆਹੀ ਤੇ ਆਪਾਂ ਨੂੰ ਹੱਲਾ ਸ਼ੇਰੀ ਚਾਹੀਦੀ ਹੈ,
1: ਜਿਹੀ ਤੋਂ ਚਾਹੀਏ, ਜਿਹੀ ਵੈਲੀਡੇਸ਼ਨ ਕੇ ਲਈ ਤੋ ਹਮ ਲੋਗ ਭਾਗ ਕੇ ਆ ਜਾਤੇ ਹੈ
2: ਜੀ ਜੀ,
1: ਹੈ ਨਾ, ਸਹੀ ਕਿ ਨਹੀਂ?
2: ਬਸ ਅਪ ਹੋ ਗਿਆ ਮੇਰਾ ਡੋਪਾਮਾਈਨ,
1: ਡੋਪਾਮਾਈਨ ਅਪ ਹੋ ਗਿਆ। ਅੱਛਾ ਇਹਦਾ ਬੜਾ ਚੱਕਰ ਹੈ ਨਾ, ਸੈਰੋਟੋਨਿਨ ਡੋਪਾਮਾਈਨ ਵਗੈਰਾ, ਕਿ ਯੂ ਆਲਵੇਸ ਨੀਡ ਸਟਿਮੂਲਸ, ਸਮ ਸੋਰਟ ਆਫ ਸਟਿਮੂਲਸ, ਕਿ ਹੈ ਨਾ ਤੁਹਾਡਾ ਮਾਈਂਡ ਵਰਕ ਕਰਦਾ ਰਹੇ, ਕੁਛ ਨਾ ਕੁਛ ਨਵਾਂ ਚਾਹੀਦਾ। ਅੱਛਾ ਉਸ ਚੱਕਰ 'ਚ ਨਾ ਮੈਂ ਦੇਖਦਾ ਕਿ ਖਰਾਬ ਕੰਟੈਂਟ ਵੀ ਬਹੁਤ ਆਉਂਦਾ, ਖਰਾਬ ਉਸ, ਇੱਕ ਤਾਂ ਚਲੋ ਇੱਕ ਤਾਂ ਪਤਾ ਹੀ ਕਿ ਖਰਾਬ ਹੈ, ਉਹ ਬਣਾਉਣ ਵਾਲੇ ਨੂੰ ਵੀ ਪਤਾ ਕਿ ਮੈਂ ਕਿਸ ਮਨਸ਼ਾ ਨਾਲ ਬਣਾਇਆ। ਇੱਕ ਇਹ ਹੁੰਦਾ ਕਿ ਵਧੀਆ ਕ੍ਰੀਏਟਰ ਵੀ ਨਾ, ਵਧੀਆ ਰਾਈਟਰ ਵੀ, ਵਧੀਆ ਡਾਇਰੈਕਟਰ ਵੀ, ਵਧੀਆ ਐਕਟਰ ਵੀ, ਆਪਣਾ ਆਪਣਾ ਕੰਮ ਬਹੁਤ ਮਤਲਬ ਬਿਲੋ ਐਵਰੇਜ ਕਰਦੇ, ਕਿਉਂਕਿ ਪਤਾ ਯਾਰ ਹਰ 40 ਦਿਨ ਬਾਅਦ ਕੁਛ ਨਵਾਂ ਲਿਆਉਣਾ ਪੈਣਾ, ਅਤੇ ਹਰ 40 ਦਿਨ ਬਾਅਦ ਕੋਈ ਨਵੀਂ ਨਵੀਂ ਗੱਲ ਕਰਨੀ ਪੈਣੀ ਹੈ। ਅਤੇ ਨਵੀਂ ਗੱਲ ਕਰਨ ਲਈ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਔਨ ਏ ਲੈ ਲਵਾਂ ਜੀ।
2: ਜੀ ਜੀ ਜ਼ਰੂਰ,
1: ਲਓ ਜੀ ਲਓ, ਸੁਰਿੰਦਰ ਸਿੰਘ ਜੀ ਤੁਸੀਂ ਔਨ ਏ,
2: ਇੱਕ ਵਾਰੀ ਪਲੀਜ਼ ਆਪਣੀ ਐਪ ਬੰਦ ਕਰ ਦਿਓ ਜੀ। ਚਲ
1: ਹਾਂਜੀ ਹਾਂਜੀ, ਪਲੀਜ਼ ਆ ਚਲੇ ਪਲੀਜ਼।
3: ਸਤਿ ਸ਼੍ਰੀ ਅਕਾਲ ਜੀ ਯਸ਼ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
3: ਬਸ ਵਧੀਆ, ਫਸਲਾ, ਤੁਸੀਂ ਸੁਣਾਓ? ਤੁਹਾਡਾ ਪ੍ਰੋਗਰਾਮ ਸੁਣ ਕੇ ਆਏ ਤੇ ਮਨ ਜਿਹੜਾ ਬਾਗ ਬਾਗ ਹੋ ਜਾਂਦਾ ਹੈਗਾ।
2: ਵਾਹ ਵਾਹ ਵਾਹ, ਧੰਨਵਾਦ ਜੀ, ਧੰਨਵਾਦ।
3: ਅੱਜ ਤੁਹਾਡੀ ਆਵਾਜ਼ ਸੁਣਨੇ ਆ ਤੇ ਸਾਡੇ ਦੇ

0: ਜੇ ਸਾਰੇ ਦਿਨ ਦੀ ਜਿਹੜੀ ਥਕਾਵਟ ਉਹ ਹੀ ਦੂਰ ਹੋ ਜਾਂਦੀ ਹੈਗੀ ਹੈ।
1: ਵੈਰੀ ਗੁੱਡ ਵੈਰੀ ਗੁੱਡ।
0: ਸਾਰਾ ਦਿਨ ਸਾਡਾ ਪ੍ਰੋਗਰਾਮ ਜਾਂਦਾ ਹੈ ਨਾ, ਤੇ ਇਸ ਪਾਸੇ ਅਸੀਂ ਬੈਠ ਜਾਂਦੇ ਹਾਂ ਆਰਾਮ ਨਾਲ, ਗੱਡੀ ਚਲਾ ਰਹੇ ਹੁੰਦੇ ਹੈਗੇ ਤੇ ਨਾਲ ਨਾਲ ਆਪਣਾ ਆਰਾਮ ਨਾਲ ਸੁਣਦੇ ਰਹਿੰਦੇ ਹੈਗੇ।
1: ਜਵਾਬ ਆਪ ਹੀ ਕੱਢ ਲਿਆ ਦੇਖੋ
0: ਮੇਰਾ ਤੇ ਮੇਰਾ ਫੁੱਲ ਵੀਕ ਹੀ ਬਹੁਤ ਵਧੀਆ ਗੁਜ਼ਰਦਾ ਹੈ ਜੇ ਤੁਹਾਡਾ ਸਾਰਾ ਦਿਨ ਮੈਂ ਤੁਹਾਡੇ ਲੋਕਾਂ ਦਾ ਪ੍ਰੋਗਰਾਮ ਹੀ ਸੁਣਦਾ ਰਹਿਣਾ। ਹਾਂਜੀ, ਰੇਡੀਓ ਓਨ ਕੀਤਾ ਹੁੰਦਾ ਗਾ, ਗੱਡੀ ਚਲਾ ਰਹੇ ਹੁੰਦੇ ਹੈਗੇ ਔਰ ਔਰ ਰੋਜ਼ 200-250 ਕਿਲੋਮੀਟਰ ਗੱਡੀ ਚਲਾਈ ਦੀ ਹੈਗੀ, ਕੰਮ ਕਰਦੇ ਰਹਿੰਦੇ ਹੈਗੇ ਤੇ ਨਾਲ ਨਾਲ ਆਪਣਾ ਪ੍ਰੋਗਰਾਮ ਸੁਣਦੇ ਰਹੀਦਾ ਜੀ।
2: ਵਾਹ ਜੀ ਵਾਹ,
1: ਨਾਈਸ ਨਾਈਸ ਨਾਈਸ।
2: ਤੁਹਾਡੇ ਨਾਲ ਕੀ ਵਧੀਆ ਵਾਪਰਿਆ ਇਸ ਹਫਤੇ?
0: ਮੇਰੇ ਨਾਲ ਤੇ ਸਭ ਕੁਝ ਵਧੀਆ ਹੀ ਵਧੀਆ ਹੁੰਦਾ ਹੈ ਜੀ।
2: ਵਾਹ ਜੀ ਵਾਹ।
0: ਗੱਲ ਹੈਗੀ ਕਿ ਮੈਂ ਫੈਮਿਲੀ ਨਾਲ ਐਡਜਸਟਮੈਂਟ ਕਰਕੇ ਚੱਲਣਾ ਹੈਗਾ ਵਾ, ਇਸ ਹਰੇਕ ਨਾਲ ਹੀ ਕਰੀਦਾ ਹੈਗਾ
2: ਜੀ
0: ਤੇ ਫੈਮਿਲੀ ਨਾਲ ਤੇ ਪ੍ਰੈਫਰ ਤੇ ਫੈਮਿਲੀ ਨੂੰ ਪਹਿਲੀ ਦੇਈਦੀ ਹੈਗੀ ਹੈ
1: ਜੀ।
0: ਬਾਕੀ ਕਿਸੇ ਹੋਰ ਦੀ ਵੀ ਹੁੰਦੀ ਹੈਗੀ ਹੈਲਪ, ਜੋ ਕਰਨੀ ਹੁੰਦੀ ਹੈਗੀ ਉਹ ਵੀ ਕਰੀਦੀ ਹੈਗੀ ਹੈ ਜੋ ਕੁਛ ਆਪਣੇ ਕੋਲ ਹੋ ਸਕਦਾ ਪੋਸੀਬਲ, ਕਿਉਂਕਿ ਬੱਚੇ ਸਾਡੇ ਬੱਚਿਆਂ ਦੀ ਵੀ ਕਿਸੇ ਨੇ ਹੈਲਪ ਕੀਤੀ ਸੀ ਕਿਸੇ ਟਾਈਮ ਤੇ, ਜੇ ਬੱਚੇ 2003 ਵਿੱਚ ਆਏ ਸੀ
2: ਤੇ
0: ਸਾਡੇ ਵੀ ਹੁੰਦਾ ਕੋਈ ਨਾ ਕੋਈ ਸਾਡੇ ਹੋ ਜਾਏ, ਕੋਈ ਅੱਛਾ ਹੀ ਹੋ ਜਾਏ।
1: ਹਾਂ, ਇਹ ਵੈਸੇ ਬੜੀ ਪਿਆਰੀ ਗੱਲ ਹੈ, ਐਮਪਥੀ ਘਟੀ ਜਾਂਦੀ ਹੈ ਦੁਨੀਆ ਦੇ ਅੰਦਰ ਹੈ ਨਾ, ਕਿ ਇਟਸ
0: ਗੁੱਡ ਕੋ ਬਿਲਕੁਲ ਬਿਲਕੁਲ ਤੁਹਾਡੀ ਗੱਲ
1: ਜਿੰਨਾ ਹੋ ਸਕੇ ਲੋਕਾਂ ਨਾਲ ਜੁੜਿਆ ਜਾਵੇ, ਗੱਲਬਾਤ ਕੀਤੀ ਜਾਵੇ।
0: ਮੇਰੇ ਦੇ ਇੱਕ ਫਰੈਂਡ ਦੀ ਬੇਟੀ ਸੀ, ਮੈਂ ਤੁਹਾਨੂੰ ਭੇਜੀ ਸੀ ਕੱਲ, ਨੰਬਰ ਹੀ ਭੇਜਿਆ ਸੀ ਕਿ ਉਹਨੇ ਉਹਨੂੰ ਜੌਬ ਦੀ ਜ਼ਰੂਰਤ ਹੈਗੀ ਬਹੁਤ ਜ਼ਿਆਦਾ, ਉਹ ਚਾਹੀਦੀ ਉਹਨੂੰ TFN ਤੇ ਹੈਗੀ ਹੈ, ਵਿਚਾਰੀ ਡਾਈਵੋਰਸ ਹੀ ਹੈਗੀ ਹੈ, 46 ਈਅਰ ਦੀ ਵਿਚਾਰੀ ਹੋ ਗਈ ਗੀ, ਲੇਕਿਨ ਉਹਦੇ ਭੈਣ ਤੇ ਬਣੋਈ ਆ, ਉਹਦੇ ਤੋਂ ਮਦਦ ਕਰ ਹੀ ਨੀ ਰਹੇ, ਜੋ ਕੋਈ ਮੇਰੇ ਕੋਲ 20 ਸਾਲ ਪਹਿਲਾਂ ਕੋਈ ਹੈਲਪ ਕੀਤੀ ਸੀ ਉਹਦੇ ਫਾਦਰ ਨੇ,
1: ਉਮੀਦ ਕਰਦੇ ਹਾਂ ਕੋਈ ਵੀ ਅਦਾਰਾ ਜੇ ਸੁਣਦਾ ਹੋਏਗਾ ਤੇ ਜ਼ਰੂਰ ਇਹਦੇ ਤੇ ਵਰਕ ਕਰੇ ਤੇ ਮਦਦ ਕਰੇ।
0: ਬਸ 2-3 ਦਿਨ ਦੀ ਉਹਨੂੰ ਮਿਲ ਜਾਏ TFN ਤੇ, ਚਲੋ ਕਿਉਂਕਿ ਮੈਰਿਜ ਕਿਸੇ ਗੋਰੇ ਨਾਲ ਕਰਕੇ ਫਾਈਲ ਪਵਾਜਦੀ ਹੈਗੀ ਹੈ,
1: ਉਹ ਦੇਖੋ ਉਹ ਬਾਅਦ ਦੀਆਂ ਗੱਲਾਂ, ਅਸੀਂ ਉਮੀਦਾਂ ਇਹ ਰੱਖਦੇ ਹਾਂ ਕਿ ਬਈ 5 ਦਿਨ ਦਾ TFN ਤੇ ਕੰਮ ਮਿਲੇ, 3 ਦਿਨ ਦਾ ਮਿਲੇ, 2 ਦਿਨ ਦਾ ਮਿਲੇ, ਜਿੰਨਾ ਸਾਡੀ ਭੈਣ ਕੰਮ ਕਰਨਾ ਚਾਹੇ ਮਿਲੇ। ਥੈਂਕ ਯੂ ਫੋਰ ਕਾਲਿੰਗ ਜੀ, ਤੇ ਆਪਾਂ ਉਮੀਦ ਕਰਦੇ ਹਾਂ ਛੇਤੀ ਵਧੀਆ ਹੋਵੇ ਸਭ,
2: ਤੁਹਾਡਾ ਹਫਤਾ ਵਧੀਆ ਜਾਵੇ।
1: ਵਰਿੰਦਰ ਸ਼ਰਮਾ ਜੀ ਮੈਸੇਜ ਭੇਜਦੇ ਨੇ ਕਿ ਹੈਲੋ ਕ੍ਰਿਸ਼ਨਾ ਜੀ ਐਂਡ ਯਸ਼ ਜੀ, ਪ੍ਰੋਗਰਾਮ ਗੋਇੰਗ ਵੈਰੀ ਗੁੱਡ। ਇੰਨੇ ਜ਼ਿਆਦਾ ਖੁਸ਼ ਹੋ ਗਏ ਸਾਡੇ ਤੋਂ, ਕਹਿੰਦੇ ਸਲੀਪ ਐਂਡ ਰਿਲੈਕਸ, ਐਂਡ ਆਫ ਫਾਈਨੈਂਸ਼ੀਅਲ ਈਅਰ ਦੀ ਸੇਲ ਔਨ ਹੈ ਤੇ ਰੇਡੀਓ ਹਾਂਜੀ ਦਾ ਰੈਫਰੈਂਸ ਦੇ ਕੇ ਇੱਕ ਬੈਡ ਲੈਣ ਤੇ ਇੱਕ ਮੈਟਰਸ ਵੀ ਫ੍ਰੀ।
2: ਹਾਂਜੀ ਹਾਂਜੀ ਬਿਲਕੁਲ,
1: ਬਾਤ ਹੈ, ਵੁਡਨ ਬਾਕਸ ਬੈਡ ਵੀ ਹੈ, ਮੰਦਿਰ ਵੀ ਹੈਗਾ, ਉਹ ਸਭ ਕੁਛ ਅਵੇਲੇਬਲ ਹੈ ਤੇ ਜ਼ਰੂਰ ਜੀ ਤੁਸੀਂ ਸਲੀਪ ਐਂਡ ਰਿਲੈਕਸ ਪਹੁੰਚੋ, ਰੇਡੀਓ ਹਾਂਜੀ ਦਾ ਤੁਸੀਂ ਹਵਾਲਾ ਦਿਓ
2: ਤੇ ਵਧੀਆ ਵਧੀਆ।
1: ਹਾਂਜੀ ਡਿਸਕਾਊਂਟ, ਪਰ ਇਹ ਜ਼ਰੂਰ ਉਹਨਾਂ ਨੂੰ ਦੱਸਣਾ ਕਿ ਕ੍ਰਿਸ਼ਨਾ ਤੇ ਯਸ਼ ਦੇ ਸ਼ੋਅ ਤੋਂ ਇੰਨੇ ਜ਼ਿਆਦਾ ਖੁਸ਼ ਹੋਇਆ ਇਸ ਕਰਕੇ।
2: ਨਹੀਂ ਇਹਨਾਂ ਦੀ ਵੈਸੇ ਵੀ ਕੁਆਲਿਟੀ ਆਪਾਂ ਗੱਲ ਕਰੀਏ, ਬੜੀ ਵਧੀਆ ਕੁਆਲਿਟੀ ਹੈ ਇਹਨਾਂ ਦੀ ਪ੍ਰੋਡਕਟਸ ਦੀ ਵੀ, ਤੇ ਡੈਫੀਨੇਟਲੀ ਜਿਹੜੇ ਵੀ ਲੈ ਕੇ ਜਾਂਦੇ ਖੁਸ਼ ਹੀ ਹੁੰਦੇ, ਨਾਲੇ ਇੰਡੀਅਨ ਸਟਾਈਲ ਜਿਹੜੇ ਗੱਦੇ ਹੁੰਦੇ ਆ ਬੇਸਿਕਲੀ, ਉਹਨਾਂ 'ਚ ਇਹਨਾਂ ਦੀ ਕਹਿ ਲਓ ਮਹਾਰਤ ਹਾਸਿਲ ਹੈ, ਕਿਉਂਕਿ ਇੱਥੇ ਸਪੈਸ਼ਲੀ ਪੇਰੈਂਟਸ ਲਈ ਹੁੰਦਾ ਨਾ ਕਿ ਉਹਨਾਂ ਨੂੰ ਕੰਫਰਟ ਮੈਟ੍ਰਸਿਸ ਚਾਹੀਦੇ ਹੁੰਦੇ ਆ, ਤੇ ਉਹ ਇਹਨਾਂ ਕੋਲ ਤੁਸੀਂ ਜਾ ਕੇ ਲੈ ਸਕਦੇ ਹੋ।
1: ਜੀ ਜੀ ਜ਼ਰੂਰ ਇਹਨਾਂ ਕੋਲ ਪਹੁੰਚੋ ਤੇ ਵਧੀਆ ਵਧੀਆ ਫਰਨੀਚਰ ਆਪਣੇ ਘਰ 'ਚ ਐਡ ਕਰੋ, ਮੈਟ੍ਰਸ ਐਡ ਕਰੋ। ਅਤੇ ਅਗਲੇ ਕਾਲਰ ਨਾਲ ਆਪਾਂ ਸਾਂਝ ਪਾਉਂਦੇ ਹਾਂ ਜੀ, 791 ਤੁਸੀਂ ਔਨ ਏਅਰ ਹੋ।
2: ਸਤਿ ਸ਼੍ਰੀ ਅਕਾਲ ਜੀ,
1: ਛੇਤੀ ਛੇਤੀ ਵਧੀਆ ਵਧੀਆ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ।
2: ਇਹ ਗੱਡੀ ਚਲਾਉਂਦੇ ਚਲਾਉਂਦੇ ਲਿਖ ਲੈਂਦੇ ਨੇ ਇਹਨਾਂ ਦੀ ਰੈਫਰੈਂਸ।
1: ਬੱਲੇ ਬੱਲੇ, ਫੇਰ ਤਾਂ ਵੈਰੀ ਮਚ ਇੰਟ੍ਰੀਗਡ, ਸੁਣਾਓ ਜੀ।
3: ਆ ਭਾਈ ਦੋ ਕਲੈਨਾ ਬਸ ਨਾ, ਫੇਰ ਉਸ ਤੋਂ ਬਾਅਦ ਅਗਲਾ ਕਾਲ ਲੈ ਲਓ।
2: ਜੀ ਜੀ
1: ਜੀ,
3: ਦੇਵੋ ਜ਼ਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ।
1: ਵਾਹ
2: ਵਾਹ ਵਾਹ,
3: ਦੇਵੋ ਜਰਾ ਧਿਆਨ ਤੇ ਵੇਖੋ, ਹੋਇਆ ਕੀ ਨੁਕਸਾਨ ਤੇ ਵੇਖੋ, ਤੋਬਾ ਤੋਬਾ ਇੰਨੇ ਦੁਖੜੇ, ਚਿਹਰੇ ਤੇ ਮੁਸਕਾਨ ਤੇ ਦੇਖੋ।
1: ਵਾਹ ਵਾਹ ਵਾਹ ਵਾਹ, ਬਹੁਤ ਖੂਬ।
3: ਕਿਹੜੀਆਂ ਦੇਹਾਂ ਤੱਕਦੇ ਪਏ ਹੋ, ਕਿਹੜੀਆਂ ਦੇਹਾਂ ਤੱਕਦੇ ਪਏ ਹੋ, ਕੋਈ ਰੂਹ ਸਮ
2: ਮਾਫ ਕਰੀਏਗਾ ਗਗਨ ਜੀ, ਤੁਹਾਡੀ ਆਵਾਜ਼ ਕੱਟੀ
1: ਭਾਈ, ਮਿਸਰਾ ਤੁਹਾਡਾ ਅਟਕ ਗਿਆ, ਦੁਬਾਰਾ
3: ਮਾੜਾ ਸ਼ੁਰੂ ਸੁਣਾਣਾ।
1: ਜੀ ਜੀ,
3: ਦੇਵੋ ਜਰਾ ਧਿਆਨ ਤੇ ਦੇਖੋ, ਹੋਇਆ ਕੀ ਨੁਕਸਾਨ ਤੇ ਦੇਖੋ, ਤੋਬਾ ਤੋਬਾ ਇੰਨੇ ਦੁਖੜੇ, ਚਿਹਰੇ ਤੇ ਮੁਸਕਾਨ ਤੇ ਦੇਖੋ।
1: ਵਾਹ ਵਾਹ,
3: ਖਿੜੀਆਂ ਰੂਹਾਂ ਤੱਕਦੇ ਪਏ ਹੋ, ਸੋਰੀ ਖਿੜੇ ਚਿਹਰੇ ਤੱਕਦੇ ਪਏ ਹੋ, ਹੋਈਆਂ ਰੂਹਾਂ ਸ਼ਮਸ਼ਾਨ ਤੇ ਦੇਖੋ।
1: ਵਾਹ,
3: ਮੈਂ ਨਹੀਂ ਕਹਿੰਦਾ ਤਰਸ ਕਰੋ, ਪਰ ਜਨਾਬ ਜ਼ੁਲਮ ਤੇ ਦੇਖੋ ਤੇ ਜਾਨ ਤੇ ਦੇਖੋ।
1: ਵਾਹ ਵਾਹ ਵਾਹ, ਬਹੁਤ ਖੂਬ ਭਾਈ, ਬਹੁਤ ਖੂਬ, ਬਹੁਤ ਪਿਆਰਾ।
2: ਵਾਹ ਜੀ ਵਾਹ,
1: ਥੈਂਕ ਯੂ ਸੋ ਮਚ ਸਾਡੇ ਨਾਲ ਸਾਂਝਾ ਕਰਨ ਲਈ। ਉਮੀਦ ਕਰਦਾ ਯੂ ਹੈਵ ਅ ਗ੍ਰੇਟ ਵੀਕਐਂਡ। ਬਹੁਤ ਸੁੰਦਰ ਸ਼ਾਇਰੀ, ਵੈਰੀ
2: ਨਾਈਸ,
1: ਥੈਂਕ ਯੂ ਸੋ ਮਚ, ਥੈਂਕ ਯੂ, ਵੈਰੀ ਨਾਈਸ।
2: ਇਹ ਦੇਖੋ ਗੱਡੀ ਚਲਾਉਂਦੇ ਚਲਾਉਂਦੇ ਇੱਕ ਘੁੰਮਣ ਸਾਹਿਬ ਤੇ ਇੱਕ ਇਹ।
1: ਅੱਛਾ, ਘੁੰਮਣ ਸਾਹਿਬ ਵੀ ਅੱਜ ਮੈਨੂੰ ਦਿਖ ਨਹੀਂ ਰਹੇ ਵੈਸੇ, ਮਤਲਬ ਬੜੇ ਉਹ ਵੀ ਵਧੀਆ ਵਧੀਆ
2: ਔਨ ਦ ਸਪੌਟ।
1: ਅਜੀਤ ਜੀ, ਅਜੀਤ ਜੀ ਨੇ ਪਰ ਜਨਾਬ ਸਾਨੂੰ ਕਹਿੰਦੇ ਆਰ ਆਈ ਪੀ ਸ਼ਾਇਰ ਬਸ਼ੀਰ ਬਾਦਲ, ਬਾਦਲ ਸਾਹਿਬ ਨੇ ਸਰ ਬਦਰ ਸਾਹਿਬ, ਤੇ ਉਹਨਾਂ ਨੇ ਬਹੁਤ ਪਿਆਰਾ ਉਹਨਾਂ ਦਾ ਸ਼ੇਅਰ ਲਿਖ ਕੇ ਭੇਜਿਆ ਕਿ ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ, ਇਤਨਾ ਮਤ ਚਾਹੋ ਸੇ ਵਰਨਾ ਉਹ ਬੇਵਫਾ ਹੋ ਜਾਏਗਾ। ਮੈਂ ਤੁਹਾਡੇ ਨਾਲ ਬੇਵਫਾ ਹੀ ਨਹੀਂ ਕਰਨਾ ਚਾਹੁੰਦਾ ਸੀਗਾ ਲਾਲ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਈ ਵਾਰੀ ਬੰਦਾ ਇੱਧਰ ਉੱਧਰ ਹੁੰਦਾ ਯਾਰ। ਮੈਂ ਕਿਹਾ ਨਾ ਅੱਜ ਨਵੇਂ ਨਵੇਂ ਹੱਥ ਲਵਾਏ ਨੇ ਤੇ ਬਿਨਾਂ ਐਨਕਾਂ ਤੋਂ ਆ ਗਏ ਹਾਂ।
2: ਯੂ ਆਰ ਡੂਇੰਗ ਵੈਲ,
1: ਓ ਥੈਂਕ ਯੂ,
2: ਗੁੱਡ ਜੌਬ,
1: ਵੈਸੇ ਕਾਫੀਆਂ ਨੇ ਪੜ੍ਹੀ ਹੋਣੀ, ਪਰ ਜਿਸ ਤਰ੍ਹਾਂ ਫਾਊਂਟੇਨ ਹੈਡ ਨੇ ਮੇਰੇ ਤੇ ਅਸਰ ਕੀਤਾ ਸੀਗਾ, ਉਸੇ ਤਰ੍ਹਾਂ ਦਾ ਅਸਰ ਨਾ ਇੱਕ ਏਦਾਂ ਦੀ ਕਿਤਾਬ ਜਿਸਦੀ ਇੱਕ ਲਾਈਨ ਨੇ ਸ਼ਾਹਰੁਖ ਖਾਨ ਸਾਹਿਬ ਦੀ ਲੈਗੇਸੀ ਨੂੰ ਆਲਰੇਡੀ ਬਹੁਤ ਵਧੀਆ ਲੈਗੇਸੀ ਨੂੰ ਹਨਾ ਹੋਰ ਪੁਖਤਾ ਕਰਤਾ ਸੀਗਾ। ਓਮ ਸ਼ਾਂਤੀ ਓਮ ਦਾ ਉਹਨਾਂ ਡਾਇਲੋਗ ਸੀਗਾ ਨਾ, ਅਗਰ ਕਿਸੀ ਚੀਜ਼ ਕੋ ਬਹੁਤ ਸ਼ਿੱਦਤ ਸੇ ਤੁਮ ਚਾਹੋ ਤੋ ਸਾਰੀ ਕਾਇਨਾਤ ਉਸੇ ਮਿਲਾਨੇ ਕੀ ਸਾਜ਼ਿਸ਼ ਕਰਤੀ ਹੈ। ਐਲਕੈਮਿਸਟ ਪੋਲੋ ਕੋਲੋ ਦੀ ਐਲਕੈਮਿਸਟ ਪੜ੍ਹੋ, ਤੇ ਸਾਡੇ ਜਿਹੜੇ ਐਲਕੈਮਿਸਟ ਨੇ ਉਹਨਾਂ ਦੀ ਵੀ ਕਾਲ ਆ ਗਈ, ਆਪਾਂ ਕਾਲ 'ਚ ਲੈਂਦੇ ਉਹਨਾਂ ਨੂੰ। ਲਾਲ ਜੀ ਕੈਸੇ ਹੈ ਆਪ? ਮੇਰੇ ਤੱਕ ਪਹੁੰਚੀ ਨੀ, ਹਲਕਾ ਜਿਹਾ ਟੈਂਪੋ 0.8 ਤੇ ਰੱਖ ਕੇ ਦੁਬਾਰਾ ਭੇਜੋ।
4: ਮੈਂ ਕਿਹਾ ਲਾਲ ਜੀ ਨੂੰ ਹੋਲਡ ਦੇ
2: ਮੈਨੂੰ ਮਤਲਬ ਮੈਂ ਐਡ ਕਰਨਾ ਚਾਹਾਂਗੀ ਤੁਹਾਡੀ ਸ਼ਾਇਰੀ ਉਹ ਬੜੀ ਵਧੀਆ ਸੀਗੀ ਜਿਹੜੀ ਭਾਬੀ ਜੀ ਦੇ ਲਿਖੀ ਸੀ ਤੁਸੀਂ।
1: ਅੱਛਾ ਵਾਹ, ਮੈਂ ਨੀ ਸੁਣੀ, ਕਿਆ ਬਾਤ, ਆਪ ਆਪਣੀ ਫਿਰਦੌਸੇ ਜਾਂ ਕੇ ਲਈ ਸ਼ਾਇਰੀਆਂ ਲਿਖਤੇ ਹੈਂ, ਵੈਰੀ ਨਾਈਸ, ਬਹੁਤ ਖੂਬ ਲਾਲ ਜੀ।
2: ਨਹੀਂ ਮੈਂ ਤੇ ਇਹੀ ਮਤਲਬ ਮੈਂ ਉਸ ਕਵਿਤਾ ਦਾ ਸਾਰ ਇਹੀ ਲਿਖਿਆ, ਮਤਲਬ ਸੁਣਿਆ ਸਮਝਿਆ ਕਿ ਉਹ ਭਾਬੀ ਜੀ ਦੀ ਲਿਖੀ ਸੀਗੀ, ਇਹਨਾਂ ਨੇ ਲਿਖੀ ਉਹ ਸਤਰੀ ਤੇ ਸੀਗੀ।
1: ਅੱਛਾ,
2: ਲੇਕਿਨ ਅਸੀਂ ਤੇ ਕਹਾਂਗੇ ਭਾਬੀ ਜੀ ਦੀ ਲਿਖੀ ਸੀ।
1: ਨੋਟੀ ਹੋ ਰਿਹਾ ਲਾਲ ਜੀ, ਠੀਕ ਹੈ ਠੀਕ ਹੈ ਠੀਕ ਹੈ
2: ਪਰਮੇਸ਼ਵਰ ਮੇਰੀ ਜ਼ੁਬਾਨ ਹੀ ਅਟਕ ਗਈ ਉਸ ਨਾਂ ਤੇ,
1: ਪਰਮੇਸ਼ਵਰ
2: ਤੇ ਨਾ ਉਹ ਕਹਿੰਦੇ ਆਹ ਗੱਲਾਂ ਸਾਰੀ ਸਹੀ ਕਹੀ ਜਾ ਰਹੀ, ਮਤਲਬ ਹਰ ਗੱਲ ਨੂੰ ਹਾਂ ਹਾਂ। ਮੈਂ ਕਿਹਾ ਤੁਸੀਂ ਇੰਨਾ ਕਿਉਂ ਫੀਲਿੰਗ ਲੈ ਰਹੇ ਹੋ ਭਾਬੀ ਜੀ ਵਾਸਤੇ ਲਿਖੇ, ਕਹਿੰਦੇ ਨਹੀਂ ਨਹੀਂ
1: ਸਾਰਿਆਂ ਵਾਸਤੇ ਜਿਸ ਕੇ ਮਨ ਕੋ ਭਾ ਜਾਏ ਹੈ ਨਾ ਵੋ ਆ ਜਾਏ ਜਿਸ ਤਰ੍ਹਾਂ ਲਾਗੇ ਮੈਂ ਜਾਣਾ ਅੱਜ ਕੀ ਫਿਰ ਸ਼ੇਅਰ ਕਰੋਗੇ ਦੱਸੋ ਮਾੜਾ ਜਿਹਾ ਆਪਾਂ ਫਿਰ ਸਪੀਡੀ ਕੰਮ ਕਰੀਏ
4: ਮੈਂ
1: ਚਲੋ ਠੀਕ ਹੈ ਹਾਂ ਨਹੀਂ ਨਹੀਂ ਆਹ ਜ਼ਰੂਰੀ ਹੈ ਜੀ ਜ਼ਰੂਰੀ ਹੈ ਕਿਥੋਂ ਲਿਆਨੇ ਹੋ ਯਾਰ ਇਹ ਤਰਕਸ਼ ਚ ਤੀਰ ਕਿਥੋਂ ਕਿਥੋਂ ਲਿਆਨੇ ਹੋ
2: ਮੇਰੇ ਤੋਂ ਗਾਣਾ ਯਾਦ ਆ ਗਿਆ ਦਿੱਲੀ ਸ਼ਹਿਰ ਮੇ ਮਾਰੋ ਘਾਗਰੇ ਚ ਘੁੰਮਿਓ
1: ਮਾਧੁਰੀ ਦੀਕਸ਼ਿਤ ਬਣਾਤਾ ਭਾਈ ਨੂੰ ਤੁਸੀਂ ਇਹ ਤਾਂ ਕੋਈ ਗੱਲ ਨਾ ਸੱਜਣਾ ਨਾ ਨਾ ਨਾ
2: ਬਦਲਾ ਬਦਲਾ ਲੈ
1: ਬਦਲਾ ਪੁਰ ਕਰਤਾ ਬਦਲਾ ਕਾਹਦਾ ਕੀਤਾ
2: ਥੈਂਕ ਯੂ ਅੱਛਾ
4: ਛੱਡੋ ਉਹਦੇ ਆ ਕੇ ਬੋਲਣਾ ਪੈਂਦਾ ਮਾਇਲੋ ਬੜਾ ਖੁਸ਼ ਹੁੰਦਾ ਠੀਕ ਹੈ ਜੀ ਹੁਣ ਕਰ ਲੈ ਠੀਕ ਹੋ ਗਿਆ ਹੁਣ ਕਰੂਗਾ ਫਿਰ ਮਾਇਲੋ ਅਗਲੇ ਦਿਨ ਨਹੀਂ ਬੋਲਦਾ ਫਿਰ ਅਗਲੇ ਦਿਨ ਗੱਡੀ ਬਿਠਾਉਂਦੇ ਲੈ ਜਾਂਦੇ ਉਹ ਕਹਿੰਦੇ ਕੋਈ ਨੀ ਅੱਜ ਵੀ ਛੱਡ ਦੋ ਤੇ ਆਪਣਾ ਠੀਕ ਹੋ ਜੂਗਾ ਫਿਰ ਉਹ ਠੀਕ ਹੋ ਜਾਂਦਾ ਫਿਰ ਘਰ ਲੈ ਕੇ ਫਿਰ ਤਿੰਨ ਚਾਰ ਦਿਨ ਹੋ ਜਾਂਦੇ ਜਦੋਂ ਫਿਰ ਗੱਡੀ ਬਿਠਾ ਕੇ ਲੈ ਜਾਂਦੇ ਫਿਰ ਗੱਡੀ ਬਿਠਾ ਕੇ ਲੈ
1: ਜਾਂਦੇ
4: ਤੇ ਨਾ ਨਾ ਆਪਣਾ ਨਾ ਨਹੀਂ ਨਹੀਂ ਹੱਥ ਸੋਰੀ ਸੋਰੀ ਖਰਾਬ ਹੋ ਗਿਆ
1: ਵਧੀਆ ਸੀ ਵੈਰੀ ਨਾਈਸ ਸੰਨੀ ਵੈਸੇ ਸੈਮੀ ਸਾਹਿਬ ਨੂੰ ਏਦਾਂ ਟਾਈਮ ਇੰਨਾ ਬਰਬਾਦ ਕਰਨਾ ਨੀ ਚਾਹੀਦਾ ਲਾਈਫ ਦੇ ਅੰਦਰ ਹੋਰ ਵੀ ਕਿੰਨੀਆਂ ਚੀਜ਼ਾਂ ਕਰਨ ਨੂੰ ਸਹੀ ਕਿ ਨਹੀਂ ਲਾਲ ਜੀ ਬਾਕੀ ਥੈਂਕ ਯੂ ਸੋ ਮਚ ਫੋਰ ਕਾਲਿੰਗ ਉਮੀਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਵਧੀਆ ਵੀਕਐਂਡ ਨਿਕਲੇ ਇਸੇ ਤਰ੍ਹਾਂ ਹੱਸਦੇ ਵੀ ਰਹੋ ਸਾਨੂੰ ਹਸਾਉਂਦੇ ਵੀ ਰਿਹਾ ਕਰੋ ਥੈਂਕ ਯੂ ਸੋ ਮਚ ਅਤੇ ਥੋੜ੍ਹੇ ਬਹੁਤ ਹੋਰ ਆਏ ਹੋਏ ਨੇ ਜੀ ਮੈਸੇਜ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਬਿਊਟੀਫੁਲ ਸ਼ੋਅ ਯੂ ਗਾਇਸ ਮੇਕ ਮਾਈ ਵੀਕਐਂਡ ਸਪੈਸ਼ਲ ਥੈਂਕਸ ਥੈਂਕ ਯੂ ਜੀ ਤੁਹਾਡੇ ਮੈਸੇਜ ਨੇ ਸਾਡਾ ਵੀ ਵੀਕਐਂਡ ਸਪੈਸ਼ਲ ਕਰ ਦਿੱਤਾ ਜੀ ਰਿਨਾਜ਼ ਗੁਰਪ੍ਰੀਤ ਹੋਰਾਂ ਵੱਲੋਂ ਜੀ ਮੈਸੇਜ ਆਉਂਦਾ ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਰੋਤਿਆਂ ਨੂੰ ਉਮੀਦ ਹੈ ਕਿ ਤੁਹਾਡਾ ਦਿਨ ਵਧੀਆ ਬੀਤ ਰਿਹਾ ਹੈ ਅਤੇ ਪ੍ਰੋਗਰਾਮ ਬਹੁਤ ਚੰਗਾ ਚੱਲ ਰਿਹਾ ਰੱਬ ਨੇ ਸਾਨੂੰ ਬਹੁਤ ਸੁੰਦਰ ਜ਼ਿੰਦਗੀ ਦਿੱਤੀ ਹੈ ਹਰ ਨਵੇਂ ਦਿਨ ਲਈ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ ਜਦੋਂ ਅਸੀਂ ਚੰਗੇ ਵਿਚਾਰ ਰੱਖਦੇ ਹਾਂ ਅਤੇ ਦੂਜਿਆਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਾਂ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ ਵਾਹ ਥੈਂਕ ਯੂ ਸੋ ਮਚ ਜੀ ਵਾਹਿਗੁਰੂ ਜੀ ਸਭ ਉੱਤੇ ਮੇਰ ਭਰਿਆ ਹੱਥ ਰੱਖਣ ਵੀਕਐਂਡ ਖੁਸ਼ੀਆਂ ਭਰਿਆ ਰਹੇ ਥੈਂਕ ਯੂ ਸੋ ਮਚ ਜੀ ਅਤੇ ਘੁੰਮਣ ਸਾਹਿਬ ਨੂੰ ਯਾਦ ਕਰ ਰਹੇ ਸੀਗੇ ਉਹਨਾਂ ਨੇ ਵੀ ਫਿਰ ਆਪਣਾ ਕਲਾਮ ਪੇਸ਼ੇ ਖਿਦਮਤ ਕੀਤਾ ਕਲਾਮ ਨਹੀਂ ਵੈਸੇ ਜਿੰਨਾ ਕੁ ਲਿਖਦੇ ਦੀਵਾਨ ਨੇ ਇਹਨਾਂ ਕੋਲ ਹੈ ਨਾ ਵੱਡੇ ਵੱਡੇ ਵੋਲਿਊਮ ਨੇ ਕਹਿੰਦੇ ਗੱਲਬਾਤ ਕਰਨ ਦਾ ਹੋਣਾ ਚਾਹੀਦਾ ਹੈ ਵਧੀਆ ਸਲੀਕਾ ਉੱਠਣ ਬੈਠਣ ਅਤੇ ਖਾਣ ਪੀਣ ਦਾ ਵੀ ਹੋਣਾ ਚਾਹੀਦਾ ਹੈ ਵਧੀਆ ਤਰੀਕਾ ਭੁੱਲੋ ਨਾ ਕਦੇ ਵੀ ਆਪਣੇ ਚੰਗੇ ਸੰਸਕਾਰ ਭਾਵੇਂ ਜਾ ਕੇ ਵਸੋ ਆਸਟ੍ਰੇਲੀਆ ਕੈਨੇਡਾ ਜਾਂ ਅਮਰੀਕਾ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਸੋ ਮਚ 2019 ਵੀਹ ਚ ਸਭ ਦੇ ਕੋਵਿਡ ਟੈਸਟ ਆਉਣ ਲੱਗ ਪਏ ਸੀ ਪੋਜ਼ਿਟਿਵ ਜਿਹਨਾਂ ਨੂੰ ਚੜਿਆ ਸੀ ਬੁਖਾਰ ਨਜ਼ਲਾ ਜ਼ੁਕਾਮ ਤੇ ਆਉਂਦੀਆਂ ਸਨ ਛਿੱਕਾਂ ਫਿਰ ਦੁਨੀਆਂ ਤੋਂ ਕਈ ਸੱਜਣ ਪਿਆਰੇ ਰੁਖਸਤ ਹੋ ਗਏ ਜਿਹਨਾਂ ਨੂੰ ਕੋਵਿਡ ਦੌਰਾਨ ਲੱਗਾ ਜਾਂ ਲਗਾਇਆ ਜਾਂਦਾ ਸੀ ਗਲਤ ਟੀਕਾ ਕਹਿੰਦਾ ਘੁੰਮਣ ਰੱਜ ਰੱਜ ਕਰੋ ਤਰੱਕੀਆਂ ਤੇ ਖੂਬ ਕਰੋ ਕਮਾਈਆਂ ਤੇ ਖੁਸ਼ ਵੀ ਰੱਖੋ ਆਪਣਾ ਭਾਈਚਾਰਾ ਤੇ ਆਪਣਾ ਸ਼ਰੀਕਾ। ਅਕਾਲ ਪੁਰਖ ਤੋਂ ਮਿਲੀ ਜ਼ਿੰਦਗੀ ਦੋ ਦਿਨਾਂ ਦੀ ਉਧਾਰੀ, ਭਾਵੇਂ ਜ਼ਿੰਦਗੀ ਬਿਤਾਉਣ ਤੁਸੀਂ ਬਣ ਕੇ ਪਾਲੀ ਦੇਵਤਾ ਦੇਤ ਵਾਲੀਆਂ ਜਾਂ ਫਿਰ ਗਾਇਕ ਮਿੱਕਾ। ਓਹ ਕਿਆ ਬਾਤ ਆ, ਮਿੱਕਾ ਆ ਗਿਆ, ਕਿਆ ਕਿਆ ਮਤਲਬ ਇਹ ਜੋੜਿਆ ਗਿਆ ਨਾ, ਸ਼ਰੀਕੇ ਨਾਲ ਮਿੱਕਾ ਜੁੜ ਗਿਆ। ਵੈਰੀ ਨਾਈਸ ਸਰ, ਅਗੇਨ ਅਮੇਜ਼ਿੰਗ ਵਰਕ, ਅਮੇਜ਼ਿੰਗ ਵਰਕ। ਅਤੇ ਇਸੇ ਤਰੀਕੇ ਨਾਲ ਹੁਣ ਆਪਾਂ ਅੱਗੇ ਵਧਦੇ ਵਧਦੇ ਆਪਣੇ ਪਾਰਟਿੰਗ ਥੋਟਸ 'ਤੇ ਆ ਜਾਵਾਂਗੇ। ਹਾਊ ਵਾਜ਼ ਯੋਰ ਸ਼ੋਅ ਐਕਸਪੀਰੀਅੰਸ ਟੂਡੇ ਯਸ਼ ਜੀ, ਤੁਸੀਂ ਦੱਸੋ। ਅਸੀਂ ਜਾਣ ਲੱਗੇ ਹਾਂ, ਪਿਆਰੇ ਪਿਆਰੇ ਸਰੋਤਿਆਂ ਨੂੰ ਆਪਾਂ ਬਾਏ ਬਾਏ ਟਾਟਾ ਵੀ ਕਹਿਣੀ ਹੈ, ਅਤੇ ਐਨੀ ਪਾਰਟਿੰਗ ਥੋਟਸ?
2: ਬਿਲਕੁਲ ਬਿਲਕੁਲ, ਬਸ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਥੋੜ੍ਹਾ ਡਿਫਰੈਂਟ ਸੀਗਾ, ਡਿਫਰੈਂਟ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵਧੀਆ ਹੋਏ, ਕੁੱਲ ਮਿਲਾ ਕੇ ਗੱਲ ਇਹੀ ਹੈ। ਅਤੇ ਜਿਸ ਹਿਸਾਬ ਨਾਲ ਤੁਸੀਂ ਆਪਣੇ ਮੈਸੇਜਸ ਨਾਲ ਸਾਨੂੰ ਹੱਲਾ ਸ਼ੇਰੀ ਦਿੱਤੀ ਹੈ, ਉਹਦੇ ਨਾਲ ਤਾਂ ਲੱਗ ਗਿਆ ਕਿ ਕੰਮ ਸੋਹਣਾ ਹੀ ਹੋਇਆ। ਅਤੇ ਇਸੇ ਤਰੀਕੇ ਨਾਲ ਉਮੀਦ ਹੈ ਤੁਹਾਡਾ ਹਫ਼ਤਾ ਬਹੁਤ ਸੋਹਣਾ ਜਾਏ, ਵੀਕਐਂਡ 'ਤੇ ਪਰਿਵਾਰ ਨਾਲ ਤੁਸੀਂ ਇੰਜੋਏ ਕਰੋ, ਆਪਣੇ ਜਿਹੜੇ ਟੂ ਡੂ ਲਿਸਟ ਦੇ ਕੰਮ ਹੈ ਉਹਨੂੰ ਪੂਰੇ ਕਰੋ, ਇੰਜੋਏ ਕਰੋ, ਰੈਸਟ ਕਰੋ, ਅਤੇ ਇਸੇ ਤਰੀਕੇ ਨਾਲ ਪਿਆਰ ਬਣਾਏ ਰੱਖੋ।
1: ਜੀ ਜੀ ਜੀ, ਪਿਆਰ ਬਣਾਏ ਰੱਖੋ, ਬਿਲਕੁਲ ਵੀ ਉਦਾਸ ਨਹੀਂ ਹੋਣਾ, ਬਿਲਕੁਲ ਵੀ ਲੋਅ ਫੀਲ ਨਹੀਂ ਕਰਨਾ, ਹਮੇਸ਼ਾ ਹਾਈ ਸਪਿਰਿਟਸ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਅਤੇ ਵੀਕਐਂਡ ਵਧੀਆ ਵਧੀਆ ਆਪਣਾ ਇੰਜੋਏ ਕਰੋ। ਜਾਣ ਲੱਗੇ ਤੁਹਾਨੂੰ ਮੈਂ ਇੱਕ ਸ਼ਾਇਰੀ ਪੜ੍ਹੀ ਕਿਤੇ, ਆਈ ਗੈਸ ਹਰ ਬੰਦਾ ਜੋ ਥੋੜ੍ਹਾ ਜਿਹਾ ਲੋਅ ਫੀਲ ਕਰ ਰਿਹਾ ਹੋਵੇ ਨਾ, ਉਹ ਉਹਨੂੰ ਇਹ ਸੁਣ ਕੇ, ਇਹ ਪੜ੍ਹ ਕੇ ਆਪਣੇ ਆਪ ਨੂੰ ਉਠਾਉਣਾ ਚਾਹੀਦਾ, ਠੀਕ ਹੈ ਨਾ। ਅਤੇ ਮੈਨੂੰ ਹੁਣ ਰਾਈਟਰ, ਮਾਜ਼ਰਤ, ਰਾਈਟਰ ਦਾ ਨਾਮ ਨਹੀਂ ਪਤਾ ਕਿਉਂਕਿ ਇੰਨੇ ਸਾਰੇ ਲੋਕਾਂ ਨੇ ਆਪਣੇ ਨਾਮ ਉਹਦੇ ਨੀਚੇ ਲਿਖੇ ਪਏ ਸੀਗੇ। ਸੋ ਜਿਹਦੇ ਨਾਮ ਉਹਨੂੰ ਉਸਦਾ ਜੋ ਵੀ, ਹਾਂ ਉਹਨੂੰ ਸਲਾਮ, ਉਸਨੂੰ ਉਹ ਵਾਲੀ ਯਸ਼ ਦੀ ਪ੍ਰਵਾਨਗੀ ਹੋਵੇ ਕਿ ਉਹਦੇ ਨਾਮ 'ਤੇ ਲੱਗੇ ਕਿ ਆਪ ਜੋ ਇਹ ਬੈਠਣੇ ਨਹੀਂ ਦੇਤੇ, ਆਪ ਇੱਕ ਦਿਨ ਕੁਰਸੀਆਂ ਦੇਂਗੇ। ਆਪ ਜੋ ਇਹ ਬੈਠਣੇ ਨਹੀਂ ਦੇਤੇ, ਆਪ ਇੱਕ ਦਿਨ ਕੁਰਸੀਆਂ ਦੇਂਗੇ, ਜੁਗਨੂ ਉਹਨੇ ਸ਼ਰਾਬ ਪੀ ਲਈ ਹੈ, ਅਬ ਇਹ ਸੂਰਜ ਕੋ ਗਾਲੀਆਂ ਦੇਂਗੇ। ਐਂਡ ਔਨ ਦੈਟ ਨੋਟ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ ਦੇ ਨਾਲ, ਹੋਰ ਵੀ ਪ੍ਰੋਗਰਾਮ ਜਿਹੜੇ ਸਾਡੇ ਨਾਲ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ, ਉਹ ਵੀ ਸੁਣਿਆ ਕਰੋ, ਸਾਨੂੰ ਫੀਡਬੈਕ ਦਿੰਦੇ ਰਿਹਾ ਕਰੋ। ਐਂਡ ਵੀ ਵਿਲ ਸੀ ਯੂ ਵੈਨ ਵੀ ਵਿਲ ਸੀ ਯੂ, ਰਾਈਟ?
2: ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਏ ਬਾਏ।

0: ਲੇਅਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਉਸ ਲਿੰਟਲਸ।
1: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ, ਕਾਲ 0390-86655 ਔਰ ਵਿਜ਼ਿਟ tireforce.com.au।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
6: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
7: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। Authorized by Victorian Government, Melbourne.
8: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, go!
4: ਫੋਰਡ।
9: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
10: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
11: ਸੂਰਜ ਦੇਵਤਾ
10: ਕੀ ਮਤਲਬ?
11: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
10: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
12: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ?
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
12: ਜਾਂ 9077973
10: ਜਾਂ ਈਮੇਲ info@vyimmigration.com.au।
12: ਯਾਦ ਰੱਖੋ 9077973
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
12: ਹਰ ਕਦਮ ਤੁਹਾਡੇ ਨਾਲ।

ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਨ। ਅੱਜ ਦਾ ਸ਼ੋਅ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋਅ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾਂ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਏ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ। ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ। ਮੈਂ ਘਾਹ ਹਾਂ, ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ। ਮੈਂ ਘਾਹ ਹਾਂ, ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ। ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ। ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ, ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ। ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ। 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ, ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ। ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ। ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਣੀ ਹੀ ਜਾਣੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈਂ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹ ਲੋਕ ਨੇ ਜਿੰਨਾ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘਵਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ। ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈਂ, ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਏ ਜਦੋਂ ਉਹ ਟਾਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ। ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ, ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ, ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਕੋਚ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਚ ਵਿੱਚ ਵੜਿਆ, ਕੋਚ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ।

ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ। ਸਪਾਹੀਆ ਦੱਸ, ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ? ਸਪਾਹੀਆ ਦੱਸ, ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ? ਭਰਾਵਾ ਸੱਚ ਦੱਸ, ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ ਚ ਕੁਛ ਆਪਣਾ ਨਹੀਂ ਦਿਸਦਾ? ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ। ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ। ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ, ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ। ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ। ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲ ਦੀ ਅੰਦਰ ਤਾਂ ਤੂੰ ਵੀ ਲੋਚਦਾ ਏ ਭੰਨਣੀ ਸ਼ਾਹ ਰੱਗ ਹਕੂਮਤ ਦੀ, ਜੋ ਕੁਝ ਵਰਿਆਂ ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ, ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲੁਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੁ, ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੁ, ਤੇਰੇ ਪਰ ਅੰਦਰਲੀ ਦੁਨੀਆਂ ਹੈ ਪਾ ਰਹੀ ਕੰਗਲੀ, ਅਸੀਂ ਮੈਂ ਜੋ ਸਾਂਭ ਦੇ ਕਾਟੇ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ, ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ, ਕਿਸੇ ਲਈ ਬਣੀ ਨਾ ਚਿੰਤਾ। ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ, ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ? ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੀ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ, ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸ ਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ, ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ, ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਖੋਰਾ ਮਹਾ ਦੁਸ਼ਮਣ ਹਾਂ। ਨਹੀਂ, ਮੈਂ ਤਾਂ ਦੁਸ਼ਮਣੀ ਦੀ ਅਜੇ ਪੂਣੀ ਵੀ ਨਹੀਂ ਛੋਹੀ, ਅਜੇ ਤਾਂ ਹਾਰ ਜਾਂਦਾ ਹਾਂ ਮੈਂ ਕਰਦੀਆਂ ਔਕੜਾਂ ਅੱਗੇ। ਅਜੇ ਮੈਂ ਅਮਲ ਦੇ ਟੋਏ ਕਲਮ ਨਾਲ ਪੂਰ ਲੈਂਦਾ ਹਾਂ, ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ਼ ਦੀ ਕੜੀ ਹਾਂ।
ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ਚ ਬਦਲਨੇ ਨੇ, ਅਜੇ ਰਾਜਾਂ ਦੀ ਕਾਂਡੀ ਤੇ ਮੈਂ ਲਿਖਣੀ ਵਾਰ ਚੰਡੀ ਦੀ। ਚਮਕ ਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ, ਅਜੇ ਤਾਂ ਆਰ ਮੁੱਚੀ ਦੀ। ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ, ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ, ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ, ਜੋ ਆਇਆਂ ਗਿਆਂ ਦੇ ਜੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ, ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ, ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾਹ ਭਰੇ, ਮੂੰਹ ਤੇ ਨਾ ਚਮਕਣਗੇ। ਮੈਂ ਉਸ ਚਾਨਣ ਦੀ ਬੁਰਜੀ ਤੇ ਇੱਕ ਕੱਲਾ ਨਹੀਂ ਪਹੁੰਚ ਸਕਦਾ, ਤੇਰੀ ਵੀ ਲੋੜ ਹੈ, ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ, ਤੇਰੀਆਂ ਪੀੜੀਆਂ ਦੀ ਖਾਦ ਇਸ ਦੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ, ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ ਦੱਸ, ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ? ਸਿਪਾਹੀਆ ਦੱਸ ਖਾਂ, ਮੈਂ ਤੈਨੂੰ ਵੀ ਇੰਨਾ ਖਤਰਨਾਕ ਦਿਖਦਾ?

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋਅ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਕ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ, ਚਿਪਟ ਜਾਂਦੇ ਸਦੀ ਵੀ ਨੇਰ ਬੰਦ ਬੂਹਿਆਂ ਚੁਗਾਠਾਂ ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं एक गल तां कदे नहीं होनी कि तारे ही बहला देणगे महबूब दा मन। एक गल तां कदे नहीं होनी कि तारे ही बहला देणगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शायद अवारगी दी जिल्लत कट जावे मुक जावे बेचारगी दा दर्द, शायद उम्र दे सफे ते गलतियां लाउण दी मुश्किल टूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे। उड़ीक तां शायद कदे खत्म ना होए, उड़ीक तां शायद कदे खत्म ना होए।

1980 ਦਾ ਪੰਜਾਬ ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ਼ ਲਿਖਿਆ, ਹਰ ਅੰਨੇਪਨ ਦੇ ਖਿਲਾਫ਼ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਇਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ, ਉਸਨੇ ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ, ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांझ पावांगी जड़ी पाश ते लिखी हुई है। हुण मैं विदा हुंदा हां, हुण मैं विदा हुंदा हां, मेरी दोस्त हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महक दे होए धनिए दा जिक्र होना सी, कमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच छोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिकते वालां दी नरम शाल विच निग दियां लपटां उठाउणियां सन। उस कविता विच तेरे लई मेरे लई ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा है दुनिया दे इस उलझे हुए नक्शे नाल निपटना। जे मैं लिख भी लैंदा ओ शगना परी कविता ता उसने उंज ही दम तोड़ देना सी। तेनू अते मैनू छाती उत्ते विलक दे छाड़ के मेरे दोस्त कविता बहुत ही निसत्ती हो गई है, जबकि हथियारां दे नौ भैड़ी तरह वध आए हन। ते हर तरह की कविता तो पहला हथियारां नाल युद्ध करना जरूरी हो गया है। युद्ध विच हर चीज़ नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे होए बुल्लां दी गुलाई नू धरती दे आकार दी उपमा जां तेरे लक दे लहरन नू समुंदर दे साह लैण दी तुलना देना बड़ा ही मजाक जिहा लगना सी। सो मैं अजिहा कुछ नहीं कीता, तैनू तेरी मेरे वेहड़े विच बच्चे खिड़ा सकन दी ख्वाहिश नू ते युद्ध दी समुचता नू इक्को कतार विच खड़ा करना मेरे लिए संभव नहीं हो सकिया। ते हुण मैं विदा हुंदा हां, मेरी दोस्त आपां याद रखांगे कि दिने लुहार दी भट्ठी दे वांग तपण वाले अपने पिंड दे टिब्बे, रात नू फुल्लां वांग महक उठदे ने, ते चांदनी विच रसे हुए टोके दे ढेरां ते लेट के स्वर्ग नू गाहल कढ़ना बड़ा संगीतमई हुंदा है। हाँ, ये सानू याद रखना पवेगा क्योंकि जदों दिल दियां जेबां विच कुछ नहीं हुंदा याद करना बड़ा सुखामा लगता है। मैं इस विदाई दी घड़ी विच धन्नवाद करना चाहुंदा हाँ उन्हां सारियां हसीन चीज़ां दा जो साडियां मिलनियां ते तंबू वांग तणदियां रहियां, ते उन्हां आम थावां दा जो साडे मिलन ते हसीन हो गईयां। मैं धन्नवाद करदा हाँ तेरे से अपने सिर ते ठहर जाण वाली तेरे वांग हौली ते गीतां भरी हवा दा जो मेरा चित लाई रखदी रही तेरी उड़ीक करदियां, आड़ उत्ते उगे हुए रेशमी घा दा जो तेरी रुमकदी हुई तोर दे अगे सदा विच विच गया, टिंडियां चों खिरी कपाहां दा जिन्हां ने कदे कोई उजर ना कीता ते सदा मुस्कुरा के अपने लई सेज बन गईयां, गन्नियां उत्ते तैनात पिद्दियां दा जिन्हां ने आउंदे जांदे दी बड़क रखी, जवान होईयां कणकां दा जो सानू बैठिया ना सही लेटियां तां ढकदियां रहियां। मैं धन्नवाद करदा हाँ सरों दे निक्कियां फुल्लां दा जिन्हां मैनू कई वार बख्शिया मौका, पराग केसर तेरियां वालां चों झाड़न दा,
मैं मनुख हाँ, बहुत कुछ निक्का निक्का जोड़ के बनिया हाँ, ते उन्ना सारिया चीज़ां लई जिन्ना मैनू खिंडर जान तो बचाई रखिया। मेरे कोल बहुत शुकराना है, मैं धन्नवाद करना चाहुंदा हाँ। प्यार करना बड़ा ही सहज है, जिवें कि जुलम नू सहारदे हुए अपने आप नू लड़ाई लई तैयार करना, जां जिवें गुप्तवास विच वज्जी गोली तो किसी छन अंदर पए रह के जख्म दे भरन की कोई कल्पना करे। प्यार करना ते लड़ सकना, जीन ते ईमान लै आना मेरी दोस्त, एहो हुंदा है। धुप वांग धरती ते खिड़ जाना ते फिर गल वकड़ी विच सिमट जाना, बरूद वांग भड़क उठना ते चौहां कूटा अंदर गूंज जाना, जीण दा एहो ही सलीका हुंदा है। प्यार करना ते जीना उन्हां नू कदी नहीं आना जिन्हां ने जिंदगी नू बाणिए बना दिता। जिस्मां दा रिश्ता समझ सकना, खुशी ते नफरत विच कदे भी लीक ना खिंचना, जिंदगी च फैले हुए आकार ते फिदा होना, सहम नू चीर के मिलना ते विदा होना, बड़ा सूरम गति दा काम हुंदा है मेरी दोस्त। मैं हुण विदा हुंदा हाँ, तू भुल जावी मैं किवें तेरे चिमणा अंदर पाल के जवान किता, अपनिया नजरां ने कुछ नहीं किता तेरे नक्शां दी धार बन्नण विच, कि मेरे चुमना ने किन्ना खूबसूरत कर दिता तेरा चेहरा, ते मेरिया जफियां ने तेरे मोम वर्गे पिंडे नू किवें संचे च ढा लिया। तू ये सारा ही कुछ भुल जावी मेरी दोस्त, सिवाय इस तो कि मैनू जीण की बड़ी लोचा सी, मैं गले तीकर डुबना चाहुंदा सां, मेरे भी हिस्से दा जी लैना मेरी दोस्त, तू मेरे भी हिस्से दा जी लैना।

ਹਾਂਜੀ ਕੌਣ ਮੁੰਡਾ ਕੌਣ ਇਹਦੀ ਝੁਕਦੀ ਨੀ ਧੌਣ। ਨਮਸਤੇ ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ। ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼। ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ, ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ, ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀਜ਼ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦਾ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦਾ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ ਅਤੇ ਸਾਨੂੰ ਪਤਾ ਕਿ ਇਹ ਖੂਹ ਖਾਤੇ ਜਾਣਾ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੁਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦਾ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ,
अपने वालों अपना मन अपनी इंटलैक्चुअल पावर अपनी हैल्प तुसी करते रहो पर थानू कभी वापसी ना मिले कभी रेसीप्रोकेट ना हो तुसी ता ही करते हो कि तुसी करते आ रहे हो ता भी तुसी हुन भी नहीं रुक पा रहे जबकि थानू दसदा कि इहदा कोई फायदा नहीं है ना। पिछले सीजन कहता वा क्या बात है पिछले शो के अंदर जो आप गलबात की ना तो यही क्या कि जिन्हें भी इधर कंसैप्ट ने ना ये सुने सुनाए ने हर किसी को पता है कि कोई अलग चीज़ नहीं निकलूगी ये अंदर जब मैं बोलूँगा पर पॉइंट यह है कि इनू आप साइंस बैक्ड गल करनी है। सो साइंस बैक्ड गल यह होंगी कि जे तुसी सोर्स दस दो कि भाई ये वाला रिसर्च पेपर लिखा गया इस बारे यह गलबात हुई है तो फिर थानू एक स्टैंप लग जाता थोड़ी उस सोच के उपर कि कोई इन्नी रौले वाली गल नहीं है भाई कि दिस हैपन्स टू एवरी वन एटलीस्ट एवरी वन दैट वी नो है ना। सो जी ये जड़ा ये उपर गलबात की है इस कंसैप्ट उपर जिदा नाम है संक कॉस्ट फैलेसी ये उपर गलबात की है जी आर्क्स एंड ब्लमर ये दो प्रोफेसर ने ओहायो यूनिवर्सिटी के अंदर उन्होंने पेपर लिखा द साइकोलॉजी ऑफ संक कॉस्ट पब्लिश किया उन्होंने ऑर्गनाइजेशनल बिहेवियर एंड ह्यूमन डिसीजन प्रोसेसिस वॉल्यूम 35 पन्ना नंबर 124-140 ओहायो यूनिवर्सिटी के प्रोफेसरस ने ये उपर बाद चो भी काफ़ी काम होया इनू होर विस्थार च रिचर्ड थैलर नाम के एक इकोनोमिस्ट ने उन्होंने ये उपर बिहेवियरल अपनी बिहेवियरल इकनोमिक्स की किताब के अंदर जो ये बारे गलबात की है इनू होर थोड़ा विस्थार नाल जो वह सोचते सके उदे बारे गल की है ही हैज़ ऑलसो वन नोबल प्राइज ऑलसो फॉर द सेम। उस तो बाद स्ट्रॉ एंड रॉस 1989 अंडरस्टैंडिंग बिहेवियर इन एसकलेशन सिचुएशन थैलर जिन्हें आप गल की टूवर्ड अ पॉजिटिव थ्यूरी ऑफ कंज्यूमर चॉइस 1980 ते कानेमन एंड टवर्सकी लॉस अवर्जन रिसर्च जिहड़ा इहदे नाल ही जुड़िया होया कंसैप्ट है वह भी इहदे तो ही निकल के आया। सो इट्स अ वेरी साइंस बैक्ड थिंग जे थानू लगता ना कि ये थानू कि तुसी अपने आप नूं रोक ही नहीं पाने हो कि तुसी इस तरह क्यों कर रहे हो थानू लगता कि यार मैं हर वारी अपने मन नूं मनाना कि यार हुन अज मैं बेइज्जत हो गया इस महफिल के अंदर या फिर मैं अज इस चीज़ के उपर पैसे खर्च करते या मैं नैक्सट टाइम नहीं करने या फिर इस महफिल च मैं दोबारा वापस नहीं आना या फिर इस रिश्ते नूं मैं अगे नहीं वधाना फिर भी तुसी अपने नूं रोक नहीं पाने हो तो देर इज़ अ साइंस बिहाइंड इट तो आप हुन होर इहदे बारे अगे जाके गलबात करते हैं। हुन जी इहदे अंदर आप नैक्सट पॉइंट के अंदर गलबात यह करांगे कि आप एग्जाम्पल्स यूज़ कर सकते हैं गिवन कि इस सिचुएशन के अंदर इस तरह का की है जो अपन नॉर्मल लाइफ के अंदर वेखते हैं ना जैसे रिलेशनशिप के अंदर अगेन उही ना लेट सपोज कभी कोई बंदा कहता कि यार 5 साल हो गए मैनू इस दोस्ती नो कायम रखद्या होया मैं जद आया यही मेरे यार मित्र ने यही मेरे हाउसमेट रहे है ना हुण भावें उन्हां दा मेरे नाल वर्तन का तरीका बदल गया मैनू दिसदा पर चलो कोई गल नहीं मैं लगा रहना है ना। करीयर के अंदर आप लास्ट टाइम ही गल की सी कि आप क्योंकि एक चीज़ पढ़ी होंगी है एक सैक्शन पढ़िया हों क्योंकि मैं कमर्स की है या फिर क्योंकि मैं इंजीनियरिंग की है मैं उस पढ़ाई के अकॉर्डिंगली ही जॉब करदा या फिर मेरी जिहड़ी पिछली जॉब से मैं उहदे ही अगली जॉब करन की कोशिश करदा। कुछ लोग बिजनेस परिवारों तो आते हैं है ना या फिर एग्रीकल्चर परिवारों तो आते कि फिर जो जद्दी पुश्तैनी काम चलता पाया कि उही करते रहना हो सकता थोड़ी फिनेस थोड़ा टैलेंट थोड़ा एक्साइटमेंट लैवल भी शायद किसी होर काम के अंदर ज़्यादा उभर के आता होवे शायद तुसी किसी होर

ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ. ਅੱਛਾ, ਸੇਮ ਵੈਸੇ ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ. ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ. ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ. ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੁਲੀ ਜਾਂਦੇ ਪਏ ਆ. ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ. ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ. ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ. ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ ਵਧੀਆ ਲੱਗਾ ਹੋਵੇ? ਬਾਈ ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ. ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ. ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ. ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ. ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ. ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ, ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ, ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ. ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ. ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ. ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ, ਹੈ ਨਾ. ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ. ਪਰ ਨਹੀਂ ਜੀ, ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ. ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇ ਟੂ ਸਟੋਪ. ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ. ਇੱਦਾਂ ਨਹੀਂ ਕਰਨਾ ਚਾਹੀਦਾ. ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ. ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ. ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ.

ਮੈਨੂੰ ਪਤਾ ਕਿ ਮੈਂ ਇਹ ਕਰਦਾ ਰਹਾਂਗਾ ਤਾਂ 10 ਰੁਪਏ ਦਾ ਨੁਕਸਾਨ ਆ, ਪਰ ਜੇ ਮੈਂ ਨਹੀਂ ਕਰਾਂਗਾ ਤੇ ਸ਼ਾਇਦ ਨੁਕਸਾਨ ਜਿਹੜਾ ਉਹ ਘੱਟ ਹੈ, ਤਾਂ ਬੈਟਰ ਇਹ ਹੈ ਕਿ ਮੈਂ ਘੱਟ ਨੁਕਸਾਨ ਚੱਕ ਲਵਾਂ। ਨੁਕਸਾਨ ਤਾਂ ਹੋਣਾ ਹੀ ਹੈ ਦੋਨੋਂ ਕੇਸਿਸ 'ਚ, ਸੋ ਇਹ ਚੀਜ਼ਾਂ ਮਾਇੰਡ 'ਚ ਰੱਖਣੀਆਂ ਚਾਹੀਦੀਆਂ, ਸਹੀ ਕਿ ਨਹੀਂ? ਅੱਛਾ, ਫਿਰ ਦੂਸਰੇ ਪਾਸੇ ਜੇ ਤੁਸੀਂ ਦੇਖ ਲਓ, ਉਹਨਾਂ ਨੇ ਇੱਕ ਹੋਰ ਕੱਢਿਆ ਐਕਸਪੈਰੀਮੈਂਟ, ਇਹ ਹੈਗਾ ਜੀ ਸਟੱਡੀ 2, ਇਹਦਾ ਨਾਮ ਇਹ ਹੈ ਜੀ ਦ ਹਾਫ ਈਟਨ ਮੀਲ ਸਟੱਡੀ। ਠੀਕ ਹੈ, ਰੈਸਟੋਰੈਂਟ ਦੇ ਅੰਦਰ ਗਏ, ਰੈਸਟੋਰੈਂਟ ਦੇ ਅੰਦਰ ਲੋਕਾਂ ਨੂੰ ਐਕਸਪੈਂਸਿਵ ਖਾਣਾ ਦਿੱਤਾ, ਠੀਕ ਹੈ, ਅਤੇ ਇੱਕ ਨੂੰ ਕਹਿਤਾ ਜੀ ਖਾਣਾ 2000 ਦਾ, ਇੱਕ ਨੂੰ ਕਹਿਤਾ ਜੀ ਖਾਣਾ 200 ਦਾ। ਠੀਕ ਹੈ, ਸੇਮ ਫੂਡ ਐਂਡ ਇਟ ਵਾਜ਼ ਨੋਟ ਐਟ ਆਲ ਅ ਗੁੱਡ ਫੂਡ, ਪੂਅਰ ਟੇਸਟਿੰਗ ਫੂਡ ਸੀਗਾ। ਅਤੇ ਫਿਰ ਉਹਦੇ ਅੰਦਰ ਵੀ ਕੀ ਹੋਇਆ, ਜਿਨ੍ਹਾਂ ਨੇ 2000 ਰੁਪਏ ਦਿੱਤੇ ਉਹਨਾਂ ਨੇ ਕਿਹਾ ਬਈ ਮੇਰੀ ਜ਼ੁਬਾਨ ਖਰਾਬ ਹੋ ਜਾਵੇ, ਗਲਾ ਮੇਰਾ ਮੈਨੂੰ ਗਾਲਾਂ ਕੱਢੇ ਕਿ ਇਹ ਕੀ ਲੰਘਾਤਾ ਮੇਰੇ ਤੋਂ, ਮੇਰਾ ਪੇਟ ਰੋਏ ਕਵੇ ਕਿ ਕਿਉਂ ਮੇਰੇ ਨਾਲ ਇਹ ਤੂੰ ਤਰਾਸਦੀ ਕੀਤੀ ਆ, ਡਾਇਰੀਆ ਹੋ ਜਾਵੇ, ਫੂਡ ਪੋਇਜ਼ਨਿੰਗ ਹੋ ਜਾਵੇ। ਬਈ ਮੈਂ 2000 ਰੁਪਏ ਦਿੱਤੇ ਆ, ਮੈਂ$2000 ਦਿੱਤਾ ਇਸ ਫੂਡ ਦਾ, ਇਸ ਸਾਰੇ ਕੰਸੈਪਟ ਦਾ, ਮੈਂ ਤਾਂ ਪੂਰਾ ਹੀ ਖਾਊਂ। ਅਤੇ ਜਿਹਨੇ 200 ਦਿੱਤਾ ਉਹ ਕਹਿੰਦਾ ਹੱਥ ਬੰਨੇ ਭਰਾ, ਕਦੀ ਇੱਦਾਂ ਦਾ ਖਾਣਾ ਦੁਬਾਰਾ ਨਾ ਬਣਾਈ, ਅਤੇ ਉਹ ਤੁਰਦਾ ਹੋਇਆ ਨਿਕਲਿਆ, ਰਾਈਟ? ਸੋ ਇਸ ਤਰ੍ਹਾਂ ਵੀ ਹੁੰਦਾ। ਅੱਛਾ, ਸੇਮ ਇਹਨਾਂ ਨੇ ਹੋਰ ਵੀ ਇੱਦਾਂ ਦੇ ਕਾਫੀ ਸਾਰੇ ਕੇਸ ਸਿਨੈਰੀਓ ਦਿੱਤੇ ਹੋਏ ਨੇ, ਪਰ ਉਹ ਸਾਰਿਆਂ ਦਾ ਬੇਸਿਕ ਪੁਆਇੰਟ ਇਹੀ ਨਿਕਲਦਾ ਕਿ ਜੀ ਆਪਾਂ ਜੇ ਕੋਈ ਵੀ ਕੰਮ ਕਰਦੇ ਪਏ ਹਾਂ ਅਤੇ ਜੇ ਆਪਾਂ ਉਹਦੇ ਅੰਦਰ ਸਾਨੂੰ ਲੱਗਦਾ ਸਾਡਾ ਪੈਸਾ ਵੱਧ ਲੱਗ ਗਿਆ, ਅਤੇ ਅਸੀਂ ਆਪਣਾ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਜੋ ਸਾਡੇ ਹੱਥ 'ਚ ਹੈ, ਸਾਡਾ ਸਮਾਂ, ਉਹ ਆਪਾਂ ਨੂੰ ਦੇ ਦਿੰਦੇ ਹਾਂ, ਉਹ ਸਮਾਂ ਆਪਾਂ ਖਰਾਬ ਕਰ ਦਿੰਦੇ ਹਾਂ ਇੱਕ ਛੋਟੀ ਜਿਹੀ ਗੱਲ ਦੇ ਉੱਪਰ ਕਿ ਆਪਣਾ ਕੀ ਕਹਿੰਦੇ ਆ, ਕੋਈ ਗੱਲ ਨਹੀਂ, ਜੋ ਹੁੰਦਾ ਸੋ ਹੋਵੇ, ਮੈਂ ਤਾਂ ਪੈਸੇ ਖਰਚੇ ਆ ਉਹਦੇ 'ਤੇ ਮੈਂ ਕਮਾਈ ਕਰਨੀ ਆ ਜਿੰਨੀ ਮਰਜ਼ੀ ਹੋ ਸਕੇ, ਭਾਵੇਂ ਨਾ ਵੀ ਹੋਵੇ। ਹੁਣ ਇਹਦੇ ਅੰਦਰ ਜੀ ਇੱਕ ਇਹ ਵੀ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਜੀ ਲੋਸ ਐਵਰਜਨ ਥਿਊਰੀ ਦੀ ਅੱਗੇ ਜਾ ਕੇ, ਅਤੇ ਉਹਦੇ ਉੱਪਰ ਮੈਂ ਗੱਲ ਤਾਂ ਕਰ ਲਵਾਂ, ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਬਈ ਜ਼ਿਆਦਾ ਕੰਮ ਥੋੜ੍ਹਾ ਹੈਵੀ ਹੋ ਗਿਆ, ਥੋੜ੍ਹਾ ਜਿਹਾ ਮੂਡ ਨੂੰ ਲਾਈਟ ਕਰ ਦਿੱਤਾ ਜਾਵੇ। ਅਤੇ ਮੂਡ ਲਾਈਟ ਕਿਸ ਤਰ੍ਹਾਂ ਕੀਤਾ ਜਾਏਗਾ? ਮੂਡ ਇਸ ਤਰ੍ਹਾਂ ਲਾਈਟ ਕੀਤਾ ਜਾਏਗਾ ਬਈ ਕਿ ਮੈਂ ਤੁਹਾਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਨਾ ਹੋਰ ਆਪਾਂ ਸ਼ਾਂਤ ਹੁੰਦੇ ਹਾਂ, ਆਪਾਂ ਇੱਥੇ ਬਾਹਰ ਆਏ ਹੋਏ ਹਾਂ, ਇੱਦਾਂ ਦੇ ਘਾਟੇ ਵਾਧੇ ਹੁੰਦੇ ਰਹਿੰਦੇ ਆ। ਪਰ ਅਰਜਨ ਬਾਈ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਆ, ਬਹੁਤ ਸੋਹਣਾ ਗਾਣਾ ਲਿਖਿਆ ਬਾਹਰ ਆਏ ਹੋਏ ਸਾਡੇ ਵਰਗੇ ਹੋਰ ਕਾਫੀ ਲੋਕਾਂ ਦੇ ਉੱਪਰ। ਮੈਂ ਚਾਹੁੰਦਾ ਕਿ ਆਪਾਂ ਪਹਿਲੇ ਉਹ ਸੁਣ ਲਈਏ, ਫਿਰ ਬਾਅਦ 'ਚ ਆਪਾਂ ਇਹਦੇ ਐਂਡ ਵੱਲ ਨੂੰ ਵੀ ਤੁਰਾਂਗੇ। ਸਹੀ ਹੋ ਗਿਆ ਕਿ ਨਹੀਂ ਹੋ ਗਿਆ ਜੀ? ਬਿਲਕੁਲ ਸਹੀ ਹੋ ਗਿਆ। ਬਾਕੀ ਨਵੀਂ ਐਲਬਮ ਵੀ ਆ ਰਹੀ ਹੈ ਅਰਜਨ ਦੀ, ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ, ਕਿੱਦਾਂ ਦੀ ਨਹੀਂ ਲੱਗਦੀ ਹੈ। 13 ਗਾਣੇ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਰਾਂਝਾ ਸੁਣੋ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ, ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਤਾਂ ਰੀਜ਼ਨ ਵੀ ਦੇ ਦਿੰਦੇ ਯਾਰ। ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਤਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਉਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ, ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ, ਹੈ ਨਾ, ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਦਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ, ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ, ਇਹ ਸਭ ਤੋਂ ਜ਼ਿਆਦਾ ਹੋਏਗਾ। ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ, ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ 5-6 ਹਜ਼ਾਰ ਡੋਲਰ ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿ ਦਿਆ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वाज अ वेरी पुअर जोक गाइस, इट्स ऑन मी, मेरी गलती। तो असी आ गए जी वापस, फाइनल फाइनल फाइनल राउंड हूँ, अपनी गलबात का एंड होने लगा, गलबात खत्म होने लगी है। थोड़े तो मेरे बच्चे छोटे के थोड़ा जहा समा रह गया, तो आप हुण इहनूं गल नूं अगे वधांदे होए खत्म करिए, इसनूं इसदी डेस्टिनी तक, सॉरी डेस्टिनेशन तक, डेस्टिनी भी वैसे सही वर्ड सी पर चलो जो है सो है, डेस्टिनेशन तक लैके चलिए। तो जी हुण इह है कि हाउ टू को ओवरकम दिस, इहदे अंदर भी जी वह प्रधान हो रही दस के गए ने, एंड टू बी वेरी ऑनस्ट सब कुछ बहुत प्रैक्टिकल है। एंड अगेन जो तुसीं हजे तक मेरे नाल बने पए हो तुहानूं पता है की करना, बट स्टिल मैं दस के जाऊँगा। सो अपने कॉपी पेन फिर तो तैयार रखो क्योंकि हुणे ही थोड़े कोल इदां दे जवाब आन लगे हैं, ठीक है जी। सो टू ओवरकम ए वाली फीलिंग, ए टेंडेंसी हटाने लई थोनों एक डिसरप्शन लगानी पैनी है अपने अंदर, है ना, एक डिसरप्टर होना चाहिए जिस करके तुसी ये काम करना हट जाओ, तुसी बार बार नुकसान वालू खुद जाना रोक लो खुद नू, है ना। सो चार एक्सरसाइजेज दसियां जी उन्होंने, ठीक है जी। पहली एक्सरसाइज है जी फ्यूचर फोकस्ड थिंकिंग, सिंपल है। ਉਹਦੇ ਅੰਦਰ ਇਹ ਹੈ ਜੀ ਕਿ ਸਮਝੋ ਤੁਸੀਂ ਜੋ ਵੀ ਕਰ ਰਹੇ ਹੋ, ਭਾਵੇਂ ਅਗੇਨ ਉਹ ਵਾਲਾ ਪੈਸਾ ਇਨਵੈਸਟ, ਉਹ ਵਾਲੇ ਰਿਲੇਸ਼ਨਸ਼ਿਪ 'ਚ ਇਨਵੈਸਟ, ਜਾਂ ਫਿਰ ਉਹ ਵਾਲੇ ਚਾਰ ਦੋਸਤਾਂ 'ਚ ਇਨਵੈਸਟ, ਜੋ ਵੀ ਇਨਵੈਸਟ ਕਰ ਰਹੇ ਹੋ, ਆਪਣਾ ਮਨ, ਆਪਣਾ ਧਨ, ਜੋ ਵੀ, ਤੁਸੀਂ ਇਹ ਸੋਚਣਾ ਆਰਾਮ ਨਾਲ, ਸ਼ਾਂਤ ਦਿਮਾਗ ਨਾਲ, ਕਿ ਜੇ ਇਹ ਚੀਜ਼ ਅੱਜ ਤੋਂ ਮੈਂ ਸ਼ੁਰੂ ਕਰਨ ਲੱਗਾ ਹੁੰਦਾ, ਜੇ ਮੈਂ ਹੁਣ ਤੱਕ ਕਦੀ ਕੀਤੀ ਹੀ ਨਾ ਹੁੰਦੀ ਤਾਂ ਕੀ ਮੈਂ ਕਰਦਾ। ਆਸਕ ਯੋਰ ਸੈਲਫ ਬਿਕੋਜ਼ ਯੂ ਨੀਡ ਟੂ ਬੀ ਇਨ ਦਾ ਪ੍ਰੈਜੈਂਟ, ਰਾਈਟ। ਸੋ ਇੱਕ ਤਾਂ ਇਹ ਹੋ ਗਿਆ, ਫਿਰ ਦੂਸਰਾ ਜੀ ਕਿ ਬਸ਼ੀਰ ਬਦਰ ਸਾਹਿਬ ਨੇ ਕਿਹਾ ਹੈ ਕਿ ਜੋ ਗੁਜ਼ਰ ਗਈ ਸੋ ਬਾਅਦ ਗਈ, ਇਹ ਸੈਕਿੰਡ ਵੀ ਉਹਨਾਂ ਨੇ ਹੀ ਕਿਹਾ, ਪਰ ਇਹਨਾਂ ਨੇ ਬੇਸਿਕਲੀ ਇਹੀ ਸਮਝਾਇਆ ਕਿ ਜੋ ਚਲਾ ਗਿਆ ਚਲਾ ਗਿਆ, ਜੋ ਵੀ ਇਨਵੈਸਟ ਕਰ ਚੁੱਕੇ ਹੋ ਉਹ ਜਾ ਚੁੱਕਾ, ਨੋ ਬਡੀ ਓ ਯੂ। ਜੇ ਤੁਸੀਂ ਕਿਸੇ ਨਾਲ ਚੰਗੇ ਹੋ, ਜੇ ਤੁਸੀਂ ਕਿਸੇ ਦਾ ਕੁਛ ਕੀਤਾ ਅਤੇ ਇਹ ਤੁਹਾਨੂੰ ਲੱਗਦਾ ਮੋਰਲੀ ਕਿ ਤੁਹਾਨੂੰ ਉਹ ਚੀਜ਼ ਵਾਪਸ ਆਉਣੀ ਚਾਹੀਦੀ ਹੈ, ਪਰ ਕੋਈ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਚੱਕਦਾ, ਕੋਈ ਵੀ ਕਿਤੇ ਵੀ ਰਿਟਨ ਟੈਕਸਟ ਨਹੀਂ ਹੈ ਕਿ ਕੋਈ ਤੁਹਾਡੇ ਨਾਲ ਉੱਦਾਂ ਹੀ ਵਿਹਾਰ ਕਰੇ ਜਿੱਦਾਂ ਤੁਸੀਂ ਉਹਨਾਂ ਨਾਲ ਕਰਦੇ ਹੋ। ਅਤੇ ਸੇਮ ਗੋਜ਼ ਵਿਦ ਮਨੀ, ਜੇ ਤੁਹਾਨੂੰ ਲੱਗਦਾ ਕਿ ਅੱਜ ਉਹ ਚੀਜ਼ 'ਚ ਇਨਵੈਸਟਮੈਂਟ ਮੈਂ ਜੋ ਕਰਦਾ ਪਿਆ, ਮੈਂ ਕਦੀ ਨਾ ਕਦੀ ਪੈਸਾ ਵਾਪਸ ਮੁੜ ਕੇ ਆਊਗਾ, ਤਾਂ ਇੱਦਾਂ ਨਹੀਂ ਹੁੰਦਾ। ਤੁਸੀਂ ਜਿੰਨੇ ਮਰਜ਼ੀ ਪੈਸੇ ਆਪਣੇ ਸੁੱਟਣੇ ਸੁੱਟ ਲਓ, ਖਰਾਬ ਕਰਨੇ ਕਰ ਲਓ, ਪਰ ਇੱਦਾਂ ਕਦੀ ਚੀਜ਼ਾਂ ਠੀਕ ਨਹੀਂ ਹੁੰਦੀਆਂ। ਫਿਰ ਹੈ ਜੀ ਓਪਰਚੁਨਿਟੀ ਕੋਸਟ, ਜਿਹਦੀ ਮੈਂ ਗੱਲ ਪਹਿਲੇ ਵੀ ਕੀਤੀ ਸੀ ਤੁਹਾਡੇ ਨਾਲ, ਹੈ ਨਾ, ਕਿ ਜੇ ਮੈਂ ਇਹੀ ਪੈਸਾ ਜਾਂ ਇਹੀ ਐਨਰਜੀ ਇੱਥੇ ਲਾਉਣ ਨਾਲੋਂ ਕਿਤੇ ਹੋਰ ਲਗਾਵਾਂ, ਇੱਥੇ ਲਗਾਉਣ ਨਾਲੋਂ ਕਿਤੇ ਹੋਰ ਲਗਾਵਾਂ, ਸ਼ਾਇਦ ਕੀ ਪਤਾ ਬੈਟਰ ਆ ਜਾਵੇ ਰਿਜ਼ਲਟ, ਹੋ ਸਕਦਾ ਕਿ ਬੈਟਰ ਥਿੰਗਸ ਹੈਪਨ ਟੂ ਮੀ, ਹੋ ਸਕਦਾ ਕਿ ਮੈਨੂੰ ਜ਼ਿਆਦਾ ਬਿਹਤਰ ਲੋਕ ਮਿਲਣ। ਹਾਂ, ਪਹਿਲੇ ਪਹਿਲੇ ਹਰ ਚੀਜ਼ ਥੋੜ੍ਹੀ ਔਖੀ ਲੱਗਦੀ ਹੈ, ਪਹਿਲੇ ਪਹਿਲੇ ਨਵੇਂ ਲੋਕਾਂ 'ਚ ਦੁਬਾਰਾ ਉੱਠਣਾ ਬੈਠਣਾ ਵਿਚਰਨਾ ਔਖਾ ਲੱਗਦਾ, ਪਹਿਲੇ ਪਹਿਲੇ ਦੁਬਾਰਾ ਨਵੀਂ ਇਨਵੈਸਟਮੈਂਟ ਕਰਨੀ ਔਖੀ ਲੱਗਦੀ ਹੈ, ਨਵਾਂ ਰਿਸ਼ਤਾ ਬਣਾਉਣਾ ਔਖਾ ਲੱਗਦਾ, ਹੈ ਨਾ। ਪਰ ਉਹ ਸਮਾਂ ਇੱਕ ਨਵੀਂ ਚੀਜ਼ ਨੂੰ ਦੇਣਾ ਸ਼ਾਇਦ ਜਿਹੜਾ ਤੁਹਾਡੇ ਲਈ ਬਿਹਤਰੀ ਕਰ ਸਕੇ, ਰਾਦਰ ਦੈਨ ਉਸ ਚੀਜ਼ 'ਚ ਉਹ ਸਮਾਂ ਅਤੇ ਪੈਸਾ ਲਗਾਉਣਾ ਜਿਹੜਾ ਤੁਹਾਨੂੰ ਪਤਾ ਕਿ ਉਹ ਤੁਹਾਨੂੰ ਸਿਰਫ ਨੁਕਸਾਨ ਹੀ ਕਰੇਗਾ, ਇਜ਼ ਮੱਚ ਬੈਟਰ। ਐਂਡ ਜੀ ਲਾਸਟ ਵਾਲਾ ਜੀ ਅਗੇਨ ਫਿਊਚਰ ਫੋਕਸਡ ਥਿੰਕਿੰਗ ਜਿਹੜੀ ਸੀਗੀ ਨਾ, ਉਹਦੀ ਨੈਕਸਟ ਐਕਸਰਸਾਈਜ਼ ਹੈ, ਐਂਡ ਇਹ ਮੈਨੂੰ ਸਭ ਤੋਂ ਵਧੀਆ ਲੱਗੀ ਆ, ਇਸ ਲਈ ਮੈਨੂੰ ਇਹ ਲਾਸਟ 'ਤੇ ਰੱਖਿਆ ਸੀਗਾ। ਇਹ ਹੈ ਕਿ ਜਦੋਂ ਵੀ ਇੱਦਾਂ ਦਾ ਦੁਬਾਰਾ ਡਿਸੀਜਨ ਲੈਣ ਲੱਗੋ ਨਾ, ਅਤੇ ਅੱਜ ਦੀ ਤਰੀਕ ਦੇਖ ਲੈਣਾ, ਜੋ ਵੀ ਤਰੀਕ ਹੋਏਗੀ ਉਸ ਦਿਨ ਦੀ, ਉਹਨੂੰ ਸਿੱਧੇ ਦੇ ਸਿੱਧੇ 5 ਸਾਲ ਅੱਗੇ ਲੈ ਜਾਣਾ, ਅਤੇ ਕਹਿੰਦਾ 5 ਸਾਲ ਬਾਅਦ ਵਾਲਾ ਮੈਂ ਇਹ ਚੀਜ਼ ਨੂੰ ਕਿੱਦਾਂ ਵੇਖਾਂਗਾ, ਐਂਡ 5 ਸਾਲ ਬਾਅਦ ਵਾਲਾ ਮੈਂ ਕਿ ਇਹ ਚੀਜ਼ ਕਰਾਂਗਾ, ਐਂਡ ਕਿ 5 ਸਾਲ ਬਾਅਦ ਵਾਲੇ ਮੈਂ ਨੂੰ ਇਹ ਚੀਜ਼ ਦਾ ਕੋਈ ਫਰਕ ਪਏਗਾ। ਆਈ ਐਮ ਪ੍ਰੀਟੀ ਮਚ ਸ਼ੋਰ ਵੀ ਆਲ ਨੋ ਵਟ ਦਾ ਆਂਸਰ ਵਿਲ ਬੀ, ਐਂਡ ਉਸ ਆਂਸਰ ਦੇ ਉੱਪਰ ਐਕਸਰਸਾਈਜ਼ ਕਰਨਾ। ਐਂਡ ਇਸੇ ਤਰੀਕੇ ਨਾਲ ਇਸ ਕੰਸੈਪਟ ਨੂੰ ਜੇ ਆਪਾਂ ਸਮਝੇ ਹਾਂ, ਅਤੇ ਜੇ ਇਸ ਕੰਸੈਪਟ ਨਾਲ ਥੋੜ੍ਹਾ ਜਿਹਾ ਤੁਹਾਨੂੰ ਇਹ ਲੱਗਾ ਕਿ ਹਾਂ ਯਾਰ ਇਹ ਤਾਂ ਮੇਰੀ ਹਲਕੀ ਜਿਹੀ ਪ੍ਰੋਬਲਮ ਹੈ, ਅਤੇ ਤੁਹਾਡਾ ਮਨ ਮਿਲਿਆ, ਅਤੇ ਫੀਡਬੈਕ ਵੀ ਜ਼ਰੂਰ ਦੇਣਾ ਯਾਰ, ਹੈ ਨਾ, ਕਿ ਵਧੀਆ ਲੱਗਾ ਕਿ ਨਹੀਂ ਲੱਗਾ, ਨਹੀਂ ਤਾਂ ਕਿਸੇ ਹੋਰ ਚੀਜ਼ ਦੀ ਤਿਆਰੀ ਕਰ ਲਾਂਗੇ। ਬਟ ਆਈ ਬਿਲੀਵ ਕਿ ਦਿਸ ਸ਼ੁੱਡ ਹੈਲਪ ਐਵਰੀਵਨ। ਸੋ ਦਿਸ ਵਾਜ ਸੰਕ ਕੋਸਟ ਫੈਲੇਸੀ। ਤਾਲੀਆਂ।
ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ, 1960s ਜਾਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਦ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫ਼ੀ ਜ਼ਿਆਦਾ ਗਰੀਬੀ ਅਤੇ ਕਾਫ਼ੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੰਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕਿ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਕਾਮ ਵਾਮ ਹੈ ਨਹੀਂ ਹੈ, ਔਰ ਮੁਝੇ ਪੈਸੋ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਐਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀਏ ਰੱਖ ਲੋ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ, ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਰ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਹੈ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਕਨਫਿਊਜ਼ ਹੋਣਗੇ ਕਿ ਗੱਲ ਕਰੀ ਜਾਂਦੇ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਆ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫ਼ੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ,
ਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹਨਾਂ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸਨ ਪੜਾ ਹੋਇਆ। ਖੈਰ ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਹੈ ਕਿ ਸਾਹਿਰ ਸਾਹਿਬ ਨਹੀਂ ਰਹੇ। ਪੂਰੀ ਇੰਡਸਟਰੀ ਆਉਂਦੀ ਆ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ। ਸੋ ਸਾਹਿਰ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਰ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ, ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ, ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋਂ ਰਾਤ ਵਾਲੇ ਕੱਪੜੋਂ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ ਹੈ, ਮੇਰੇ ਪਾਸ ਪੈਸੇ ਨਹੀਂ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖਤ ਅਤੇ ਮੁਕੇਸ਼ ਸਾਹਿਬ ਦੀ ਆਵਾਜ਼ 'ਚ। ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

कर दूं गोरे भैया।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252।
1: ਰੰਗ ਰੰਗੀਲੀ ਦੁਨੀਆ ਦਾ ਹੈ ਚਾਰ ਦਿਨਾਂ ਦਾ ਮੇਲਾ, ਸੋਹਣੇ ਮੁਖ ਤੋਂ ਲਾ ਉਦਾਸੀ, ਭੁੱਲ ਕੇ ਜਗਤ ਝਮੇਲਾ। ਓਏ ਚਿੰਤਾ ਚਿਖਾ ਸਮਾਨ ਦੋਸਤੋ, ਰੋਗ ਨਾ ਡਾਡਾ ਲਾਈਏ, ਜੈਲੀ ਰੱਬ ਤੋਂ ਡਰ ਕੇ ਰਹੀਏ, ਆਓ ਨੱਚੀਏ

ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਗੱਡੀ
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਮੋਕ ਬੋਲਣ ਬੋਲਿਆ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।

ਸੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਂ ਗੁਣਾਂ ਕੇ ਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਹੋਏ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਮਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਧਰਮੇ ਆ ਰਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਹ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਪੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ।

ਆਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸ਼ਬਦ ਰਤਨ ਹੈ।

ਸਾਰ ਨਾ ਜਾਣੇ ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦ ਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

ਫਤਿਹ। ਦੀਨ ਦੁਨੀਆ ਦੇ ਮਾਲਕ, ਤਖਤਾਂ ਤਾਜਿਆਂ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਦੋ ਜਹਾਨਾਂ ਦੇ ਵਾਲੀ, ਵਾਲੀਏ ਕੁੱਲ ਕਾਇਨਾਤ, ਵਾਲੀਏ ਕੁੱਲ ਖਲਕ।

ਮੁੱਖ ਵਾਕ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਬਖਸ਼ਿਸ਼ ਕੀਤੇ ਹਨ, ਕਿਉਂਕਿ ਪਾਵਨ ਮੁੱਖ ਵਾਕ ਦੇ ਚਾਰ ਉਪਦੇਸ਼ ਜਿਹੜੇ, ਪਹਿਲਾ ਉਪਦੇਸ਼ ਮਿੱਠ ਬੋਲੜਾ ਜੀ, ਪਰਮਾਤਮਾ ਮਿੱਠ ਬੋਲੜਾ, ਉਹਦੇ ਬੋਲ ਮਿੱਠੇ ਹਨ, ਉਹਦੇ ਬੋਲਾਂ ਵਿੱਚ ਬੜੀ ਮਿਠਾਸ ਹੈ। ਦੂਸਰਾ ਉਪਦੇਸ਼ ਜਿਹੜਾ ਸਾਨੂੰ ਪਾਵਨ ਮੁੱਖ ਵਾਕ ਵਿੱਚੋਂ ਮਿਲਦਾ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਹਨ। ਤੀਸਰੀ ਬੇਨਤੀ, ਹਉ ਨਿਮਖ ਨਾ ਛੋਡਾ ਜੀ, ਹੁਣ ਉਸ ਮਾਲਕ ਦੇ ਨਾਲ ਇੰਨਾ ਪ੍ਰੇਮ ਤੇ ਇੰਨਾ ਪਿਆਰ ਪੈ ਗਿਆ ਉਹਦੇ ਮਿੱਠੇ ਬੋਲਾਂ ਦੇ ਨਾਲ, ਹੁਣ ਇੱਕ ਨਿਮਖ ਭਾਵ ਕੇ ਅੱਖ ਚ ਪੱਕਣ ਦੇ ਨੂੰ ਜਿੰਨਾ ਸਮਾਂ ਲੱਗਦਾ ਅੱਖ ਚਮਕ ਚਪਕਣ ਨੂੰ, ਉਨਾ ਸਮਾਂ ਵੀ ਪਰਮਾਤਮਾ ਦੇ ਬੋਲ ਮਿੱਠੇ ਬੋਲ ਮਿੱਠੀ ਬਾਣੀ ਨੂੰ ਛੱਡਣ ਨੂੰ ਚੇਤੀ ਨਹੀਂ ਕਰਦਾ। ਚੌਥੀ ਪਿਆਰਿਓ ਦਾਤ ਜਿਹੜੀ ਗੁਰੂ ਅਰਜਨ ਸਾਹਿਬ ਨੇ ਅੱਜ ਸਾਨੂੰ ਬਖਸ਼ੀ ਹੈ, ਉਹ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲਾਪ ਦੀਆਂ ਦਾਤਾਂ, ਮਿਲਾਪ ਦੀਆਂ ਦਾਤਾਂ। ਇਹ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਅੱਜ ਸਾਹਿਬ ਜੀ ਵੱਲੋਂ ਬਖਸ਼ਿਸ਼ ਹੋਏ ਹਨ। ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ, ਮਿੱਠ ਬੋਲੜਾ ਜੀ, ਥੋੜਾ ਜਿਹਾ ਆਪਾਂ ਪਾਵਨ ਬਾਣੀ ਦੇ ਵਿੱਚੋਂ ਜਦੋਂ ਆਪਾਂ ਆਸਾ ਕੀ ਵਾਰ ਕੀਰਤਨ ਆਪ ਜੀ ਨੇ ਸਰਵਣ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਜਦੋਂ ਹੁੰਦੇ ਹਨ, ਅਕਸਰ ਹੀ ਆਪਾਂ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਬਚਨ ਸਰਵਣ ਕਰਦੇ ਹਾਂ ਕੀਰਤਨ ਰੂਪ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮਿੱਠਤ ਨੀਵੀਂ ਨਾਨਕਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਮਿੱਠਤ ਦੀ ਗੱਲ ਵੀ ਕੀਤੀ ਹੈ ਤੇ ਨੀਵੀਂ ਦਾ ਆਪਾਂ ਅਰਥ ਕਰਾਂਗੇ, ਉੱਥੇ ਨਿਮਰਤਾ ਵੀ ਹੈ, ਮਿਠਾਸ ਵੀ ਹੈ, ਨਿਮਰਤਾ ਵੀ ਹੈ, ਉੱਥੇ ਚੰਗਿਆਈਆਂ ਵੀ ਹਨ, ਉੱਥੇ ਗੁਣ ਵੀ ਹਨ, ਤੇ ਚੇਤੇ ਰੱਖਿਓ ਉੱਥੇ ਤਤ ਭਾਵ ਪਰਮਾਤਮਾ ਵੀ ਹੈ। ਨੇੜੇ ਕਰਕੇ ਗੱਲ ਨਾਲ ਦੀ ਨਾਲ ਇਹ ਵੀ ਅਰਜ਼ ਕਰਾਂ, ਜੇ ਮਿੱਠ ਬੋਲੜਾ ਜੀ, ਹੁਣ ਜਿਹੜੇ ਪਰਮਾਤਮਾ ਦੇ ਬੋਲ ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ, ਜਿਹਨੂੰ ਆਪਾਂ ਪਾਵਨ ਬਾਣੀ ਵਿੱਚੋਂ ਆਪਾਂ ਦਰਸ਼ਨ ਕਰੀਏ ਤੇ ਸਾਡੇ ਸਾਹਮਣੇ ਬਚਨ ਆਉਣਗੇ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਕੀ ਹੈ ਜੀ? ਪਰਮਾਤਮਾ ਦੇ ਮਿੱਠੇ ਬੋਲ। ਪਾਵਨ ਬਾਣੀ ਨੂੰ ਹੋਰ ਆਪਾਂ ਪੜੀਏ, ਦਰਸ਼ਨ ਕਰੀਏ ਤੇ ਐਸੀ ਆਵਾਜ਼ ਸਾਡੇ ਸਾਹਮਣੇ ਆਉਂਦੀ ਹੈ, ਸੱਚ ਕੀ ਬਾਣੀ ਨਾਨਕ ਆਖ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਆਪਾਂ ਹੋਰ ਪੜੀਏ ਤੇ ਜਦੋਂ ਇਹ ਸ਼ਬਦ ਪੜਿਆ ਜਾਂਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਤੇ ਇਸ ਸ਼ਬਦ ਅਖੀਰ ਵਿੱਚ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ ਹਨ ਧੁਰ ਕੀ ਬਾਣੀ ਆਈ। ਇੱਕ ਵਾਰ ਕਿਰਪਾ ਕਰੋ ਸਾਰੇ, ਧੁਰ ਕੀ ਬਾਣੀ ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ। ਪਰਮਾਤਮਾ ਦੇ ਬੋਲ, ਮਿੱਠੇ ਬੋਲ, ਪਾਵਨ ਬਾਣੀ ਨੂੰ ਹੋਰ ਥੋੜਾ ਜਿਹਾ ਆਪਾਂ ਜਦੋਂ ਦਰਸ਼ਨ ਕਰੀਏ, ਥੋੜਾ ਜਿਹਾ ਮਿੱਠੇ ਦੇ ਸੰਬੰਧ ਵਿੱਚ ਬਚਨ ਤੁਹਾਡੇ ਨਾਲ ਸਾਂਝੇ ਕਰਾਂ, ਜਦੋਂ ਸਾਹਿਬਾਂ ਦੀ ਪਾਵਨ ਬਾਣੀ ਪੜੀਏ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਪਾਵਨ ਬਾਣੀ ਦੇ ਹੋਰ ਆਪਾਂ ਦਰਸ਼ਨ ਕਰੀਏ ਪਾਵਨ ਬਾਣੀ ਦੇ ਵਿੱਚੋਂ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਗੁਰ ਕੀ ਬਾਣੀ ਮਿੱਠੀ, ਪਿਆਰਿਓ ਜਦੋਂ ਆਪਾਂ ਸਾਹਿਬਾਂ ਦੀ ਪਾਵਨ ਬਾਣੀ ਦੇ ਹੋਰ ਦਰਸ਼ਨ ਕੀਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਦੋਂ ਆਪਾਂ ਪਾਠ ਪੜ੍ਹਦੇ ਹਾਂ ਤੇ ਐਸੇ ਬਚਨ ਸਾਡੇ ਸਾਹਮਣੇ ਆਉਂਦੇ ਹਨ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਇਹ ਪਾਵਨ ਬਾਣੀ, ਇਹ ਪਾਵਨ ਬਾਣੀ, ਇਹ ਕੀ ਹੈ? ਇਹ ਪਰਮਾਤਮਾ ਦੇ ਬੋਲ, ਇਹ ਧੁਰ ਕੀ ਬਾਣੀ, ਇਹ ਸੱਚ ਕੀ ਬਾਣੀ, ਇਹ ਖਸਮ ਕੀ ਬਾਣੀ, ਇਹ ਪਰਮਾਤਮਾ ਦੇ ਮਿੱਠੇ ਬੋਲ। ਧੰਨ ਗੁਰੂ ਰਾਮਦਾਸ ਦਾਤਾ ਜੀ, ਤਿੰਨਾਂ ਦੇ ਜੀਵਨ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਕੁਝ ਸਿੱਖ ਆਉਂਦੇ ਹਨ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਨੂੰ ਸਵਾਲ ਕਰਦੇ ਹਨ, ਪੁੱਛਦੇ ਹਨ
ਇਸੇ ਧਰਤੀ ਤੇ ਇਸੇ ਨਗਰੀ ਵਿਚ ਇਕ ਬੇਨਤੀ ਇਥੇ ਰੁਕ ਕੇ ਤਿੰਨ ਬੇਨਤੀਆਂ ਤੁਹਾਡੇ ਚਰਨਾਂ ਚ ਕਰਾਂ। ਆਪਾਂ ਤਿੰਨ ਸ਼ਬਦ ਜਿਹੜੇ ਹਨ ਅਕਸਰ ਹੀ ਵਰਤਦੇ ਹਾਂ, ਉਹ ਤਿੰਨ ਸ਼ਬਦ ਕਿਹੜੇ ਹਨ? ਜਦੋਂ ਵੀ ਕੋਈ ਸਿੱਖ ਦੂਰ ਦੁਰੇਡੇ ਤੋਂ ਏਦਾਂ ਕਹਿ ਲਈਏ ਸੰਸਾਰ ਦੇ ਕਿਸੇ ਵੀ ਕੋਨੇ ਚੋਂ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦਾ ਨਾ, ਜਿਵੇਂ ਹੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਅੰਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਇਕਦਮ ਉਹਦੇ ਅੰਦਰੋਂ ਆਵਾਜ਼ ਨਿਕਲਦੀ ਹੈ ਗੁਰੂ ਰਾਮਦਾਸ ਦੀ ਨਗਰੀ। ਤਵੱਜੋ ਦੇਣਾ ਜੀ, ਅੰਦਰੋਂ ਆਵਾਜ਼ ਨਿਕਲਦੀ ਹੈ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਪਿਆਰਿਓ। ਤੇ ਜਦੋਂ ਫਿਰ ਉਹ ਪਹੁੰਚਦਾ ਹੈ ਪਰਕਰਮਾ ਦੇ ਵਿਚ, ਜਦੋਂ ਦਰਸ਼ਨੀ ਡਿਓਡੀ ਦੀਆਂ ਪੌੜੀਆਂ ਉਤਰ ਕੇ ਪਰਕਰਮਾ ਚ ਪਹੁੰਚਦਾ ਹੈ ਤੇ ਜਦੋਂ ਸਰੋਵਰ ਦੇ ਵਿਚ ਇਸ਼ਨਾਨ ਕਰਦਾ, ਫਿਰ ਉਹਦੇ ਮੁਖ ਚੋਂ ਆਵਾਜ਼ ਆਉਂਦੀ ਹੈ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ ਹੈ। ਤਵੱਜੋ ਦੇਣਾ, ਗੁਰੂ ਕੀ ਨਗਰੀ, ਧੰਨ ਗੁਰੂ ਰਾਮਦਾਸ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ। ਤੇ ਫਿਰ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਸਿੱਖ ਭਾਵਨਾ ਦੇ ਨਾਲ, ਭਿੱਜ ਕੇ ਭਾਵਨਾ ਨਾਲ, ਪ੍ਰੇਮ ਦੇ ਨਾਲ ਪਿਆਰਿਓ ਜਦੋਂ ਹੱਥ ਜੋੜ ਕੇ ਨਮਸਕਾਰਾਂ ਕਰਦਾ, ਅਰਦਾਸਾਂ ਕਰਦਾ, ਦੀਦਾਰ ਕਰਦਾ, ਤੇ ਫਿਰ ਉਹਦੇ ਅੰਦਰੋਂ ਇੱਕ ਆਵਾਜ਼ ਨਿਕਲਦੀ ਹੈ ਧੰਨ ਗੁਰੂ ਰਾਮਦਾਸ ਦਾਤੇ ਦਾ ਘਰ। ਪਿਆਰਿਓ, ਕਦੇ ਦੁਨੀਆਂ ਕਹਿੰਦੀ ਸੀ, ਮੈਂ ਖਿੰਦ ਰੋਕੇ ਨਾਲ ਅਰਜ ਕਰ ਜਾਵਾਂ, ਕਦੇ ਦੁਨੀਆਂ ਕਹਿੰਦੀ ਸੀ ਜਦੋਂ ਦੁਨੀਆਂ ਦੀਆਂ ਲੋਕਾਂ ਨੇ, ਜਦੋਂ ਚਾਚੇ ਤਾਏ ਸ਼ਰੀਕੇ ਭਾਈਚਾਰੇ ਵਾਲਿਆਂ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਮੈਂ ਕਈ ਵਾਰ ਕਹਿੰਦਾ ਧੰਨ ਗੁਰੂ ਰਾਮਦਾਸ ਦਾਤਾ ਜੀ, ਤੁਸੀਂ ਧੰਨ ਹੋ, ਸੰਸਾਰ ਦੀਆਂ ਲੋਕਾਂ ਤੇ ਤੁਹਾਡੇ ਵੱਲ ਵੇਖ ਕੇ ਕਦੇ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਸਨ, ਅੱਜ ਧੰਨ ਗੁਰੂ ਰਾਮਦਾਸ ਦਾਤੇ ਦੇ ਘਰ ਦੇ ਦਰਵਾਜ਼ੇ ਜਿਹੜੇ ਹਨ ਚਾਰੇ ਪਾਸਿਆਂ ਤੋਂ ਖੁੱਲੇ ਹਨ। ਪਿਆਰਿਓ, ਧੰਨ ਗੁਰੂ ਰਾਮਦਾਸ ਦਾਤਾ ਜੀ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ, ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਸਰੋਵਰ ਤੇ ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਇਹ ਘਰ। ਇਸ ਧਰਤੀ ਤੇ ਜਦੋਂ ਕੁਝ ਸਿੱਖ ਆਏ, ਉਹਨਾਂ ਸਿੱਖਾਂ ਨੇ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਸਤਿਗੁਰੂ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਇਹ ਸਵਾਲ ਹੈ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਆਵਾਜ਼ ਦੇ ਕੇ ਕਹਿੰਦੇ, ਮਨ ਜਾਗੇ ਕੀ ਇਹ ਨਿਸ਼ਾਨੀ? ਸੁਣ ਲੈਣਾ ਜੀ, ਮਨ ਜਾਗੇ ਦੀ ਨਿਸ਼ਾਨੀ ਕੀ ਹੈ ਭਲਾ? ਮਨ ਜਾਗੇ ਕੀ ਇਹ ਨਿਸ਼ਾਨੀ? ਤਉ ਉਰ, ਉਰ ਕਹਿੰਦੇ ਨੇ ਹਿਰਦੇ ਨੂੰ, ਤਉ ਉਰ ਲੱਗੈ ਮਿੱਠੀ ਬਾਣੀ। ਕਹਿਣ ਲੱਗੇ ਸਿੱਖਾ, ਜਿੱਦਣ ਤੇਰੇ ਹਿਰਦੇ ਨੂੰ ਇਹ ਬਾਣੀ ਮਿੱਠੀ ਲੱਗਣ ਲੱਗ ਪਈ, ਸਮਝ ਲਈ ਗੁਰੂ ਰਾਮਦਾਸ ਦੀ ਕਿਰਪਾ ਤੇਰੇ ਤੇ ਹੋ ਗਈ, ਤੇਰਾ ਮਨ ਅੰਦਰੋਂ ਜਾਗ ਪਿਆ ਹੈ। ਪਿਆਰਿਓ, ਚੇਤੇ ਰੱਖਿਓ ਇਹ ਪਾਵਨ ਬਾਣੀ, ਇਹ ਪਾਵਨ ਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਬੋਲ ਪਰਮਾਤਮਾ ਦੀ ਬੋਲੀ, ਮਿੱਠ ਬੋਲੜਾ ਜੀ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਮੈਂ ਖਿੰਨ ਥੋੜਾ ਜਿਹਾ ਰੁਕ ਕੇ ਇੱਕ ਨਾਲ ਦੀ ਨਾਲ ਗੁਰਬਾਣੀ ਦਾ ਹੋਰ ਨੁਕਤਾ ਸਾਂਝਾ ਕਰ ਲਵਾਂ। ਸਾਨੂੰ ਸੱਚੇ ਸਤਿਗੁਰੂ ਜੀ ਨੇ ਆਖਿਆ, ਜੇ ਪਰਮਾਤਮਾ ਦੇ ਬੋਲ ਮਿੱਠੇ ਨੇ, ਜੇ ਬਾਣੀ ਮਿੱਠੀ ਹੈ, ਤੇ ਸਿੱਖ ਦਾਤਾ ਮਿਹਰ ਕਰੇ, ਸਿੱਖਾ ਤੇਰੇ

0: ਤੇ ਸਾਨੂੰ ਸਤਿਗੁਰੂ ਜੀ ਨੇ ਕੁਝ ਗੱਲਾਂ ਤੋਂ ਵਰਜਿਆ ਵੀ ਹੈ ਕਿਉਂਕਿ ਜਿੱਥੇ ਅੱਜ ਕਿਹਾ ਗਿਆ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਪਰਮਾਤਮਾ ਜਿਹੜਾ ਸਾਡਾ ਸੱਜਣ ਹੈ ਉਹਦੇ ਬੋਲ ਮਿੱਠੇ ਹਨ ਉਹਦੀ ਬੋਲੀ ਬੜੀ ਮਿੱਠੀ ਹੈ ਉਹਦੇ ਬੋਲਾਂ ਚ ਬੜੀ ਮਿਠਾਸ ਹੈ ਪਰ ਨਾਲ ਸਾਨੂੰ ਇੱਕ ਗੱਲ ਮਹਾਰਾਜ ਨੇ ਸੁਚੇਤ ਕੀਤਾ ਕਹਿਣ ਲੱਗੇ ਸੱਜਣਾ ਯਤਨ ਕਰੀ ਆਪਣੀ ਜ਼ਿੰਦਗੀ ਵਿੱਚ ਕਦੇ ਫਿੱਕਾ ਨਾ ਬੋਲੀ ਆਸਾ ਕੀ ਵਾਰ ਚ ਰੋਜ਼ ਪੜਿਆ ਜਾਂਦਾ ਨਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕਾ ਨਹੀਂ ਬੋਲਣਾ ਫਿਰ ਸਾਨੂੰ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇਹ ਵੀ ਕਿਹਾ ਕਹਿਣ ਲੱਗੇ ਝੂਠ ਨਹੀਂ ਬੋਲਣਾ ਤਵੱਜੋ ਦੇਣਾ ਜੀ ਕਈ ਵਾਰੀ ਬੰਦਾ ਝੂਠ ਵੀ ਬੜੇ ਮਿੱਠੇ ਬੋਲਾਂ ਵਿੱਚ ਬੋਲ ਜਾਂਦਾ ਜੇ ਤੀਸਰੀ ਬੇਨਤੀ ਤੁਹਾਡੇ ਚਰਨਾਂ ਚ ਕਰਾਂ ਮਹਾਰਾਜ ਕਹਿੰਦੇ ਕਦੇ ਨਿੰਦਿਆ ਵਾਲਾ ਬੋਲ ਨਹੀਂ ਉਹ ਬੋਲਣਾ ਪਿਆਰਿਓ ਪਾਵਨ ਬਾਣੀ ਪੜੋ ਦਰਸ਼ਨ ਕਰੋ ਮਹਾਰਾਜ ਦੀ ਬਾਣੀ ਦੇ ਬੋਲਣ ਬਾਰੇ ਮਹਾਰਾਜ ਕਿੰਨਾ ਕੁ ਸਾਨੂੰ ਸੁਚੇਤ ਕਰਦੇ ਪਏ ਪਾਵਨ ਬਾਣੀ ਚ ਚੌਥਾ ਬੋਲ ਮਹਾਰਾਜ ਪਾਵਨ ਬਾਣੀ ਵਿੱਚੋਂ ਆਵਾਜ਼ ਦੇ ਕੇ ਕਹਿਣ ਲੱਗੇ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਮੰਦਾ ਕਿਸੇ ਨੂੰ ਨਹੀਂ ਬੋਲਣਾ ਗੁਰਮੁਖੋ ਤੇ ਇੱਕ ਬੇਨਤੀ ਸਾਹਿਬਾਂ ਦੀ ਪਾਵਨ ਬਾਣੀ ਚੋਂ ਹੋਰ ਆਪਾਂ ਦਰਸ਼ਨ ਕਰੀਏ ਤੇ ਸਾਹਿਬ ਆਵਾਜ਼ ਦੇ ਕੇ ਕਹਿੰਦੇ ਟੂਟ ਪ੍ਰੀਤ ਗਈ ਕਹਿਣ ਲੱਗੇ ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਰੱਬ ਨਾਲੋਂ ਵੀ ਟੁੱਟ ਜਾਂਦੀ ਹੈ ਜਦੋਂ ਤੂੰ ਕਈ ਵਾਰੀ ਟੂਟ ਪ੍ਰੀਤ ਗਈ ਬੁਰ ਬੋਲ ਜਦੋਂ ਤੂੰ ਆਪਣੀ ਰਸਨਾ ਤੋਂ ਬੁਰਾ ਬੋਲਦਾ ਹੈ ਨਾ ਤੇ ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਪਰਮਾਤਮਾ ਨਾਲੋਂ ਵੀ ਟੁੱਟ ਜਾਂਦੀ ਹੈ ਪਿਆਰਿਓ ਅੱਜ ਸਾਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਪਰਮਾਤਮਾ ਜਿਹਦੇ ਬੋਲ ਬੜੇ ਮਿੱਠੇ ਹਨ
1: ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ
0: ਕਹਿਣ ਲੱਗੇ ਮੈਂ ਤੇ ਭਾਲ ਭਾਲ ਕੇ ਥੱਕ ਗਈ ਆ ਉਹ ਤੇ ਕਦੇ ਕੌੜਾ ਬੋਲਦਾ

ਪਰਮੇਸ਼ਰ ਦਾ ਸੁਭਾਅ ਕੀ ਹੈ ਭਲਾ? ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਸੁਭਾਅ। ਤਵੱਜੋ ਦੇਣਾ ਜੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਆਪਾਂ ਪਾਵਨ ਬਾਣੀ ਵਿੱਚ ਕਈ ਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਪਾਵਨ ਬਚਨ ਪੜ੍ਹਦੇ ਹਾਂ, ਪਤਤ ਉਦਾਹਰਣ ਸਤਿਗੁਰ ਮੇਰਾ ਮੋਹੇ ਤਿਸਕਾ ਪਰਵਾਸਾ। ਤਵੱਜੋ ਦੇਣਾ ਜੀ, ਪਤਤ ਉਦਾਹਰਣ ਸਤਿਗੁਰ ਮੇਰਾ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਕਹਿਣ ਲੱਗੇ ਇੱਕ ਤਿਲ ਭਾਵ ਥੋੜੀ ਜਿੰਨੀ ਵੀ ਘਾਲਣਾ ਆਪਾਂ ਕੀਤੀ, ਭਾਵ ਨਾਮ ਜਪਿਆ, ਭਾਵ ਬਾਣੀ ਪੜ੍ਹੀ, ਭਾਵ ਸੇਵਾ ਕੀਤੀ, ਭਾਵ ਸਿਮਰਨ ਕੀਤਾ, ਆਪਾਂ ਘਾਲਣਾ ਕੀਤੀ ਹੋਵੇ, ਭਾਵੇਂ ਥੋੜੀ ਤੋਂ ਥੋੜੀ ਵੀ ਕੀਤੀ ਹੋਵੇ, ਪਰਮੇਸ਼ਰ ਸਾਡੀ ਕੀਤੀ ਹੋਈ ਘਾਲਣਾ ਨੂੰ ਕਦੇ ਅਜਾਈ

0: ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਜਿਹੜਾ ਮੇਰਾ ਸੱਜਣ ਹੈ, ਜਿਹੜਾ ਅੰਮ੍ਰਿਤਮਈ ਜੀਵਨ ਦੀਆਂ ਦਾਤਾਂ ਦੇਣ ਵਾਲਾ ਹੈ, ਸਦਾ ਹੀ ਉਹਦੀ ਸ਼ਰਨ ਵਿੱਚ ਹਾਂ।
1: ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ।
0: ਪਹਿਲਾਂ ਸੀ ਮਿੱਠੇ ਬੋਲਾਂ ਦੀ ਗੱਲ, ਮਿੱਠ ਬੋਲੜਾ ਜੀ। ਹੁਣ ਮਿੱਠ ਬੋਲੜੇ ਤੋਂ ਬਾਅਦ ਅਗਲੇ ਪਦੇ ਵਿੱਚ ਸਾਹਿਬ ਦੂਸਰੇ ਪਦੇ ਵਿੱਚ ਗੱਲ ਕਰਨ ਲੱਗੇ ਪਰਮਾਤਮਾ ਦੇ ਦਰਸ਼ਨਾਂ ਦੀ। ਹਉ ਬਿਸਮ ਭਾਈ ਜੀ, ਹੈਰਾਨ ਹੋ ਗਏ, ਹੈਰਾਨ ਰਹਿ ਗਏ ਜਦੋਂ ਉਹਦੇ ਹਉ ਬਿਸਮ ਭਾਈ ਜੀ ਹਰ ਦਰਸ਼ਨ ਦੇਖ ਅਪਾਰਾ, ਜਦੋਂ ਉਸ ਪਰਮੇਸ਼ਰ ਦੇ ਦਰਸ਼ਨ ਕੀਤੇ।
1: ਮੇਰਾ ਸੁੰਦਰ ਸੁਆਮੀ ਜੀ, ਹਉ ਚਰਨ ਕਮਲ ਪਗ

0: ਉਹ ਪਰਮੇਸ਼ਰ ਬੜਾ ਸੋਹਣਾ ਹੈ। ਖਿੰਨ ਥੋੜਾ ਜਿਹਾ ਰੁਕੇ, ਜੇ ਆਪਾਂ ਦਰਸ਼ਨਾਂ ਦੀ ਗੱਲ ਕਰਨੀ ਹੋਵੇ, ਇਤਿਹਾਸ ਦੇ ਪੰਨਿਆਂ ਨੂੰ ਆਪਾਂ ਕਦੇ ਪੜ੍ਹੀਏ, ਆਪਣੀ ਸੁਰਤ ਲੈ ਕੇ ਚੱਲੀਏ, ਹਜ਼ੂਰ ਸਾਹਿਬ ਦੀ ਧਰਤੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਕਲਗੀਧਰ ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਜੋਤੀ ਜੋਤ ਸਮਾਉਣ ਦਾ ਸਮਾਂ ਹੈ ਧੰਨ ਕਲਗੀਧਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ, ਤੇ ਭਾਈ ਨੰਦ ਲਾਲ ਜੀ ਕਹਿੰਦੇ ਕਹਿੰਦੇ ਸੱਚੇ ਸਤਿਗੁਰੂ ਜੀ, ਆਪ ਜੀ ਜੋਤੀ ਜੋਤ ਸਮਾਉਣ ਲੱਗੇ ਹੋ, ਤੇ ਜੇ ਸਾਡਾ ਚਿੱਤ ਕਰੇ ਤੁਹਾਡੇ ਦਰਸ਼ਨ ਕਰਨ ਨੂੰ, ਤੇ ਅਸੀਂ ਤੁਹਾਡੇ ਦਰਸ਼ਨ ਕਿੱਥੋਂ ਕਰਿਆ ਕਰਨੇ ਹਨ। ਭਾਈ ਨੰਦ ਲਾਲ ਜੀ ਨੇ ਦੋ ਸਵਾਲ ਧੰਨ ਕਲਗੀਧਰ ਸਤਿਗੁਰੂ ਜੀ ਨੂੰ ਕੀਤੇ, ਜੇ ਸਾਡਾ ਚਿੱਤ ਕਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ, ਤੇ ਸੱਚੇ ਸਤਿਗੁਰੂ ਅਸੀਂ ਕਿਹਦੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ, ਸਾਡਾ ਚਿੱਤ ਕਰਿਆ ਕਰਨਾ ਨਾ ਤੁਹਾਡੇ ਦਰਸ਼ਨ ਕਿਵੇਂ ਕਰੀਏ, ਤੁਹਾਡੇ ਨਾਲ ਗੱਲਾਂ ਬਾਤਾਂ ਕਿਵੇਂ ਕਰੀਏ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਦਰਸ਼ਨ ਕੀ ਚਾਹੈ, ਜਿਹੜਾ ਸਿੱਖ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਦਰਸ਼ਨ ਕਰੇ ਗ੍ਰੰਥ ਜੀ ਆਹੈ। ਕਹਿਣ ਲੱਗੇ ਉਹ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਭਾਵ ਬਾਣੀ ਪੜ੍ਹੇ, ਬਾਣੀ ਸੁਣੇ। ਜਦੋਂ ਸਿੱਖ ਬਾਣੀ ਪੜ੍ਹੇਗਾ ਬਾਣੀ ਸੁਣੇਗਾ, ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਪਿਆਰਿਓ, ਫਿਰ ਭਾਈ ਨੰਦ ਲਾਲ ਜੀ ਕਹਿੰਦੇ, ਜੇ ਗੱਲਾਂ ਬਾਤਾਂ ਕਰਨੀਆਂ ਹੁਣ ਸੱਚੇ ਸਤਿਗੁਰੂ ਜੀ ਆਪ ਜੀ ਦੇ ਨਾਲ, ਉਹ ਕਿੱਦਾਂ ਹੋਇਆ ਕਰਨਗੀਆਂ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਸਾਥ ਚਾਹੇ ਕਰ ਬਾਤ, ਜਿਹੜਾ ਸਿੱਖ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ, ਪੜ੍ਹੇ ਗ੍ਰੰਥ ਜੀ, ਭਾਵ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਪੜ੍ਹੇ, ਤੇ ਬਾਣੀ ਨੂੰ ਪੜ੍ਹ ਕੇ ਨਾਲ ਨਾਲ ਬਾਣੀ ਨੂੰ ਵਿਚਾਰੇ। ਜਿਹੜਾ ਬਾਣੀ ਨੂੰ ਪੜ੍ਹੇਗਾ ਤੇ ਬਾਣੀ ਨੂੰ ਵਿਚਾਰੇਗਾ, ਉਹਦੀਆਂ ਰੋਜ਼ ਕਲਗੀਆਂ ਵਾਲੇ ਬਾਪੂ ਜੀ ਦੇ ਨਾਲ ਗੱਲਾਂ ਬਾਤਾਂ ਵੀ ਹੋ ਜਾਇਆ ਕਰਨਗੀਆਂ। ਦਰਸ਼ਨਾਂ ਦੀ ਗੱਲ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦਿਆਂ ਬਖਸ਼ਿਸ਼ ਕਰਦੇ ਕਹਿਣ ਲੱਗੇ, ਮੇਰਾ ਸੁੰਦਰ ਸਵਾਮੀ ਜੀ, ਹਾਂ ਚਰਨ ਕਮਲ ਪੱਗ ਇਸ਼ਾਰਾ, ਉਹ ਪਰਮੇਸ਼ਰ ਕਹਿੰਦੇ ਬੜਾ ਸੋਹਣਾ। ਫਿਰ ਹਾਂ ਚਰਨ ਕਮਲ, ਮੈਂ ਉਹਦੇ ਚਰਨਾਂ ਦੀ ਧੂੜ ਬਣਿਆ ਹੋਇਆ ਹਾਂ।
1: ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੇ ਵੱਡ ਅਵਰ ਨਾ ਕੋਈ,
0: ਉਹਨੂੰ ਦੇਖ ਕੇ ਹੀ ਮੇਰੀ ਜਿੰਦ ਮੇਰੀ ਜਾਨ ਹੈ, ਮੇਰੀ ਜਿੰਦ ਜਾਨ ਤਾਂ ਹੀ ਬਚਦੀ ਹੈ ਜੇ ਉਹਨੂੰ ਦੇਖਾਂ, ਉਹਦੇ ਦਰਸ਼ਨ ਕਰਾਂ। ਤੇ ਉਹਦੇ ਦਰਸ਼ਨ ਕਰਕੇ ਕਹਿਣ ਲੱਗੇ ਅੰਦਰ ਠੰਡ ਵੀ ਪੈਂਦੀ ਹੈ। ਆਪਾਂ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ, ਜਦੋਂ ਆਪਾਂ ਦਰਸ਼ਨ ਕਰਦੇ ਹਾਂ ਸੱਚੇ ਸਤਿਗੁਰੂ ਜੀ ਕੇ, ਤੇ ਸਿੱਖ ਆਵਾਜ਼ ਦੇ ਕੇ ਕਹਿੰਦਾ, ਤਨ ਮਨ ਹੋਏ ਨਿਹਾਲ, ਕਰੋ ਕਿਰਪਾ ਸਾਰੇ, ਤਨ ਮਨ ਹੋਏ ਨਿਹਾਲ। ਜਦੋਂ ਦਰਸ਼ਨ ਕਰਦੇ ਸਿੱਖ ਸੱਚੇ ਸਤਿਗੁਰੂ ਜੀ ਦੇ, ਇਹ ਤੇ ਆਵਾਜ਼ ਦੇ ਕੇ ਕਹਿੰਦਾ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਜਨਮ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਜਦੋਂ ਸੱਚੇ ਸਤਿਗੁਰੂ ਜੀ ਦੇ ਸਿੱਖ ਦਰਸ਼ਨ ਕਰਦਾ, ਅੰਦਰ ਠੰਡ ਪੈਂਦੀ ਹੈ। ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ, ਤਿਸ ਜੇਵੜ ਅਵਰ ਨਾ ਕੋਈ, ਉਸ ਪਰਮੇਸ਼ਰ ਵਰਗਾ ਹੋਰ ਦੂਜਾ ਕੋਈ ਨਹੀਂ ਹੈ।
1: ਆਦਿ ਅੰਤ ਮਦ ਪ੍ਰਭ ਰਵਿਆ, ਜਲ ਥਲ ਮਹੀ ਅਲ ਸੋਈ।
0: ਆਦ ਭਾਵ ਜਦੋਂ ਤੋਂ ਸੰਸਾਰ ਬਣਿਆ, ਸ੍ਰਿਸ਼ਟੀ ਬਣੀ, ਅੰਤ ਭਾਵ ਜਦੋਂ ਇਸ ਸੰਸਾਰ ਦਾ ਸ੍ਰਿਸ਼ਟੀ ਦਾ ਅੰਤ ਹੋਣਾ, ਮੱਧ ਭਾਵ ਆ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ, ਮੱਧ ਵਾਲਾ ਸਮਾਂ। ਕਹਿਣ ਲੱਗੇ ਆਦ ਵਾਲਾ ਸਮਾਂ ਹੋਵੇ, ਅੰਤ ਵਾਲਾ ਸਮਾਂ ਹੋਵੇ, ਮੱਧ ਵਾਲਾ ਸਮਾਂ ਹੋਵੇ, ਪਰਮੇਸ਼ਰ ਰਵਿਆ ਹੋਇਆ। ਜਲ ਥਲ ਮਹੀਅਲ ਸੋਈ, ਜਲ ਵਿੱਚ ਪਾਣੀ ਵਿੱਚ ਵੀ, ਥਲ ਧਰਤੀ ਤੇ ਧਰਤੀ ਵਿੱਚ ਵੀ, ਤੇ ਮਹੀਅਲ ਆਕਾਸ਼।

ਚਰਨਾਂ ਕਮਲਾਂ ਦੇ ਨਾਲ ਜੁੜ ਕੇ ਮੈਂ ਖਿੰਨ ਥੋੜਾ ਜਿਹਾ ਇੱਥੇ ਚਰਨ ਕਮਲ ਦੀ ਗੱਲ ਵੀ ਕਰ ਜਾਵਾਂ। ਜਦੋਂ ਪਾਵਨ ਬਾਣੀ ਦੇ ਆਪਾਂ ਦਰਸ਼ਨ ਕਰੀਏ, ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ ਹਨ, ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਤਵੱਜੋ ਦੇਣਾ ਜੀ, ਚਰਨ ਕਿਹੜੇ ਆ? ਸਤਿਗੁਰੂ ਜੀ ਕੀ ਪਾਵਨ ਬਾਣੀ, ਪਾਵਨ ਸ਼ਬਦ ਹੀ ਚਰਨ ਹਨ ਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਸਾ ਲਈਏ। ਚਰਨ ਕਮਲ ਜਪ ਸਾਗਰ ਤਰਿਆ, ਸਾਗਰ ਭਾਵ ਇਹ ਸੰਸਾਰ। ਚਰਨ ਕਮਲ ਜਪ ਸਾਗਰ ਤਰਿਆ, ਤਰ ਗਏ ਜਿਹੜੇ ਉਹਦੇ ਚਰਨਾਂ ਨਾਲ ਜੁੜ ਗਏ। ਆਪਾਂ ਰੋਜ਼ਾਨਾ ਜਦੋਂ ਮੁੰਦਾਵਣੀ ਵਾਲੇ ਸ਼ਬਦ ਨੂੰ ਪੜ੍ਹਦੇ ਹਾਂ, ਜਦੋਂ ਮੁੰਦਾਵਣੀ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ ਸੋਦਰ ਕੀ ਪਾਵਨ ਬਾਣੀ ਦੇ ਵਿੱਚ ਤੇ ਇਹ ਬਚਨ ਸਾਡੇ ਸਾਹਮਣੇ ਆਉਂਦੇ ਹਨ, ਤਮ ਸੰਸਾਰ ਚਰਨ ਲੱਗ ਤਰੀਏ। ਕਿਰਪਾ ਕਰੋ ਸਾਰੇ ਇੱਕ ਵਾਰ, ਤਮ ਸੰਸਾਰ ਚਰਨ ਲੱਗ ਤਰੀਏ। ਜੇ ਚਰਨਾਂ ਦੀ ਗੱਲ ਕਰੋ ਨਾ, ਤਵੱਜੋ ਦੇਣਾ, ਆਪਾਂ ਜਦੋਂ ਜਾਪ ਸਾਹਿਬ ਦੀ ਪਾਵਨ ਬਾਣੀ ਪੜ੍ਹੀਏ, ਚਿੱਤ ਚਰਨ ਨਾਮ, ਆਪਾਂ ਚੌਪਈ ਸਾਹਿਬ ਪੜ੍ਹੀਏ ਤੇ ਰੋਜ਼ ਕਹਿੰਦੇ ਹਾਂ ਤਵ ਚਰਨਨ ਮਨ ਰਹੇ ਹਮਾਰਾ, ਆਪਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਤੇ ਬਚਨ ਆਉਂਦੇ ਹਨ ਪਾਵਨ ਬਾਣੀ ਦੇ ਅੰਦਰ, ਜਦੋਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ। ਫਿਰ ਪੜ੍ਹੋ ਆਨੰਦ ਸਾਹਿਬ ਜੀ ਦੀ ਅਖੀਰ ਵਾਲੀਆਂ ਪੰਕਤੀਆਂ ਪੜ੍ਹੀਏ, ਆਓ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਚਰਨ ਕਮਲ ਜਪ ਸਾਗਰ ਤਰਿਆ। ਪਿਆਰਿਓ ਆਓ ਪੜੋ ਸੋਲਾ ਸਾਹਿਬ ਦੀ ਪਾਵਨ ਬਾਣੀ, ਸੋਲਾ ਸਾਹਿਬ ਦੀ ਪਾਵਨ ਬਾਣੀ, ਸੋਦਰ ਦੀ ਪਾਵਨ ਬਾਣੀ ਵਿੱਚੋਂ ਆਪਾਂ ਤਮ ਸੰਸਾਰ ਚਰਨ ਲੱਗ ਤਰੀਏ ਤੇ ਜਦੋਂ ਸੋਲਾ ਸਾਹਿਬ ਦੀ ਪਾਵਨ ਬਾਣੀ ਰਾਤ ਨੂੰ ਸੌਣ ਲੱਗਿਆ ਸਿੱਖ ਪੜਦਾ ਹੈ ਤੇ ਪਾਵਨ ਬਚਨ ਸਾਡੇ ਸਾਹਮਣੇ ਆਉਂਦੇ ਅੰਤਰ ਜਾਮੀ ਪੁਰਖ ਵਿਧਾਤੇ, ਕਰੋ ਕਿਰਪਾ ਸਾਰੇ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਤੂਰੇ। ਪਿਆਰਿਓ ਕਿੰਨੀ ਕਿਰਪਾ ਕੀਤੀ ਸਾਨੂੰ, ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ, ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਇਸ ਭਵ ਸਾਗਰ ਨੂੰ ਸੰਸਾਰ ਨੂੰ

0: ਹੁਣ ਤੀਸਰੇ ਪਦੇ ਦੇ ਅੰਦਰ ਸਾਹਿਬ ਕਹਿੰਦੇ ਹਾਂ ਨਿਮਖ ਨਾ ਛੋਡਾ ਜੀ, ਉਸ ਪਰਮਾਤਮਾ ਨੂੰ ਇੱਕ ਨਿਮਖ ਵੀ ਆਪਾਂ ਛੱਡ ਨਹੀਂ ਸਕਦੇ, ਉਹਦੇ ਨਾਮ ਨੂੰ ਉਹਦੀ ਬਾਣੀ ਨੂੰ ਨਹੀਂ ਛੱਡਿਆ ਜਾ ਸਕਦਾ। ਹਰ ਪ੍ਰੀਤਮ ਪ੍ਰਾਣ ਆਧਾਰੋ, ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਬਣ ਚੁੱਕਾ ਹੈ।
1: ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ।
0: ਗੁਰ ਸਤਿਗੁਰ ਕਹਿਆ ਜੀ, ਕੀ ਕਿਹਾ ਸੱਚੇ ਸਤਿਗੁਰੂ ਜੀ ਨੇ? ਸਾਚਾ ਉਹ ਜਿਹੜਾ ਸੱਚਾ ਪ੍ਰਮਾਤਮਾ ਅਗਮ, ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਸਾਡੀ ਪਹੁੰਚ ਤੋਂ ਬਾਹਰ ਹੈ, ਵਿਚਾਰੋ ਉਹਦੀ ਵਿਚਾਰ ਕਰ। ਇਹ ਗੱਲ ਕਿੰਨੇ ਕਹੀ ਹੈ।

0: ਸਾਰਿਆਂ ਦੇ ਅੰਦਰ ਸਭ ਹੂੰ ਤੇ ਬਾਹਰ ਸਾਰਿਆਂ ਤੋਂ ਵੇਖੋ ਪਿਆਰਿਓ ਨਿਰਲੇਪ ਸਾਰਿਆਂ ਦੇ ਅੰਦਰ ਵੀ ਹੈ ਭਾਵ ਨਾਲ ਸਭ ਹੂੰ ਤੇ ਬਾਹਰ ਨਿਰਲੇਪ ਵੀ ਹੈ ਰਾਗ ਭਾਵ ਮੋਹ ਦੋਖ ਭਾਵ ਈਰਖਾ ਪਰਮਾਤਮਾ ਜਿਹੜਾ ਮੋਹ ਤੋਂ ਤੇ ਈਰਖਾ ਤੋਂ ਨਿਆਰਾ ਹੈ ਸਤਿਗੁਰੂ ਮੇਰ ਕਰੇ ਆਪਾਂ ਵੀ ਕਿਤੇ ਮੋਹ ਦੀਆਂ ਤੰਦਾਂ ਤੋੜ ਲਈਏ ਤੇ ਆਪਾਂ ਵੀ ਕਿਤੇ ਈਰਖਾ ਦੇ ਵਿੱਚੋਂ ਬਾਹਰ ਨਿਕਲ ਆਈਏ। ਕਈ ਵਾਰੀ ਬੰਦਾ ਨਾ ਸ਼ਬਦ ਤੇ ਪੜਦਾ ਸ਼ਬਦ ਕਿਹੜਾ ਪੜਦਾ ਬਿਸਰ ਗਈ ਸਭ ਤਾਤ ਪਰਾਈ ਕਰੋ ਕਿਰਪਾ ਸਾਰੇ ਇੱਕ ਵਾਰ ਬਿਸਰ ਗਈ ਸਭ ਤਾਤ ਜਬ ਤੇ ਸਾਧ ਸੰਗਤ ਮੋਹੇ ਪਿਆਰਿਓ ਪਰ ਅੰਦਰੋਂ ਈਰਖਾ ਖਤਮ ਨਹੀਂ ਹੁੰਦੀ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਪੜਦੇ ਹਾਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੀ ਪਾਵਨ ਬਾਣੀ ਚੋਂ ਇੱਕ ਕਿਣਕਾ ਕਿਤੇ ਆਪਾਂ ਜੀਵਨ ਚ ਵਸਾਈਏ ਉਹ ਕਿਣਕਾ ਕਿਹੜਾ ਭਲਾ ਧੰਨ ਗੁਰੂ ਅਰਜਨ ਸਾਹਿਬ ਆਵਾਜ਼ ਦੇ ਕੇ ਕਹਿੰਦੇ ਮਿਟ ਗਏ ਬੈਰ ਕਿਰਪਾ ਕਰਿਓ ਜੀ ਮਿਟ ਗਏ ਬੈਰ ਕਰੋ ਕਿਰਪਾ ਸਾਰੇ ਮਿਟ ਗਏ ਧੰਨ ਗੁਰੂ ਅਰਜਨ ਸਾਹਿਬ ਸਾਨੂੰ ਪੁੱਛ ਰਹੇ ਹਨ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜਨ ਵਾਲਿਆ ਇਹ ਪਿਆਰਿਆ ਸਿਖਾ ਪੜਦਿਆਂ ਪੜਦਿਆਂ ਅਜੇ ਅੰਦਰੋਂ ਵੈਰ ਮਿਟਿਆ ਕਿ ਨਹੀਂ ਮਿਟਿਆ ਪਿਆਰਿਓ ਜੇ ਵੈਰ ਮਿਟ ਗਿਆ ਉਹ ਜ਼ਿਕਰ ਕਰਦੇ ਸਾਹਿਬ ਕਹਿੰਦੇ ਰਾਗ ਦੋਖ ਤੇ ਨਿਆਰੋ ਪਰਮਾਤਮਾ ਈਰਖਾ ਤੋਂ ਮੋਹ ਤੋਂ ਨਿਰਲੇਪ ਹੈ ਨਿਆਰਾ ਹੈ ਵੱਖਰਾ ਹੈ।
1: ਨਾਨਕ ਦਾਸ ਗੋਬਿੰਦ ਸਰਣ ਆਈ ਹਰ ਪ੍ਰੀਤਮ ਮਨ ਹੈ ਸਧਾਰੋ
0: ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ ਜਿਹੜਾ ਮਨ ਨੂੰ ਆਸਰਾ ਦੇਣ ਵਾਲਾ ਹੈ।
1: ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ
0: ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਕਹਿਣ ਲੱਗੇ ਨਿਹਚਲ ਘਰ ਉਹਦਾ ਟਿਕਾਣਾ ਉਹਦਾ ਟਿਕਾਣਾ ਭਾਵ ਕੇ ਪਰਮੇਸ਼ਰ ਦਾ ਟਿਕਾਣਾ ਲੱਭ ਲਿਆ। ਆ ਚੌਥਾ ਤਵਜੋ ਦੇਣਾ ਜੀ ਇਹ ਚੌਥੀ ਵਿਚਾਰ ਹੈ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਫਿਰ ਇੱਕ ਵਾਰੀ ਦੁਹਰਾਓ ਵਿੱਚ ਲਿਆ ਦਿਆਂ ਮਿੱਠ ਬੋਲੜਾ ਜੀ ਫਿਰ ਉਹਦੇ ਤੋਂ ਬਾਅਦ ਹਉ ਬਿਸਮ ਭਈ ਜੀ ਗੁਰੂ ਕੀ ਸੰਗਤ ਜੀ ਹਰ ਦਰਸ਼ਨ ਦੇਖ ਅਪਾਰਾ ਉਹਦੇ ਦਰਸ਼ਨਾਂ ਦੀ ਗੱਲ ਹਉ ਨਿਮਖ ਨਾ ਛੋਡਾਂ ਜੀ ਉਹਨੂੰ ਇੱਕ ਨਿਮਖ ਵੀ ਮੈਂ ਹੁਣ ਛੱਡ ਨਹੀਂ ਸਕਦਾ ਤੇ ਚੌਥੀ ਦਾਤ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਹਿਣ ਲੱਗੇ ਉਹਦਾ ਟਿਕਾਣਾ ਲੱਭ ਲਿਆ ਰੱਬ ਦਾ ਟਿਕਾਣਾ ਲੱਭ ਲਿਆ ਨਿਹਚਲ ਘਰ ਉਹ ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦਾ ਟਿਕਾਣਾ

0: ਅਤਰੁਵ ਦਾ ਭਾਵ ਹੈ ਨਾਸ਼ਵੰਤ। ਜਦੋਂ ਮੈਨੂੰ ਇਹ ਗੱਲ ਸਤਿਗੁਰੂ ਦੀ ਕਿਰਪਾ ਦੇ ਨਾਲ ਮਹਿਸੂਸ ਹੋਈ, ਅਨੁਭਵ ਹੋਇਆ, ਸਭ ਅਤਰੁਵ ਡਿੱਠੇ ਜੀਓ ਕਿ ਸਭ ਕੁਝ ਨਾਸ਼ ਹੋਣ ਵਾਲਾ ਹੈ, ਨਾਸ਼ਵੰਤ ਹੈ। ਪਾਵਨ ਬਾਣੀ ਚ ਬੜੇ ਪਿਆਰੇ ਬਚਨ ਹਨ, ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀਂ, ਦੁਨੀਆਂ ਫਨ ਖਾਨੇ। ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਦੁਨੀਆਂ ਫਨਾ ਹੋਣ ਵਾਲੀ ਹੈ, ਖਤਮ ਹੋਣ ਵਾਲੀ ਹੈ, ਨਾਸ਼ਵਾਨ ਹੈ। ਜਦੋਂ ਇਹ ਗੱਲ ਸਮਝ ਆ ਗਈ, ਅਨੁਭਵ ਹੋ ਗਿਆ, ਜਦੋਂ ਮਨ ਮੰਨ ਗਿਆ ਤੇ ਅੰਦਰ ਜਿਹੜਾ ਹੈ ਚਰਨ ਕਮਲ ਚਿੱਤ ਲਾਇਆ, ਫਿਰ ਚਿੱਤ ਜਿਹੜਾ ਹੈ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
1: ਰੱਬ ਅਵਨਾਸੀ ਹਉ ਤਿਸ ਕੀ ਦਾਸੀ, ਮਰੈ ਨਾ ਆਵੈ ਜਾਏ।
0: ਉਹ ਪ੍ਰਮਾਤਮਾ ਜਿਹਦਾ ਨਾਸ਼ ਨਹੀਂ ਹੁੰਦਾ, ਅਵਿਨਾਸੀ, ਹਉ ਤਿਸ ਕੀ ਦਾਸੀ, ਹੁਣ ਅਸੀਂ ਉਹਦੇ ਸੇਵਕ ਬਣ ਗਏ ਹਾਂ। ਮਰੈ ਨਾ ਆਵੈ ਜਾਏ, ਉਹ ਪਰਮੇਸ਼ਰ ਜਿਹੜਾ ਜੰਮਦਾ ਤੇ ਮਰਦਾ ਨਹੀਂ, ਤੇ ਜਿਹੜਾ ਉਹਦਾ ਸੇਵਕ ਬਣ ਗਿਆ ਉਹਦਾ ਵੀ ਜੰਮਣਾ

0: ਚਰਨਾਂ ਨਾਲ ਜੁੜਿਆ, ਫਿਰ ਧਰਮ ਦੀਆਂ ਦਾਤਾਂ ਵੀ ਮਿਲੀਆਂ, ਫਿਰ ਅਰਥ ਭਾਵ ਧਨ ਪਦਾਰਥ ਵੀ ਮਿਲੇ, ਫਿਰ ਕਾਮ ਦਾ ਭਾਵ ਕਿ ਕਾਮਨਾਵਾਂ ਵੀ ਸਾਰੀਆਂ ਪੂਰੀਆਂ ਹੋ ਗਈਆਂ। ਮਨ ਚਿੰਦੀ ਜੋ ਮਨ ਵਿੱਚ ਚਿਤਵਿਆ ਉਹ ਇੱਛਾ ਜਿਹੜੀਆਂ ਪਰਮੇਸ਼ਰ ਨੇ ਪੂਰੀਆਂ ਕੀਤੀਆਂ।
1: ਸਰੋਤ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ।
0: ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ, ਸਰੋਤ ਸਿਮਰਤ ਵੇਦ ਤੇ ਸਿਮਰਤੀਆਂ, ਗੁਣ ਗਾਵੇ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ। ਜਿਹੜੇ ਯੋਗ ਸਾਧਨਾ ਕਰਨ ਵਾਲੇ ਸਿੱਧ ਯੋਗੀ ਉਹਨਾਂ ਨੇ ਵੀ ਇੱਕ ਪਰਮੇਸ਼ਰ ਦੇ ਗੁਣ ਗਾਏ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਉਸ ਪਰਮੇਸ਼ਰ ਦੇ ਹੀ ਗੁਣ ਹਨ।
1: ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡ ਭਾਗੀ ਹਰ ਹਰ ਗਾਇਆ।
0: ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦਾ ਖਜ਼ਾਨਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇੱਕ ਬਚਨ ਆਪ ਜੀ ਕੇ ਸਨਮੁਖ ਰੱਖਣ ਦਾ ਯਤਨ ਕਰਾਂ। ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਦਾ ਦਇਆਲ, ਇਹ ਨੀ ਵੀ ਉਹਦੀ ਦਇਆ ਜਾਂ ਦਇਆ ਕਰਨੀ ਬੰਦ ਕਰ ਦਿੰਦਾ, ਨਹੀਂ ਨਹੀਂ, ਉਹ ਕਿਰਪਾ ਦਾ ਖਜ਼ਾਨਾ ਹੈ। ਉਹਦੀ ਕਿਰਪਾ ਜਿਹੜੀ ਹੈ ਵਰਦੀ ਰਹਿੰਦੀ ਹੈ। ਚੇਤੇ ਰੱਖਿਓ ਗੁਰਮੁਖੋ, ਬਾਰਾਂ ਮਹੀਨਿਆਂ ਦੇ ਵਿੱਚ ਛੇ ਰੁੱਤਾਂ, ਤੇ ਇੱਕ ਰੁੱਤ ਐਸੀ ਵੀ ਆਉਂਦੀ ਹੈ ਸਾਉਣ ਭਾਦੋਂ ਦੀ, ਜਿੱਥੇ ਮੀਂਹ ਪੈਂਦਾ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਕਿਤੇ ਲਗਾਤਾਰ ਮੀਂਹ ਪੈ ਜਾਵੇ ਤੇ ਆਪਾਂ ਕਹਿੰਦੇ ਹਾਂ ਝੜੀ ਲੱਗ ਗਈ। ਉਹ ਚੇਤੇ ਰੱਖਿਓ, ਇਹ ਮੀਂਹ ਵਾਲੀ ਝੜੀ ਤੇ ਸਾਲ ਵਿੱਚ ਕਦੇ ਕਦੇ ਇੱਕ ਵਾਰੀ ਜਾਂ ਦੋ ਵਾਰੀ ਲੱਗਦੀ ਹੈ, ਪਰ ਕਿਰਪਾ ਦੀ ਝੜੀ ਜਿਹੜੀ ਹੈ ਆ ਗੁਰੂ ਨਾਨਕ ਦੇ ਘਰ ਵਿੱਚ ਸਦਾ ਹੀ ਲੱਗੀ ਰਹਿੰਦੀ ਹੈ। ਪਿਆਰਿਓ, ਕਿਰਪਾ ਨਿਧਾਨ ਭਾਵ ਕਿਰਪਾ ਦਾ ਖਜ਼ਾਨਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਕਿਰਪਾ ਦਾ ਖਜ਼ਾਨਾ ਹੈ, ਵੱਡਿਆਂ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ। ਵੱਡ ਭਾਗੀ ਹਰ ਹਰ ਗਾਇਆ, ਕਿਰਪਾ ਕਰੋ ਇੱਕ ਵਾਰ ਵੱਡ ਭਾਗੀ ਹਰ ਹਰ, ਚੜ੍ਹਦੀ ਕਲਾ ਚ ਵੱਡ ਭਾਗੀ ਹਰ ਹਰ।

ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਕਾਗੋ ਹੋਏ ਨਾ ਉਜਲਾ ਦਾ ਭਾਵ ਹੈ ਕਹਿਣ ਲੱਗੇ ਕਾਂ ਤੋਂ। ਹੁਣ ਇੱਥੇ ਕਾਂ ਦੀ ਗੱਲ ਤੇ ਉਜਲਾ ਦਾ ਭਾਵ ਹੰਸ ਦੀ ਗੱਲ। ਕਹਿਣ ਲੱਗੇ ਕਾਂ ਤੋਂ ਹੰਸ ਨਹੀਂ ਬਣਨਾ, ਕਾਂ ਤੋਂ ਹੰਸ ਤਵਜੋ ਦੇਣਾ। ਸਮਝਣ ਦਾ ਯਤਨ ਕਰਿਓ ਸਲੋਕ ਨੂੰ। ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ, ਨਾਵ ਕਹਿੰਦੇ ਨੇ ਬੇੜੀ, ਲੋਹੇ ਦੀ ਬੇੜੀ ਨਾਲ ਕਦੇ ਪਾਰ ਨਹੀਂ ਹੋਇਆ ਜਾਣਾ।

0: ਜਾਈਏ ਗੁਰੂ ਦੇ, ਤਵੱਜੋ ਦੇਣਾ ਜੀ, ਸਦਕੇ ਜਾਈਏ ਸੱਚੇ ਸਤਿਗੁਰੂ ਜੀ ਦੇ, ਜਿਨੇ ਨਾਮ ਦੀਆਂ ਦਾਤਾਂ ਦਿੱਤੀਆਂ। ਨਾਮ ਨਾਲ ਜੋੜ ਕੇ ਜਦੋਂ ਸੱਚੇ ਸਤਿਗੁਰੂ ਜੀ ਨਾਮ ਨਾਲ ਜੋੜਦੇ ਆ ਨਾ, ਫਿਰ ਕਾਂ ਤੋਂ ਹੰਸ ਬਣਾ ਦਿੰਦੇ ਆ। ਪਾਵਨ ਬਾਣੀ ਪੜੋ। ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ। ਥੋੜਾ ਜਿਹਾ ਮੈਂ ਇੱਕ ਖਿੰਨ ਇੱਥੇ ਰੁਕਣ ਲੱਗਾ, ਕਿਉਂਕਿ ਪਾਵਨ ਬਾਣੀ ਵਿੱਚ ਕਾਂ ਦਾ ਜ਼ਿਕਰ ਵੀ ਆਉਂਦਾ ਹੈ, ਪਾਵਨ ਬਾਣੀ ਦੇ ਵਿੱਚ ਬਗਲੇ ਦਾ ਜ਼ਿਕਰ ਵੀ ਆਉਂਦਾ ਹੈ, ਤੇ ਪਾਵਨ ਬਾਣੀ ਦੇ ਅੰਦਰ ਹੰਸ ਦਾ ਜ਼ਿਕਰ ਵੀ ਆਉਂਦਾ ਹੈ। ਜਿਹੜਾ ਕਾਂ ਹੈ ਇਹਦਾ ਰੰਗ ਹੈ ਕਾਲਾ, ਕਾਂ ਦਾ ਰੰਗ ਕਾਲਾ, ਮਾਫ ਕਰਨਾ, ਕਾਂ ਦਾ ਤੇ ਰੰਗ ਕਾਲਾ ਹੈ। ਬੰਦੇ ਦੀ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਅੰਦਰੋਂ ਕਾਲਾ ਹੀ ਰਹਿੰਦਾ ਹੈ। ਭਾਵ ਕਾਂ ਬਿਰਤੀ ਗੁਰਮੁਖੋ। ਦੂਜੀ ਅਰਜ਼ ਕਰਾਂ, ਕਾਂ ਰੌਲਾ ਪਾਉਂਦਾ ਬਨੇਰਿਆਂ ਦੇ ਉੱਤੇ, ਕਾਂ ਕਾਂ ਕਰਦਾ, ਕਈ ਵਾਰੀ ਉਹਨੂੰ ਉਡਾਈਦਾ ਹੈ, ਕਾਂ ਰੌਲਾ ਪਾਉਂਦਾ ਹੈ। ਮਾਫ ਕਰਨਾ ਪਿਆਰਿਓ, ਕਈ ਵਾਰੀ ਕਾਂ ਬਿਰਤੀ ਵਾਲੇ ਵੀ ਪੰਥ ਕੌਮ ਦੇ ਵਿੱਚ ਰੌਲਾ ਪਾਉਣ ਵਾਲੇ ਹੁੰਦੇ ਹਨ। ਇੱਦਾਂ ਦੀ ਬਿਰਤੀ ਹੁੰਦੀ ਹੈ ਕਾਂ ਬਿਰਤੀ। ਦਾਤਾ ਮੇਰ ਕਰੇ, ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ। ਕਹਿਣ ਲੱਗੇ ਜਦੋਂ ਸੱਚੇ ਸਤਿਗੁਰੂ ਦੀ ਕਿਰਪਾ ਹੁੰਦੀ ਨਾ, ਨਾਮ ਦੀਆਂ ਦਾਤਾਂ ਮਿਲਦੀਆਂ ਹਨ, ਪਿਰਮ ਪਦਾਰਥ ਮਨ ਲੈ, ਜਦੋਂ ਮਨ ਜਿਹੜਾ ਹੈ, ਜਦੋਂ ਨਾਮ ਨੂੰ ਮਨ ਜਾਂਦਾ, ਗੁਰੂ ਸਵਾਰ ਦਿੰਦਾ ਜੀਵਨ, ਫਿਰ ਜਦੋਂ ਗੁਰੂ ਜੀਵਨ ਸਵਾਮ ਦੀਆਂ ਦਾਤਾਂ ਮਿਲਦੀਆਂ ਹਨ, ਪਿਰਮ ਪਦਾਰਥ ਮਨ ਲੈ, ਜਦੋਂ ਮਨ ਜਿਹੜਾ ਹੈ, ਜਦੋਂ ਨਾਮ ਨੂੰ ਮਨ ਜਾਂਦਾ, ਗੁਰੂ ਸਵਾਰ ਦਿੰਦਾ ਜੀਵਨ, ਫਿਰ ਜਦੋਂ ਗੁਰੂ ਜੀਵਨ ਸਵਾਰਦਾ ਹੈ ਤੇ ਫਿਰ ਕੀ ਹੁੰਦਾ? ਅਗਲੇ ਬਚਨਾਂ ਨੂੰ ਸਰਵਣ ਕਰੋ।
1: ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ।
0: ਜਦੋਂ ਹੁਕਮ ਨੂੰ ਪਛਾਣ ਲਿਆ, ਗੁਰੂ ਦੇ ਹੁਕਮ ਨੂੰ ਜਦੋਂ ਪਛਾਣਿਆ, ਉਜਲਾ ਫਿਰ ਹੰਸ ਬਣ ਗਿਆ, ਕਾਂ ਤੋਂ ਹੰਸ ਬਣ ਗਿਆ। ਹੁਣ ਹੰਸ ਦੀ ਪਛਾਣ ਕੀ ਹੈ? ਹੰਸ ਦਾ ਹੰਸ ਕੀ ਕਰਦਾ? ਹੰਸਾਂ ਹੀਰੇ ਮੋਤੀ ਚੁਗਣਾ। ਹੰਸ ਦਾ ਖਾਣਾ ਕੀ ਹੈ? ਹੀਰੇ ਤੇ ਮੋਤੀ। ਗੁਰੂ ਕਿਹਾ, ਸਿੱਖਾ ਤੇਰਾ ਖਾਣਾ ਕੀ ਹੈ? ਤੇਰੇ ਲਈ ਹੀਰੇ ਤੇ ਮੋਤੀ ਕੀ ਹਨ? ਇਹ ਪਾਵਨ ਬਾਣੀ। ਇਹ ਪਾਵਨ ਬਾਣੀ ਹੀਰਾ ਹੈ, ਇਹ ਪਾਵਨ ਬਾਣੀ ਮੋਤੀ ਹੈ। ਤੇ ਗੁਰੂ ਕੇ ਸਿੱਖ ਪਿਆਰੇ ਹੰਸ ਜਿਹੜੇ ਹਨ, ਜਿਵੇਂ ਆਪ ਜੀ ਸਤ ਸੰਗਤ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ, ਪਾਵਨ ਬਾਣੀ ਦੀ ਵਿਚਾਰ, ਹੰਸ ਜਿਹੜੇ ਹਨ ਹੀਰੇ ਤੇ ਮੋਤੀ ਨੂੰ ਚੁਗਦੇ ਹਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਰੂਪੀ ਹੰਸ ਜਿਹੜੇ ਹਨ, ਸਤ ਸੰਗਤ ਵਿੱਚ ਬਹਿ ਕੇ ਸ਼ਬਦ ਰੂਪੀ ਮੋਤੀ ਤੇ ਸ਼ਬਦ ਰੂਪੀ ਹੀਰਿਆਂ ਨੂੰ ਚੁਣਦੇ ਹਨ, ਆਪਣੇ ਜੀਵਨ ਵਿੱਚ ਕਮਾਉਂਦੇ ਹਨ, ਹੁਕਮ ਨੂੰ ਮੰਨਦੇ ਹਨ। ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ। ਫਿਰ ਕਹਿਣ ਲੱਗੇ, ਜਿਹੜਾ ਲੋਹਾ ਹੈ ਨਾ, ਲੱਕੜ ਦੇ ਨਾਲ ਪਾਰ ਹੋ ਜਾਂਦਾ, ਜਿਵੇਂ ਲੋਹਾ ਲੱਕੜ ਨਾਲ ਪਾਰ ਹੋ ਜਾਂਦਾ, ਜਿਨੇ ਗੁਰੂ ਦੇ ਹੁਕਮ ਨੂੰ ਪਛਾਣਿਆ ਉਹ ਇਸ ਸੰਸਾਰ ਤੋਂ ਪਾਰ ਹੋ ਗਿਆ।
1: ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਣੀ ਸਾਰ।
0: ਤ੍ਰਿਸ਼ਨਾ ਨੂੰ ਛੱਡ ਦਿੰਦਾ, ਤ੍ਰਿਸ਼ਨਾ ਭਾਵ ਅੰਦਰ ਦੀ ਭੁੱਖ ਜਿਹੜੀ ਹੈ ਉਹ ਛੱਡ ਦਿੰਦਾ, ਖਤਮ ਹੋ ਜਾਂਦੀ ਹੈ, ਰੱਬ ਦੇ ਭੈ ਵਿੱਚ ਰਹਿੰਦਾ, ਤੇ ਇਹ ਸਭ ਤੋਂ

ਇੱਥੇ ਹੁਣ ਮਨ ਨੂੰ ਮਾਰਨ ਦੀ ਗੱਲ ਹੈ ਤੇ ਮਨ ਨੂੰ ਮਾਰਨ ਦੇ ਲਈ ਕਈ ਮਾਰੂ ਥਲਾਂ ਵਿੱਚ ਚਲੇ ਗਏ, ਕਈ ਮਨ ਨੂੰ ਮਾਰਨ ਦੇ ਲਈ ਜੰਗਲਾਂ ਚ ਵੀ ਗਏ, ਕਈ ਮਨ ਨੂੰ ਮਾਰਨ ਦੇ ਲਈ ਪਹਾੜਾਂ ਦੀਆਂ ਕੰਦਰਾਂ ਚ ਵੀ ਗਏ। ਪਾਵਨ ਬਾਣੀ ਵਿੱਚੋਂ ਆਵਾਜ਼ ਆਉਂਦੀ ਹੈ, ਗ੍ਰਹਿ ਤਜ ਬਨ ਖੰਡ ਜਾਈਐ, ਗ੍ਰਹਿ ਤਜ ਘਰ ਛੱਡਿਆ, ਬਨ ਖੰਡ ਜੰਗਲਾਂ ਚ ਚਲਿਆ ਗਿਆ, ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਰੋਟੀ ਪਾਣੀ ਵੀ ਛੱਡ ਗਿਆ, ਉਥੋਂ ਕੋਈ ਮਾੜਾ ਮੋਟਾ ਫਲ ਘਾਹ ਪੱਤੇ ਚੁੱਕ ਕੇ ਖਾਣ ਲੱਗ ਪਿਆ, ਚੁਨ ਖਾਈਐ ਕੰਦਾ। ਪਰ ਸਾਹਿਬ ਕਹਿੰਦੇ ਹਾਲਤ ਕੀ ਆ, ਅੱਜ ਹੂੰ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਮਨ ਤੇ ਅਜੇ ਵੀ ਉਦਾਂ ਹੀ ਆ ਨਾ, ਮਨ ਤੇ ਅਜੇ ਵੀ ਮੰਦਾ ਹੀ ਆ, ਮਨ ਤੇ ਅਜੇ ਵੀ ਮੈਲਾ ਹੀ ਆ, ਮਨ ਤੇ ਅਜੇ ਵੀ ਭੈੜਾ ਹੀ ਆ, ਮਨ ਚ ਅਜੇ ਵੀ ਵਿਕਾਰ ਚੱਲਦੇ ਆ, ਮਨ ਚ ਅਜੇ ਵੀ ਵਾਸ਼ਨਾਵਾਂ। ਮਾਰੂ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ, ਜਿਹੜੇ ਮਨ ਨੂੰ ਮਾਰਨ ਦੇ ਲਈ

0: ਮਾਰੂ ਥਲਾਂ ਵਿਚ ਵੀ ਗਏ ਉਹ ਮਨ ਨੂੰ ਮਾਰ ਨਹੀਂ ਸਕੇ।
1: ਨਾਨਕ ਜੇ ਇਹੋ ਮਾਰੀ ਹੈ ਗੁਰ ਸ਼ਬਦ ਦੀ ਵਿਚਾਰ।
0: ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਮਾਰਿਆ ਜਾ ਸਕਦਾ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੇਗਾ।
1: ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ।
0: ਬੜਿਆਂ ਦੀ ਲੋਚਾ ਸੀ, ਤੰਗ ਸੀ ਕਿ ਆਪਾਂ ਮਨ ਮਾਰ ਲਈਏ, ਪਰ ਉਹਨਾਂ ਕੋਲੋਂ

ਜੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ ਨਾ, ਕਹਿਣ ਲੱਗੇ ਫਿਰ ਸਤਿਗੁਰੂ ਕਿਰਪਾ ਕਰਦੇ ਆ। ਜਦੋਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਈਏ, ਸਤਿਗੁਰੂ ਜੀ ਦੇ ਸਤ ਸੰਗਤ ਵਿੱਚ ਬੈਠੀਏ, ਬਾਣੀ ਪੜ੍ਹੀਏ, ਸੁਣੀਏ, ਕੀਰਤਨ ਕਥਾ ਸਰਵਣ ਕਰੀਏ ਤੇ ਦਾਤੇ ਦੀ ਕਿਰਪਾ ਵਰਤਦੀ ਹੈ, ਮਨ ਦਾ ਪਲਟਾ ਵੱਜ ਜਾਂਦਾ ਹੈ। ਮੈਂ ਸੰਖੇਪ ਜਿਹਾ ਇੱਕ ਇਸ਼ਾਰਾ ਦੇਣ ਲੱਗਾ। ਬਠਿੰਡੇ ਦੀ ਧਰਤੀ ਤੋਂ ਗੰਗਾ ਰਾਮ ਜੀ, ਉਹਨਾਂ ਦਾ ਨਾਮ ਗੰਗਾ ਰਾਮ, ਬ੍ਰਾਹਮਣ ਸਨ ਤੇ ਇਹ ਬਾਜਰਾ ਲੈ ਕੇ ਜੀ, ਬਾਜਰਾ ਬਾਜਰੇ ਦੇ ਗੱਡੇ ਭਰ ਕੇ, ਇਹ ਕਦੋਂ ਦੀ ਗੱਲ ਹੈ, ਜਦੋਂ ਅੰਮ੍ਰਿਤ ਸਰੋਵਰ ਪੱਕਾ ਕਰਨ ਦੀ ਸੇਵਾ ਚੱਲ ਰਹੀ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਆ ਲੰਗਰ ਹਾਲ ਵਾਲੀ ਜਿਹੜੀ ਦਰਸ਼ਨੀ ਜੋੜੀ ਹੈ, ਇਹਦੇ ਸਾਹਮਣੇ ਗੁਰੂ ਅਰਜਨ ਸਾਹਿਬ ਇਸ ਅਸਥਾਨ ਤੇ ਬਹਿ ਕੇ ਸੇਵਾ ਕਰਵਾ ਰਹੇ ਹਨ। ਤੇ ਗੰਗਾ ਰਾਮ ਜੀ ਆਏ, ਬਠਿੰਡੇ ਤੋਂ ਆਏ, ਬ੍ਰਾਹਮਣ ਪਰਿਵਾਰ ਵਿੱਚੋਂ ਬਾਜਰੇ ਦੇ ਗੱਡੇ ਲੱਦ ਕੇ ਲਿਆਏ। ਮਨ ਵਿੱਚ ਭਾਵਨਾ ਕੀ ਸੀ ਕਿ ਇੱਕੋ ਥਾਂ ਤੇ ਸਾਰਾ ਬਾਜਰਾ ਵੇਚ ਲਊਂਗਾ ਤੇ ਇੱਕੋ ਥਾਂ ਤੋਂ ਸਾਰਾ ਧਨ ਇਕੱਠਾ ਕਰਕੇ ਲੈ ਕੇ ਘਰ ਨੂੰ ਮੋੜਾਂਗਾ ਛੇਤੀ ਦੇ ਨਾਲ। ਜਦੋਂ ਇੱਥੇ ਆਏ ਨਾ, ਜਦੋਂ ਸਿੱਖਾਂ ਨੂੰ ਸੇਵਾ ਕਰਦਿਆਂ ਵੇਖਿਆ, ਵੇਖਿਓ, ਜਦੋਂ ਲੰਗਰ ਦੇ ਲਈ ਰਸਤਾ ਲਿਆਉਂਦਿਆਂ ਵੇਖਿਆ, ਜਦੋਂ ਕਈ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਰੱਬ ਨੇ ਧਨ ਬੜਾ ਦਿੱਤਾ, ਧਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਕਹਿਣਾ, ਮਹਾਰਾਜ ਸਰੋਵਰ ਦੀ ਸੇਵਾ ਚ ਲਾ ਲੈਣਾ ਤੇ ਨਾਲ ਸਰੋਵਰ ਦੀ ਸੇਵਾ ਚ ਲੱਗ ਜਾਣਾ। ਤੇ ਜਿਹੜਾ ਗੰਗਾ ਰਾਮ ਬਠਿੰਡੇ ਤੋਂ ਚੱਲ ਕੇ ਆਇਆ ਨਾ, ਉਹ ਸਿੱਖਾਂ ਵੱਲ ਵੇਖ ਕੇ ਉਹਦੇ ਮਨ ਦਾ ਪਲਟਾ ਐਸਾ ਵੱਜਾ, ਜਿਹੜਾ ਬਾਜਰਾ ਵੇਚਣ ਆਇਆ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਆਪਣਾ ਮਨ ਵੇਚ ਕੇ ਮੁੜ ਗਿਆ। ਇਹ ਮਨ ਏਦਾਂ ਮਰਨਾ ਜੇ, ਮਨ ਏਦਾਂ ਕਾਬੂ ਹੋਣਾ ਜੇ, ਜਦੋਂ ਸੱਚੇ ਸਤਿਗੁਰੂ ਜੀ ਦੇ ਚਰਨਾਂ ਨਾਲ

0: ਤਰਫਾਂ ਭਾਵ ਇੱਕ ਪਾਸੇ ਮਾਇਆ ਤੇ ਇੱਕ ਪਾਸੇ ਆਤਮਾ ਇਹ ਦੋਵੇਂ ਤਰਫਾਂ ਇਹ ਦੋਵੇਂ ਪਾਸੇ ਜਿਹੜੇ ਰੱਬ ਦੇ ਪੈਦਾ ਕੀਤੇ ਵਿੱਚ ਸਖਤ ਸਿਵ ਵਾਸਾ ਤੇ ਕਹਿਣ ਲੱਗੇ ਜਿਹੜਾ ਫਿਰ ਮਾਇਆ ਨਾਲ ਜੁੜਿਆ ਹੰਕਾਰ ਚ ਝਗੜੇ ਕਰਦਾ ਤੇ ਜਿਹੜਾ ਆਤਮਾ ਪਰਮਾਤਮਾ ਪਾਵਨ ਬਾਣੀ ਨਾਲ ਜੁੜਿਆ ਨਾਮ ਧਨ ਦੀਆਂ ਦਾਤਾਂ ਇਕੱਠੀਆਂ ਕਰ ਲਈਆਂ
1: ਸਕਤੀ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ
0: ਮਾਇਆ ਨਾਲ ਜੁੜ ਕੇ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ ਆਪਣਾ ਜਨਮ ਵਿਅਰਥ ਗਵਾ ਲਿਆ
1: ਗੁਰ ਸੇਵੈ ਸਾਂਤ ਪਾਈਐ ਜਪ ਸਾਸ ਗਰਾਸਾ
0: ਗੁਰੂ ਦੀ ਸੇਵਾ ਕਰਕੇ ਅੰਦਰ ਨੂੰ ਟਕਾ ਆਉਂਦਾ ਤੇ ਇਸ ਕਰਕੇ ਹਰ ਇੱਕ ਸਾਹ ਦੇ ਨਾਲ ਗੁਰੂ ਗੁਰੂ ਜਪਣਾ ਕਰਿਆ ਕਰ ਹਰ ਇੱਕ ਸਾਹ ਉਹਦੀ ਯਾਦ ਵਿੱਚ

ਕੇ ਵਿਚਾਰ ਕੇ ਵੇਖ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਅੰਦਰ ਨੂੰ ਟਕਾ ਆ ਗਿਆ, ਜਿਨ੍ਹਾਂ ਨੇ ਜਪਿਆ ਸਾਸ ਗਰਾਸ, ਉਹ ਜਿਹੜੇ ਦਾਸ ਪਿਆਰੇ ਸੇਵਕ ਭਜਨ ਬੰਦਗੀ ਵਾਲੇ ਗੁਰੂ ਕੇ ਸਿੱਖ ਸਭ ਤੋਂ ਉੱਤਮ ਹਨ। ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ, ਐਸੇ ਬਚਨ ਧੰਨ ਗੁਰੂ ਅਮਰਦਾਸ ਜੀ।

ਕਰਕੇ ਤੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਖੀਰ ਬਚਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਪਿਆਰਿਓ, ਪਰਮੇਸ਼ਰ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ। ਪਰਮੇਸ਼ਰ ਦੇ ਨਾਮ ਤੋਂ ਸਦਕੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਪੌੜੀ ਤੇ ਸਲੋਕ ਅੰਦਰ ਸਾਹਿਬ ਜੀ ਨੇ ਇਹ ਕਿਰਪਾ ਸਾਡੇ ਤੇ ਕੀਤੀ। ਅਖੀਰ ਵਿੱਚ ਮੈਂ ਆਪ ਜੀ ਕੇ ਸਨਮੁਖ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਉਹ ਬੇਨਤੀ ਇਹ ਹੈ, ਤਵੱਜੋ ਦੇਣ, ਥੋੜੀ ਜਿਹੀ ਤਵੱਜੋ ਦੇਣਾ। ਜਦੋਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਇਹ ਪਾਵਨ ਬੀੜ, ਪਾਵਨ ਬੀੜ, ਤਵੱਜੋ ਦੇਣਾ ਜੀ, ਸ਼ਬਦ ਸਾਡੇ ਕੋਲ ਬੀੜ ਹੈ, ਸਰੂਪ ਸ਼ਬਦ ਜਿਹੜਾ ਬਾਅਦ ਵਿੱਚ ਆਪਾਂ ਕਹਿਣ ਲੱਗ ਪਏ ਹਾਂ, ਪ੍ਰਚਲਿਤ ਹੋ ਗਿਆ, ਕਹਿਣਾ ਸ਼ੁਰੂ ਕਰ ਦਿੱਤਾ, ਅਸਲ ਵਿੱਚ ਸਾਡੇ ਕੋਲ ਸ਼ਬਦ ਹੈ ਬੀੜ। ਗੁਰਮੁਖੋ, ਨੇੜੇ ਕਰਕੇ ਗੱਲ ਵਿਸ਼ੇ ਤੇ ਜਿਹੜੀ ਅਰਜ਼ ਕਰਨੀ ਤੁਹਾਡੇ ਚਰਨਾਂ ਚ, ਜਦੋਂ ਇਹ ਬੀੜ, ਕਿਉਂਕਿ ਬੀੜ ਤਿਆਰ ਜਦੋਂ ਹੋਈ ਜਾਂ ਜਦੋਂ ਹੋ ਰਹੀ ਆ, ਉਦੋਂ ਪੀਲੂ ਵੀ ਆਇਆ, ਛੱਜੂ ਵੀ ਆਇਆ, ਕੰਨਾ ਵੀ ਆਇਆ, ਸ਼ਾਹ ਹੁਸੈਨ ਵੀ ਆਇਆ, ਤੇ ਬਾਪੂ ਜੀ ਨੂੰ ਕਹਿੰਦੇ ਸੀ ਸਾਡੀ ਵਿੱਚ ਸਾਡੇ ਆ ਜਿਹੜੇ ਅਸੀਂ ਲਿਖ ਕੇ ਲਿਆ ਇਹ ਦਰਜ ਕਰੋ, ਮਹਾਰਾਜ ਕਹਿੰਦੇ ਦਰਜ ਨਹੀਂ ਹੋਣੇ। ਭਾਵ ਜਦੋਂ ਇਹ ਬੀੜ ਤਿਆਰ ਹੋਈ ਨਾ, ਵਿਰੋਧ ਕਰਨ ਵਾਲੇ ਤੇ ਉਦੋਂ ਤੋਂ ਹੀ ਪੈਦਾ ਹੋ ਗਏ ਆ, ਚੇਤੇ ਰੱਖਿਓ ਜੀ, ਵਿਰੋਧ ਕਰਨ ਵਾਲੇ ਉਦੋਂ ਤੋਂ ਹੀ ਪੈਦਾ ਹੋ ਗਏ। ਨੇੜੇ ਕਰਨਾ, ਹੋਰ ਅਰਜ਼ ਕਰਦੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਤੋਂ ਤਿਆਰ ਹੋਇਆ ਨਾ, ਜਦੋਂ ਤੋਂ ਤਿਆਰ ਹੋਇਆ, ਤਵੱਜੋ ਦੇਣਾ ਗੁਰੂ ਕੀ ਸੰਗਤ ਜੀ, ਹਰਿਮੰਦਰ ਸਾਹਿਬ ਹਕੂਮਤ ਦੀਆਂ ਅੱਖਾਂ ਵਿੱਚ ਰੜਕਦਾ ਸੀ, ਰੜਕਦਾ ਹੈ ਤੇ ਰੜਕਦਾ ਰਹੇਗਾ। ਕਿਉਂ? ਕਿਉਂਕਿ ਹਰਿਮੰਦਰ ਦੇ ਵਿੱਚੋਂ ਆ ਤੁਰਕੀ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਹਕੂਮਤਾਂ ਦੀਆਂ ਜੜਾਂ ਹਿਲਾ ਕੇ ਰੱਖ ਦਿੰਦੀਆਂ। ਯਾਰੋ, ਚੇਤੇ ਰੱਖ ਕੇ ਚੱਲਿਓ। ਤੇ ਮੈਂ ਇੱਕ ਬੇਨਤੀ ਅਖੀਰ ਤੁਹਾਡੇ ਚਰਨਾਂ ਚ ਇਹ ਕਰਨ ਲੱਗਾ, ਸਿੱਖਾਂ ਨੂੰ ਅਜੇ ਤੱਕ ਕਾਨੂੰਨ ਵਿੱਚੋਂ ਕੁਝ ਨਹੀਂ ਜੇ ਮਿਲਿਆ। ਤੁਸੀਂ 1984 ਨੂੰ ਸਾਹਮਣੇ ਰੱਖ ਕੇ ਵੇਖ ਲਓ, ਕਾਨੂੰਨ ਵਿੱਚੋਂ ਸਿੱਖਾਂ ਨੂੰ ਕੀ ਮਿਲਿਆ। ਹੋਰ ਅਰਜ਼ ਤੁਹਾਡੇ ਚਰਨਾਂ ਚ ਕਰਦੇ ਆ, 35-35 ਸਾਲ ਹੋ ਗਏ, 35-35 ਸਾਲ ਹੋ ਗਏ, ਸਿੰਘ ਜਿਹੜੇ ਅੰਦਰ ਸਜਾਵਾਂ ਕੱਟ ਰਹੇ ਆ, ਸਜਾਵਾਂ ਪੂਰੀਆਂ ਹੋ ਗਈਆਂ ਪਰ ਅਜੇ ਤੱਕ ਉਹਨਾਂ ਨੂੰ ਬਾਹਰ ਫਿਰ ਵੀ ਨਹੀਂ ਕੱਢਿਆ ਗਿਆ। ਕਿਆ ਦੇਣਾ ਕਾਨੂੰਨ ਨੇ ਪਿਆਰਿਓ, ਦਾਤਾ ਮੇਰ ਕਰੇ, ਆਓ ਅਖੀਰ ਵਾਲੇ ਬਚਨ ਆਪਾਂ ਜਿਹੜੇ ਆ ਉਹਨਾਂ ਨੂੰ ਪੜਨ ਦਾ ਦੁਬਾਰਾ ਬਚਨ ਦੁਹਰਾ ਲਈਏ। ਤੇ ਇੱਕ ਬਚਨ ਜਿਹੜਾ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਦਾ ਆਪਸ ਵਿੱਚ ਹੋਇਆ ਸੀ ਨਾ, ਬੜਾ ਪਿਆਰਾ ਬਚਨ ਸੀ, ਉਹ ਗੱਲਬਾਤ ਸੀ। ਕਹਿਣ ਲੱਗਾ, ਨਹਿ ਜ਼ਖੀਰੋ ਸਿੰਘਨ ਪਾਸ, ਸ਼ਸਤਰ ਬਸ਼ਤਰ ਹੀਨ ਸੋ ਖਾਸ, ਦਾਰੂ ਸਿੱਕਾ ਨਹਿ ਕਿਸ ਪਾਸੇ, ਨਾਂਗੇ ਭੁੱਖੇ ਔਰ ਪਿਆਸੇ। ਤੇ ਅੱਗੋਂ ਆਵਾਜ਼ ਕੀ ਆਈ, ਕਹਿਣ ਲੱਗੇ, ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਬਚਨ ਕੀ। ਇਹਨਾਂ ਨੂੰ ਆਸ ਕਾਹਦੀ ਹੁੰਦੀ ਆ, ਇਹਨਾਂ ਕੋਲ ਭਾਵੇਂ ਕੁਝ ਵੀ ਨਾ ਹੋਵੇ, ਜੇ ਇਹਨਾਂ ਦੇ ਕੋਲ ਗੁਰੂ ਕਾ ਬਚਨ ਹੋਵੇ, ਇਹਨਾਂ ਸਿੱਖਾਂ ਦੇ ਕੋਲ ਸਭ ਕੁਝ ਹੀ ਹੁੰਦਾ ਹੈ। ਪਿਆਰਿਓ, ਗੁਰੂ ਬਚਨ ਕੀ ਇਨਕੋ ਆਸ, ਜਹੀ ਖਜਾਨੋ ਸਿੰਘਨ ਪਾਸ। ਇਹ ਤੇ ਸਿੱਖਾਂ ਦਾ ਖਜ਼ਾਨਾ ਹੈ ਪਾਵਨ ਬਾਣੀ, ਤੇ ਹਕੂਮਤਾਂ ਦਾ ਜ਼ੋਰ ਲੱਗਦਾ ਰਿਹਾ ਤੇ ਲੱਗਦਾ ਰਹਿਣਾ ਕਿ ਸਿੱਖਾਂ ਨੂੰ ਪਾਵਨ ਬਾਣੀ ਦੇ ਨਾਲੋਂ ਕਿੱਦਾਂ ਤੋੜਨਾ ਹੈ। ਦਾਤਾ ਮੇਰ ਕਰੇ, ਆਓ ਅਖੀਰ ਵਾਲੇ

0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: आप सुन रहे हैं पुण्य दर्शन।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492। ਹਾਂਜੀ ਹਾਂ।

ਡਿਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਮੇਰੇ ਨਾਲ ਅੱਜ ਬਣੇ ਹੋਏ ਨੇ ਦੀਪਿਕਾ ਜੀ। ਲਾਸਟ ਟਾਈਮ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਵੀ ਸਪੋਕ ਅਬਾਊਟ NDIS ਐਂਡ ਅੱਜ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਮੋਰ ਆਫ ਅੰਬਰੇਲਾ ਟਰਮੀਨੋਲੋਜੀ, ਜੇ ਆਪਾਂ ਕਹਿ ਲਈਏ ਕਿ ਮੈਂਟਲ ਹੈਲਥ ਬਾਰੇ ਗੱਲ ਕਰ ਲਈ, ਜਾਂ ਫਿਰ ਆਪਾਂ ਕਹਿ ਲਈਏ ਕਿ ਹਾਓ ਇਮੀਗ੍ਰੈਂਟ ਲਾਈਵਸ, ਸਾਡੇ ਖਿੱਤੇ ਦੇ ਲੋਕ ਜਦੋਂ ਇੱਥੇ ਆ ਕੇ ਰਹਿੰਦੇ ਆ, ਉਹਨਾਂ ਦੇ ਚੈਲੇਂਜਸ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦਾ ਮੈਂਟਲ ਟੋਲ ਉਹਨਾਂ 'ਤੇ ਰਹਿੰਦਾ, ਐਂਡ ਮੋਸਟ ਇੰਪੋਰਟੈਂਟਲੀ ਜਿਹੜੀ ਥੋੜ੍ਹੀ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਬਾਰੇ, ਬੱਚਿਆਂ ਨੂੰ ਲੈ ਕੇ, ਕਿਉਂਕਿ ਦੇ ਮਾਈਟ ਬੀ ਬੋਰਨ ਐਂਡ ਬਰੋਟ ਅਪ ਹੇਅਰ, ਜਾਂ ਫਿਰ ਕੋਈ ਹੈ ਨਾ ਬਹੁਤ ਘੱਟ ਉਮਰ 'ਚ ਇੱਥੇ ਆ ਕੇ ਵੱਡੇ ਹੁੰਦੇ ਆ, ਉਹਨਾਂ ਦੇ ਵੀ ਚੈਲੇਂਜਸ ਨੇ, ਪੀਅਰ ਪ੍ਰੈਸ਼ਰ ਆ, ਹੈ ਨਾ, ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸਾਡੀ ਅੱਜ ਦੀ ਐਕਸਪਰਟ ਸਾਡੇ ਨਾਲ ਬਣੀ ਹੋਈ ਆ, ਦੀਪਿਕਾ ਜੀ, ਵੈਲਕਮ ਮੈਡਮ, ਕਿਵੇਂ ਹੋ?
2: ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ, ਰੱਬ ਰੱਖ,
1: ਰੱਬ ਰੱਖਾ, ਰੱਬ ਰੱਖਾ। ਸੋ ਕੀ ਚੱਲ ਰਿਹਾ ਵੈਸੇ, ਹਾਓ ਆਰ ਯੂ? ਥੋੜ੍ਹਾ ਜਿਹਾ ਲੇਟ ਹੋ ਗਿਆ ਜਿਨ੍ਹਾਂ ਨੇ ਸਾਨੂੰ ਹਲਕੀ ਜਿਹੀ ਵੇਟ ਕਰਾਈ ਹੈ,
2: ਬੱਚਿਆਂ ਕਰਕੇ
1: ਹੈ ਨਾ, ਇਸ ਕਰਕੇ ਆਪਾਂ ਕਿਹਾ ਜੀ ਬੱਚਿਆਂ ਬਾਰੇ ਹੀ ਗੱਲ ਕਰਦੇ ਹਾਂ ਅੱਜ ਆਪਾਂ, ਕਿ ਵਾਟ ਇਜ਼ ਹੈਪਨਿੰਗ ਐਂਡ ਵਾਟਸ ਰੀਲੀ ਬੋਦਰਿੰਗ ਕਿਡਸ ਦੀਸ ਡੇਜ਼, ਹੈ ਨਾ। ਸੋ ਕਿਆ ਚੱਲ ਰਿਹਾ ਬਈ?
2: ਬੇਸਿਕਲੀ ਵਾਟ ਹੈਪਨਸ ਇਜ਼, ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਇਮੀਗ੍ਰੈਂਟ ਪੇਰੈਂਟਸ ਹਾਂ, ਸਾਡੀ ਐਕਸਪੈਕਟੇਸ਼ਨਸ ਡਿਫਰੈਂਟ ਨੇ, ਵੀ ਰੇਜ਼ ਆਰ ਕਿਡਸ ਜਿੱਦਾਂ ਅਸੀਂ ਰੇਜ਼ ਹੋਏ ਹਾਂ, ਯੂਨੋ ਸਾਡੀ ਐਕਸਪੈਕਟੇਸ਼ਨ ਹੁੰਦੀ, ਅਸੀਂ ਮਾਂ ਪਿਓ ਅੱਗੇ ਨਹੀਂ ਬੋਲੇ, ਅਸੀਂ ਕਹਿ ਰਹੇ ਛੇਤੀ ਤਿਆਰ ਹੋ ਜਾਓ, ਤੋ ਇੱਕ ਆਵਾਜ਼ 'ਤੇ ਤਿਆਰ ਹੋ ਜਾਓ, ਵੀ ਫੇਸ ਦੋਜ ਚੈਲੇਂਜਸ, ਐਂਡ ਸਮਟਾਈਮਸ ਗੁੱਸਾ ਬੱਚਿਆਂ 'ਤੇ ਨਿਕਲਦਾ ਕਹਿ ਕੇ, ਜਦੋਂ ਅਸੀਂ ਸੀ, ਯੂਨੋ ਵੀ ਯੂਜ਼ ਟੂ ਡੂ ਦਿਸ, ਇੱਕ ਆਵਾਜ਼ 'ਤੇ ਅਸੀਂ ਕਰਦੇ ਸੀ, ਯੂ ਡੋਂਟ ਰਿਅਲਾਈਜ਼ ਅਸੀਂ ਕਿੰਨੀ ਸਟਰਗਲ ਕੀਤੀ ਹੈ ਇੱਥੇ ਆ ਕੇ, ਯੂਨੋ ਐਂਡ ਵੀ ਸਮਟਾਈਮਸ ਫੀਲ ਕਿ ਬਾਹਰ ਵਾਲੇ ਤਾਂ ਸੁਣ ਨਹੀਂ ਰਹੇ, ਘੱਟ ਤੋਂ ਘੱਟ ਘਰ ਵਾਲੇ ਸੁਣਨ, ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਚਾਰੇ ਜਿਹੜੇ ਵਲਨਰੇਬਲ ਹੁੰਦੇ ਨੇ ਉਹ ਬੱਚੇ ਹੁੰਦੇ ਨੇ, ਬਿਕੋਜ਼ ਦੇ ਕਾਂਟ ਰੀਅਲੀ ਰੀਜ਼ਨ ਵਿਦ ਯੂ, ਐਂਡ ਕਹਿੰਦੇ ਨਾ ਜਿਹੜੀ ਮਾਰ ਪੈਂਦੀ ਹੈ ਇਮੀਗ੍ਰੈਂਟ ਫੈਮਲੀਆਂ ਦੀ, ਉਹ ਬੱਚਿਆਂ ਦੇ ਉੱਤੇ ਨਿਕਲਦੀ, ਐਂਡ ਵੈਨ ਆਈ ਸੇ ਮਾਰ, ਇਟ ਡਜ਼ਨਟ ਮੀਨਸ ਫਿਜ਼ੀਕਲੀ, ਜਿਹੜਾ ਬੋਝ ਹੈਗਾ ਦੇ ਕੈਰੀ ਇਟ ਔਨ ਦੇਅਰ ਸ਼ੋਲਡਰਸ, ਕ੍ਰਿਸ਼ਨਾ।
1: ਹਾਂ, ਮੈਂ ਇਹ ਟੂ ਸਪਲੀਮੈਂਟ ਯੋਰ ਪੁਆਇੰਟ, ਇਹ ਮੈਂ ਵੇਖਿਆ ਵੀ ਆ, ਮੈਂ ਆਪਣੇ ਲੈਵਲ 'ਤੇ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਲੈਟ ਸਪੋਜ਼ ਆਈ ਵਿਲ ਟੇਕ ਮਾਈ ਸੈਲਫ ਐਜ਼ ਅ ਐਗਜ਼ਾਮਪਲ, ਹੈ ਨਾ, ਆਈ ਐਮ ਨੋਟ ਅ ਪੇਰੈਂਟ ਯੈਟ, ਪਰ ਸਮਝੋ ਮੈਂ ਇੱਥੇ ਆਇਆ, ਐਂਡ ਮੇਰੇ ਵਰਗੇ ਕਿੰਨੇ ਲੋਕ ਆਏ ਹੋਣਗੇ, ਉਹਨਾਂ ਦੀ ਹੁਣ ਫੈਮਲੀਜ਼ ਵੀ ਨੇ, ਹੈ ਨਾ, ਕਿ ਮੇਰੀ ਸਟਰਗਲ ਮੇਰੀ ਪਰਸਨਲ ਸਟੋਰੀ ਹੈ
2: ਜੀ,
1: ਹੈ ਨਾ, ਪਰ ਕਿਉਂਕਿ ਸਟਰਗਲ ਇੰਨਾ ਹੈਵੀ ਰਿਹਾ ਹੁੰਦਾ ਕਈ ਲੋਕਾਂ ਦਾ, ਸ਼ਾਇਦ ਉਹ ਜ਼ਰੂਰੀ ਵੀ ਸਮਝਦੇ ਆ ਕਿ ਅਗਲੀ ਜਨਰੇਸ਼ਨ ਤੱਕ ਪਤਾ ਲੱਗੇ, ਕਿ ਵਿਚ ਇਜ਼ ਗੁੱਡ ਵਿਚ ਇਜ਼ ਫੇਅਰ ਆਲਸੋ, ਪਰ ਇੱਕ ਲੈਵਲ 'ਤੇ ਮੈਨੂੰ ਲੱਗਦਾ ਕਿ ਸ਼ਾਇਦ ਉਸ ਬੱਚੇ 'ਤੇ ਬੋਝ ਆ, ਕਿ ਇੱਕ ਲੈਗੇਸੀ ਉਹਦੇ 'ਤੇ ਸ਼ਾਇਦ ਥੋਪੀ ਨਾ ਜਾਵੇ। ਦਿਸ ਹੈਪਨਸ, ਰਾਈਟ?
2: ਇਟ ਹੈਪਨਸ ਅ ਲੋਟ, ਕਈ ਵਾਰੀ ਜਾਣ ਕੇ, ਕਈ ਵਾਰੀ ਅਣਜਾਣੇ 'ਚ, ਯੂ ਨੋ ਵੀ ਆਲ ਆਰ ਹਿਊਮਨ ਬੀਂਗਸ, ਕ੍ਰਿਸ਼ਨਾ, ਐਂਡ ਵੀਲ ਸੇ, ਅਸੀਂ ਇਹਨੂੰ ਡਿਵਾਈਡ ਕਰਾਂਗੇ ਦੋ ਪਾਰਟਸ ਦੇ ਵਿੱਚ। ਪਹਿਲਾਂ ਲੈਟਸ ਐਕਸੈਪਟ ਦ ਫੈਕਟ ਕਿ ਜਦੋਂ ਅਸੀਂ ਕਿਸੇ ਹੋਰ ਦੇਸ਼ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡਾ ਡਿਸੀਜਨ ਹੁੰਦਾ। ਰੀਜ਼ਨਸ ਕੋਈ ਵੀ ਹੋ ਸਕਦੇ ਹੈ, ਫੈਮਲੀ ਨੂੰ ਸਪੋਰਟ ਕਰਨਾ, ਆਪਣੀ ਲਾਈਫ ਚੰਗੀ ਬਣਾਉਣਾ, ਸੋਸ਼ਲ ਬਾਉਂਡਰੀਜ਼ ਨੂੰ ਤੋੜ ਕੇ ਇੱਕ ਆਜ਼ਾਦੀ ਦੀ ਹਵਾ ਮਹਿਸੂਸ ਕਰਨਾ, ਵਟ ਐਵਰ ਦ ਰੀਜ਼ਨ ਇਜ਼, ਵਿਆਹ ਹੋ ਕੇ ਆ ਜਾਣਾ, ਨਾ ਵਿਦਆਊਟ ਆਰ ਚੋਇਸ ਵੀ ਗੋਟ ਮੈਰਿਡ ਇਨ ਟੂ ਅ ਫੈਮਲੀ ਵਿਚ ਇਜ਼ ਅਬਰੋਡ, ਅਸੀਂ ਉੱਥੇ ਚਲੇ ਗਏ, ਨੋ ਮੈਟਰ ਵਟ ਦ ਰੀਜ਼ਨ ਇਜ਼, ਐਟ ਦੈਟ ਪੁਆਇੰਟ ਇਨ ਟਾਈਮ ਅਸੀਂ, ਬਹੁਤ ਘੱਟ ਫੈਮਲੀਜ਼ ਹੁੰਦੀ ਜਿਹੜੀ ਸੋਚਦੀ ਹੈ ਕਿ ਬੱਚਿਆਂ ਕਰਕੇ ਅਸੀਂ ਜਾ ਰਹੇ ਹਾਂ, ਮਗਰ ਜਦੋਂ ਬੱਚੇ ਹੋ ਜਾਂਦੇ ਨੇ, ਮੋਸਟ ਆਫ ਦ ਫੈਮਲੀਜ਼ ਟੈਲ ਦੈਮ ਕਿ ਤੁਹਾਡੇ ਕਰਕੇ ਅਸੀਂ ਬਾਹਰ ਆਏ ਹਾਂ, ਤਾਂ ਕਿ ਤੁਹਾਨੂੰ ਜ਼ਿੰਦਗੀ ਅੱਛੀ ਮਿਲੇ,
1: ਦੈਟ ਇਜ਼ ਸੋ ਰਾਈਟ,
2: ਵਿਚ ਇਜ਼ ਨੋਟ, ਮਤਲਬ ਉਹ ਅਨਟਰੂ ਨਹੀਂ ਹੈ, ਝੂਠ ਨਹੀਂ ਹੈ, ਹੁੰਦਾ ਕੀ ਹੈ, ਐਜ਼ ਟਾਈਮ ਗੋਜ਼ ਬਾਏ ਅਸੀਂ, ਯੂ ਨੋ, ਘਰ ਬਣਾਉਂਦੇ ਹਾਂ, ਗੱਡੀ ਲੈਂਦੇ ਹਾਂ, ਫਿਰ ਸਾਡਾ ਦਿਲ ਕਰਦਾ ਕਿ ਚਲੋ ਬੱਚੇ ਨੂੰ ਘਰ ਚੰਗਾ ਮਿਲੇ, ਗੱਡੀ ਚੰਗੀ ਮਿਲੇ, ਲਾਈਫ ਚੰਗੀ ਮਿਲੇ, ਬਟ ਅਸੀਂ ਉਹਨਾਂ ਨੂੰ ਰਿਸਪੋਂਸੀਬਲ ਵੀ ਨਾਲ ਨਾਲ ਬਣਾਉਣਾ ਸ਼ੁਰੂ ਕਰਦੇ, ਤੁਹਾਡੇ ਕਰਕੇ ਕੀਤਾ, ਉਹਨਾਂ ਨੇ ਨਹੀਂ ਕਿਹਾ ਸੀ ਤੁਸੀਂ ਬਾਹਰ ਆਓ।
1: ਐਂਡ ਮੇਰੇ ਹਿਸਾਬ ਨਾਲ ਅਲਟੀਮੇਟਲੀ ਇਹ ਸੁਣਨ ਨੂੰ ਮਿਲ ਜਾਂਦਾ,
2: ਬਿਲਕੁਲ,
1: ਹਰ ਪੇਰੈਂਟ ਨੂੰ ਕਦੇ ਨਾ ਕਦੇ, ਕਿ ਬਈ ਮੇਰੀ ਪ੍ਰੋਬਲਮ ਨਹੀਂ, ਹੈ ਨਾ, ਤੁਸੀਂ ਇੱਥੇ ਆਇਓ, ਫਿਰ ਉਹਨੂੰ ਵੀ ਆਪਾਂ ਕੈਟੇਗਰਾਈਜ਼ ਬੱਚੇ ਦੇ ਬਾਗੀ ਹੋਣ ਦੇ, ਜਾਂ ਫਿਰ ਇੱਕ ਬੱਚੇ ਦੀ ਆਪਾਂ ਕਹਿ ਸਕਦੇ ਕਿ ਬਦਤਮੀਜ਼ੀ ਕਹਾ ਦਿੰਦੇ ਹਾਂ, ਆਪਾਂ ਉਹਦੇ ਅੰਦਰ ਵੀ ਕਨੈਕਟ ਨਹੀਂ ਕਰ ਪਾਉਂਦੇ, ਹੈ ਨਾ,
2: ਗੁੱਸਾ ਆਉਂਦਾ ਕਿ ਸਾਡੀ, ਮੋਸਟਲੀ ਕਹਿੰਦੇ ਨਾ ਸਾਡੀ ਕੁਰਬਾਨੀਆਂ ਨੂੰ ਕੋਈ ਵੇਟੇਜ ਨਹੀਂ ਮਿਲ ਰਹੀ, ਪਰ ਬਿਕੋਜ਼ ਉਹ ਬੱਚਾ ਅੱਗੋਂ ਬੋਲ ਨਹੀਂ ਪਾ ਰਿਹਾ ਜਾਂ ਸੁਣਦਾ ਹੈ, ਇਜ਼ ਇਟ ਰੀਅਲੀ ਫੇਅਰ ਕ੍ਰਿਸ਼ਨਾ ਕਿ ਅਸੀਂ ਉਹਨਾਂ ਦੇ ਉੱਤੇ ਹੀ ਪਾਈ ਜਾਈਏ? ਅਸੀਂ ਕਿਸੇ ਹੋਰ ਨੂੰ ਕਿਉਂ ਨਹੀਂ ਕਹਿ ਸਕਦੇ ਜੋ ਸਾਡੇ ਕੋਲੋਂ ਵਾਧੂ ਤਾਕਤਵਰ ਹੈ ਜਾਂ ਸਾਡੇ ਨਾਲ ਓਪੀਨੀਅਨ ਰੱਖਦੇ ਰੱਖਣ ਦੀ ਹਿੰਮਤ ਰੱਖਦਾ ਹੈ?
1: That is all right. ਨਹੀਂ ਆਏ ਮੈਂ ਇਹ ਦੇਖਿਆ, ਚਲੋ ਆਪਾਂ ਅੱਜ ਇਸ ਕਿਉਂਕਿ ਟੋਪਿਕ ਦੇ ਉੱਪਰ ਹੈ ਨਾ, ਮੈਂ ਦੇਖਿਆ ਛੋਟੇ ਤੋਂ ਛੋਟੀ ਗੱਲ 'ਤੇ ਹੈ ਨਾ, ਇਹ ਤਾਂ ਚਲੋ ਹੈ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਜੇ ਕੁਛ ਆਪਣੀ ਨਜ਼ਰਾਂ 'ਚ ਜੇ ਮੈਂ ਕੁਛ ਵਧੀਆ ਕੀਤਾ ਅਤੇ ਸਾਰੇ ਆ ਕੇ ਮੈਨੂੰ ਕਹਿਣ ਕਿ ਤੂੰ ਬਹੁਤ, ਵੈਲੀਡੇਸ਼ਨ ਹਰ ਕੋਈ ਸੀਕ ਕਰਦਾ ਹੈ ਨਾ, ਅਤੇ ਪਰ ਮੈਂ ਇਹ ਵੀ ਇਹਦੇ ਅੰਦਰ ਇੱਕ ਕਹਿ ਲਓ ਨਾ ਕਿ ਆਈਸਿੰਗ ਔਨ ਦਾ ਕੇਕ ਹੈ ਕਿ ਇਹ ਤਾਂ ਹਰ ਕੋਈ ਕਰਦਾ ਹੀ, ਫਿਰ ਬਾਅਦ 'ਚੋਂ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਨੋ ਮੈਂ ਕੁਛ ਗਵਾਇਆ ਵੀ ਹੈ ਤੁਹਾਡੇ ਕਰਕੇ, ਪਾਉਣ ਦੀ ਗੱਲ ਤਾਂ ਹੋ ਗਈ ਕਿ ਆਈ ਹੈਵ ਮੇਡ ਦਿਸ ਦਿਸ ਦਿਸ ਹੈ ਨਾ, ਇੱਕ ਉਹ ਕਿਹੜੀ ਮੂਵੀ ਸੀ ਦਿਲ ਧੜਕਨੇ ਦੋ ਦੇ ਅੰਦਰ ਆਉਂਦਾ ਨਾ ਇੱਕ ਇਸ ਤਰ੍ਹਾਂ ਦਾ ਸੀਨ ਕਿ ਵੈਨ ਅਨਿਲ ਕਪੂਰ ਫਾਦਰ ਹੁੰਦਾ ਰਣਵੀਰ ਸਿੰਘ ਦਾ, ਤਾਂ ਉਹ ਸਾਰੀ ਆਪਣੀ ਸਟੋਰੀ ਦੱਸ ਰਿਹਾ ਹੁੰਦਾ ਅਤੇ ਰਣਵੀਰ ਸਿੰਘ ਸੇਮ ਲਿਪਸਿੰਗ ਕਰ ਰਿਹਾ ਕਿ ਉਹਨਾਂ ਨੇ ਸ਼ੋਅ ਕੀਤਾ ਕਿ ਪਤਾ ਫਾਦਰ ਸਾਹਿਬ ਨੇ
2: ਕਿ ਟਾਈਮ ਐਂਡ ਅਗੇਨ ਉਹ ਚੀਜ਼ ਰੈਪੀਟੀਸ਼ਨ ਹੋ ਗਈ ਕਿ ਮੈਂ ਪੈਦਲ ਸਕੂਲ ਜਾਂਦਾ ਸੀ ਤੁਹਾਡੇ ਲਈ, ਮੈਂ ਇਹ ਸੈਕਰੀਫਾਈਸ ਕੀਤਾ।
1: ਅੱਛਾ ਵੈਸੇ ਬੜਾ ਰਿਹਾ ਹੈ ਨਾ ਇਹ ਵਾਲਾ, ਇਹ ਹਰ ਜਨਰੇਸ਼ਨ ਨਾਲ
2: ਕਿ ਤੈਰ ਕੇ ਜਾਂਦੇ ਸੀ ਸਕੂਲ ਨੋ ਮੈਟਰ ਵਾਟ ਦ ਕੇਸ ਵਾਸ, ਬਿਕਾਜ਼ ਲੁੱਕ ਵੀ ਆਰ ਹੀਰੋਜ਼ ਆਪਣੀ ਬ੍ਰੇਨ ਦੇ ਵਿੱਚ, ਦੈਟ ਇਜ਼ ਦ ਵੇ ਅਸੀਂ ਸਵੇਰੇ ਉੱਠਦੇ ਹਾਂ, ਆਪਣਾ ਸਾਰੇ ਦਿਨ ਚਰਿਆ ਕਰਦੇ ਹਾਂ, ਸ਼ਾਮੀ ਸੋਂਦੇ ਹਾਂ। ਜੇ ਅਸੀਂ ਆਪਣੇ ਹੀਰੋ ਨਹੀਂ ਹੋਵਾਂਗੇ, ਵੀਲ ਬੀ ਇਦਰ ਡਿਪਰੈਸਡ ਜਾਂ ਫਿਰ ਅਸੀਂ ਕਿੱਥੇ ਪਹੁੰਚ ਨਹੀਂ ਪਾਵਾਂਗੇ। ਇਟਸ ਗੁੱਡ ਟੂ ਬੀ ਯੋਰ ਓਨ ਹੀਰੋ, ਬਟ ਇਟਸ ਰੀਅਲੀ ਬੈਡ ਔਰ ਇਟ ਇਜ਼ ਰੀਅਲੀ ਨੋਟ ਫੇਅਰ ਕਿ ਜਦੋਂ ਅਸੀਂ ਆਪਣੇ ਬੱਚਿਆਂ ਕੋਲੋਂ, ਆਪਣੇ ਸਪਾਊਸਿਸ ਕੋਲੋਂ ਦੈਟ ਹੀਰੋ ਵਰਸ਼ਿਪ ਦੀ ਇੱਕ ਐਕਸਪੈਕਟੇਸ਼ਨ ਰੱਖਦੇ ਹਾਂ। ਵਾਟ ਵੀ ਆਰ ਡੂਇੰਗ ਆਰ ਪੇਰੈਂਟਸ ਡਿਡ, ਸਾਰੀ ਦੁਨੀਆਂ ਦੇ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ, ਬਟ ਬਾਰ ਬਾਰ ਜਤਾ ਕੇ ਅਸੀਂ ਉਸ ਬੱਚੇ ਕੋਲੋਂ ਕੀ ਪ੍ਰੂਫ ਕਰਨਾ ਚਾਹੁੰਦੇ ਹਾਂ? ਇਹ ਸਾਡਾ ਡਰ ਹੁੰਦਾ ਕ੍ਰਿਸ਼ਨਾ ਜਿਹੜਾ ਸਾਡੇ ਕੋਲੋਂ ਇਹ ਚੀਜ਼ਾਂ ਬੁਲਵਾਉਂਦਾ ਹੈ। ਸਾਨੂੰ ਡਰ ਹੈ ਕਿ ਬੁਢਾਪੇ ਦੇ ਆ ਕੇ ਬੱਚੇ ਛੱਡ ਨਾ ਦਾਨ, ਉਹ ਗਲਤ ਰਾਹ 'ਤੇ ਨਾ ਪੈ ਜਾਣ। ਦਿਸ ਇਜ਼ ਅ ਫੇਅਰ ਇਨ ਅ ਪੇਰੈਂਟ ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ, ਪਰ ਇਟ ਇਜ਼ ਨੋਟ ਦ ਰਾਈਟ ਪਾਥ, ਕਿਉਂਕਿ ਜਿਹੜਾ ਥੋੜ੍ਹਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ, ਇੱਜ਼ਤ ਮਾਨ ਮਿਲ ਰਿਹਾ, ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ।
1: ਇਹਦੇ ਅੰਦਰ ਮੈਂ ਇੱਕ ਇਹ ਵੀ ਮੈਂ ਬਹੁਤ ਵੇਖਦਾ, ਐਂਡ ਇਹ ਮੈਂ ਇਸ ਲੈਂਸ ਨਾਲ ਦੇਖਿਆ ਜਦੋਂ ਮੈਂ ਇੰਡੀਆ ਰਹਿੰਦਾ ਸੀ ਹੈ ਨਾ, ਐਂਡ ਆਈ ਹੈਵ ਅ ਦਿਸ ਪਲੈਥੋਰ ਆਫ ਕਜ਼ਨਸ ਜੋ ਹੈ ਨਾ ਉੱਥੋਂ ਦੇ ਜੰਪਲ ਨੇ ਹੈ ਨਾ, ਅਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਯਾਰ ਇਹ ਜ਼ਿਆਦਾ ਚੀਜ਼ਾਂ ਫੋਲੋ ਕਰਦੇ ਆ ਸਾਡੇ ਕਲਚਰ ਦੀਆਂ ਜਿਹੜੀਆਂ ਅਸੀਂ, ਮਤਲਬ ਉਹ ਇੱਕ ਕਹਾਵਤ ਹੈ ਨਾ ਜਿਹੜਾ ਹਰਿਦੁਆਰ ਰਹਿੰਦਾ ਰੋਜ਼ ਗੰਗਾ ਨਹਾਉਣ ਨਹੀਂ ਜਾਂਦਾ ਹੈ ਨਾ, ਉਹ ਵਾਲੀ ਗੱਲ ਕਿ ਮੈਂ ਇਹ ਦੇਖਦਾ, ਮੈਂ ਹੁਣ ਇੱਥੇ ਵੀ ਆ ਕੇ ਕਈ ਵਾਰੀ ਦੇਖਦਾ ਸਾਇਲੈਂਟਲੀ, ਆਏ ਅੰਡਰਸਟੈਂਡ ਕਿ ਕਈ ਲੋਕ ਆਪਣੀ ਪਰਸਨੈਲਿਟੀ, ਉਹ ਤਾਂ ਹਰ ਪੇਰੈਂਟ ਕਰਦਾ ਵੈਸੇ, ਪਰ ਆਪਣਾ ਜੋ ਕਲਚਰ ਛੱਡ ਕੇ ਆਇਆ ਜੋ ਬੱਚੇ ਲਈ ਬਿਲਕੁਲ ਫੋਰਨ ਆ, ਜੋ ਸ਼ਾਇਦ ਗੋਰੇ ਦੇ ਬੱਚੇ ਲਈ ਵੀ ਫੋਰਨ ਆ, ਉਹਨਾਂ ਹੀ ਉਸ ਬੱਚੇ ਲਈ ਉਹ ਵੀ ਥੋਪਣਾ, ਹੋਰ ਕੱਟੜਤਾ ਨਾਲ ਥੋਪਣ ਦੀ ਕੋਸ਼ਿਸ਼ ਕਰਨਾ, ਈਵਨ ਇਫ ਯੂ ਲਾਈਕ ਅ ਸਰਟਨ ਸਪੋਰਟ ਕਿ ਮੈਂ ਕਰਦਾ ਸੀ ਤੂੰ ਵੀ ਉਹੀ ਵਾਲੀ ਸਪੋਰਟ ਖੇਲ ਹੈ ਨਾ, ਕਿ ਇਹ ਵੀ ਅੱਛਾ,
2: ਇਹ ਬਹੁਤ ਜ਼ਿਆਦਾ ਇੱਥੇ ਕ੍ਰਿਸ਼ਨ,
1: ਬਹੁਤ ਜ਼ਿਆਦਾ
2: ਤੁਹਾਨੂੰ ਪਤਾ ਹੈ, ਮਤਲਬ ਐਜ਼ ਆ ਸੈਡ ਇਟ ਇਜ਼ ਅ ਫੇਅਰ, ਇਹ ਸਭ ਤੋਂ ਜ਼ਿਆਦਾ ਫੇਅਰ ਤੋਂ ਟ੍ਰਿਗਰ ਹੁੰਦਾ ਹੈ। ਦੂਜਾ ਹੁੰਦਾ, ਮੈਂ ਇਹ ਵਰਡ ਮੈਨੂੰ ਗੁਰਜੋਤ ਜੀ ਨੇ ਸਿਖਾਇਆ ਸੀ, ਅਣਖ, ਆਈ ਯੂਸ ਟੂ ਸੇ ਇਟ ਰੋਂਗ, ਬਿਕਾਜ਼ ਪ੍ਰਾਈਡ, ਯੂ ਨੋ ਵੀ ਫੀਲ ਕਿ ਮੈਂ ਕੱਲ ਨੂੰ ਜਾ ਕੇ ਮੇਰੇ ਰਿਸ਼ਤੇਦਾਰ ਕਹਿਣਗੇ ਤੁਹਾਡਾ ਬੱਚਾ ਇਹ ਨਹੀਂ ਕਰਦਾ, ਲੋਕੀ ਕੀ ਕਹਿਣਗੇ, ਨੋਬਡੀ ਕੇਅਰਸ ਕ੍ਰਿਸ਼ਨਾ।
1: ਮੈਨੂੰ ਅੱਜ ਤੱਕ ਉਹ ਚਾਰ ਬੰਦੇ ਹੀ ਨਹੀਂ ਮਿਲੇ ਜਿਹੜੇ ਕੁਝ ਨਾ ਕੁਝ ਕਹਿ ਰਹੇ, ਮੈਂ ਅੱਜ ਤੱਕ
2: ਪ੍ਰੋਬਲਮ ਕੀ ਹੈ ਤੁਹਾਡੀ ਸੋਚ, ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ, ਪਰ ਉਹਦਾ ਪ੍ਰਾਈਸ ਤੁਹਾਡੇ ਬੱਚੇ ਪੇ ਕਰ ਰਹੇ ਨੇ। ਤੇ ਜੇ ਤੁਸੀਂ ਆਪਣੇ ਉੱਤੇ ਆ ਕੇ ਗੱਲ ਸੋਚੋ, ਲੋਕੀ ਤਾਂ ਇਹ ਵੀ ਕਹਿ ਸਕਦੇ ਨੇ ਆਪਣਾ ਭਾਈਚਾਰਾ ਛੱਡ ਕੇ, ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ,
1: ਹਾਂ ਮਤਲਬ,
2: ਬਟ ਤੁਸੀਂ ਉਹ ਸੁਣਨ ਲਈ ਤਿਆਰ ਹੋ ਬਿਕਾਜ਼ ਉਹ ਤੁਹਾਡੇ ਲਈ ਬੈਟਰ ਹੈ। ਸੋ ਦਿਸ ਇਜ਼ ਹਿਪੋਕ੍ਰੀਸੀ ਕਿ ਅਸੀਂ ਆਪ ਤਾਂ ਕਈ ਡਿਸੀਜਨ ਲਾਈਫ ਦੇ ਵਿੱਚ ਲਿੱਤੇ ਜਿਹੜੇ ਸਾਡੇ ਸੱਭਿਆਚਾਰ ਤੋਂ ਬਾਹਰ ਸੀਗੇ, ਆਵਰ ਟ੍ਰੈਡੀਸ਼ਨਲ ਵੇਜ਼ ਆਫ ਲਿਵਿੰਗ ਉਹਦੇ ਕੋਲੋਂ ਬਾਹਰ ਸੀਗੇ। ਆਹ ਟ੍ਰੈਡੀਸ਼ਨ ਸੇਜ਼ ਕਰ ਰਹੋ, ਪੇਰੈਂਟਸ ਦੇ ਨਾਲ ਲਓ, ਜ਼ਮੀਨ ਨਾਲ ਜੁੜ ਕੇ ਰਹੋ, ਜੋ ਤੁਹਾਡੇ ਫੈਮਿਲੀ ਦਾ ਕੰਮ ਹੈਗਾ ਉਹ ਅੱਗੇ ਵਧਾਓ, ਬਿਲਕੁਲ, ਬਟ ਤੁਸੀਂ ਉਹ ਛੱਡ ਕੇ ਇੱਕ ਬਾਹਰ ਦੇ ਦੇਸ਼ ਆਏ ਹੋ, ਬਾਹਰ ਦੇ ਦੇਸ਼ ਆ ਕੇ ਤੁਸੀਂ ਇਸ ਕੰਟਰੀ ਦੀ ਚੰਗੀ ਗੱਲਾਂ ਅਪਣਾਓ ਤੇ ਆਪਣੇ ਦੇਸ਼ ਦੀ ਚੰਗੀ ਗੱਲਾਂ ਕੰਟੀਨਿਊ ਕਰੋ। ਦਿਸ ਇਜ਼ ਵਾਟ ਇਜ਼ ਵੀ ਕਾਲ ਬੈਸਟ ਆਫ ਬੋਥ ਵਰਲਡਸ,
1: ਇੱਕ ਮਿਡਲ ਗਰਾਊਂਡ ਤਾਂ ਚਾਹੀਦਾ ਹੈ ਨਾ।
2: ਜੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਹੈ, ਫੋਰ ਐਗਜ਼ਾਮਪਲ, ਯੂ ਨੋ ਵੀ ਹੈਵ ਅ ਸਟ੍ਰਿਕਟ ਰੂਲ ਇਨ ਦਾ ਹਾਊਸ, ਨੋ ਸਲੀਪ ਓਵਰਸ,
1: ਓਕੇ,
2: ਐਂਡ ਪਹਿਲਾਂ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਯੂ ਨੋ ਯੂ ਪੇਰੈਂਟਸ ਡੋਂਟ ਗੈਟ ਇਟ, ਇੱਥੇ ਤਾਂ ਕਲਚਰ ਹੈਗਾ, ਐਂਡ ਵਾਟ ਆਈ ਡਿਡ ਵਾਸ ਰਾਦਰ ਦੈਨ ਉਹਨਾਂ ਨੂੰ ਸ਼ਟ ਡਾਊਨ ਕਰਨ ਤੋਂ, ਮੇਡ ਅ ਗਰੁੱਪ ਆਫ ਫਾਈਵ ਉਹਦੇ ਬੜੇ ਜਿਹੜੇ ਕਲੋਜ਼ ਫਰੈਂਡਸ ਸੀ ਉਹਦਾ ਮਦਰ ਦੇ ਨਾਲ ਮੈਂ ਕਾਫੀ 'ਤੇ ਗਈ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਦੇ ਵਿੱਚ ਦੋ ਇਟਾਲੀਅਨ ਇੱਕ ਪ੍ਰੋਪਰ ਗੋਰੀ ਅਤੇ ਮੈਂ ਕਿਹਾ ਵੀ ਮੇਰਾ ਮੈਨੂੰ ਡਰ ਲੱਗਦਾ ਸਲੀਪ ਓਵਰ ਦੀ ਪਰਮਿਸ਼ਨ ਦੇਣ ਲਈ ਅਤੇ ਬਾਕੀ ਦੀ ਚਾਰ ਮਦਰਸ ਯੂ ਵਿਲ ਬੀ ਸਰਪ੍ਰਾਈਜ਼ਡ ਦੇ ਆਰ ਨੋਟ ਇੰਡੀਅਨ ਉਹਨਾਂ ਨੇ ਕਿਹਾ ਸਾਡੇ ਵੀ ਰੂਲ ਹੈ ਅਸੀਂ ਵੀ ਸਲੀਪ ਓਵਰ ਲਈ ਨਹੀਂ ਭੇਜਦੇ ਨਾਓ ਆਈ ਹੈਡ ਅ ਸੋਲਿਡ ਗਰਾਊਂਡ ਟੂ ਗੋ ਬੈਕ ਟੂ ਮਾਈ ਸਨ ਐਂਡ ਸੇ ਇਟਸ ਨੋਟ ਕਲਚਰਲ ਇਟਸ ਅ ਪੇਰੈਂਟ ਥਿੰਗ ਸੋ ਅਸੀਂ ਦੋ ਚੀਜ਼ਾਂ ਨੂੰ ਸੈਪਰੇਟ ਕਰਨਾ ਹੈ ਇੱਕ ਪੇਰੈਂਟਿੰਗ ਹੈ
1: Yeah.
2: That means difference between right and wrong and what your beliefs are. Jivein sleepover le nahi jana, good and bad touch. All these are parents.
1: Yeah.
2: Correct cheez sikhao bachche nu.
1: Par
2: Hinduism de vich, Sikhism de vich, Christianity de vich eh nahi hunda. This is, don't, there is a fine line between parenting and putting a religious barrier, cultural barrier to things.
1: Language barrier.
2: Language barrier. For example, if I tell my child ki main kisi particular ilake to haan, assi English vi saadi nahi hai. Bhai tu is country de vich aaye ho.
1: Haan, you can't help it.
2: You can't. Tuhade bacche ne kal nu isi school de vich jana jithe common language English hai.
1: You shouldn't be, at least you shouldn't be taking pride ki mainu eh bhasha nahi aandi.
2: Nahi aandi. Plus, you know, je Punjabi aandi hai, ghar de vich boli jandi hai, please bacche nu Punjabi sikhao. Main apni daughter nu Hindi school bheja. Not because it was a culturally driven decision, Krishna. Main chahundi si kal nu jadon oh India jaye, utthe sign board padhe, utthe koi you know article padhe she should not feel handicapped ki mainu eh cheez aandi nahi hai meri beti ne japanese vi sikhi hai oh mere india di oh nahi hai french vi sikhi hai assi france gaye she was very comfortably having that conversation te ulta mainu lag raha si ki kaash sade kol eh option hundi
1: so right
2: so never bully down your child kehkar ki eh sada virsa ya oh nahi jo cheez ohna layi changi hai give it to them
1: ਇੱਕ ਇਹ ਵੀ ਚੀਜ਼ ਨਾ ਮੇਰੇ ਅਚਾਨਕ ਮਾਇੰਡ 'ਚ ਆਈ ਮੈਨੂੰ ਖਿਆਲ 'ਚ ਆਈ ਮੈਂ ਇਹ ਵੀ ਦੇਖਦਾ ਕਿ ਦੇਰ ਇਜ਼ ਹੁਣ ਆਪਾਂ ਇੱਕ ਪੱਖ ਵੇਖ ਲਿੱਤਾ ਨਾ ਇਹਦੇ ਅੰਦਰ ਮੈਂ ਇਹ ਵੀ ਬਹੁਤ ਵਾਰੀ ਦੇਖਿਆ ਦੇਰ ਇਜ਼ ਓਵਰ ਪੇਰੈਂਟਿੰਗ ਇਫ ਦੈਟਸ ਦਾ ਰਾਈਟ ਵਰਡ
2: ਐਂਡ ਇਟ ਇਜ਼ ਅ ਰਾਈਟ ਵਰਡ
1: ਇਟਸ ਟੂ ਮੱਚ ਆਫ ਸਪੂਨ ਫੀਡਿੰਗ ਔਰ ਸਮਥਿੰਗ ਮੇ ਬੀ ਸ਼ਾਇਦ ਇੱਦਾਂ ਦਾ ਸਿਸਟਮ ਨਹੀਂ ਹੈ ਇੱਥੇ ਕਿ ਇੱਕ ਪੁਆਇੰਟ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਹੋ ਇੰਡੀਆ ਤੁਸੀਂ ਬਹੁਤ ਫਰੀ ਜੇ ਹੋ ਜਾਂਦੇ ਹੋ ਐਟਲੀਸਟ from the generation or the part of India that I come from ki tusi you are kind of on your own ki sham nu tusi bahar apne hi hisab na apne dostan yaar na khel rahe ho hai na thode bade ho gaye ghum phir rahe ho main itthe de bachchan de andar is tarah di cheez dekhda nahi hai ta main kai wari eh vi vekhda ki they are very much spoon fed everything oh bhaave ki kehnde meri khud di soch vi hove fir again ohi gall hai ki oh ik place of insecurity to je koi cheez aandi hai I keep on feeding something which is ਥੋੜਾ ਹਿਪੋਕ੍ਰੀਟਿਕ ਵੀ
2: ਇਟ ਇਜ਼ ਇਨਸਿਕਿਉਰਿਟੀ ਔਰ ਅ ਫੇਕ ਕੰਪੀਟੀਸ਼ਨ ਦੈਟ ਵੀ ਬ੍ਰਿੰਗ ਵਿਦ ਅਸ ਫਰੋਮ ਓਵਰਸੀਜ਼ ਇੱਥੇ ਜਿਹੜੇ ਐਸ ਆ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ ਫੋਰ ਐਗਜ਼ਾਮਪਲ ਆਈ ਵਰਕ ਇਨ ਅ ਕੋਪਰੇਟ ਇਨਵਾਇਰਮੈਂਟ ਉੱਥੇ ਚਾਰ ਗੋਰੇ ਗੱਲ ਕਰਦੇ ਨੇ ਕੋਈ ਫੁੱਟੀ ਦੀ ਗੱਲ ਕਰ ਰਿਹਾ ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ੍ਹ ਨੂੰ ਗੋਰਿਆਂ ਨੂੰ ਜਵਾਬ ਦੇ ਦੈਟ ਇਜ਼ ਅ ਰੋਂਗ ਮੈਂਟੈਲਿਟੀ
1: ਉਹ ਕਹਿ ਰਹੇ ਕਿ ਸਿਵਲ ਵਾਰ ਚੱਲ ਨਹੀਂ ਰਿਹਾ ਕਿਤੇ ਪਰ ਆਪਾਂ ਤਿਆਰ
2: ਪੇਰੈਂਟ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹਨੂੰ ਐਂਡ ਦੇ ਮੈਨੀ ਰੀਜ਼ਨਸ ਫੋਰ ਓਵਰ ਪੇਰੈਂਟਿੰਗ ਐਜ਼ ਆਈ ਕਾਲ ਇਟ ਇਨਸਿਕਿਉਰਿਟੀ ਫੇਕ ਕੰਪੀਟੀਸ਼ਨ ਇਨ ਦ ਬ੍ਰੇਨ ਕਿ ਮੈਂ ਇੱਕ ਕੰਪੀਟੀਸ਼ਨ ਪੁਆਇੰਟ ਰੱਖ ਲਿਆ ਮੈਂ ਬੱਚੇ ਨੂੰ ਤਿਆਰ ਕਰ ਰਹੀ ਹਾਂ ਉਸ ਕੰਪੀਟੀਸ਼ਨ ਲਈ ਸਮ ਪੇਰੈਂਟਸ ਡੂ ਇਟ ਬਿਕਾਜ਼ ਦੇ ਵਾਂਟ ਟੂ ਕੀਪ ਦੇਅਰ ਬੱਚਾ ਇੰਨਾ ਬਿਜ਼ੀ ਕਿ ਹੋਰ ਪੁੱਠੇ ਪਾਸੇ ਦਿਮਾਗ ਨਾ ਜਾਏ ਠੀਕ ਹੈ ਅਗਰੀਡ ਥੋੜ੍ਹਾ ਬਿਜ਼ੀ ਰੱਖੋ
1: ਫਾਈਨ ਵੀ ਹੈ
2: ਬਟ ਉਹਨਾਂ ਨਾ ਕਰ ਦਿਓ ਕਿ ਐਟ ਦ ਡੇ ਨੋ ਹੈ ਫਿਰ ਵੀ ਜਵਾਕ ਹੀ ਯੂ ਨੋ ਹੀ ਨੀਡਸ ਅ ਮੈਂਟਲ ਬ੍ਰੇਕ ਔਰ ਸ਼ੀ ਨੀਡਸ ਅ ਮੈਂਟਲ ਬ੍ਰੇਕ ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ ਉਹਨਾਂ ਨੂੰ ਇੱਕ ਲੈਜਰ ਟਾਈਮ ਫੋਨ ਦੇ ਉੱਤੇ ਵੀ ਚਾਹੀਦਾ ਜੇ ਤੁਸੀਂ ਬਿਲਕੁਲ ਫੋਨ ਬੰਦ ਕਰ ਦੋਗੇ ਜਿਸ ਬੱਚੇ ਦੇ ਹੱਥ ਵਿੱਚ ਉਹ ਫੋਨ ਦੇਖੇਗਾ ਉਹਨੂੰ ਲੱਗੇਗਾ ਪਤਾ ਨਹੀਂ ਕੀ ਚੀਜ਼ ਹੈ ਐਜ਼ ਅ ਪੇਰੈਂਟ ਇਹ ਤੁਹਾਡੀ ਸਭ ਤੋਂ ਪਹਿਲੀ ਰਿਸਪੋਂਸੀਬਿਲਿਟੀ ਹੈ ਤੁਸੀਂ ਉਹਦੀ ਸਭ ਤੋਂ ਵੱਡੀ ਸੇਫ ਜ਼ੋਨ ਹੋ ਤੁਸੀਂ ਉਹਨੂੰ ਇੰਟਰੋਡਿਊਸ ਕਰਨਾ ਹਰ ਇੱਕ ਚੀਜ਼ ਦੇ ਨਾਲ ਜੇ ਤੁਸੀਂ ਉਹਨੂੰ ਰੋਕ ਦੋਗੇ ਐਕਸਪਲੇਨ ਨਹੀਂ ਕਰੋਗੇ ਐਜੂਕੇਟ ਨਹੀਂ ਕਰੋਗੇ ਕੋਈ ਹੋਰ ਐਜੂਕੇਟ ਕਰੇਗਾ ਤੇ ਉਹ ਐਜੂਕੇਸ਼ਨ ਭਾਰੀ ਪਏਗੀ ਤੇ ਕਰੇਗਾ ਉਹ ਕਦੇ ਨਾ ਕਦੇ ਐਕਸਪੋਜਰ ਦੇ ਵਿੱਚ ਆਏਗਾ ਤੁਸੀਂ ਉਹਨੂੰ 24 ਘੰਟੇ ਘਰ ਚ ਬੰਦ ਕਰਕੇ ਰੱਖ ਲਓ ਸਕੂਲ ਜਾਏਗਾ 8 ਘੰਟੇ ਆਪਣੇ ਦੋਸਤਾਂ ਨਾਲ ਬਿਤਾਏਗਾ ਜਾਂ ਬਿਤਾਏਗੀ ਸੋਰੀ ਵੈਨ ਆਈ ਸੇ ਬਿਤਾਏਗਾ ਆਈ ਐਮ ਟਾਕਿੰਗ ਅਬਾਊਟ ਇਨ ਜਨਰਲ ਬੋਇਜ਼ ਐਂਡ ਗਰਲ
1: ਜੈਂਡਰ ਨਿਊਟਰਲ ਗੱਲ
2: ਜੈਂਡਰ ਨਿਊਟਰਲ ਨਾਟ ਬਿਕਾਜ਼ ਆਈ ਥਿੰਕ ਇਟਸ ਵੈਰੀ ਈਜ਼ੀ ਫਲੋ ਦੇ ਵਿੱਚ ਨਿਕਲਦਾ ਪਰ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ 8 ਆਵਰਸ ਦੇ ਸਪੈਂਡ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਜਦੋਂ ਉਹ ਦੇਖਣਗੇ ਘਰ ਦੇ ਵਿੱਚ ਮਾਹੌਲ ਬੜਾ ਸਟ੍ਰਿਕਟ ਹੈ ਭਾਵੇਂ ਤੁਸੀਂ ਉਸ ਬੱਚੇ ਦੀ ਭਲਾਈ ਲਈ ਕੀਤਾ ਬ੍ਰੇਨ ਚਾਈਲਡ ਕਿਉਂ ਕਹਿੰਦੇ ਨੇ, ਯੰਗ ਅਡਲਟਸ ਕਿਉਂ ਕਹਿੰਦੇ ਨੇ, ਤੁਹਾਨੂੰ ਉਹਦਾ ਕੇਅਰ ਟੇਕਰ ਕਿਉਂ ਕਹਿੰਦੇ ਨੇ? ਕਿਉਂਕਿ ਉਹਦਾ ਦਿਮਾਗ ਇੰਨਾ ਸਟਰੋਂਗ, ਉਹਨੇ ਦੁਨੀਆਂ ਨਹੀਂ ਦੇਖੀ ਨਹੀਂ ਹੈਗਾ ਕਿ ਉਹ ਉਸ ਕੰਟਰੋਲ ਨੂੰ ਆਪਣੇ ਲਈ ਠੀਕ ਸਮਝੇ। ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ, ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ। ਮਾਈ ਸਨ ਇਜ਼ 16, 16 ਸਾਲ ਦਾ, ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ, ਕਿਉਂਕਿ ਸਮ ਟਾਈਮਸ ਯੂ ਨੋ ਹੀ ਰੀਜ਼ਨਸ ਵਿਦ ਮੀ, ਆਈ ਹੈਵ, ਮੇਰੇ ਦੋਨੋਂ ਬੱਚੇ ਹੈਵ ਰੇਸਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ। ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ, ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ। ਸੋ ਮਾਈ ਸਨ ਵਿਲ ਚੈਲੰਜ ਮੀ ਕਿ ਮੰਮਾ ਬਟ ਕਿਉਂ। ਹੁਣ ਕਈ ਵਾਰੀ ਗੁੱਸੇ 'ਚ ਮੇਰੇ ਮੂੰਹ ਤੋਂ ਵੀ ਨਿਕਲਦਾ ਕਿਉਂਕਿ ਮੈਂ ਮੰਮਾ ਮੈਂ ਕਹਿ ਰਹੀ ਹਾਂ, ਬਟ ਦੈਟਸ ਨੋਟ ਵੈਲਿਡ ਆਨਸਰ।
1: Ultimately,
2: ultimately, you have to get down to a point jithe you have to be very honest with your child and say, beta, je tu bahar gaya, tere sat lag gayi, I won't be able to bear that. More than teri sat to, I'm scared about emotional trauma, te main nahi bardasht kar paungi, tu chahunda mummy nu kuch hoye. So this is my fear and you need to fix it with me. Jadon tusi us level te apne bacche de naal gal karde ho na, he understands.
1: Okay.
2: Par je tusi kahoge, ਬਸ ਮੈਂ ਕਹਿ ਰਹੀ ਹਾਂ ਕੁਛ ਹੋ ਜਾਏਗਾ, ਇੱਥੇ ਕਿਸੇ ਤੇ ਭਰੋਸਾ ਨਹੀਂ ਕਰਨਾ।
1: ਹਾਂ, ਮਤਲਬ ਉਹ ਇੱਕ ਗੱਲ ਕਰਨ ਦਾ ਰੱਖਣ ਦਾ ਵੀ ਤਰੀਕਾ।
2: ਯੂ ਐਂਡ ਟਰਾਈ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨੀ ਓਨੈਸਟੀ ਵਰਤ ਸਕੋ ਨਾ, ਦੇ ਆਰ ਵੈਰੀ ਸਮਾਰਟ ਕ੍ਰਿਸ਼ਨਾ। ਅੱਜ ਦੀ ਜਨਰੇਸ਼ਨ ਜਿੱਦਾਂ ਜਿੱਦਾਂ ਵੱਧਦੀ ਜਾ ਰਹੀ ਹੈ, ਉਹ ਇੰਨੀ ਸਮਾਰਟ ਹੈ, ਅੱਛਾ ਉਹ ਤੁਹਾਨੂੰ ਹਾਂਜੀ ਹਾਂਜੀ ਕਰ ਜਾਣਗੇ ਕਿ ਤੁਹਾਨੂੰ ਲੱਗੇਗਾ ਮੇਰਾ ਪੁਆਇੰਟ ਕਲੀਅਰ ਹੋ ਗਿਆ, ਪਰ ਉਹ ਮਨ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਸੇ ਹੋਰ ਨੂੰ ਜਾ ਕੇ ਬੇਵਕੂ ਬਣਾਓ। They know what you're talking about.
1: Oh, kahawat bhi na kehn vi hai ki we are all living on a borrowed land from our future generation. So wali gal hai na ki aaj da jinna vi tamma jamma social media to leke appa jo vaise vi jo pop culture jinnu appa keh denne ki oh ta aaj de young adult de layi hai.
2: Bilkul.
1: We are to always trying to catch up. Ha na? At we one are. Point or the other. But it's very great that you use the terminology, hai na, safe zone wali. Now I know and you know ki koi bhi khas kar apne khud de blood de naal kadi bhi is tarike naal nahi bartav karda ki yaar main unlikable lagga, hai na. Shayad bahut purane time te ek hunda hoya ki mera dar hove, hun mere khayal naal shayad jehdi hun wali generation of parents hai, jo main kehsa na thodi generation of parents hai, they also wouldn't want ki mere bacche daran mere to,
2: hai na. Bilkul.
1: But ਜੇ ਫਿਰ ਵੀ ਇੱਕ ਕਨੈਕਟ ਨਹੀਂ ਹੈ ਬੱਚੇ ਦੇ ਨਾਲ, ਦੇ ਆਰ ਅਨਏਬਲ ਟੂ ਹੈਵ ਇਟ, ਹਾਊ ਟੂ ਬਿਕਮ ਅ ਸੇਫਟੀ ਨੈਟ ਫੋਰ ਯੋਰ ਕਿਡਸ?
2: ਦੇ ਉਹ ਨਾ ਤੁਹਾਡੇ ਰਿਐਕਸ਼ਨ ਭਾਵਦੇ ਨੇ। ਫੋਰ ਐਗਜ਼ਾਮਪਲ, ਉਹਨਾਂ ਨੇ ਤੁਹਾਡੇ ਕੋਲੋਂ ਕੁਛ ਛੁਪਾਇਆ, ਇਟ ਕੁਡ ਬੀ ਫੋਰ ਮੈਨੀ ਰੀਜ਼ਨਸ, ਜਿਹੜੇ ਉਹ ਡਰਦੇ ਨੇ ਤੁਹਾਡੇ ਕੋਲੋਂ, ਕਰੈਕਟ। ਹੋ ਸਕਦਾ ਸੀ ਪਹਿਲਾਂ ਗੁੱਸਾ ਹੋਏ ਹੋਣ, ਹੋ ਸਕਦਾ ਸੀ ਕਦੀ ਕੁਛ ਕਿਹਾ ਵੀ ਨਹੀਂ ਤਾਂ ਵੀ ਬੱਚੇ ਦੇ ਮਨ 'ਚ ਡਰ ਹੈ, ਉਸਨੇ ਕਿਸੇ ਹੋਰ ਦੇ ਬੱਚੇ ਨੂੰ ਕੁਟਾਈ ਖਾਂਦੇ ਦੇਖ ਲਿਆ ਹੋਏ ਜਾਂ ਕੁਛ ਵੀ, ਐਂਡ ਉਸਨੇ ਬਣਾ ਲਿਆ ਕਿ ਮੇਰੇ ਪੇਰੈਂਟਸ ਮਾਰਨਗੇ। ਕਦੇ ਨਾ ਕਦੇ ਤੁਹਾਡੇ ਬੱਚੇ ਦੀ ਕੋਈ ਨਾ ਕੋਈ ਗੱਲ ਫੜੀ ਜਾਂਦੀ ਹੈ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯੂ ਨੋ ਦਿਸ ਚਾਈਲਡ ਹੈਜ਼ ਮੇਡ ਅ ਮਿਸਟੇਕ। ਐਟ ਦੈਟ ਪੁਆਇੰਟ ਇਨ ਟਾਈਮ ਟੂ ਕੰਟਰੋਲ ਯੋਰ ਰਿਐਕਸ਼ਨ, ਉਸ ਵੇਲੇ ਕੁਛ ਨਹੀਂ ਕਹਿਣਾ, ਉਹ ਹੁਣ ਤਾਂ ਚੀਜ਼ ਹੋ ਚੁੱਕੀ ਹੈ, ਇਟ ਹੈਜ਼ ਆਲਰੇਡੀ ਅਕਰਡ, ਵਾਟ ਯੂ ਕੈਨ ਡੂ ਇਜ਼ ਯੂ ਕੈਨ ਪ੍ਰੀਵੈਂਟ ਇਟ, ਪਰ ਅੱਗੇ ਤੋਂ ਨਾ ਹੋਏ। ਐਟ ਦੈਟ ਪੁਆਇੰਟ ਇਨ ਟਾਈਮ 24 ਘੰਟੇ ਲੰਘਣ ਦੇਣੇ ਨੇ,
1: ਓਕੇ,
2: ਬਿਕਾਜ਼ 24 ਆਵਰਸ ਉਹਦੀ ਐਂਗਜ਼ਾਇਟੀ ਸੈਟਲ ਇਨ ਹੋ ਜਾਏਗੀ, ਉਹਨੇ ਦੇਖ ਲਿਆ ਕਿ ਅੱਗੋਂ ਰਿਐਕਸ਼ਨ ਨਹੀਂ ਆਇਆ, ਦੈਨ ਯੂ ਹੈਵ ਟੂ ਸਿਟ ਯੋਰ ਚਾਈਲਡ ਡਾਊਨ, ਬਿਠਾਓ ਅਤੇ ਬੜੇ ਪਿਆਰ ਦੇ ਨਾਲ ਕਹੋ ਕਿ ਪੁੱਤਰ ਜੀ ਇਹ ਹੋਇਆ, ਸਹੀ ਹੋਇਆ, ਬੱਚੇ ਕੋਲੋਂ ਬੁਲਵਾਓ, ਜੇ ਉਹ ਕਹਿੰਦਾ ਸਹੀ ਹੋਇਆ ਤਾਂ ਸਮਝੋ ਇਹਦਾ ਮਤਲਬ ਕਿ ਉਹ ਅੱਗੇ ਵੀ ਦੁਬਾਰਾ ਉਹੀ ਚੀਜ਼ ਕਰੇਗਾ ਕਿਉਂਕਿ ਉਹਦੇ ਦਿਮਾਗ 'ਚ ਸਹੀ ਹੈ। ਆਸਕ ਦ ਕੁਐਸਚਨ, ਜੇ ਤੁਹਾਨੂੰ ਲੱਗਦਾ ਸਹੀ ਹੈ ਤਾਂ ਕਿਉਂ ਸਹੀ ਹੈ, ਉਹ ਜਦੋਂ ਆਪਣੀ ਐਕਸਪਲੇਨੇਸ਼ਨ ਦੇ ਦੇ ਤਾਂ ਆਪਣਾ ਪੱਖ ਰੱਖੋ ਕਿ ਆਈ ਫੀਲ ਇਹ ਇਸ ਕਰਕੇ ਗਲਤ ਹੈ ਔਨ ਦੀਜ਼ ਲੈਵਲਸ। ਵੈਨ ਯੂ ਸਟਾਰਟ ਹੈਵਿੰਗ ਦੀਜ਼ ਕਨਵਰਸੇਸ਼ਨਸ ਆਪਣੇ ਬੱਚਿਆਂ ਦੇ ਨਾਲ, ਯੂ ਵਿਲ ਬੀ ਅਮੇਜ਼ਡ ਕ੍ਰਿਸ਼ਨਾ, ਦੇ ਸਟਾਰਟ ਕਮਿੰਗ ਹੋਮ ਅਤੇ ਤੁਹਾਨੂੰ ਉਹ ਉਹ ਗੱਲਾਂ ਦੱਸ ਜਾਣਗੇ ਜੋ ਸ਼ਾਇਦ ਅਸੀਂ ਕਦੀ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕੀਤੀਆਂ। ਅਤੇ ਐਜ਼ ਅ ਪੇਰੈਂਟ ਸਾਡੀ ਐਪਰੀਹੈਂਸ਼ਨ ਕੀ ਹੁੰਦੀ ਹੈ, ਜੋ ਮੈਂ ਆਪਣੇ ਫਰੈਂਡਸ ਦੇ ਵਿੱਚ ਦੇਖੀ ਸੀ। ਫੋਰ ਐਗਜ਼ਾਮਪਲ, ਕੋਈ ਗੱਲ ਮੈਂ ਆਪਣੀ ਮਦਰ ਨੂੰ ਜਾ ਕੇ ਬੜੀ ਆਰਾਮ ਨਾਲ ਦੱਸ ਦਿੰਦੀ ਸੀ, ਕੋਈ ਲੜਕੇ ਨੂੰ ਲੈ ਕੇ ਵੀ ਕਿਸੇ ਨੇ ਛੇੜਤਾ, ਕੁਛ ਕਹਿਤਾ, ਆਈ ਵੁੱਡ ਗੋ ਹੋਮ ਐਂਡ ਅਸੇ ਮੰਮਾ ਅਜੇ ਹੋਇਆ, ਐਂਡ ਸ਼ੀ ਵੁੱਡ ਅਗੇਨ ਕੀ ਹੋਇਆ ਸੀ, ਤੂੰ ਕੀ ਕਿਹਾ ਅਗੋ, ਐਂਡ ਸ਼ੀ ਵੁੱਡ ਰੀਜ਼ਨ ਵਿਦ ਮੀ ਐਂਡ ਐਕਸਪਲੇਨ ਦ ਸਿਚੁਏਸ਼ਨ ਟੂ ਮੀ, ਵੇਅਰ ਇਜ਼ ਮਾਈ ਫਰੈਂਡਸ ਵੁੱਡ ਸੇ ਮੈਂ ਨਹੀਂ ਦੱਸ ਸਕਦੀ, ਮੈਨੂੰ ਬੰਦ ਕਰ ਦੇਣਗੇ ਘਰ ਦੇ ਵਿੱਚ, ਮੇਰੀ ਐਂਡ ਦੇ ਵੁੱਡ ਫੀਲ ਗਿਲਟੀ ਕਿ ਜੇ ਕਿਸੇ ਹੋਰ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਉਹ ਬੱਚੇ ਦੀ ਗਲਤੀ ਨਹੀਂ ਹੈ ਜੋ ਕਰ ਰਿਹਾ ਉਹਦੀ ਗਲਤੀ ਹੈ ਪਰ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਪਾਓਗੇ ਜੇ ਉਹ ਤੁਹਾਡੇ ਨਾਲ ਆ ਕੇ ਗੱਲ ਹੀ ਨਹੀਂ ਕਰੇਗਾ ਐਂਡ ਦੈਟਸ ਵਾਈ ਆਈ ਸੇ ਐਜ਼ ਪੇਰੈਂਟਸ ਸਾਨੂੰ ਉਹਨਾਂ ਨਾਲ ਸਲੋਲੀ ਸਲੋਲੀ ਕਨਵਰਸੇਸ਼ਨ ਕਰਨੀ ਹੈ ਇੱਕ ਰਾਤ ਦੇ ਵਿੱਚ ਚੇਂਜ ਨਹੀਂ ਹੋਏਗਾ ਜੇ ਅੱਜ ਅਸੀਂ ਸੋਚੇ 2 ਘੰਟੇ ਬਿਠਾ ਕੇ ਗੱਲ ਕਰਾਂਗੇ ਬੱਚਾ ਭੱਜ ਜਾਏਗਾ
1: ਇਹ ਗੱਲ ਸਹੀ ਹੈ ਨਾ ਕਿ ਇੱਕ ਉਹ ਵੀ ਹੁੰਦਾ ਕਿ ਨਵੀਂ ਨਵੀਂ ਵਿੱਦਿਆ ਮਿਲੀ ਹੈ ਮੈਂ ਸਾਰੀ ਸਾਰੀ
2: ਅੱਜ ਹੀ ਕਰਨੀ ਹੈ ਨਹੀਂ ਪੁੱਛੋ ਜੇ ਅੱਜ ਨਹੀਂ ਸ਼ੇਅਰ ਕਰਾਂ ਕੋਈ ਗੱਲ ਨਹੀਂ ਕੱਲ ਨੂੰ ਫਿਰ ਤੋਂ ਪੁੱਛੋ ਇਹਦੇ ਵਿੱਚ ਕੰਸਿਸਟੈਂਸੀ ਇਜ਼ ਦ ਕੀ
1: ਕੰਸਿਸਟੈਂਸੀ ਐਂਡ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੁੰਦਾ ਹੋਏਗਾ ਨਾ ਕਿ ਦ ਵੇ ਵੀ ਹੈਵ ਬੀਨ ਪੇਰੈਂਟਡ ਵਰਸਿਜ਼ ਜਨਰਲਾਈਜ਼ ਜੀ ਗੱਲ ਕਰ ਰਹੇ ਹਾਂ ਨਾ ਕਿਸੇ ਦਾ ਹੋ ਸਕਦਾ ਬਹੁਤ ਹੀ ਸਟ੍ਰਿਕਟ ਹੋਣ ਕਿਸੇ ਦੇ ਨਾ ਮਾਤਰ ਹੋਣ ਪਰ ਇੱਕ ਸੈਂਪਲ ਸਾਈਜ਼ ਲਈਏ ਤਾਂ ਦ ਵੇ ਵੀ ਹੈਵ ਬੀਨ ਪੇਰੈਂਟਡ ਐਂਡ ਦ ਵੇ ਵੀ ਆਰ ਪੇਰੈਂਟਿੰਗ ਔਰ ਵੀ ਵਿਲ ਬੀ ਪੇਰੈਂਟਿੰਗ ਉਹਦਾ ਤਾਂ ਫਰਕ ਵੀ ਬਹੁਤ ਆ ਗਿਆ ਸਮੇਂ ਦੇ ਨਾਲ
2: ਪਰ ਵੀ ਮਿਰਰ ਇਟ ਕ੍ਰਿਸ਼ਨਾ
1: ਹਾਂ ਕਿਉਂਕਿ
2: ਅਸੀਂ ਟਾਈਮ ਦੇ ਨਾਲ ਅੱਗੇ ਨਹੀਂ ਵਧੇ
1: ਕਿਉਂਕਿ ਸਾਨੂੰ ਇਹ ਹੁੰਦਾ ਨਾ ਕਿ ਜਦੋਂ ਮੇਰੇ ਨਾਲ ਇਹ ਸਿਚੁਏਸ਼ਨ ਹੋਈ ਸੀਗੀ ਮਾਈ ਮੋਮ ਸੈਡ ਦਿਸ ਮਾਈ ਫਾਦਰ ਸੈਡ ਦਿਸ ਸ਼ੁਡ ਆਈ ਬੀ ਸ਼ਾਇਦ ਮੇਰੇ ਸਾਹਮਣੇ ਹਰ ਕਿਸੇ ਦੇ ਮਾਇੰਡ 'ਚ ਨਾ ਉਹ ਹਲਕ ਤਾਂ ਗੱਲ ਆਉਂਦੀ ਹੈ ਕਿ ਮੈਨੂੰ ਪੁੱਛਣਾ ਚਾਹੀਦਾ ਬਿਠਾਉਣਾ ਚਾਹੀਦਾ ਪਰ ਲੱਗਦਾ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿਉਂਕਿ ਅੱਜ ਵੀ ਸ਼ਾਇਦ ਜਿਹੜਾ ਹੁਣ ਪੇਰੈਂਟ ਹੈ ਉਹ ਆਪਣੇ ਪੇਰੈਂਟ ਦੀ ਵੈਲੀਡੇਸ਼ਨ ਸੀ ਕਰ ਰਿਹਾ ਸਭ ਕੌਨਸ਼ੀਅਸਲੀ
2: ਕਰੈਕਟ ਤੇ ਉਹਨਾਂ ਨੂੰ ਲੱਗਦਾ ਜੇ ਅੱਜ ਮੈਂ ਇਹਨੂੰ ਬੜਾਵਾ ਦਾਂਗਾ ਮੇਰੇ ਮਾਂ ਪਿਓ ਕੀ ਕਹਿਣਗੇ ਜਾਂ ਫਿਰ ਦੇ ਆਰ ਲਰਨਡ ਜਿਹੜਾ ਉਹਨਾਂ ਦੇ ਨਾਲ ਹੋਇਆ ਇਹ ਗੱਲ ਉਹਨਾਂ ਨੇ ਕੀਤੀ ਸੀ ਬੇਬੇ ਨੇ 2 ਲਗਾਤੀਆਂ ਜੇ ਤੁਹਾਡਾ ਬੱਚਾ ਕਰੇਗਾ ਤੁਸੀਂ ਬੇਬੇ ਹੋ ਤੁਸੀਂ 2 ਲਾ ਦੋਗੇ ਕਿਉਂ ਕਿਉਂਕਿ ਮੇਰੇ ਬੇਬੇ ਨੇ 2 ਲਾਈਆਂ ਸੀ
1: ਜਾਂ ਫਿਰ ਇਦਾਂ ਕਹਿ ਦੇਣਾ ਕਿ ਮੈਂ ਤੇ ਝਿੜਕੇ ਦਿੱਤਾ ਸਾਡੀ ਵਾਰੀ ਹੋਇਆ ਹੁੰਦਾ ਨਾ ਬੇਟਾ ਤੂੰ ਤਾਂ ਬਸ ਗਿਆ ਸੀ
2: ਤੁਹਾਡੇ ਟਾਈਮ ਡਿਫਰੈਂਸ ਸੀ ਤੁਹਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਤੁਹਾਡੇ ਵਿੱਚ ਯੂ ਆਰ ਬੀਂਗ ਬੋਰਨ ਐਂਡ ਬ੍ਰੋਟ ਅਪ ਇਨ ਦਾ ਸੇਮ ਸੋਸਾਇਟੀ ਇੱਥੇ ਯੂ ਆਰ ਤੁਸੀਂ ਤੁਹਾਡੇ ਬੱਚੇ ਇੱਕ ਇਮੀਗ੍ਰੈਂਟ ਸੋਸਾਇਟੀ ਦੇ ਵਿੱਚ ਬੜੇ ਹੋ ਰਹੇ ਨੇ ਉਹਨਾਂ ਦੇ ਹਰ ਨੈਸ਼ਨੈਲਿਟੀ ਦੇ ਫਰੈਂਡਸ ਹੋਣਗੇ ਜੇ ਤੁਸੀਂ ਸਾਰੀ ਆਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪਾ ਦੋ ਉਹਦੇ ਵਿੱਚ ਵੀ ਹਾਫ ਬਰਾਊਨ ਪੇਰੈਂਟਸ ਆਰ ਵਾਈਟ ਵਾਸ਼ਡ ਉਹਨਾਂ ਦੀ ਡਿਫਰੈਂਟ ਥਿੰਕਿੰਗ ਹੈ ਹਾਫ ਪੇਰੈਂਟਸ ਆਰ ਡਿਫਰੈਂਟ ਸਮ ਪੇਰੈਂਟਸ ਦੇ ਹੈਵ ਗੋਟ ਮਲਟੀਪਲ ਪਾਰਟਨਰਸ ਤੁਸੀਂ ਸੇਮ ਐਜੂਕੇਸ਼ਨ ਨਹੀਂ ਦੇ ਰਹੇ ਆਪਣੇ ਬੱਚੇ ਨੂੰ ਤੇ ਤੁਸੀਂ ਸੇਮ ਪੇਰੈਂਟਿੰਗ ਕਿੱਦਾਂ ਦੇ ਸਕਦੇ ਹੋ
1: ਟੂ ਐਡ ਟੂ ਦੈਟ ਮੈਂ ਕਹਿੰਦਾ ਕਿ ਬੱਚੇ ਲਈ ਤਾਂ ਫਿਰ ਵੀ ਉਹ ਇੱਕ ਹੋਮੋਜੀਨਸ ਸੋਸਾਇਟੀ ਕਿਉਂਕਿ ਉਹ ਤਾਂ ਇੱਥੇ ਵੱਡਾ ਹੋ ਰਿਹਾ ਹੈ ਨਾ ਉਹਦੇ ਲਈ ਬਟ ਸਟਿਲ ਸਾਡਾ ਅਤੇ ਜੋ ਸਾਡਾ ਸਮਾਂ ਸੀਗਾ ਸੋਸ਼ਲ ਮੀਡੀਆ ਹੀ ਕਿਉਂਕਿ ਨਹੀਂ ਸੀ ਤਾਂ ਐਕਸਪੋਜ਼ਰ ਹੀ ਨਹੀਂ ਸੀ
2: ਬਿਲਕੁਲ ਹੈ ਨਾ
1: ਹੁਣ ਕਿੰਨੇ ਸਾਰੇ ਕ੍ਰੀਏਟਰਸ ਨੇ ਜੋ US ਬੈਠੇ ਆ ਯੂਰੋਪ ਬੈਠੇ ਆ ਆਈ ਹੈਵ ਨੈਵਰ ਮੈਟ ਦੈਮ ਪਰਸਨਲੀ ਹੈ ਨਾ ਪਰ ਬੱਚਾ ਤਾਂ ਦੇਖ ਰਿਹਾ ਬੱਚਾ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ ਸਾਡੇ ਟਾਈਮ ਤੱਕ ਤਾਂ ਉਹੀ ਪ੍ਰਾਈਵੇਟ 4-5-6-7 ਚੈਨਲ ਸੀਗੇ ਉਹੀ 7 ਫਿਲਮਾਂ 8 ਫਿਲਮਾਂ ਆਉਣੀਆਂ ਹੈ ਨਾ ਐਂਡ ਉਸ ਤੋਂ ਪਿਛਲੀ ਜਨਰੇਸ਼ਨ ਚੱਲਦਾ ਤਾਂ ਸ਼ਾਇਦ ਉਹ ਵੀ
2: ਨਹੀਂ ਸੀ
1: ਕਿ ਤੁਹਾਨੂੰ ਜ਼ਿਆਦਾ ਪ੍ਰਭਾਵ ਕਰਨ ਵਾਲੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਉਸ ਟਾਈਮ
2: ਬਿਲਕੁਲ ਤੇ ਦੇ ਆਰ ਸੋ ਸਾਨੂੰ ਲੱਗਦਾ ਸਾਡਾ ਬੱਚਾ ਤਾਂ ਘਰ ਗੇਮ ਖੇਲ ਰਿਹਾ ਬਾਹਰ ਮੈਂ ਜਾਣ ਨਹੀਂ ਦਿੰਦੀ ਕਿੱਥੋਂ ਇਨਫਲੂਐਂਸ ਹੋਏਗਾ ਕ੍ਰਿਸ਼ਨ ਡੂ ਯੂ ਨੋ ਹਾਊ ਮੈਨੀ ਕਿਡਸ ਗੈਟ ਗਰੂਮਡ ਓਵਰ ਇੰਟਰਨੈਟ ਗੇਮਸ
1: ਹਾਂ ਮੈਂ ਕਾਫੀ ਸੁਣਿਆ ਇਹਦੇ ਉੱਪਰ
2: ਤੇ ਤੁਹਾਡਾ 6 ਸਾਲ ਦਾ ਬੱਚਾ ਰੋਬਲੌਕਸ ਖੇਲ ਰਿਹਾ ਫੋਰ ਐਗਜ਼ਾਮਪਲ ਉਹਦੇ ਵਿੱਚ ਵੀ ਚੈਟ ਫੀਚਰ ਹੈ ਜਿਹੜਾ ਉਹ ਕਿਸੇ ਬਾਹਰ ਦੇ ਨਾਲ ਗੱਲ ਕਰ ਸਕਦਾ ਜੇ ਮੈਂ ਆਪਣੇ ਪੁੱਤਰ ਦੇ ਨਾਲ ਉਹ ਗੱਲਾਂ ਨਾ ਸ਼ੇਅਰ ਕੀਤੀਆਂ ਹੁੰਦੀਆਂ ਹੀ ਹੈਜ਼ ਕਮ ਅਪ ਟੂ ਮੀ ਐਂਡ ਸੈਡ ਮਮ ਦੀਜ਼ ਆਰ ਦਾ ਡਿਫਰੈਂਟ ਸਾਈਟਸ ਦਿਸ ਇਜ਼ ਵਾਟਸ ਹੈਪਨਿੰਗ ਇਨ ਫੈਕਟ ਹੀ ਐਜੂਕੇਟਡ ਮੀ ਔਨ ਸਮ ਆਫ ਦਾ ਥਿੰਗਸ ਸੇਇੰਗ ਯੂ ਹੈਵ ਟੂ ਬੀ ਕੇਅਰਫੁਲ ਐਂਡ ਸ਼ਾਇਦ ਉਹ ਮੇਰੇ ਲਈ ਇੱਕ ਵਿਨ ਸੀਗੀ ਕ੍ਰਿਸ਼ਨਾ ਬਿਕਾਜ਼ ਇਫ ਮੇਰਾ ਬੇਟਾ ਮੈਨੂੰ ਆ ਕੇ ਕਹਿ ਰਿਹਾ ਨਾ ਮਮ ਸੋਸ਼ਲ ਮੀਡੀਆ ਤੇ ਕੇਅਰਫੁਲ ਰਹੋ ਦੈਟ ਮੀਨਸ ਵੀ ਹੈਵ ਗਿਵਨ ਦੈਮ ਸਮ ਕੰਫੀਡੈਂਸ ਜਿਹੜਾ ਆਪਣੇ ਮਾਪਿਆਂ ਨੂੰ ਆ ਕੇ ਹਰ ਗੱਲ ਦੱਸ ਸਕਦਾ ਹੈ
1: ਇੱਕ ਇਹ ਵੀ ਸ਼ਾਇਦ ਇਹਦੇ ਅੰਦਰ ਆ ਜਾਂਦਾ ਕਿ ਉਹਨਾਂ ਨੂੰ ਮਾੜਾ ਚੰਗਾ ਸਮਝ ਆਉਣਾ ਸ਼ੁਰੂ ਹੋ ਗਿਆ ਜੋ ਸ਼ਾਇਦ ਮੇਰੇ ਖਿਆਲ ਨਾਲ ਇਹੀ ਹੁੰਦਾ ਅਲਟੀਮੇਟ ਪੁਆਇੰਟ ਆਫ ਪੇਰੈਂਟਿੰਗ ਰਾਈਟ
2: ਬਿਕਾਜ਼ ਤੁਸੀਂ ਆਪਣੇ ਬੱਚੇ ਦੇ ਨਾਲ ਨਾ 18-20 ਸਾਲ ਤੱਕ ਉਸ ਤੋਂ ਬਾਅਦ ਉਹ ਬਾਹਰ ਕਮਾਉਣ ਜਾਏਗਾ ਆਪਣੇ ਹਿਸਾਬ ਨਾਲ ਦੁਨੀਆ ਵਸਾਏਗਾ ਐਂਡ ਵੈਨ ਆਈ ਸੇ ਬੋਥ ਬੋਇਜ਼ ਐਂਡ ਗਰਲਸ ਅੱਜ ਕੱਲ ਇਹ ਪੁਰਾਣੀ ਗੱਲਾਂ ਹੋ ਗਈ ਇਸ ਕੰਟਰੀ ਦੇ ਵਿੱਚ ਵੀ ਤੁਸੀਂ ਦਬਾਉਣ ਦੀ ਵੀ ਕੋਸ਼ਿਸ਼ ਕਰੋਗੇ ਕਿਡਸ ਵਿਲ ਗੋ ਆਊਟ ਦ ਲਾਅ ਇਜ਼ ਵਿਦ ਦੇਮ ਤੁਸੀਂ ਇੱਕ ਪੁਆਇੰਟ ਤੋਂ ਬਾਅਦ ਨਹੀਂ ਰੋਕ ਪਾਓਗੇ
1: ਈਵਨ ਸੋ ਇਨ ਇੰਡੀਆ ਆਲਸੋ ਆਈ ਵੁੱਡ ਸੇ ਕਿ ਸ਼ਾਇਦ ਜੋ ਟ੍ਰੈਡੀਸ਼ਨਲ ਬਿਜ਼ਨਸ ਬੈਕਗਰਾਊਂਡਸ ਨੇ ਉਹ ਵੀ ਨੌਰਥ ਇੰਡੀਆ ਦੇ ਅੰਦਰ ਮੇ ਬੀ ਹੈ ਨਾ ਜਾਂ ਫਿਰ ਐਗਰੀਕਲਚਰਲ ਬੈਕਗਰਾਊਂਡ ਨੇ ਉਹ ਲੋਕਾਂ ਨੂੰ ਜੇ ਆਪਾਂ ਪਰੇ ਕਰ ਦਈਏ ਕੋਈ ਵੀ ਆਊਟ ਆਫ ਪੰਜਾਬ ਇੱਧਰ ਘੱਟ ਹੀ ਘਰ ਤੁਹਾਨੂੰ ਸੁਣਨ ਨੂੰ ਮਿਲਣਗੇ ਕਿ ਮੋਮ ਡੈਡ ਦੇ ਨਾਲ ਹੀ ਬੱਚੇ ਆਫਟਰ ਮੈਰਿਜ ਰੈਫਰ ਕੁਛ ਨਾ ਬਿਕੋਜ਼ ਦੇ ਹੈਵ ਗਾਟ ਦੇਅਰ ਓਨ ਜੌਬਸ ਅਲੱਗ ਅਲੱਗ ਸਰਵਿਸ ਹੈ ਈਵਨ ਇਫ ਦੇ ਆਰ ਡੂਇੰਗ ਦੇਅਰ ਅਦਰ ਵਰਕ ਦੇ ਮਾਈਟ ਬੀ ਲਿਵਿੰਗ ਜਸਟ ਬੀ ਹਨਾ ਨੇਬਰ ਵੀ ਰਹਿ ਸਕਦੇ ਪਰ ਯੂ ਵੁਡਨਟ ਸੇ ਕਿ ਦੇ ਆਰ ਲਿਵਿੰਗ ਇਨ ਦਾ ਸੇਮ ਹਾਊਸ
2: ਪਰ ਅੱਜ ਕੱਲ ਨੌਕਰੀ ਵਾਸਤੇ ਹਰ ਕੋਈ ਕੋਈ ਬੈਂਗਲੌਰ ਹੈ ਕੋਈ ਹਾਇਦਰਾਬਾਦ ਹੈ ਕੋਈ ਚੇਨਈ ਹੈ ਘਰ ਦੇ ਵਿੱਚ ਤਾਂ ਬਹੁਤ ਘੱਟ ਬੱਚੇ ਰਹਿੰਦੇ
1: ਇਟਸ ਅ ਪ੍ਰਿਵਿਲੇਜ ਟੂ ਸੇ ਕਿ ਹਾਂਜੀ ਸਾਰੀ ਫੈਮਿਲੀ ਹੁਣ ਇਕੱਠੇ ਰਹਿੰਦੀ
2: ਬਿਲਕੁਲ ਅਗਰੀਡ
1: ਥੈਂਕਸ ਟੂ ਦਾ ਇਕਨੋਮੀ ਕਿ ਹੁਣ ਇਕਨੋਮੀ ਵੀ ਨਹੀਂ ਅਲਾਓ ਕਰਦੀ ਨਾ
2: ਇਹ ਚੀਜ਼ਾਂ। ਜੇ ਤੁਸੀਂ ਚਾਹੁੰਦੇ ਹੋ ਕੱਲ ਨੂੰ ਤੁਹਾਡਾ ਬੱਚਾ ਆਪਣੇ ਪੈਰਾਂ ਤੇ ਖੜਾ ਹੋਏ, ਉਹਨਾਂ ਦੇ ਚੈਲੰਜ ਸਮਝੋ। ਲੈਟਸ ਟਾਕ ਅਬਾਊਟ ਵੈਰੀ ਕੁਇਕਲੀ ਔਨ ਦਾ ਚੈਲੰਜਸ। ਜੇ ਮੈਂ ਤੁਹਾਨੂੰ ਪੁੱਛਾਂ, ਅੱਜ ਦਾ ਬੱਚਾ ਜਿਹੜਾ ਇੱਕ ਮਾਈਗ੍ਰੈਂਟ ਫੈਮਿਲੀ, ਤੁਹਾਨੂੰ ਪਤਾ ਕਿੰਨੇ ਬੱਚੇ ਨੇ ਮਾਈਗ੍ਰੈਂਟ ਫੈਮਿਲੀ ਸਿਰਫ ਵਿਕਟੋਰੀਆ ਵਿਕਟੋਰੀਆ ਦੇ ਵਿੱਚ? ਸੋ 750,000, ਦੈਟ ਮੀਨਸ ਅਬਾਊਟ ਆਈ ਥਿੰਕ 25% ਆਰ ਫਸਟ ਜਨਰੇਸ਼ਨ।
1: ਓਕੇ,
2: ਫਸਟ ਜਨਰੇਸ਼ਨ ਮੀਨਸ ਜਿਹੜੇ ਉੱਥੋਂ ਆਏ ਨੇ।
1: ਓਕੇ,
2: ਰੈਸਟ ਪਾਪੂਲੇਸ਼ਨ ਇਸ ਜਿਹਨਾਂ ਦਾ ਐਟਲੀਸਟ ਵਨ ਪੇਰੈਂਟ ਮਾਈਗ੍ਰੇਟ ਹੋ ਕਰ ਆਇਆ।
1: ਓਕੇ ਜੀ,
2: ਸੋ 750,000 ਪੀਪਲ। ਸੋਚੋ ਤੇ ਤੁਹਾਡੇ ਬੱਚੇ ਦੇ ਆਸ ਪਾਸ ਹਿਸਾਬ ਲਗਾ ਲਓ, 1 in 4 kids ਔਰ 2 in 4 kids ਇਜ਼ ਅ ਮਾਈਗ੍ਰੈਂਟ ਫੈਮਿਲੀ,
1: ਇਟਸ ਅ ਮਾਈਗ੍ਰੈਂਟ ਫੈਮਿਲੀ।
2: ਉਹਨਾਂ ਦੇ ਬੜੇ ਸਟਰਗਲਸ ਨੇ ਕ੍ਰਿਸ਼ਨਾ। ਅਸੀਂ ਚਲੋ ਆਏ, ਅਸੀਂ ਹੁਣ ਸੈੱਟ ਹੋ ਗਏ, ਅਸੀਂ ਜੋਬ ਕਰ ਰਹੇ ਹਾਂ, ਲੈਂਗੁਏਜ ਦੇ ਹਿਸਾਬ ਨਾਲ ਅਸੀਂ ਜੋਬ ਕਰ ਲਈ, ਆਪਣੇ ਆਸ ਪਾਸ ਯੂ ਨੋ ਵੀ ਸੈਟਲ ਡਾਊਨ।
1: ਬਿਲਕੁਲ,
2: ਉਹਨਾਂ ਕੋਲ ਚੋਇਸ ਨਹੀਂ ਹੈ ਹਲੇ। ਸੋ ਦੇ ਆਰ ਸੀਇੰਗ ਟੂ ਵਰਲਡਸ, ਇੱਕ ਵਰਲਡ ਜਿੱਥੇ ਅਸੀਂ ਅਡੋਪਟ ਕੀਤਾ, ਇੱਕ ਵਰਲਡ ਜਦੋਂ ਅਸੀਂ ਘਰ ਜਾ ਕੇ ਦੇਖਦੇ ਹਾਂ। ਇੱਕ ਸਕੂਲ ਦਾ ਵਰਲਡ ਹੈ ਜਿੱਥੇ ਬਾਕੀ ਬੱਚਿਆਂ ਨੂੰ ਦੇਖਦੇ ਹੋ, ਉਹਨਾਂ ਦੇ ਟਿਫਿਨਸ ਤੱਕ, ਯੂ ਨੋ ਦੈਟ ਲਿਟਲ ਥਿੰਗ ਇਜ਼ ਸੱਚ ਅ ਬਿਗ ਥਿੰਗ ਫੋਰ ਕਿਡਸ। ਅਸੀਂ ਪਰੌਂਠੀ ਲੈ ਕੇ ਆ ਰਹੇ ਹਾਂ, ਬੱਚਾ ਸਾਹਮਣੇ ਵਾਲਾ ਸੈਂਡਵਿਚ, ਪਾਸਤਾ, ਅਲੱਗ ਅਲੱਗ ਅਸੋਟਮੈਂਟਸ ਲੈ ਕੇ ਆ ਰਹੇ ਹਾਂ। ਤੁਹਾਨੂੰ ਲੱਗਦਾ ਕਿ ਯਾਰ ਮੇਰੀ ਲਾਈਫ ਬੜੀ ਡਿਫਰੈਂਟ ਹੈ? ਜੇ ਅਸੀਂ,
1: ਸੌਰੀ ਟੂ ਕਟ ਯੂ ਆਫ, ਲੈਟ ਸਪੋਜ਼ ਦੇਰ ਇਜ਼ ਐਨ ਐਗਜ਼ਾਮਪਲ, ਹੈ ਨਾ, ਇੱਕ ਬੱਚਾ ਹੀ ਗੈਟਸ ਬੁਲੀਡ ਇਨ ਦਾ ਕਲਾਸ ਜਸਟ ਬਿਕੋਜ਼ ਉਹ ਆਪਣਾ ਇੰਡੀਅਨ ਫੂਡ ਨਾ ਲੈ ਕੇ ਆ ਰਿਹਾ, ਸਮਥਿੰਗ ਲਾਈਕ ਦੈਟ, ਹੈ ਨਾ। ਹਾਓ ਐਜ਼ ਅ ਪੇਰੈਂਟ ਯੂ ਵੁੱਡ ਟੈਲ ਹਿਮ ਔਰ ਹਰ ਕਿ ਬਈ ਕੋਈ ਗੱਲ ਨਹੀਂ, ਦਿਸ ਇਜ਼ ਫਰੋਮ ਆਰ ਥਿੰਗ, ਐਂਡ ਪੀਪਲ ਸਮਟਾਈਮਸ ਆਰ ਜਸਟ ਮੀਨ ਟੂ ਬੀ ਮੀਨ,
2: ਕਰੈਕਟ,
1: ਹੈ ਨਾ, ਕਿ ਆਪਣੇ ਆਪ ਨੂੰ ਨੀਵਾਂ ਨਹੀਂ ਸੋਚਣਾ ਚਾਹੀਦਾ। ਹਾਓ ਟੂ ਡੂ ਇਟ ਰਾਦਰ ਦੈਨ ਸੇਇੰਗ ਕਿ ਤੂੰ ਖਾਣੀ ਖਾਣੀ ਪਰੌਂਠੀ।
2: ਹਾਂ, ਪਹਿਲਾਂ ਤਾਂ ਉਹਨਾਂ ਨੂੰ, ਐਜ਼ ਆਈ ਸੇ, ਹਰ ਚੀਜ਼ ਦਾ ਸੋਲਿਊਸ਼ਨ ਇੱਥੇ ਐਜੂਕੇਸ਼ਨ ਅਤੇ ਕਨਵਰਸੇਸ਼ਨ 'ਤੇ ਹੈ। ਫੋਰ ਐਗਜ਼ਾਮਪਲ, ਜਿਵੇਂ ਅਸੀਂ ਇਡਲੀ ਦਿੰਦੇ ਹਾਂ ਜਾਂ ਪਰੌਂਠੀ ਦਿੰਦੇ ਹਾਂ, ਕਰੈਕਟ, ਗੋਰਿਆਂ ਦੀ ਲੈਂਗੁਏਜ ਦੇ ਵਿੱਚ ਇਟ ਇਜ਼ ਪੈਨਕੇਕ, ਐਂਡ ਟਰੱਸਟ ਮੀ, ਜੋ ਤੁਸੀਂ ਐਕਸਪਲੇਨ ਕਰਦੇ ਹੋ ਉਹ ਵਿਕਦਾ, ਇਟਸ ਲਾਈਕ ਅ 5-star ਹੋਟਲ।
1: ਹਾਂ ਨਹੀਂ, ਇਹ ਤਾਂ ਗੱਲ ਠੀਕ
2: ਹੈ। ਯੂ ਨੋ, ਯੂ ਹੈਡ ਅ ਟਿਊਮਰਿਕ ਯੋਗਰਟ ਵਿਦ ਰਾਈਸ, ਕੜੀ ਚੌਲ।
1: ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਹੈ।
2: ਬਟ ਦ ਮੋਮੈਂਟ ਯੂ ਸੇ ਟਿਊਮਰਿਕ ਰਾਈਸ, ਟਿਊਮਰਿਕ ਯੋਗਰਟ ਵਿਦ ਰਾਈਸ, ਸਾਹਮਣੇ ਮੈਨੂੰ ਲੱਗੇਗਾ ਬੜੀ ਫੈਂਸੀ ਡਿਸ਼ ਹੈ। ਸੋ ਮੈਂ ਆਪਣੇ ਬੇਟੇ ਨੂੰ ਜਦੋਂ ਪਰੌਂਠੀ ਦਿੱਤੀ, ਜਾਂ ਆਪਣੀ ਡੋਟਰ ਨੂੰ ਵੀ, ਸੋ ਆਈ ਐਕਸਪਲੇਨ, ਦਿਸ ਇਜ਼ ਵੀਟ ਫਲਾਰ ਪੈਨਕੇਕ, ਐਂਡ ਇਟ ਇਜ਼ ਵਿਦ ਸਮ ਸਪਾਈਸਿਸ, ਸੋ ਇਟ ਸਮੈਲਸ ਗੁੱਡ। ਤੋ ਪਹਿਲੇ ਦਿਨ ਉਹਨੇ ਆ ਕੇ ਕੀਤਾ, ਅਗਲੇ ਦਿਨ ਜਾ ਕੇ ਉਹਨੇ ਐਕਸਪਲੇਨ ਕਰਤਾ। ਹੈਵਿੰਗ ਸੈਡ ਦੈਟ, ਜੇ ਮੈਂ ਉਹਨੂੰ ਰਾਈਸ ਤੇ ਕਰੀ ਦਵਾਂ, ਸਕੂਲ ਦੇ ਵਿੱਚ ਜਦੋਂ ਡੱਬਾ ਖੋਲਦੇ ਸੀ ਉਹਦੀ ਸਮੈਲ ਆਉਂਦੀ ਸੀ, ਦੇ ਗੋਟ ਕਾਲਡ ਸਮੈਲੀ ਇੰਡੀਅਨ। ਨਾਓ ਯੂ ਹੈਵ ਟੂ ਅੰਡਰਸਟੈਂਡ, ਉਹ ਬੱਚੇ ਦੀ ਵੀ ਗਲਤੀ ਨਹੀਂ ਜਿਹੜਾ ਉਹਨੂੰ ਕਹਿ ਰਿਹਾ, ਉਹਨੂੰ ਵੀ ਜਿੰਨੀ ਸਮਝ ਆਏ,
1: ਜਾਂ
2: ਉਹਦੇ ਪੇਰੈਂਟਸ ਨੇ ਉਹਨੂੰ ਐਜੂਕੇਟ ਨਹੀਂ ਕੀਤਾ। ਯੂ ਸੋ ਸਮ ਬੈਟਲਸ ਤੁਸੀਂ ਜਿੱਤੋਗੇ, ਸਮ ਬੈਟਲਸ ਯੂ ਹੈਵ ਟੂ ਰਿਟਰੀਟ। ਸੋ ਪਰੌਂਠੀ ਜਿੱਤ ਗਈ, ਜਿਹੜਾ ਪੈਨਕੇਕ ਸੀ ਉਹ ਅੱਗੇ ਵੀ ਲੈ ਕੇ ਗਏ, ਤੇ ਕਰਡ ਰਾਈਸ ਰਹਿ ਗਿਆ। ਐਂਡ ਆਈ ਡਿਡ ਨਾਟ ਵਾਂਟ ਮਾਈ ਚਾਈਲਡ ਟੂ ਫੀਲ ਔਡ, ਐਂਡ ਆਈ ਸੈਡ ਮੇਰੇ ਕੋਲ ਰਾਈਸ ਔਰ ਜੈਸੇ ਯੂ ਨੋ ਸਮਟਾਈਮਸ ਆਈ ਵੁੱਡ ਤੜਕਾ ਲਗਾ ਕੇ ਆਪ ਚਾਵਲੋਂ ਕਾ ਦੇ ਦਿੱਤੇ। ਫੋਰ ਸਮ ਰੀਜ਼ਨ ਜਬ ਵੋ ਟਿਫਿਨ ਖੋਲਤਾ ਥਾ ਤੋ ਸਾਰੀ ਕਲਾਸ ਮੈਂ ਅੱਛੀ ਖੁਸ਼ਬੂ ਆਤੀ ਥੀ, ਐਂਡ ਮਾਈ ਚਾਈਲਡ ਵੁੱਡ ਗੈਟ ਕੌਨਸ਼ੀਅਸ ਵਿਦ ਇਟ। ਐਟ ਦੈਟ ਏਜ ਕੁਛ ਪੈਟਲਸ ਉਹਨਾਂ ਨੂੰ ਤੁਸੀਂ ਲੜਨੀ ਸਿਖਾਓਗੇ, ਕੁਛ ਸਾਹਮਣੇ ਵਾਲੇ ਦਾ ਲਿਹਾਜ਼ ਕਰਨਾ ਸਿਖਾਓਗੇ। ਫੋਰ ਐਗਜ਼ਾਮਪਲ, ਮੈਂ ਕੰਮ, ਇਹ ਮੇਰੇ ਨਾਲ ਹੋਇਆ, ਸੋ ਆਈ ਕੈਨ ਰਿਲੇਟ ਟੂ ਮਾਈ ਚਾਈਲਡ। ਅਸੀਂ ਕੰਮ 'ਤੇ ਜਾਂਦੇ ਸੀ, ਕਮਿਊਨਲ ਕਿਚਨ ਸੀ, ਵੀ ਹੈਡ ਅ ਵੈਰੀ ਬਿਊਟੀਫੁਲ ਸਾਊਥ ਇੰਡੀਅਨ ਆਰਕੀਟੈਕਟ ਦੇਅਰ, ਉਹ ਟਿਫਿਨ ਲੈ ਕਰ ਆਤਾ ਥਾ,
1: ਉਹਨੇ
2: ਕੰਪਾਰਟਮੈਂਟ ਵਾਲਾ, ਉਹਨੇ ਗਰਮ ਕਰਨਾ, ਦਹੀਂ ਵੀ ਹੋਣਾ, ਮਤਲਬ ਰਾਇਤਾ ਵੀ ਹੋਣਾ, ਸਬਜ਼ੀ ਵੀ ਹੋਣੀ, ਅਤੇ ਉਹਨਾਂ ਨੇ ਖਾਣਾ ਵੀ ਇੱਦਾਂ ਹੀ। ਮੈਂ ਸੇਮ ਕੰਟਰੀ ਤੋਂ ਆਉਂਦੀ ਹਾਂ, ਮੇਰੇ ਕੋਲੋਂ ਸਾਹਮਣੇ ਬੈਠ ਕੇ ਖਾਇਆ ਨਹੀਂ ਜਾਂਦਾ ਸੀ। ਆਈ ਵੁੱਡ ਟੇਕ ਮਾਈ ਟਿਫਨ ਐਂਡ ਗੋ ਸਮਰ, ਆਈ ਉਹਨਾਂ ਨੂੰ ਕੁਛ ਕਿਹਾ ਨਹੀਂ, ਮੈਂ ਆਪਣਾ ਕਿਤੇ ਹੋਰ ਬਹਿਣਾ ਸ਼ੁਰੂ ਹੋ ਗਈ। ਪਰ ਗੋਰਿਆਂ ਨੇ ਜਿਹਨੇ ਦੇਖਿਆ ਹੀ ਨਹੀਂ, ਤੁਸੀਂ ਥੋੜ੍ਹਾ ਜਿਹਾ ਵੈਨ ਇਟ ਇਜ਼ ਕਮਿਊਨਲ, ਇੱਕ ਕਮਿਊਨਲ ਰਿਸਪੈਕਟ ਜ਼ਰੂਰੀ ਹੈ। ਜੇ ਮੈਂ ਕਹਾਂ ਨਾ ਇਹ ਮੇਰੇ ਨਾਲ ਗਲਤ ਹੋ ਰਹੀ, ਮੈਂ ਆਪਣੇ ਹਿਸਾਬ ਦੇ ਨਾਲ ਖਾਣਾ ਨਹੀਂ ਖਾ ਸਕਦਾ, ਉਹ ਵੀ ਗਲਤ ਹੈ। ਤੁਸੀਂ ਥੋੜ੍ਹਾ ਜਿਹਾ ਸਾਹਮਣੇ ਵਾਲੇ ਦਾ ਲਿਹਾਜ਼ ਰੱਖੋ,
1: ਥੋੜ੍ਹਾ ਅਗਲੇ ਦਾ ਵੀ ਦੇਖੋ।
2: ਯੂ ਹੈਵ ਟੂ ਹੈਵ ਦੈਟ ਰਿਸਪੈਕਟ, ਆਈ ਆਲਵੇਜ਼ ਸੇ ਦੈਟ।
1: ਇਹਦੇ ਅੰਦਰ ਇਹ ਵੀ ਆ ਜਾਂਦਾ ਮੇਰੇ ਹਿਸਾਬ ਨਾਲ, ਹੈ ਨਾ, ਕਿ ਅਗੇਨ ਨੋਟ ਅ ਪੇਰੈਂਟ, ਪਰ ਚਲੋ ਬੋਲਾਂਗੇ, ਪਰ ਮੈਨੂੰ ਲੱਗਦਾ ਹੈ ਨਾ, ਜੋ ਆਹ ਤੁਸੀਂ ਸਿਚੁਏਸ਼ਨ ਦੱਸੀ, ਇਟ ਰੀਅਲੀ ਟ੍ਰਿਗਰਸ ਦੋ ਚੀਜ਼ਾਂ ਜੋ, ਹੈ ਨਾ, ਟਿਕ ਮਾਰ ਕੇ ਦੇ ਅੰਦਰ ਹੋ ਜਾਂਦੀਆਂ, ਕਿ ਇੱਕ ਤਾਂ ਪੁੱਛੋ ਹਾਓ ਵਾਜ਼ ਯੋਰ ਡੇ, ਸੈਕੰਡਲੀ, ਹੈ ਨਾ, ਸੈਕੰਡਲੀ ਹੈ ਕਿ ਫੋਲੋ ਅਪ ਹੋਣਾ ਚਾਹੀਦਾ, ਕਿ ਇਸ ਦੇਰ ਸਮਥਿੰਗ ਤੂੰ ਮੈਨੂੰ ਨਹੀਂ ਦੱਸਣਾ ਚਾਹ ਰਿਹਾ ਜਾਂ ਦੱਸਣਾ ਚਾਹ ਰਹੀ, ਹੈ ਨਾ, ਐਂਡ ਫਿਰ ਦੱਸੋ ਕਿ ਬਈ ਜੇ ਸਾਡਾ ਫੂਡ ਹੈ ਉਹਨਾਂ ਨੂੰ ਔਡ ਲੱਗਦਾ ਕਿਉਂਕਿ ਦੇ ਡੋਂਟ ਨੋ,
2: ਕਰੈਕਟ,
1: ਬਟ ਦਿਸ ਇਜ਼ ਨੋਟ ਬੈਡ, if you like it,
2: yep.
1: you can always educate them.
2: Correct.
1: Ki this is not something out of the box main kha rahe hain.
2: Correct.
1: Hana, ki this is very normal. And if still there is a problem that persists, then we are always there.
2: Hana,
1: ki asi hege haan gal vekhan layi. Ki ek checklist ji tarike naal procedural way che kar do.
2: Te inu je main example dava. So I always say, India is my motherland, correct?
1: Ji.
2: I was born there.
1: Ji.
2: The Australia is my in-laws place. I got married into it.
1: Okay.
2: You know, it's a very simple concept ki karon aayi te in-laws de karde vich aa gayi.
1: Ji, ji.
2: Kuch cheezan main apne ghar wali personality apne naal carry karangi. Kuch rules, regulations te respect main apne in-laws di rakhangi. Je main itthe aake kahwa ki no, my way, to phir kar rehna si. Why did you come here?
1: Ha, eh to hai.
2: But that if you've come here, I want my humanity to be preserved, my respect to be preserved, and I will carry on your legacy as well. कोई तो रीजन थी ना मैं थे आई
1: एक है वैसे है बहुत थिन बहुत थ्रेड तो भी ज्यादा थिन लाइन है ना टू बी पॉम्पस अबाउट समथिंग कि मेरा कि मैं जिथों मेरिया जड़ा उन्होंने एक दसन का तरीका भी है कि अगला बंदा याद रखे है ना यू डोंट नीड टू बी एग्रेसिव हमेशा है ना जो काम हलीमी नाल ते किसी नूं समझा के हो जांदा पार जैसे तुसी कहा ये मैं भी पर्सनल तौर पर वेख्या है वैन मैं इंडिविजुअली किसी कॉकेजन नाल बैठा जो शायद इटालियन बैकग्राउंड या फिर यूरोपियन बैकग्राउंड फ्रॉम एनी वेयर दे कुड बी है ना ज़्यादातर ब्रिट्स इत्थे आके रहिंदे है ना वो भी हो सकते हैं जो तुसी इंडिविजुअलिटी ते किसी नाल बैठदे हो ना तुहानूं पता

0: कि मतलब बुखार तो हर किसी चढ़ सकता, मेनू हो सकता कि वायरल है, किसी होर हो सकता कि
1: उंगली दी इन्फेक्शन करके तो तुसी ओदे लिए वायरल वायरल दी गोली खाई जाओगे तो फिर ओदे नाल
0: कोई फायदा नहीं होना ओदा. That is so right. Very, very wise woman you are. Very good. Very
1: nice. With experience, sir ji, with experience. Do bache, ek pati, maa pyo, bhai bhen. Sikha dende ne.
0: Sikha dende hai cheeza.
1: I've worked very closely with migrant families, Krishna, here. Good 10 years mein counseling ki thi. Phir bachyaan karke hi, I took a break from counseling because oh, vadde ho rahe si. They needed a mother. So, 4 saal mein piche counseling nahi ki thi because they needed me. So school to one, I made sure ki, you know, work from home lita. Ki school to one, I'm there. Chahe main kamre ch nahi baithi, par bache di activity pata chaldi hai. You know, shami unhan de naal, jadon cha peeni hai, sofe te baike chal, mera, unhan nu nahi kehna ki tu mere naal. Mainu kallapan feel ho raha hai. It is all about me, na, mainu kallapan. Aake mainu 10 minute de de. Us 10 minute de vich phir puchna hai. नोआ किदां दा सी फॉर एग्जाम्पल उहदा फ्रेंड है जे तो बड़ा अच्छा रिस्पोंस आ गया बड़ा चंगा है जे हाँ ठीक सी तो तुहानू पता लगे कि स्कूल दे विच कुछ होया है टच डिफरेंट टॉपिक्स एंड उहना दे नाल उस वेले कई वारी ओह कॉन्वर्सेशन्स करो जिहड़ी बड़ी हार्ड ने गुड टच बैड टच में ओवर कप ऑफ टी कीता अपने बच्चियां दे नाल यू नो
0: And it gets awkward.
1: It gets very awkward. Yeah. Especially with my son. With my daughter, I was still okay. With my son, I had to have that conversation. I have my husband. You know, it's a man-man thing.
0: Fair enough. But
1: I had to have that conversation. And there was talk about drugs. There was talk about smoking and alcohol. It topics... comfortable topics nahi ne
0: and eh sab oh cheezan ne jo shayad sanu lagda ki bahut dur hai par inna dur hai nahi bachcha
1: je main gal na kardi mainu ta pata chalya mera beta 8th class de vich si te 6th class to onu vaping da pata si kyunki bacche school vape leke aande si and I said beta fir ki kita kehnde nahi mainu school de vich toilet ch bacche ne keha tu try karni hai main onu keha nahi and mera dil andro ta beh gaya main keha main hun gussa vi chadya ki tu pehla kyun nahi dassya par main keha chalo bahut changa kita beta ji but why did you say no I wanted to understand. He says, Mom, I'm 8. Vaping, oh, twadi brain cells mar din that. Sadi teacher ne dasya. So as a mother, you feel comfortable ki bete nu right and wrong pata hai.
0: But it cannot be the case every time.
1: Every time. And I told him, it was very, I said, beta ji, dekho, I'm proud of you. Par je kadhi vi tusi, kuch vi kita, I should be the first person to know. I'm not going to be upset, but mom can be there je kuch kharab ho jaye, if something goes wrong. And he's looking at me, he says, you're the only one who says that. Kisi aur ki mummy ho to thappa laga deti. I said, andro ta dil kar raha si, par bahar nahi keh sakti.
0: Mere khayal mein isi tarike ta trust bhi hai na.
1: Correct.
0: Banda. So, you touched base on a bit on online gaming. And I mein dekhya ki eh bada... पंगे वाली चीज है बच्चे वास्ते
1: चीज है
0: हल्का जा अपन थोड़ा डिटेल जे दे ऊपर कर पाइए इन इन टर्म्स ऑफ की एक तो है किदा दे प्लेटफॉर्म्स ने जड़ा बच्चे यूज कर रहे हैं एंड देन व्हाट हाउ दे कैन बी ग्रूम्ड आर देयर वेज की ओह रोकी भी जा सकती है कि बच्चा खेलना चाहता खेल ला पर कुछ है तरीका
1: 100% तो नहीं रोकी जा सकती कृष्णा बिकॉज एक जिमें मैं कह रही हूँ रोबलॉक्स हो गया माइनक्राफ्ट होगी सारी गेमिंग जोनस अजकल एक फीचर दे नाल आंदी है चैट दैट मीनस दे कैन हैव अ कॉन्वरसेशन विद देयर फ्रेंड्स एक ग्रुप दे विच खेलते हैं राइट फोर्टनाइट होगी अच्छा ये की होंगे थानू रिक्वेस्ट आती है थानू अपनी टीम भी वड्डी करनी होंगी है ताकि तुम जीत सको सो कई बार उन्ने फ्रेंड्स नहीं होंगे ਇਹ ਬੇਟੇ ਕੋਲੋਂ ਸਿੱਖਿਆ ਲਾਈਕ ਵਾਈ ਹੀ ਡਿਡ ਇਟ ਸੋ ਉਹ ਰੈਂਡਮ ਪੀਪਲ ਦੀ ਰਿਕੁਐਸਟ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਟੀਮ ਵਧਾਣੀ ਹੈ
0: ਫਿਲਹਾਲ ਆਪਾਂ ਇੱਕ ਕੋਐਲੀਸ਼ਨ ਬਣਾ ਲੈਂਦੇ ਹਾਂ ਜਿੱਤਣ ਵਾਸਤੇ
1: ਤੇ ਫਿਰ ਹੁੰਦਾ ਕੀ ਹੈ ਵਾਈਲ ਦੇ ਆਰ ਪਲੇਇੰਗ ਚੈਟ ਚੱਲ ਰਹੀ ਹੈ 101 ਚੈਟ ਵੀ ਤੁਸੀਂ ਪ੍ਰੋਪ ਕਰ ਸਕਦੇ ਹੋ ਤੇ ਕਈ ਵਾਰੀ 101 ਪ੍ਰੋਪ ਹੁੰਦੀ ਹੈ ਯੂ ਪਲੇ ਸੋ ਵੈਲ ਹਾਊ 올ਡ ਆਰ ਯੂ ਬੱਚਾ ਕਹਿੰਦਾ ਆਈ ਐਮ ਪਲੇਇੰਗ ਸੋ ਵੈਲ ਆਈ ਐਮ ਓਨਲੀ 10 ਬੋਲਾ ਗ੍ਰੇਟ ਮੈਨ ਆਈ ਲਵ ਯੋਰ ਸ਼ੂਟਿੰਗ ਸਕਿਲਸ ਤੂੰ ਬੜਾ ਚੰਗਾ ਸ਼ੂਟ ਕਰ ਰਿਹਾ ਬੋਏ ਔਰ ਅ ਗਰਲ ਬੰਦਾ ਕਹਿੰਦਾ ਆਮ ਅ ਗਰਲ ਐਂਡ ਆਈ ਕੈਨ ਸ਼ੂਟ ਵੈਰੀ ਵੈਲ ਤਾਂ ਅੱਗੋਂ ਜਿਹੜਾ ਉਹਨੂੰ ਪਤਾ ਲੱਗਿਆ 10 ਸਾਲ ਦੀ ਕੁੜੀ ਖੇਲ ਰਹੀ ਹੈ ਉਹ 14 ਸਾਲ ਦਾ ਮੁੰਡਾ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਸਟਾਰਟਿੰਗ ਦੇ 2 ਹਫ਼ਤੇ 3 ਹਫ਼ਤੇ ਮਹੀਨਾ ਮਹੀਨਾ ਜਸਟ ਰੈਂਡਮ ਯੂ ਸ਼ੂਟ ਵੈਲ ਯੂ ਸ਼ੂਟ ਵੈਲ ਯੂ ਡੂ ਵੈਰੀ ਵੈਲ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੈਨ ਆਈ ਵਿਸ਼ ਆਈ ਕੁਡ ਯੂ ਨੋ ਸੀ ਯੂ ਵਾਂਸ ਇਹਦੇ ਵਿੱਚ ਤਾਂ ਜਿਹੜਾ ਤੇਰਾ ਐਵਟਾਰ ਹੈ ਉਹ ਜਸਟਿਸ ਨਹੀਂ ਕਰ ਰਿਹਾ ਤੂੰ ਇੰਨਾ ਚੰਗਾ ਖੇਲ ਰਹੀ ਹੈ ਬੱਚਾ 10 ਸਾਲ ਦਾ ਕਿੰਨਾ ਕੁ ਦਿਮਾਗ ਰੱਖਦਾ ਹੈ
0: एंड वो एक जस्ट टू गिव कंटेक्स्ट टू एवरीवन कि ये भी इस तरह नहीं कि लेवल टाइप गेम नहीं है, क्या कि तुसी एक लैंड च हो, एक दुनिया बनी हुई है कि तुसी घूम फिर भी रहे हो,
1: सब कुछ कर रहे हो,
0: जो टास्क वो भी कर रहे पे हो ना, कि
1: क्योंकि दस साल का एडिक्टिव बहुत है, 10 साल का बच्चा 25 साल के बंदे नाल 45 साल के बंदे नाल भी खेल रहा है एंड देयर इज नो वे टू ऑथेंटिकेट इट. लैपटॉप या कंप्यूटर एक कॉमन एरिया दे विच होए. अजकल बच्चों के यू नो स्टडीज सारे उन्होंने मेन रूम दे विच ने, पर जे बच्चे छोटे ने आई वुड स्टिल से 14-15 साल तक प्लीज ट्राई करो कि कॉमन एरिया दे विच उन्होंने कंप्यूटर होए. जे कान ते लगा के भी वो गल कर रहे ने, की गल कर रहे ने, इट इज एन एयर शॉट अवे फ्रॉम यू. ਤੁਸੀਂ ਕਿਚਨ ਚ ਕੰਮ ਕਰੇ ਹੋ, ਡਰਾਇੰਗ ਰੂਮ ਚ ਬੈਠੇ ਹੋ. ਮੇਰਾ ਰੂਲ ਇਹ ਸੀਗਾ ਕਿਉਂਕਿ ਉਹਦੀ ਰੂਮ ਦੇ ਵਿੱਚ ਉਹ ਸੀਗਾ, ਮੈਂ ਨਾਲ ਵਾਲੇ ਰੂਮ ਦੇ ਵਿੱਚ ਆਪਣਾ ਲੈਪਟਾਪ ਖੋਲ ਕੇ ਬੈਠਦੀ ਸੀ, ਦਰਵਾਜ਼ਾ ਉਹਦਾ ਖੁੱਲਾ ਹੁੰਦਾ ਸੀ ਤੇ ਜਿਹੜੀ ਕਨਵਰਸੇਸ਼ਨ ਵੀ ਹੋ ਰਹੀ ਹੈ ਆਈ ਕੁਡ ਰੀਅਲੀ ਸੈਂਸ ਦੈਟ. ਪਲੱਸ ਆਈ ਹੈਡ ਟੂ ਜਿਨ ਆਰਟੀਕਲਸ ਆਉਂਦੇ ਸੀ ਔਨਲਾਈਨ ਵਗੈਰਾ ਕੁਛ, ਮੈਂ ਉਹਨੂੰ ਫਾਰਵਰਡ ਕਰਦੀ ਰਹਿੰਦੀ ਸੀ. 5 ਦੇ ਵਿੱਚ 2 ਵੀ ਦੇਖੇਗਾ ਤੇ ਫਿਰ ਮੈਂ ਜਾ ਕੇ ਪੁੱਛਣਾ ਤੂੰ ਉਹ ਪੜ੍ਹਿਆ ਸੀ, ਅੱਛਾ ਪੜ੍ਹਿਆ ਸੀ, ਉਹਦੇ ਵਿੱਚ ਇਹ ਐਗਜ਼ਾਮਪਲ ਸੀ, ਜਸਟ ਅ ਸਟਡੀ ਪੁਸ਼
0: ਸਟਡੀ ਜਿੰਨਾ ਤੁਸੀਂ
1: ਜਿਵੇਂ ਤੇ ਐਕਸਾਈਟਿਡ ਹੋ ਕੇ ਜਾ. ਤੁਹਾਨੂੰ ਪਤਾ ਬੇਟਾ ਮੈਂ ਇਹ ਚੀਜ਼ ਪੜ੍ਹੀ, ਉਹਦੇ ਵਿੱਚ ਤੁਸੀਂ ਦੇਖਿਆ ਬੱਚੇ ਦੇ ਨਾਲ ਕੀ ਹੋਇਆ, ਫਿਰ ਉਹ ਮਜਬੂਰੀ ਦੇ ਵਿੱਚ ਪੜ੍ਹੇਗਾ. ਅੱਜ ਤੁਹਾਨੂੰ ਕਹੇਗਾ ਮੰਮਾ ਤੁਸੀਂ ਜ਼ਿਆਦਾ ਸੋਚ ਦਿਓ, ਪਰ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ. ਕਦੀ ਵੀ ਲੈਕਚਰ ਬੱਚੇ ਦੇ ਦਿਮਾਗ 'ਚ ਨਹੀਂ ਜਾਏਗਾ. ਰੀਅਲ ਲਾਈਫ ਸਿਚੁਏਸ਼ਨਸ, ਆਪ ਬੇਵਕੂਫ ਬਣ ਜਾਓ. ਬੋਲਣਾ ਅੱਜ ਮੇਰੀ ਫਰੈਂਡ ਮੈਨੂੰ ਕਹਿ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਦਾਂ ਹੋ ਗਿਆ, ਉਹਨਾਂ ਦੇ ਬੱਚੇ ਨੂੰ ਕਿਸੇ ਅੰਕਲ ਨੇ 10 ਸਾਲ ਦਾ ਬਣ ਕੇ ਬੇਵਕੂਫ ਬਣਾ ਲਿਆ. ਇਹ ਕਿੱਦਾਂ ਹੁੰਦਾ? ਦੈਨ ਦਾ ਚਾਈਲਡ ਵਿਲ ਟੇਕ ਯੂ ਟੂ ਦਾ ਗੇਮ, ਐਜੂਕੇਟ ਯੂ. ਤੁਸੀਂ ਉੱਥੇ ਐਜੂਕੇਸ਼ਨ ਨਹੀਂ ਲੈਣੀ, ਤੁਸੀਂ ਇਹ ਦੇਖਣਾ ਕਿ ਤੁਹਾਡੇ ਬੱਚੇ ਨੂੰ ਪਤਾ ਤੇ ਕਿੱਥੇ ਕੀ ਹੋ ਰਿਹਾ. ਯੂ ਹੈਵ ਟੂ ਬੀ ਦੈਟ ਲਿਟਲ ਚਾਈਲਡ ਵਿਦ ਦ ਚਾਈਲਡ.
0: ਦੈਟਸ ਅ ਵੈਰੀ ਗੁੱਡ ਪੁਆਇੰਟ.
1: ਸੋ ਦੈਟ ਇਜ਼ ਹਾਊ ਆਈ ਡਿਡ ਵਿਦ ਬੋਥ ਮਾਈ ਕਿਡਸ.
0: ਓਕੇ,
1: ਦੈਟਸ ਹਾਊ ਮਾਈ ਫਰੈਂਡਸ ਆਰ ਡੂਇੰਗ ਵਿਦ ਦੇਅਰ ਕਿਡਸ ਐਂਡ ਇਟ ਵਰਕਸ.
0: ਐਂਡ ਇੱਕ ਪਾਰਟਿੰਗ ਕੁਐਸਚਨ ਹੈ ਨਾ, ਕਿ ਹੁਣ ਆਪਾਂ ਉਸ ਪੇਰੈਂਟ ਨੂੰ ਜੋ ਪੇਰੈਂਟ ਇਹ ਗੱਲ ਸੁਣ ਰਿਹਾ ਹੈ ਨਾ, ਉਹ ਇਹ ਕੀ ਟੇਕ ਅਵੇ ਨਾ ਲੈਣ ਕਿ ਦੇਰ ਇਜ਼ ਸਮਥਿੰਗ ਜੋ ਮੇਰੇ ਅੰਦਰ ਸ਼ਾਇਦ ਕੁਛ, ਦੇਰ ਇਜ਼ ਸਮਥਿੰਗ ਦੈਟ ਆਈ ਐਮ ਲੈਕਿੰਗ ਹੈ ਨਾ. ਦਿਸ ਇਜ਼ ਨੋਟ ਅਬਾਊਟ ਲੈਕਿੰਗ, ਇਟ ਇਜ਼ ਅਬਾਊਟ ਚੇਂਜਿੰਗ ਤਰੀਕੇ ਹੈ ਨਾ, ਚੇਂਜਿੰਗ ਤਰੀਕੇ. ਵਾਹ, ਵੈਲ ਡਨ. ਤਰੀਕੇ ਚੇਂਜ ਕਰਨੇ, ਇਹ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਨਾ ਮੈਂ ਮਿਕਸ ਹੋ ਜਾਂਦਾ ਥੋੜ੍ਹਾ.
1: ਆਈ ਐਮ ਸੌਰੀ
0: ਪਰ ਵੱਖੋ ਵੱਖਰੇ ਤਰੀਕੇ ਕਿਉਂਕਿ ਮੈਨੂੰ ਲੈ ਕੇ ਆਉਣੇ ਚਾਹੀਦੇ ਨੇ. ਇਸ ਦੇ ਰੂਲ ਆਫ ਥੰਬ, ਕੋਈ ਤਰੀਕਾ, ਕੋਈ ਇੱਕ ਕੀ ਟੇਕ ਅਵੇ ਜੋ ਉਹ ਲੈ ਸਕਣ, ਇੱਕ ਮੋਟਾ ਮੋਟਾ ਕਿ ਇਹ ਤਾਂ ਐਟਲੀਸਟ ਕਰਨਾ ਸ਼ੁਰੂ ਕਰੋ ਐਂਡ ਯੂ ਵਿਲ ਸੀ ਦਾ ਡਿਫਰੈਂਸ. ਜਿਹਨੂੰ ਲੱਗ ਰਿਹਾ ਕਿ ਮੇਰੇ ਬੱਚੇ ਨਾਲ ਅੱਜ ਕਨੈਕਟ ਉਹ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ, ਇੱਕ ਕੀ ਟੇਕ ਅਵੇ ਜੋ ਦਿੱਤਾ ਜਾ ਸਕਦਾ ਆਊਟ ਆਫ ਸਾਰੀ ਚੈਟ?
1: ਪਾਰਟਿਸਿਪੇਟ ਵਿਦ ਦੈਮ ਇਨ ਦੇਅਰ ਲਾਈਫ, ਨਾਟ ਪਾਰਟਿਸਿਪੇਟ ਇਨ ਦੈਮ ਵਿਦ ਯੋਰ ਲਾਈਫ. ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਕਸ ਨਾ ਕਰੋ, ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੋ. ਉਹ ਜੋ ਐਕਟੀਵਿਟੀ ਕਰ ਰਹੇ ਨੇ, 2 ਘੰਟੇ ਲਈ ਨਹੀਂ ਬਹਿਣਾ, 10 ਮਿੰਟ ਲਈ, ਪਰ ਬੇਵਕੂਫ ਬਣ ਜਾਓ. ਆਪਣੇ ਬੱਚਿਆਂ ਨੂੰ ਆਪਣਾ ਪੇਰੈਂਟ ਬਣ ਕੇ ਸਮਝਾਉਣ ਦੀ ਸਮਝਾਉਣ ਦਿਓ. ਦੈਟ ਇਜ਼ ਵੈਨ ਯੂ ਅੰਡਰਸਟੈਂਡ ਉਹਨਾਂ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ. ਇਨਫਿਲਟ੍ਰੇਸ਼ਨ ਕਹਿੰਦੇ ਨਾ, ਤੁਸੀਂ ਧੁਰੰਦਰ ਦੇਖੀਏ, ਰੋ ਏਜੰਟ ਪਾਕਿਸਤਾਨੀ ਬਣ ਕੇ ਉਹਨਾਂ ਦੇ ਵਿੱਚ ਗਿਆ. ਵੀ ਨੀਡ ਟੂ ਬੀ ਦੋਜ਼ ਰੋ ਏਜੰਟਸ ਇਨ ਆਰ ਕਿਡਸ ਫੈਮਿਲੀ. ਯੂ ਹੈਵ ਟੂ ਬੀ ਵਨ ਆਫ ਦੈਮ. ਇਫ ਯੂ ਆਰ ਵਨ ਆਫ ਦੈਮ, ਯੂ ਵਿਲ ਬੀ ਏਬਲ ਟੂ ਕੰਟਰੋਲ ਦੈਮ, ਐਜੂਕੇਟ ਦੈਮ, ਉਹਨਾਂ ਦੀ ਜ਼ਿੰਦਗੀ ਨੂੰ ਸਹੀ ਰਸਤੇ ਬੜੇ ਚੰਗੇ ਤਰੀਕੇ ਨਾਲ ਮੋੜੋਗੇ. ਜੇ ਤੁਸੀਂ ਹਕੂਮਤ ਬਣ ਕੇ ਰਹੋਗੇ ਤਾਂ ਫਿਰ ਉਹ ਪ੍ਰਜਾ ਹੈ, ਉਹ ਬਿਫੜਦੀ ਵੀ ਹੈ, ਉਹ ਛੁਪਾਉਂਦੀ ਵੀ ਹੈ ਤੇ ਕੱਲ ਨੂੰ ਸੱਤਾ ਪਲਟਦੀ ਵੀ ਹੈ. ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੇ ਯੂ ਵਾਂਟ ਟੂ ਬੀ.
0: ਵੈਰੀ ਵੈਲ ਪੁੱਟ, ਵੈਰੀ ਵੈਲ ਪੁੱਟ. ਥੈਂਕ ਯੂ ਦੀਪਿਕਾ ਜੀ, ਥੈਂਕਸ ਫੋਰ ਦਿਸ ਵੈਰੀ ਲਵਲੀ ਐਂਡ ਵੈਰੀ ਐਜੂਕੇਟਿੰਗ ਚੈਟ. ਮੇਰਾ ਬੱਚਾ ਨਹੀਂ ਹੈ ਪਰ ਮੈਨੂੰ ਬਹੁਤ ਜ਼ਿਆਦਾ ਫਿਲਹਾਲ ਰਿਸਪੋਂਸੀਬਿਲਿਟੀ ਫੀਲ ਹੋ ਰਹੀ ਹੈ. ਮੈਂ ਰਾਜਾ ਦੇ ਕਿਸੇ ਬੱਚੇ ਨੂੰ ਹਲਕਾ ਜਿਹਾ ਪੇਰੈਂਟ ਕਰਦਾ ਚਲਾ ਜਾਊਂਗਾ, ਬੇਟਾ ਇਸ ਤਰ੍ਹਾਂ ਨਹੀਂ, ਮੈਂ ਹਾਂ ਤੇਰੇ ਨਾਲ, ਤੂੰ ਦੱਸਿਆ ਕਰ ਗੱਲ, ਕੋਈ ਚੱਕਰ ਵਾਲੀ ਗੱਲ ਨਹੀਂ. ਪਰ ਜੋਕਸ ਅਪਾਰਟ, ਆਪਾਂ ਇੱਦਾਂ ਦੇ ਸ਼ੋਜ਼ ਜਾਂ ਇੱਦਾਂ ਦੀ ਗੱਲਬਾਤ ਇਸ ਕਰਕੇ ਕਰਦੇ ਕਿਉਂਕਿ ਇਟ ਇਜ਼ ਡਾਟਾਬੇਸ ਦੇ ਅੰਦਰ ਆਉਣ ਵਾਲੀਆਂ ਚੀਜ਼ਾਂ ਹੋ ਚੁੱਕੀਆਂ ਹੁਣ ਇਹ ਨਾ, ਕਿ ਮੈਂਟਲ ਹੈਲਥ ਆਉਣ ਵਾਲੇ ਸਮੇਂ 'ਚ, ਹੁਣ ਵੀ ਵੈਸੇ ਕਹਿ ਸਕਦਾ ਆਪਾਂ, ਪਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਪਲੇਗ, ਸਭ ਤੋਂ ਵੱਡਾ ਐਪੀਡੈਮਿਕ ਹੋ ਸਕਦਾ. ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਵੱਧ ਰਹੀ ਹੈ, ਜਨਰੇਸ਼ਨ ਜਿਹੜੇ ਸਾਡੇ ਬੱਚੇ ਆ, ਉਹ ਉਹਦੇ ਫਰੰਟ ਲਾਈਨ 'ਤੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਖਰੇ ਜਿਹੇ ਕਲਚਰ ਵੇਖ ਰਹੇ ਹੋ ਆਪਣੀ ਛੋਟੀ ਜਿਹੀ ਇਸ ਜ਼ਿੰਦਗੀ ਦੇ ਅੰਦਰ ਜਿੰਨੀ ਕੁ ਉਹਨਾਂ ਨੇ ਹਜੇ ਤੱਕ ਦੇਖੀ ਹੈ. ਸੋ ਵੀ ਟਰਾਈ ਟੂ ਹੈਲਪ ਬਾਏ ਬ੍ਰਿੰਗਿੰਗ ਇਨ ਐਕਸਪਰਟਸ ਕਿ ਤੁਸੀਂ ਜਿੰਨਾ ਕੁ ਸਿੱਖ ਸਕੋ ਜਾਂ ਉਹਦੇ ਅੰਦਰ ਵਾਧਾ ਪਾ ਸਕੋ ਉਹਦੇ ਨਾਲ ਦੀ ਰੀਸ ਨਹੀਂ. ਸੋ ਪਲੀਜ਼ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਰੇਡੀਓ ਹਾਂਜੀ 'ਤੇ, ਅਤੇ ਇਸੇ ਤਰ੍ਹਾਂ ਦੇ ਹੋਰ ਵਧੀਆ ਵਧੀਆ ਪ੍ਰੋਗਰਾਮ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 'ਤੇ. ਮੈਂ ਸੀ ਕ੍ਰਿਸ਼ਨਾ, ਕਰਦੇ ਹਾਂ ਗੱਲਬਾਤ ਕਿਸੇ ਹੋਰ ਦਿਨ ਦੁਬਾਰਾ. ਥੈਂਕ ਯੂ.
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ. ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ Point Cook, call 0493-536-042. Melbourne de South East ilake de sare builders te bricklayers layers le khush khabri. Tuhadi har building de structure di ek majboot neev ate damdar pehchan dein layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ. ਕੰਟੈਕਟ 0423-102-900, ਈਮੇਲ sales@ozlintels.au. ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ. ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ. ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ. ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ. ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ.
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ. ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ. ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ. ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ. ਕਾਲ 0390-8-6655 ਔਰ ਵਿਜ਼ਿਟ tireforce.com.au.
2: Orbit Homes apne iradiyan waang sirf imarat nahi balki apne har ek grahak layi banaunde ne unhan de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te.
5: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗ ਵੱਧ ਗਈ.
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ.
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ. ਕਾਲ ਸਨ ਕਰੰਟ 0448-0646-494 ਤੇ. ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ. ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ.
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ,
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au.
7: ਯਾਦ ਰੱਖੋ 9077-9733.
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ.
9: ਹਮਾਰੇ ਸਮਾਜ ਮੇਂ ਟੀਚਰ ਬਹੁਤ ਮਹੱਤਵਪੂਰਨ ਹੋਤੇ ਹੈ, ਵੇ ਕਈ ਲੋਗੋਂ ਕੋ ਪ੍ਰੇਰਿਤ ਪ੍ਰੋਤਸਾਹਿਤ ਕਰਤੇ ਹੈ ਔਰ ਉਨਕੇ ਜੀਵਨ ਮੇਂ ਵਾਸਤਵਿਕ ਪ੍ਰਭਾਵ ਡਾਲ ਰਹੇ ਹੈ। ਯਹਾਂ ਵਿਕਟੋਰੀਆ ਮੇਂ ਵਿਭਿੰਨ ਪ੍ਰਿਸ਼ਠਭੂਮੀਓ ਸੇ ਸੰਬੰਧਿਤ ਟੀਚਰੋਂ ਕਾ ਹੋਣਾ ਮਹੱਤਵਪੂਰਨ ਹੈ ਔਰ ਇਸਸੇ ਵਿਦਿਆਰਥੀਓ ਕੀ ਸ਼ਿਕਸ਼ਾ ਮੇਂ ਲਾਭ ਮਿਲ ਸਕਤਾ ਹੈ। ਯਦੀ ਆਪ ਯਾ ਆਪਕਾ ਕੋਈ ਜਾਣਕਾਰ ਯਹਾਂ ਵਿਕਟੋਰੀਆ ਮੇਂ ਟੀਚਰ ਬਣਨਾ ਚਾਹਤਾ ਹੈ ਤੋ ਕਈ ਪ੍ਰਕਾਰ ਕੇ ਟੀਚਿੰਗ ਕੋਰਸ ਉਪਲਬਧ ਹੈ। ਆਪ ਸਕਾਲਰਸ਼ਿਪ ਕੇ ਲਿਏ ਵੀ ਪਾਤਰ ਹੋ ਸਕਤੇ ਹੈ ਤਾਂ ਕਿ ਆਪਕੋ ਹਾਈ ਸਕੂਲ ਟੀਚਰ ਬਣਨੇ ਮੇਂ ਸਹਾਇਤਾ ਮਿਲ ਸਕੇ। ਟੀਚਿੰਗ ਮੇਂ ਕਰੀਅਰ ਬਣਾਏ, ਇਸਸੇ ਜੁੜੀ ਔਰ ਅਧਿਕ ਜਾਣਕਾਰੀ ਕਾ ਪਤਾ ਲਗਾਨੇ ਕੇ ਲਿਏ ਟੀਚ ਦਾ ਫਿਊਚਰ ਸਰਚ ਕਰੇ। ਵਿਕਟੋਰੀਆ ਸਰਕਾਰ, ਮੈਲਬਨ ਦੁਆਰਾ ਪ੍ਰਾਧਿਕ੍ਰਿਤ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਮਈ 2026 ਔਰ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਅੱਜ ਤੱਕ ਦੇ ਦਿਨ ਦਾ ਤੁਹਾਡੇ ਤੱਕ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਟਰੰਪ ਦੀ ਕਿਊਬਾ ਨੂੰ ਦਿੱਤੀ ਧਮਕੀ ਦੇ ਬਾਰੇ ਤਾਂ ਤੁਸੀਂ ਸੁਣ ਹੀ ਲਿਆ ਹੋਣਾ, ਹੁਣ ਤੱਕ ਤਾਂ ਖਬਰਾਂ ਆ ਗਈਆਂ ਸੀ, ਪਰ ਕਿਊਬਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਸੰਕਟ ਪੈਦਾ ਕੀਤਾ ਜਾ ਰਿਹਾ ਜਾਂ ਹੋ ਗਿਆ, ਇਸ ਦੇ ਨਾਲ ਜੁੜੀ ਇਹ ਖਬਰ ਹੈ ਤਾਂ ਕਿ ਕਿਊਬਾ ਨੂੰ ਵੀ ਸਮੇਂ ਰਹਿੰਦਿਆਂ ਹੋਇਆਂ ਤਹਿਸ ਨਹਿਸ ਕੀਤਾ ਜਾ ਸਕੇ। ਕਿਊਬਾ ਆਪਣੇ ਪੂਰੇ ਇਤਿਹਾਸ ਦੇ ਕਾਲ ਦੇ ਹੁਣ ਤੱਕ ਦੇ ਸਭ ਤੋਂ ਭਿਆਨਕ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਹ ਲਗਭਗ ਕੁਝ ਉਸੇ ਹੀ ਤਰੀਕੇ ਦਾ ਸੰਕਟ ਹੈ ਜਿਵੇਂ ਵੈਨਜ਼ੂਏਲਾ ਦੇ ਵਿੱਚ ਪੈਦਾ ਕੀਤਾ ਗਿਆ ਸੀ। ਤੇਲ ਦੀ ਭਾਰੀ ਕੀਮਤ ਹੋ ਗਈ ਹੈ, ਬਿਜਲੀ ਸਪਲਾਈ ਮਿਲ ਨਹੀਂ ਰਹੀ, ਜਲ ਸਪਲਾਈ ਕਾਰਨ ਵੀ ਲੋਕ ਪ੍ਰਭਾਵਿਤ ਹੋਏ ਪਏ ਨੇ। ਲਗਭਗ 30 ਲੱਖ ਲੋਕ ਹਰ ਰੋਜ਼ ਪਾਣੀ ਦੀ ਬੂੰਦ ਬੂੰਦ ਦੇ ਲਈ ਤਰਸ ਰਹੇ ਨੇ। ਸਰਕਾਰੀ ਅਧਿਕਾਰੀਆਂ ਨੇ ਇਸ ਮਾੜੀ ਹਾਲਤ ਦੇ ਲਈ ਅਮਰੀਕਾ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ। ਦੇਸ਼ ਦਾ ਜਲ ਸਪਲਾਈ ਵਿਭਾਗ ਆਪਣੀ ਲੋੜ ਦਾ ਸਿਰਫ 37% ਤੇਲ ਹੀ ਹਾਸਲ ਕਰ ਪਾ ਰਿਹਾ। ਪਾਣੀ ਦੀ ਪੰਪਿੰਗ ਦੇ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਬਿਜਲੀ ਦੀ ਖਪਤ ਜਿਹੜੀ ਹੈ ਉਹ ਤੇਲ ਦੇ ਨਾਲ ਪੂਰੀ ਕੀਤੀ ਜਾਂਦੀ ਹੈ। ਪਰ ਹੁਣ ਜਦੋਂ ਤੇਲ ਦੀ ਕਮੀ ਹੈ, ਨਾ ਸਿਰਫ ਪਾਣੀ ਦੀ ਸਪਲਾਈ ਰੁਕੀ ਪਈ ਹੈ ਸਗੋਂ ਪਾਈਪਾਂ ਦੀ ਸਫਾਈ, ਮੁਰੰਮਤ, ਕੈਮੀਕਲਸ ਦੀ ਦਰਾਮਦ, ਸਾਰਾ ਕੰਮ ਠੱਪ ਹੋਇਆ ਪਿਆ। ਕਿਊਬਾ ਦੀ ਲਗਭਗ 1 ਕਰੋੜ ਦੇ ਆਸ ਪਾਸ ਦੀ ਆਬਾਦੀ ਹੈ ਔਰ ਰੁਕ ਰੁਕ ਕੇ ਜਲ ਸਪਲਾਈ ਦੇ ਕਾਰਨ ਸਾਰੀ ਹੀ ਆਬਾਦੀ ਪਰੇਸ਼ਾਨ ਹੋ ਚੁੱਕੀ ਹੈ। ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ, ਕੋਈ ਇੱਕ ਕਿੱਤਾ ਨਹੀਂ ਹੈ। ਇਸ ਦੇ ਨਾਲ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰੋਜ਼ਾਨਾ ਦੇਸ਼ ਦੇ ਵਿੱਚ 20-20 ਘੰਟੇ ਲੰਮੇ ਬਿਜਲੀ ਦੇ ਕੱਟ ਲੱਗ ਰਹੇ ਨੇ। ਕਿਊਬਾ ਦੇ ਰਾਜਧਾਨੀ ਸ਼ਹਿਰ ਹਵਾਨਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਪੂਰਾ ਦਾ ਪੂਰਾ ਢਾਂਚਾ ਜਿਹੜਾ ਜਿੱਥੇ ਇਸ ਵਕਤ ਵੱਡੀ ਆਬਾਦੀ ਹੈ ਉੱਥੇ ਵੀ ਇਹ ਜ਼ੋਰ ਪਿਆ ਹੋਇਆ। ਕਈ ਇਲਾਕਿਆਂ 'ਚ ਟੈਂਕਰਾਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਨਾਕਾਫੀ ਹੈ। ਰਿਪੋਰਟਾਂ ਦੇ ਮੁਤਾਬਕ ਜਨਵਰੀ ਮਹੀਨੇ ਤੋਂ ਅਮਰੀਕਾ ਨੇ ਕਿਊਬਾ ਦੇ ਉੱਤੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਨੇ। ਕਿਊਬਾ ਨੂੰ ਨਾ ਤਾਂ ਕੋਈ ਹੋਰ ਗੁਆਂਢੀ ਦੇਸ਼ ਤੇਲ ਦੇ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇਸ਼ਾਂ 'ਤੇ ਵੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਹੜੇ ਭਵਿੱਖ 'ਚ ਵੀ ਕਿਊਬਾ ਨੂੰ ਤੇਲ ਵੇਚਣਗੇ। ਜ਼ਿਕਰਯੋਗ ਹੈ ਕਿ ਕਿਊਬਾ ਆਪਣੀ ਲੋੜ ਦਾ ਸਿਰਫ 40% ਤੇਲ ਹੀ ਖੁਦ ਪੈਦਾ ਕਰਦਾ, ਬਾਕੀ ਦੇ ਲਈ ਉਹ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ। ਵਿੱਤੀ ਸੰਕਟ ਇੰਨਾ ਗਹਿਰਾ ਗਿਆ ਹੈ ਕਿ ਵਿਭਾਗ ਪਹਿਲੇ ਸਾਲਾਨਾ ਜਿਹੜਾ $100 ਮਿਲੀਅਨ ਦਾ ਪਹਿਲਾਂ ਉਹਨਾਂ ਨੇ ਪੁਰਜ਼ੇ ਖਰੀਦੇ ਸੀਗੇ, ਉਹ ਵੀ ਹੁਣ ਉਹਨਾਂ ਦੀ ਖਰੀਦਦਾਰੀ ਨਹੀਂ ਕਰ ਪਾ ਰਹੇ ਨੇ, ਹੋਰ ਨਵੇਂ ਪੁਰਜ਼ੇ ਵੀ ਨਹੀਂ ਖਰੀਦ ਪਾ ਰਹੇ ਨੇ, ਨਵੀਂ ਖਰੀਦ ਵੀ ਨਹੀਂ ਹੋ ਪਾ ਰਹੀ ਹੈ। ਉੱਧਰ ਖਾੜੀ ਦੇਸ਼ਾਂ ਦੇ ਵਿੱਚ ਜਾਰੀ ਤਣਾਅ ਅਤੇ ਸ਼ਿਪਿੰਗ ਰੁਕਾਵਟਾਂ ਦੇ ਵਿਚਕਾਰ ਆਮ ਲੋਕਾਂ ਦੇ ਲਈ ਰਾਹਤ ਦੀ ਖਬਰ ਆ ਸਕਦੀ ਹੈ, ਆਈ ਨਹੀਂ ਹੈ। ਅਮਰੀਕਾ ਦੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕੌਟ ਬੈਸੈਂਟ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੋਰਮੋਜ਼ ਸਟ੍ਰੇਟ ਦੇ ਵਿੱਚ ਸ਼ਿਪਿੰਗ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਵਿਸ਼ਵ ਪੱਧਰ ਦੇ ਉੱਤੇ ਤੇਲ ਦੀ ਕਮੀ ਦੇ ਵਿੱਚ ਜਿਹੜੀ ਗਿਰਾਵਟ ਆਈ ਹੋਈ ਹੈ ਉਹ ਤੇਜ਼ੀ ਦੇ ਨਾਲ ਪੂਰੀ ਹੋਏਗੀ। ਦੱਸ ਦਈਏ ਕਿ ਇਸ ਸਮੇਂ ਲਗਭਗ 2000 ਜਹਾਜ਼ ਖਾੜੀ ਤੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਨੇ। ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਇਹ ਰਸਤਾ ਖੁੱਲ੍ਹੇਗਾ ਤੇਲ ਦੀ ਸਪਲਾਈ ਵੱਧ ਜਾਏਗੀ, ਕੀਮਤਾਂ ਹੇਠਾਂ ਆ ਜਾਣਗੀਆਂ। ਊਰਜਾ ਸੰਕਟ ਦਾ ਬਣਿਆ ਹੋਇਆ ਡਰ ਵੀ ਦੁਨੀਆ ਭਰ ਦੇ ਵਿੱਚ ਉਹਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿਉਂਕਿ ਹਾਲੇ ਬਾਜ਼ਾਰ 'ਚ ਸਪਲਾਈ ਵੀ ਮਜ਼ਬੂਤ ਨਹੀਂ ਸੀ। ਬੈਸੈਂਟ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਜਿਹੜੇ ਜੀਓਪੋਲੀਟੀਕਲ ਸਿਚੁਏਸ਼ਨ ਹੈ ਇਸ ਵਕਤ, ਮਈ ਮਹੀਨੇ ਦੇ ਵਿੱਚ ਜੋ ਵੀ ਸੀ ਸੋ ਸੀ, ਹੁਣ ਜੂਨ ਮਹੀਨੇ ਦੇ ਵਿੱਚ ਇਹ ਸਿਚੁਏਸ਼ਨ ਬਦਲ ਸਕਦੀ ਹੈ। ਉਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਕੋਈ ਵੀ ਸਮਝੌਤਾ ਟੇਬਲ ਦੇ ਉੱਤੇ ਨਹੀਂ ਪਿਆ। ਅਮਰੀਕਾ ਹਮੇਸ਼ਾ ਦੀ ਤਰ੍ਹਾਂ ਬਿਆਨ ਦੇ ਰਿਹਾ, ਸ਼ਿਪਿੰਗ ਆਮ ਵਰਗੇ ਹੁੰਦੇ ਹੀ ਗੈਸੋਲੀਨ ਦੀਆਂ ਕੀਮਤਾਂ ਵੀ ਰਾਹ 'ਤੇ ਆ ਜਾਣਗੀਆਂ, ਪਰ ਇਹ ਕਦੋਂ ਹੋਣਗੀਆਂ ਜਾਂ ਕਿਵੇਂ ਹੋਏਗਾ ਇਹ ਕਾਫੀ ਹੱਦ ਤੱਕ ਅਮਰੀਕਾ ਦੇ ਉੱਤੇ ਨਿਰਭਰ ਕਰਦਾ। ਹੋਰਮੋਜ਼ ਸਟ੍ਰੇਟ ਦੇ ਰਾਹੀਂ ਬੈਸੈਂਟ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨੂੰ ਨਿਰਵਿਘਨ ਚਲਾਉਣਾ ਵੀ ਟਰੰਪ ਸਰਕਾਰ ਦਾ ਇੱਕ ਟੀਚਾ ਹੋਏਗਾ। ਹੁਣ ਤੱਕ ਤਾਂ ਨਿਰਵਿਘਨ ਹੀ ਚੱਲਦਾ ਸੀ, ਪਰ ਅਮਰੀਕਾ ਦੇ ਜੰਗ ਤੋਂ ਬਾਅਦ ਇਰਾਨ ਅਤੇ ਓਮਾਨ ਨੇ ਰਲ ਕੇ ਇਸ ਰਾਹ ਦੇ ਉੱਤੇ ਟੋਲ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ, ਜਿਸ ਤੋਂ ਅਮਰੀਕਾ ਵੀ ਹੁਣ ਨਾਰਾਜ਼ ਨਜ਼ਰ ਆ ਰਿਹਾ। ਉੱਥੇ ਭਾਰਤ ਦੇ ਖਿਲਾਫ ਜਿਹੜਾ ਮਾਹੌਲ ਇੱਕ ਆਸਟ੍ਰੇਲੀਆ ਦੇ ਵਿੱਚ ਬਣਿਆ ਸੀ, ਅਮਰੀਕਾ ਦੇ ਵਿੱਚ ਬਣਿਆ ਸੀ, ਉਹ ਹੁਣ ਬਰਤਾਨੀਆ ਦੇ ਵਿੱਚ ਵੀ ਲਗਾਤਾਰ ਵੱਧ ਰਿਹਾ। ਬਰਤਾਨੀਆ ਦੇ ਇੱਕ ਪਾਰਲੀਮੈਂਟੇਰੀਅਨ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਭਾਰਤ ਅਤੇ ਪਾਕਿਸਤਾਨ ਤੋਂ ਆਏ ਪ੍ਰਵਾਸੀਆਂ ਦੇ ਬਾਰੇ ਬਿਆਨ ਦਿੱਤਾ। ਬਰਤਾਨੀਆ ਦੀ ਦੱਖਣਪੰਥੀ ਪਾਰਟੀ ਰਿਸਟੋਰ ਬ੍ਰਿਟੇਨ ਸ਼ੁਰੂ ਕਰਨ ਵਾਲੇ ਰੁਪਰਟ ਲਵ ਨੇ ਕਿਹਾ ਹੈ ਕਿ ਲੱਖਾਂ ਦੀ ਗਿਣਤੀ 'ਚ ਭਾਰਤੀ ਅਤੇ ਪਾਕਿਸਤਾਨੀ ਜਿਹੜੇ ਬ੍ਰਿਟਿਸ਼ ਲੋਕਾਂ ਦੀਆਂ ਨੌਕਰੀਆਂ ਖਾ ਰਹੇ ਨੇ। ਹਾਲੀਆ ਦਿਨਾਂ 'ਚ ਰਿਫੋਰਮ UK ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਰੁਪਰਟ ਲੋਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਲੱਖਾਂ ਉਹਨਾਂ ਭਾਰਤੀਆਂ ਨੂੰ ਪਾਕਿਸਤਾਨੀਆਂ ਨੂੰ ਇੱਥੇ ਲਿਆਇਆ ਜਾਣਾ ਚਾਹੀਦਾ ਸੀ ਜਿਹੜੇ ਬ੍ਰਿਟਿਸ਼ ਰੁਜ਼ਗਾਰ ਖਾ ਗਏ ਨੇ। ਜੇਕਰ ਲੋਕ ਮੈਨੂੰ ਇਸ ਦੇ ਲਈ ਰੇਸਿਸਟ ਕਹਿਣ, ਨਸਲਵਾਦੀ ਕਹਿਣ ਤਾਂ ਠੀਕ ਹੈ, ਠੀਕ ਹੈ। ਇਸ ਤੋਂ ਪਹਿਲਾਂ ਇੱਕ ਪੋਸਟ 'ਚ ਰਪਰਟ ਲੋਵ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਉੱਤਰ ਪੱਛਮੀ ਹਿੱਸਿਆਂ 'ਚ ਕੁਝ ਇਲਾਕਿਆਂ 'ਚ ਜਾਣ 'ਚ ਅਜਿਹਾ ਲੱਗਦਾ ਜਿਵੇਂ ਉਹ ਇੰਗਲੈਂਡ 'ਚ ਹੈ ਹੀ ਨਹੀਂ, ਇੰਝ ਲੱਗਦਾ ਏਸ਼ੀਆ ਜਾਂ ਕਿਸੇ ਹੋਰ ਦੇਸ਼ 'ਚ ਪਹੁੰਚ ਗਏ। ਇਹ ਗਲਤੀ ਦੇ ਨਾਲ ਨਹੀਂ ਹੋਇਆ, ਲੇਬਰ ਰਿਫੋਰਮ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਜਾਣ ਬੁੱਝ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਔਰ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਇੱਥੇ ਵਸਾਇਆ ਹੈ ਅਤੇ ਇੱਥੋਂ ਦਾ ਰੁਜ਼ਗਾਰ ਖੁੱਸਿਆ, ਇੱਥੋਂ ਦੇ ਭਾਈਚਾਰਿਆਂ ਨੂੰ ਖਤਮ ਕੀਤਾ। ਉਹਨਾਂ ਨੇ ਬਰਤਾਨੀਆ ਦੇ ਮੁਸਲਿਮ ਭਾਈਚਾਰੇ ਨੂੰ ਵੀ ਨਿਸ਼ਾਨੇ 'ਤੇ ਲਿਆ, ਕਿਹਾ ਕਿ 2-3 ਜਾਂ 4 ਬੁਰਕੇ ਪਹਿਣ ਕੇ ਮਹਿਲਾਵਾਂ ਦੇ ਨਾਲ ਘੁੰਮਦੇ ਪੁਰਸ਼ ਉਹਨਾਂ ਨੂੰ ਦੇਖ ਕੇ ਨਫ਼ਰਤ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਮੈਨਚੈਸਟਰ ਦੀ ਬਾਜ਼ਾਰ ਵਾਲੀਆਂ ਸੜਕਾਂ ਇਸਲਾਮਿਕ ਬਣਦੀਆਂ ਜਾ ਰਹੀਆਂ ਨੇ, ਇਮੀਗ੍ਰੇਸ਼ਨ ਤੋਂ ਕਲੋਨਾਈਜੇਸ਼ਨ ਯਾਨੀ ਕਬਜ਼ਾ ਦੱਸਿਆ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਿੱਚ ਵੀਰਵਾਰ ਦੇਰ ਰਾਤ ਨਿਰਮਾਣ ਅਧੀਨ ਪੁਲ ਡਿੱਗਣ ਦੇ ਚੱਲਦਿਆਂ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ 'ਚ ਦਬਣ ਦੇ ਚੱਲਦਿਆਂ 3 ਮਜ਼ਦੂਰ ਹੋਰ ਰੈਸਕਿਊ ਕਰਕੇ ਹਸਪਤਾਲ ਭੇਜ ਦਿੱਤੇ ਗਏ। ਹਾਦਸਾ ਵੀਰਵਾਰ ਦੇਰ ਰਾਤ ਹੋਇਆ ਜਦੋਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। 2 ਮਜ਼ਦੂਰ ਹਮੀਰਪੁਰ ਅਤੇ 4 ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਬਚਾਅ ਕਾਰਜ ਰਾਤ ਭਰ ਜਾਰੀ ਰਹੇ ਸੀ। JCP ਦੀ ਮਦਦ ਦੇ ਨਾਲ ਮਲਬਾ ਹਟਾ ਕੇ ਮਜ਼ਦੂਰਾਂ ਨੂੰ ਕੱਢਿਆ ਗਿਆ, ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪਰ ਹਾਦਸੇ ਤੋਂ ਬਾਅਦ ਪੁਲ ਨਿਰਮਾਣ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਅਪਣਾਏ ਜਾਣ ਵਾਲੇ ਮਾਨਕਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਦੇ ਆਦੇਸ਼ ਤਾਂ ਦੇ ਦਿੱਤੇ ਗਏ ਨੇ, ਪਰ ਇਹ ਪਤਾ ਲਗਾਇਆ ਜਾ ਰਿਹਾ ਕਿ ਹਾਦਸਾ ਕੇਵਲ ਖਰਾਬ ਮੌਸਮ ਦੀ ਵਜ੍ਹਾ ਦੇ ਚੱਲਦਿਆਂ ਹੋਇਆ ਜਾਂ ਨਿਰਮਾਣ ਕਾਰਜ ਦੇ ਵਿੱਚ ਵੀ ਲਾਪਰਵਾਹੀ ਵਰਤੀ ਗਈ ਸੀ। ਉੱਥੇ ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਨੇ ਮੁੱਖ ਮੰਤਰੀ ਸਿੱਧਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਦੇ ਨਾਲ ਉਹ ਕਾਰਜਵਾਹਕ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਨਾ ਜਾਰੀ ਰੱਖਣਗੇ ਜਦ ਤੱਕ ਅਗਲੇ ਮੁੱਖ ਮੰਤਰੀ ਜੋ ਕਿ DK ਸ਼ਿਵ ਕੁਮਾਰ ਨੇ ਉਹ ਨਹੀਂ ਬਣ ਜਾਂਦੇ। ਰਾਜਪਾਲ ਗਹਿਲੋਤ ਬੁੱਧਵਾਰ ਰਾਤ ਫੈਮਿਲੀ ਐਮਰਜੈਂਸੀ ਦੇ ਕਾਰਨ ਇੰਦੌਰ ਚਲੇ ਗਏ ਸੀ। ਇਸ ਤੋਂ ਬਾਅਦ ਸਿੱਧਰਮਈਆ ਦੁਪਹਿਰ ਵੇਲੇ ਵੀਰਵਾਰ ਦੇ ਦਿਨ ਰਾਜਭਵਨ ਪਹੁੰਚੇ, ਫਿਰ ਆਪਣਾ ਅਸਤੀਫਾ ਸੌਂਪਿਆ। ਕਰਨਾਟਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਚਲਦੀ ਟਰਮ ਦੇ ਵਿੱਚ ਅਸਤੀਫਾ ਰਾਜਪਾਲ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪਿਆ ਹੋਵੇ। ਸਿੱਧਰਮਈਆ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਅੱਜ ਸ਼ਨੀਵਾਰ ਜਾਂ ਭਲਕੇ ਐਤਵਾਰ ਦੇ ਦਿਨ ਕਾਂਗਰਸ ਦੇ ਵਿਧਾਇਕ ਦਲਾਂ ਦੀ ਬੈਠਕ ਬੁਲਾਉਣ ਦਾ ਐਲਾਨ ਕਰ ਸਕਦੀ ਹੈ। ਸਿੱਧਰਮਈਆ ਅਤੇ ਉਹਨਾਂ ਦੇ ਅਧਿਕਾਰੀ DK ਸ਼ਿਵ ਕੁਮਾਰ ਨੂੰ ਨਵੇਂ ਮੰਤਰੀ ਮੰਡਲ ਦੇ ਲਈ ਵੀ ਸੱਦਾ ਦਿੱਤਾ ਜਾ ਸਕਦਾ। ਦੱਸ ਦੇਈਏ ਕਿ ਇਸ ਦਰਮਿਆਨ ਇੱਕ ਵੱਡੀ ਘਟਨਾ ਇਹ ਵੀ ਵਾਪਰੀ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧਰਮਈਆ ਨੇ ਸ਼ੁੱਕਰਵਾਰ ਦਾ ਦਿਨ ਆਪਣੇ ਬੇਟੇ ਯਤਿੰਦਰ ਸਿੱਧਰਮਈਆ ਦੇ ਨਾਲ ਦਸ ਜਨਪਥ ਆਵਾਸ ਯਾਨੀ ਕਿ ਰਾਹੁਲ ਗਾਂਧੀ ਦੇ ਘਰ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਇਸ ਨੂੰ ਅਹਿਮ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਸਿੱਧਰਮਈਆ ਤੱਕ ਪਹਿਲਾਂ ਕਾਂਗਰਸ ਦੀ ਹਾਈਕਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੰਦੇ ਹਾਂ। ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਠੁਕਰਾ ਦਿੱਤੀ ਸੀ। ਸਿੱਧਰਮਈਆ ਕਾਂਗਰਸ ਦੀ ਅਗਵਾਈ ਦੇ ਨਾਲ ਆਪਣੀ ਅਗਲੀ ਰਾਜਨੀਤਕ ਚਰਚਾ ਕਰਨਗੇ ਔਰ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਉਹ ਕਰਨਾਟਕ 'ਚ ਰਹਿਣਾ ਚਾਹੁੰਦੇ ਨੇ। ਪਾਰਟੀ ਆਲਾ ਕਮਾਨ ਦੀ ਤਰਫ ਤੋਂ ਸੁਝਾਈ ਗਈ ਕਿਸੇ ਵੀ ਕੇਂਦਰੀ ਜ਼ਿੰਮੇਵਾਰੀ 'ਚ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਉੱਧਰ ਸੁਪਰੀਮ ਕੋਰਟ ਨੇ ਮੁਕੱਦਮਿਆਂ ਦੇ ਨਿਪਟਾਰੇ ਦੇ ਵਿੱਚ ਦੇਰੀ ਦੇ ਉੱਤੇ ਹੋਰ ਹੀ ਚਿੰਤਾ ਜਤਾਉਂਦਿਆਂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਸ ਨੂੰ ਹੁਕਮ ਦਿੱਤੇ ਨੇ ਕਿ ਕਿਸੇ ਵੀ ਮਾਮਲੇ 'ਚ ਸੁਰੱਖਿਅਤ ਮਾਮਲਾ ਰੱਖਣ ਦੇ ਲਈ ਤਾਰੀਖ 3 ਮਹੀਨੇ ਤੋਂ ਵੱਧ ਨਾ ਰੱਖੀ ਜਾਵੇ ਔਰ ਜੇਕਰ ਰੱਖੀ ਜਾਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫੈਸਲਿਆਂ ਦੇ ਵਿੱਚ ਦੇਰੀ ਅਦਾਲਤਾਂ ਦੇ ਵਿੱਚ ਨਿਆਂ ਦੇ ਲਈ ਆਉਣ ਵਾਲੇ ਲੋਕਾਂ ਦੇ ਲਈ ਇੱਕ ਚੰਗੀ ਉਦਾਹਰਣ ਸੈੱਟ ਨਹੀਂ ਕਰਦੀਆਂ। ਕਾਨੂੰਨੀ ਖਬਰਾਂ ਅਤੇ ਵਿਸ਼ਲੇਸ਼ਕਾਂ ਦੇ ਨਾਲ ਜੁੜੀ ਹੋਈ ਵੈਬਸਾਈਟ ਲਾਈਵ ਲਾਅ ਦੇ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮੌਲੀਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਅਤੇ ਵਿਅਕਤੀਗਤ ਸੁਤੰਤਰਤਾ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਉੱਤੇ ਤਾਂ ਘੱਟੋ ਘੱਟ ਤੇਜ਼ੀ ਦੇ ਨਾਲ ਫੈਸਲਾ ਲਿਆ ਜਾਣਾ ਚਾਹੀਦਾ। ਜੇਕਰ ਹਾਈ ਕੋਰਟ ਨੂੰ ਇਹ ਲੱਗਦਾ ਹੈ ਕਿ ਕੋਈ ਮਾਮਲਾ ਸੁਰੱਖਿਅਤ ਰੱਖਣਾ, ਉਸ 'ਚ ਫੈਸਲਾ ਨਹੀਂ ਦੇਣਾ, ਤਾਂ ਅਗਲੇ ਦਿਨ ਤੱਕ ਅਪਲੋਡ ਕਰਕੇ ਦੇ ਦਿੱਤਾ ਜਾਵੇ। ਜ਼ਮਾਨਤ ਜਾਂ ਦੂਸਰੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਤੁਰੰਤ ਜੇਲ੍ਹ ਪ੍ਰਸ਼ਾਸਨ ਤੱਕ ਲਿਖਤੀ ਕਾਰਵਾਈ ਭੇਜ ਦਿੱਤੀ ਜਾਣੀ ਚਾਹੀਦੀ ਹੈ। ਉੱਥੇ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਯਾਨੀ RBI ਨੇ ਬਿਆਨ ਦਿੱਤਾ ਹੈ ਕਿ ਮੌਜੂਦਾ ਦਿੱਕਤਾਂ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਬਣੀ ਰਹੇਗੀ। ਖਬਰ ਏਜੰਸੀ PTI ਦੇ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ RBI ਨੇ ਕਿਹਾ ਕਿ ਮਹਿੰਗਾ ਫਿਊਲ, ਸਪਲਾਈ ਚੇਨ ਦੀਆਂ ਦਿੱਕਤਾਂ ਅਤੇ ਵਿਸ਼ਵ ਬਾਜ਼ਾਰ ਦੇ ਵਿੱਚ ਆਈ ਚੁਣੌਤੀਆਂ ਦੇ ਬਾਵਜੂਦ ਚਾਲੂ ਵਿੱਤ ਵਰ੍ਹੇ ਦੇ ਅੰਦਰ ਭਾਰਤ ਦੀ ਅਰਥ ਵਿਵਸਥਾ ਦੀ ਯਾਤਰਾ ਮਜ਼ਬੂਤ ਰਹੇਗੀ। ਮਜ਼ਬੂਤ ਮਾਈਕਰੋ ਇਕਨੋਮਿਕ ਫੰਡਾਮੈਂਟਲ ਅਰਥ ਵਿਵਸਥਾ ਨੂੰ ਸਹਾਰਾ ਦੇਣਗੇ। ਇਸ ਤੋਂ ਇਲਾਵਾ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਵੀ ਮਜ਼ਬੂਤ ਰਹਿਣਗੇ ਔਰ ਸਰਕਾਰ ਦੀ ਜਿਹੜੀ ਕੈਪੈਕਸ ਨੇ ਉਹਦੇ 'ਤੇ ਲਗਾਤਾਰ ਦਿੱਤਾ ਜਾ ਰਿਹਾ ਜ਼ੋਰ ਭਾਰਤ ਦੀ ਮਜ਼ਬੂਤ ਜਿਹੜੀ ਵਿਕਾਸ ਦਰ ਆ ਉਸਦੇ ਲਈ ਇੱਕ ਸਕਾਰਾਤਮਕ ਸੰਕੇਤ ਹੈ। ਜੀਓਪੋਲੀਟੀਕਲ ਰਿਸਕ ਨੇ ਬੇਸ਼ੱਕ ਸਾਲ 2026 ਦੇ ਵਿੱਚ ਇੱਕ ਵੱਡਾ ਦਬਾਅ ਬਣਾਇਆ, ਪਰ ਭਾਰਤ ਇਸ ਦਬਾਅ ਦੇ ਵਿੱਚੋਂ ਬਚ ਕੇ ਨਿਕਲ ਜਾਏਗਾ, ਆਰ ਬੀ ਆਈ ਦਾ ਦਾਅਵਾ ਹੈ। ਉੱਥੇ ਭਾਰਤੀ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤਾਂ ਲਗਾਤਾਰ ਤੀਸਰੇ ਦਿਨ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਸ਼ੁੱਕਰਵਾਰ ਦੇ ਦਿਨ ਸੈਂਸੈਕਸ 1092 ਅੰਕ ਡਿੱਗ ਪਿਆ। ਬਾਜ਼ਾਰ ਦੇ ਹਾਲਾਤ ਕੁਝ ਹੋਰ ਦੱਸਦੇ ਨੇ, ਆਰ ਬੀ ਆਈ ਕੁਝ ਹੋਰ ਦੱਸਦਾ। ਪੀ ਟੀ ਆਈ ਦੀ ਖਬਰ ਦੇ ਮੁਤਾਬਕ ਇਹ ਗਿਰਾਵਟ ਮਾਨਸੂਨ ਦੇ ਅਨੁਮਾਨ ਨੂੰ ਲੈ ਕੇ ਅਤੇ ਭਾਰਤ ਮਾਫ ਕਰਨਾ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਹੜੀ ਜੰਗਬੰਦੀ ਦੀ ਖਬਰਾਂ ਨੇ ਜਿਹੜੀਆਂ ਕਿ ਜਿਨ੍ਹਾਂ 'ਤੇ ਕੋਈ ਮੋਹਰ ਨਹੀਂ ਲੱਗ ਪਾ ਰਹੀ। ਸੋ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ, ਇਸ ਕਰਕੇ ਵੀ ਭਾਰਤ ਦੇ ਬਾਜ਼ਾਰ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ ਦੇ ਆਖਰੀ ਮਿੰਟਾਂ ਦੇ ਵਿੱਚ ਤੇਜ਼ ਬਿਕਾਵਲੀ ਹੋਈ। ਬਿਕਾਵਲੀ ਦਾ ਮਤਲਬ ਇਹ ਹੈ ਕਿ ਵੱਧ ਤੋਂ ਵੱਧ ਇਨਵੈਸਟਰਸ ਨੇ ਆਪਣੇ ਸ਼ੇਅਰਸ ਦੇ ਵਿੱਚੋਂ ਪੈਸਾ ਖਿੱਚ ਲਿਆ। 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 1092 ਅੰਕ ਡਿੱਗ ਗਿਆ, ਯਾਨੀ ਕਿ ਹੁਣ 74,775 ਅੰਕ 'ਤੇ ਬੰਦ ਹੋਇਆ। ਸੋਮਵਾਰ ਦੇ ਦਿਨ ਦੇਖਦੇ ਹਾਂ ਇਹਦੇ 'ਚ ਕੋਈ ਉਛਾਲ ਆਉਂਦਾ ਕਿ ਨਹੀਂ, ਪਰ ਦਿਨ ਦੇ ਕਾਰੋਬਾਰ ਦੇ ਦਰਮਿਆਨ ਇਹ 74,599 ਅੰਕ ਤੱਕ ਵੀ ਪਹੁੰਚ ਗਿਆ ਸੀ, ਯਾਨੀ ਬਹੁਤ ਜ਼ਿਆਦਾ ਟੁੱਟ ਗਿਆ ਸੀ। ਉੱਥੇ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 359 ਅੰਕ ਟੁੱਟਿਆ, 23,547 ਅੰਕ ਦੇ ਉੱਤੇ ਇਹ ਬਾਜ਼ਾਰ ਬੰਦ ਹੋਇਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਦੇ ਵਿੱਚ ਸਥਾਨਕ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਔਰ ਚੋਣਾਂ ਦੇ ਵਿੱਚ ਕੱਲ੍ਹ ਦੇ ਦਿਨ ਨਤੀਜੇ ਵੀ ਐਲਾਨ ਦਿੱਤੇ ਗਏ ਨੇ। ਜ਼ਿਆਦਾਤਰ ਥਾਵਾਂ ਕੀ ਬਲਕਿ ਸਾਰੀਆਂ ਜਿਹੜੀਆਂ ਨਗਰ ਕੌਂਸਲਸ ਨੇ, ਨਗਰ ਪੰਚਾਇਤਾਂ ਨੇ, ਉਹਨਾਂ ਤੋਂ ਇਹ ਨਤੀਜੇ ਐਲਾਨੇ ਗਏ ਨੇ। 8 ਨਗਰ ਨਿਗਮਾਂ ਸੀ, 75 ਨਗਰ ਕੌਂਸਲ ਸੀ ਅਤੇ 20 ਨਗਰ ਪੰਚਾਇਤਾਂ ਸੀ। ਇਹ ਪੰਜਾਬ ਦੀਆਂ ਕੁੱਲ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਦੀ ਗਿਣਤੀ ਨਹੀਂ, ਨਗਰ ਨਿਗਮ ਦੀ ਗਿਣਤੀ ਵੀ ਇਹ ਤੋਂ ਕਿਤੇ ਜ਼ਿਆਦਾ, ਪਰ ਜਿਨ੍ਹਾਂ ਦੇ ਉੱਤੇ ਚੋਣਾਂ ਹੋਈਆਂ ਨੇ ਉਹੀ ਗਿਣਤੀ ਤੁਹਾਨੂੰ ਦੱਸ ਰਹੇ ਹਾਂ। 7,555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ। ਜ਼ਿਆਦਾਤਰ ਜਿਹੜੀਆਂ ਸ਼ਹਿਰ ਨੇ ਉੱਥੇ ਨਤੀਜੇ ਕੁਝ ਇਸ ਤਰੀਕੇ ਦੇ ਨਾਲ ਆਏ ਨੇ ਕਿ ਆਮ ਆਦਮੀ ਪਾਰਟੀ ਨੂੰ ਬੜਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੀ ਬਹੁਤ ਸਾਰੇ ਵਾਰਡਸ ਤੋਂ ਜਿਹੜੇ ਕੌਂਸਲਰਸ ਨੇ ਉਹ ਜਿੱਤ ਹਾਸਲ ਕਰਕੇ ਆਏ ਨੇ। ਇਸ ਦਰਮਿਆਨ ਕੁਝ ਇੱਕ ਖਾਸ ਚਿਹਰਿਆਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੋਂ ਵੀ ਅਸੀਂ ਕੱਲ੍ਹ ਦੇ ਦਿਨ ਸਾਂਝੀ ਕਰਦੇ ਰਹੇ ਸੀ। ਪੰਜਾਬ ਨਗਰ ਨਿਗਮ ਦੇ ਜਿੰਨੇ ਵੀ ਨਤੀਜੇ ਆਏ ਨੇ, ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵੰਡ ਪਾਉਣ ਵਾਲਿਆਂ ਨੂੰ ਨਹੀਂ, ਪੰਜਾਬ ਦੇ ਲੋਕਾਂ ਨੇ ਸੈਕੂਲਰ ਪਾਰਟੀ ਦੀ ਰਾਜਨੀਤੀ ਨੂੰ ਸਰਾਇਆ ਹੈ। 90% ਤੋਂ ਵੱਧ ਸੀਟਾਂ ਆਪ ਨੇ ਜਿੱਤੀਆਂ, ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਕੁੱਲ ਸੀਟਾਂ ਅਸੀਂ 1,000 ਤੋਂ ਵੱਧ ਜਿੱਤ ਲਵਾਂਗੇ। ਜੇਕਰ 4.5 ਸਾਲ ਬਾਅਦ ਅਜਿਹੀ ਮਾਹੌਲ ਲੱਗਦੀ ਹੈ ਤਾਂ 2027 ਦੇ ਵਿੱਚ ਇਸ ਮਾਹੌਲ ਤੋਂ ਵਧੀਆ ਮਾਹੌਲ ਨਹੀਂ ਹੋ ਸਕਦਾ। ਯਾਨੀ ਕਿ ਹੁਣ ਤਾਂ ਸੱਚ ਸਾਹਮਣੇ ਆ ਗਏ ਆ ਕਿ 2027 'ਚ ਵਿਧਾਨ ਸਭਾ ਚੋਣਾਂ ਦੇ ਅੰਦਰ ਵੀ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਏਗੀ। ਹੁਣ ਤੱਕ ਜਿੰਨੀਆਂ ਚੋਣਾਂ ਹੋਈਆਂ, ਭਾਵੇਂ ਸਰਪੰਚੀ ਦੀਆਂ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਾਂ 4 ਜ਼ਿਮਨੀ ਚੋਣਾਂ ਹੋਰ ਹੋਈਆਂ, ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਅਤੇ ਹੁਣ ਨਗਰ ਨਿਗਮ ਅਤੇ ਨਗਰ ਪੰਚਾਇਤ, ਹਰੇਕ ਚੋਣ ਨੂੰ ਸੈਮੀਫਾਈਨਲ ਕਿਹਾ ਜਾਂਦਾ ਸੀ। ਉਹਨਾਂ ਕਿਹਾ ਕਿ ਅਸੀਂ ਹਰੇਕ ਸੈਮੀਫਾਈਨਲ ਜਿੱਤੇ ਵੀ ਹਾਂ ਅਤੇ ਹੁਣ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਫਾਈਨਲ 'ਚ ਹੈ। ਦੱਸ ਦਈਏ ਕਿ 1,716 ਵਾਰਡਾਂ 'ਤੇ ਗਿਣਤੀ ਮੁਕੰਮਲ ਹੋ ਚੁੱਕੀ ਸੀ ਸ਼ਾਮ 5 ਵਜੇ ਤੱਕ। ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ 841 ਵਾਰਡਾਂ 'ਤੇ ਅੱਗੇ ਸੀ, ਕਾਂਗਰਸ ਦੇ ਹਿੱਸੇ 336 ਸੀਟਾਂ ਆਈਆਂ ਸੀ, 238 ਆਜ਼ਾਦ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ 164 ਅਤੇ ਭਾਜਪਾ 131 ਦੇ ਉੱਤੇ ਅਤੇ ਬਸਪਾ ਨੇ ਵੀ 6 ਸੀਟਾਂ ਜਿੱਤੀਆਂ ਸੀ। ਇਸ ਦਰਮਿਆਨ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨਤੀਜਿਆਂ ਦੇ ਬਾਰੇ ਤੁਹਾਡੇ ਨਾਲ ਸਾਡੇ ਸੋਸ਼ਲ ਮੀਡੀਆ ਦੇ ਪੇਜਿਸ facebook.com/radiohanji ਅਤੇ facebook.com/hanjisydney ਤੋਂ ਜਾ ਕੇ ਜਾਣਕਾਰੀ ਪੜ੍ਹ ਸਕਦੇ ਹੋ। ਚੋਣ ਦੀ ਗੱਲ ਹੀ ਕਰੀਏ ਤਾਂ ਇੱਕ ਚੋਣ ਆਸਟ੍ਰੇਲੀਆ 'ਚ ਵੀ ਹੋਈ, ਪਰ ਇਹ ਚੋਣ ਆਮ ਵੋਟਰਾਂ ਦੇ ਨਾਲ ਜੁੜੀ ਹੋਈ ਨਹੀਂ ਸੀ। ਇਹ ਚੋਣ ਸੀ ਲਿਬਰਲ ਪਾਰਟੀ ਦੀ ਅੰਦਰੂਨ ਚੋਣ। ਲਿਬਰਲ ਪਾਰਟੀ ਜੋ ਕਿ ਇਸ ਵਕਤ ਆਸਟ੍ਰੇਲੀਆ ਦੇ ਅੰਦਰ ਮੁੱਖ ਵਿਰੋਧੀ ਧੜ ਹੈ, ਇਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿੱਚ ਮਜ਼ਬੂਤੀ ਦੀ ਲੋੜ ਕਹੀ ਜਾ ਰਹੀ ਹੈ। ਯਾਨੀ ਕਿ ਇਸ ਪਾਰਟੀ ਦਾ ਪ੍ਰਧਾਨ ਚਾਹੇ ਜੋ ਵੀ ਹੋਵੇ, ਪ੍ਰੈਜ਼ੀਡੈਂਟ ਜਿਹੜਾ ਹੋਵੇਗਾ ਉਹ ਕਾਫੀ ਹੱਦ ਤੱਕ ਸਿੱਧੇ ਸਿੱਧੇ ਤਰੀਕੇ ਦੇ ਨਾਲ ਉਮੀਦਵਾਰ ਤਾਂ ਨਹੀਂ ਚੁਣਦਾ, ਨਾ ਹੀ ਉਹਨਾਂ ਦਾ ਰੋਲ ਜਿਹੜਾ ਹੁੰਦਾ ਉਹ ਪਾਰਟੀ ਦੇ ਪ੍ਰਮੁੱਖ ਨੂੰ ਚੁਣਨਾ ਹੁੰਦਾ, ਪਰ ਪ੍ਰੈਜ਼ੀਡੈਂਟ ਦੇ ਰੋਲ ਦੇ ਉੱਤੇ ਇੱਕ ਮਹੱਤਵਪੂਰਨ ਚਿਹਰਾ ਸਾਹਮਣੇ ਆਇਆ ਜੋ ਕਿ ਆਪਣੇ ਫੈਸਲਿਆਂ ਦੇ ਲਈ ਕਾਫੀ ਜ਼ਿਆਦਾ ਚਰਚਾ 'ਚ ਜਾਂ ਵਿਵਾਦਾਂ 'ਚ ਵੀ ਰਹਿੰਦੇ ਨੇ। ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਨੂੰ ਹੁਣ ਲਿਬਰਲ ਪਾਰਟੀ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ, ਔਰ ਖਾਸ ਗੱਲ ਇਹ ਹੈ ਕਿ ਨਿਰਵਿਰੋਧ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਉਹ ਚੁਣਿਆ ਗਿਆ, ਯਾਨੀ ਕਿ ਸ਼ੁੱਕਰਵਾਰ ਦੇ ਦਿਨ ਸਾਰੇ ਹੀ ਮੈਂਬਰਾਂ ਨੇ, ਸਾਰੇ ਹੀ ਪੋਲੀਟੀਸ਼ਨ ਨੇ, ਪਾਰਟੀ ਦੇ ਡੈਲੀਗੇਟਸ ਨੇ ਦੇਸ਼ ਭਰ ਦੇ ਵਿੱਚੋਂ, ਉਹਨਾਂ ਨੂੰ ਨਿਰਵਿਰੋਧ ਇਸ ਅਹੁਦੇ ਦੇ ਲਈ ਚੁਣਿਆ। ਇਸ ਤੋਂ ਬਾਅਦ ਉਹਨਾਂ ਨੇ ਆਪਣੀ 10 ਮਿੰਟ ਦੀ ਸਪੀਚ ਵੀ ਦਿੱਤੀ ਹੈ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਬਾਹਰੋਂ ਸੱਟ ਮਾਰਨ ਵਾਲਿਆਂ ਦੇ ਲਈ ਅਸੀਂ ਚੁਣੌਤੀ ਬਣ ਕੇ ਆਏ ਹਾਂ। ਉਹਨਾਂ ਕਿਹਾ ਕਿ ਸਾਡੀਆਂ ਆਪਣੀਆਂ ਵੀ ਚੁਣੌਤੀਆਂ ਨੇ, ਉਹ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਭਰੋਸੇਮੰਦ ਅਲਟਰਨੇਟਿਵ ਦੇ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਸਥਾਪਿਤ ਕਰ ਸਕੀਏ ਕਿ ਲੇਬਰ ਪਾਰਟੀ ਨਹੀਂ ਹੈ ਤਾਂ ਫਿਰ ਲਿਬਰਲ ਹੀ ਪਾਰਟੀ ਸਰਕਾਰ ਬਣਾਏਗੀ। ਅਸਲ 'ਚ ਟੌਨੀ ਐਬਟ ਦਾ ਇਸ਼ਾਰਾ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਲੱਗ ਅਲੱਗ ਅਦਾਰਿਆਂ ਦੀ ਤਰਫ ਤੋਂ ਕੀਤੇ ਗਏ ਸਰਵੇਖਣਾਂ ਦੇ ਵੱਲ ਸੀ। ਸਰਵੇਖਣਾਂ ਦੇ ਵਿੱਚ ਕੁਝ ਇੱਕ ਸਰਵੇਖਣ ਤਾਂ ਰੈੱਡ ਬ੍ਰਿਜ ਜਾਂ ਐਕਸੈਂਚਰ ਦੇ ਸਰਵੇਖਣ ਤਾਂ ਇਹ ਵੀ ਕਹਿ ਰਹੇ ਸੀ ਕਿ ਆਸਟ੍ਰੇਲੀਆ 'ਚ ਜੇ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਤਾਂ ਲੇਬਰ ਪਾਰਟੀ ਮੁੜ ਸਰਕਾਰ ਬਣਾਏਗੀ ਅਤੇ ਵਨ ਨੇਸ਼ਨ ਪਾਰਟੀ ਵਿਰੋਧੀ ਧਿਰ ਬਣੇਗੀ। ਲਿਬਰਲ ਨੈਸ਼ਨਲ ਗੱਠਜੋੜ ਦਾ ਪੱਤਾ ਹੀ ਸਾਫ਼ ਕਰ ਰਹੇ ਨੇ ਇਹ ਸਰਵੇਖਣ। ਪਰ ਇਸ ਦਰਮਿਆਨ ਆਪਣੀ ਪਾਰਟੀ ਦੇ ਅੰਦਰ ਜਿਹੜੀ ਇੱਕ ਫੁੱਟ ਲਿਬਰਲ ਪਾਰਟੀ ਨੂੰ ਅਕਸਰ ਲੈ ਬਹਿੰਦੀ ਹੈ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਟੌਨੀ ਐਬਟ ਨੇ ਸਭ ਤੋਂ ਪਹਿਲਾਂ ਕੀਤੀ। ਉਹਨਾਂ ਕਿਹਾ ਕਿ ਐਂਗਸ ਟੇਲਰ ਇੱਕ ਵਿਰੋਧੀ ਧਿਰ ਨੇਤਾ ਦੇ ਤੌਰ ਦੇ ਉੱਤੇ ਬੜਾ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਬਜਟ ਦੇ ਉੱਤੇ ਜਿਹੜਾ ਜਵਾਬ ਦਿੱਤਾ ਸੀ ਉਹ ਕਾਫ਼ੀ ਪ੍ਰਭਾਵਿਤ ਰਿਹਾ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਨੂੰ ਲੈ ਕੇ। ਟੌਨੀ ਐਬਟ ਨੇ ਇਹ ਗੱਲ ਜਨਤਕ ਤੌਰ ਦੇ ਉੱਤੇ ਕਬੂਲੀ ਕਿ ਪਾਰਟੀ ਇਸ ਵਕਤ ਵਧੇਰੇ ਮੈਂਬਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਤੌਰ ਦੇ ਉੱਤੇ ਜੂਝ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਟੀਚਾ ਇਹ ਹੋਏਗਾ ਅਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਵੀ ਮਹਿਸੂਸ ਕਰਾਂਗਾ ਜੇਕਰ 50,000 ਦੇ ਕਰੀਬ ਮੈਂਬਰ ਮੈਂ ਇਸ ਦੇਸ਼ ਦੇ ਵਿੱਚ ਆਪਣੀ ਪਾਰਟੀ ਦੇ ਲਈ ਬਣਾ ਲਏ ਤਾਂ। ਇਸ ਦਰਮਿਆਨ ਉਹਨਾਂ ਇਹ ਵੀ ਗੱਲ ਕਹੀ ਕਿ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਪਾਰਟੀ ਨੂੰ ਰੀਬਿਲਡ ਕਰਨਾ ਹੋਏਗੀ ਅਤੇ ਐਂਗਸ ਟੇਲਰ ਨੂੰ ਅਗਲੀਆਂ ਚੋਣਾਂ ਜਿਤਾ ਕੇ ਦੇਣਾ। ਲਿਬਰਲ ਪਾਰਟੀ ਜਿਹੜੀ ਇਸ ਵਕਤ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਧੁਨਿਕ ਇਤਿਹਾਸ ਦੇ ਵਿੱਚ ਲਿਬਰਲ ਪਾਰਟੀ ਅਗਲੀਆਂ ਚੋਣਾਂ ਵੀ ਹਾਰ ਜਾਂਦੀ ਹੈ ਤਾਂ ਉਹ ਪਤਨ ਦੇ ਵੱਲ ਜਾ ਸਕਦੀ ਹੈ। ਖੈਰ, ਇਸ ਦਰਮਿਆਨ ਟੌਨੀ ਐਬਟ ਜਿਨ੍ਹਾਂ ਨੇ ਜੌਨ ਹੌਲਸਨ ਨੂੰ ਡਾਇਰੈਕਟਰ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਿਹੜਾ ਇਸ ਕੁਰਸੀ ਦੇ ਉੱਤੇ ਆਏ ਨੇ, ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਜੌਨ ਹੌਲਸਨ ਦਾ ਨਾਮ, ਪਰ ਇਸੇ ਕਰਕੇ ਜਿਹੜੇ ਨਵੇਂ ਪ੍ਰਮੁੱਖ ਹੁਣ ਪ੍ਰੈਜ਼ੀਡੈਂਟ ਬਣ ਕੇ ਆਏ ਨੇ ਟੌਨੀ ਐਬਟ, ਉਹ ਕਾਫ਼ੀ ਜ਼ਿਆਦਾ ਚਰਚਾ ਦੇ ਵਿੱਚ ਇਸ ਵਕਤ ਨਾਮ ਬਣਿਆ ਹੋਇਆ ਹੈ। ਸਰਵੇਖਣਾਂ ਦੀ ਗੱਲ ਕੀਤੀ ਸੀ ਤਾਂ ਕੁਝ ਇੱਕ ਸਰਵੇਖਣ ਤਾਂ ਐਸੇ ਵੀ ਹੁੰਦੇ ਨੇ ਜਿਹੜੇ ਹਾਲਾਂਕਿ ਦੇਸ਼ ਦਾ ਭਵਿੱਖ ਤਾਂ ਨਹੀਂ ਤੈਅ ਕਰਦੇ ਪਰ ਨਬਜ਼ ਜ਼ਰੂਰ ਦੱਸ ਦਿੰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਅਗਲਾ ਸਰਵੇਖਣ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਹਾਰਡਸ਼ਿਪ ਦਾ ਸਾਹਮਣਾ ਕਰ ਰਹੇ ਯਾਨੀ ਕਿ ਆਰਥਿਕ ਤੌਰ ਦੇ ਉੱਤੇ ਜੂਝ ਰਹੇ ਲੋਕਾਂ ਦੇ ਬਾਰੇ ਸਰਵੇਖਣ ਦੇ ਵਿੱਚ ਮਨਾਸ਼ ਯੂਨੀਵਰਸਿਟੀ ਨੇ ਇਹ ਸਰਵੇਖਣ ਕੀਤਾ। ਇਹ ਪੁੱਛਿਆ ਸੀ ਕਿ ਹੁਣ ਜਦੋਂ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧੀਆਂ ਨੇ ਤਾਂ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਬਦਲਿਆ। ਸਰਵੇਖਣ 'ਚ ਇਹ ਕਿਹਾ ਗਿਆ ਹੈ ਕਿ 2,177 ਲੋਕਾਂ ਤੋਂ ਪੁੱਛੇ ਗਏ ਸਵਾਲ ਸੀ, ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਲਾਈਫ ਸਟਾਈਲ ਹੁਣ ਨਹੀਂ ਬਦਲਣ ਲੱਗਿਆ, ਉਹ ਪ੍ਰਾਈਵੇਟ ਗੱਡੀਆਂ ਛੱਡ ਕੇ ਪਬਲਿਕ ਟਰਾਂਸਪੋਰਟੇਸ਼ਨ 'ਤੇ ਆਏ ਨੇ ਅਤੇ ਹੁਣ ਉਹ ਤਾਂ ਉਮਰ ਇਹਦੇ 'ਤੇ ਹੀ ਰਹਿਣਗੇ ਜਾਂ ਜਿੰਨਾ ਹੋ ਸਕਦਾ ਉਨਾ ਰਹਿਣਗੇ। 45% ਲੋਕਾਂ ਨੇ ਆਪਣੇ ਟਰੈਵਲ ਬਿਹੇਵੀਅਰ ਕਦੇ ਵੀ ਨਾ ਬਦਲਣ ਦੇ ਬਾਰੇ ਹਾਮੀ ਭਰੀ। 37% ਨੇ ਸੋਚਿਆ ਕਿ ਉਹ ਕਦੇ ਸ਼ਾਇਦ ਹੋਰ ਫੇਰ ਸੋਚ ਸਕਦੇ ਨੇ ਕਿ ਇਸ ਦਾ ਜਿਹੜਾ ਮੋਡ ਆਫ ਟਰਾਂਸਪੋਰਟੇਸ਼ਨ ਉਹ ਬਦਲਿਆ ਜਾਵੇ। ਇੱਕ ਹੋਰ ਸਵਾਲ ਦੇ ਜਵਾਬ 'ਚ ਲੋਕਾਂ ਨੇ ਦੱਸਿਆ ਕਿ 57% ਪਬਲਿਕ ਟਰਾਂਸਪੋਰਟੇਸ਼ਨ ਨੂੰ ਤਰਜੀਹ ਦੇ ਰਹੇ ਨੇ ਅੱਜ ਦੀ ਤਰੀਕ 'ਚ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਧਿਆਨ 'ਚ ਰੱਖਦਿਆਂ ਆ। 35% ਸਾਈਕਲਿੰਗ ਨੂੰ ਤਰਜੀਹ ਦਿੰਦੇ ਨੇ ਕੰਮ ਤੋਂ ਘਰ, ਘਰ ਤੋਂ ਕੰਮ ਜਾਂ ਹੋਰ ਦੂਸਰੇ ਆਪਣੇ ਰੂਟੀਨ ਕੰਮਾਂ ਦੇ ਲਈ। 27% ਈ ਬਾਈਕਸ ਨੂੰ ਤਰਜੀਹ ਦਿੰਦੇ ਨੇ। ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਫਿਜ਼ੀਕਲ ਐਬਿਲਿਟੀ, ਉਹਨਾਂ ਦੀ ਉਮਰ, ਉਹਨਾਂ ਦੀ ਲੋਕੇਸ਼ਨ ਔਰ ਉਹਨਾਂ ਦੇ ਕੋਲ ਮੌਜੂਦ ਟਰਾਂਸਪੋਰਟੇਸ਼ਨ ਦੇ ਵਿਕਲਪ ਇਹ ਕਾਫ਼ੀ ਹੱਦ ਤੱਕ ਤੈਅ ਕਰਦੇ ਨੇ ਕਿ ਉਹ ਕਿਸ ਵਿਕਲਪ ਦੇ ਵੱਲ ਜਾਂ ਕਿਸ ਆਪਸ਼ਨ ਨੂੰ ਚੁਣਨਾ ਚਾਹੁੰਦੇ ਨੇ। ਲੋਅਰ ਇਨਕਮ ਵਾਲੇ ਜਿਹੜੇ ਘਰ ਨੇ ਉਹਨਾਂ 'ਤੇ ਸਭ ਤੋਂ ਜ਼ਿਆਦਾ ਦਬਾਅ ਵਧਿਆ। 85% ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਆਮਦਨੀ ਕੋਈ ਬਹੁਤੀ ਵਧੀਆ ਨਹੀਂ ਹੈ ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆ ਨੇ ਉਹਨਾਂ ਨੇ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਪਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਹੈ BHP, ਜਿਹਨੂੰ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਕੈਪੀਟਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਇਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਕਾਮਨਵੈਲਥ ਨੂੰ ਵੀ ਟੱਪ ਜਾਂਦੀ ਹੈ। BHP ਕੰਪਨੀ ਦੇ ਵਿੱਚ ਜਿਹੜੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੱਚੇ ਜਿਹੜਾ ਆਇਰਨ ਓਰ ਹੈ ਉਸ ਦੀ ਮਾਈਨਿੰਗ ਕਰਦੀ ਹੈ, ਉਸ ਨੂੰ ਲੈ ਕੇ ਹੁਣ ਉੱਥੇ ਕੰਪਨੀ ਦੇ ਸਭ ਤੋਂ ਵੱਡੇ ਮਾਈਨਿੰਗ ਪਲਾਂਟ ਦੇ ਵਿੱਚ ਵਰਕਰਸ ਦੀ ਹੜਤਾਲ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਦਾ ਅਸਰ ਸਰਕਾਰ ਦੇ ਉੱਤੇ ਵੀ ਪਏਗਾ। $70 lakh रोज़ाना जिहड़ा बी एच पी कंपनी वैसटर्न आस्ट्रेलिया की सरकार नूं लॉयल्टीज़ के रूप दे विच दिंदी है वह भी थोड़ जाएगा। उधर आखिरी खबर की सांझ पाइए तो 5 प्रोटेस्टर्स नूं ब्रिस्बेन के विक्टोरिया पार्क के गिरफ़्तार किया गया। दस दईए कि ब्रिस्बेन सिटी कौंसल दे नाल ए लोग जूझ रहे सी। विक्टोरिया दी पुलिस सिटी कौंसल दे कर्मचारी ते फायर फाइटर्स भी इत्थे मौजूद सी। असल च ओ थां है जिथे साल 2032 च जदों ओलंपिक खेडां होणगियां ब्रिस्बेन दे अंदर, तां इस थां दे उत्ते $3.5 billion दी लागत दे नाल प्रमुख स्टेडियम बनना है जिथे ओलंपिक दी ओपनिंग ते क्लोजिंग सैरेमनी भी होनी है ते बहुत सारियां खेडां भी होणगियां। पर स्थानक लोग ज़्यादातर एबोरिजिनल भाईचारे दे नाल जुड़े हुए लोग मंग कर रहे हैं कि इस थां नूं इस इतिहासक और जिहड़ी वातावरण दे करीब थां है इस दे उत्ते कोई निर्माण नहीं होना चाहिए। इस दरम्यान 50 ते 29 साल के दो लोगों को पुलिस ने पुलिस दे ड्यूटी दे विच रुकावट पाने के तौर दे उत्ते गिरफ़्तार किया। 32 साल की एक महिला नूं भी अरैसट किया गया पर बाद च उसते बगैर कोई चार्ज लगाया उसनू रिलीज़ कर दिता गया। खबरां दे अज दे इस बुलेटिन दे विच इन्ना ही, दिओ इजाजत, धन्यवाद।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford, ready, set. Ford.
2: की होया? इनी टेंशन क्यों लेती हुई है?
3: यार की दसा, मॉर्गेज दा काम आज भी नहीं बनया।
2: आज सिम्मी पैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
3: अच्छा, असी भी उन्होंने कांटेक्ट कर दिया फिर ता।
2: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपने दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते
4: 0433-280-252। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडीनोंग। फॉर मोर इन्फो कॉल 0499-2535-45 ते।
5: वाओ, तेरी सब्जी दी खुशबू अते टेस्ट विच कुछ ता कमाल है, मैनू भी दस दे सीक्रेट।
6: अमृत, ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी अज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
7: सोना चाहिदा,
8: भरोसा चाहिदा,
7: क्वालिटी ते बायबैक भी चाहिदा, चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
9: जी की हाल है पिट दर्द दा?
10: जदो दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
9: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
8: तू इत्थे इनी छेती आके पक्का भी हो गया, की जुगाड़ लाया है?
11: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। शर्ता लागू।
1: हाँ जी हाँ जी, ओए हाँ जी हाँ जी,
2: हाँ जी रेडियो।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਹਾਂਜੀ 1674 ਮੈਂ ਦੋਸਤੋ, ਅੱਜ ਦੇ ਦਿਨ ਆਪਾਂ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਤੇ ਕਰਨ ਜਾ ਰਹੇ ਹਾਂ, ਜਿਹੜਾ ਸਾਡੇ ਸਮਾਜ ਦੇ ਵਿੱਚ ਇਸ ਟਾਈਮ ਦੇ ਉੱਤੇ ਆਪਾਂ ਵਰਤਾਰਾ ਵੇਖ ਤਾਂ ਰਹੇ ਹਾਂ, ਪਰ ਸਾਨੂੰ ਬੜਾ ਡਿਸਟਰਬ ਕਰਦਾ, ਬੜਾ ਆਪਾਂ ਬੇਚੈਨ ਰਹਿੰਦੇ ਹਾਂ ਇੱਦਾਂ ਦੀਆਂ ਕੋਈ ਖਬਰਾਂ ਆਪਾਂ ਜਦੋਂ ਸੁਣਦੇ ਹਾਂ। ਅਤੇ ਤ੍ਰਾਸਦੀ ਦੀ ਗੱਲ ਇਹ ਆ ਕਿ ਇੱਦਾਂ ਦੀਆਂ ਖਬਰਾਂ ਦਿਨੋਂ ਦਿਨ ਵੱਧ ਰਹੀਆਂ ਨੇ। ਖਬਰ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਇੱਕ ਪਰਿਵਾਰ ਨੇ ਛਾਲ ਮਾਰੀ। ਸੁਣਨ ਦੇ ਵਿੱਚ ਬਾਅਦ 'ਚ ਆਇਆ ਕਿ ਮਾਂ ਪਿਓ ਨੇ ਆਪਣੇ 3 ਬੱਚਿਆਂ ਨੂੰ ਲੈ ਕੇ ਛਾਲ ਮਾਰੀ ਸੀ। ਉਸ ਤੋਂ ਬਾਅਦ ਉਹਨਾਂ ਨੂੰ ਤਾਂ ਸ਼ਾਇਦ ਕੱਢ ਲਿਆ ਗਿਆ, ਪਰ ਬੱਚੇ ਨਹੀਂ ਬਚਾਏ ਜਾ ਸਕੇ। ਸੋ ਤ੍ਰਾਸਦੀ ਇਹ ਆ ਕਿ ਇੱਦਾਂ ਦੀ ਕੋਈ ਪਹਿਲੀ ਘਟਨਾ ਨਹੀਂ ਵਾਪਰੀ। ਸਾਡੇ ਸਮਾਜ ਦੇ ਵਿੱਚ ਇੱਦਾਂ ਦੇ ਵਰਤਾਰੇ ਕਿਉਂ ਹੋ ਰਹੇ ਨੇ, ਕਿਹੜੇ ਕਿਹੜੇ ਹੋਰ ਕੇਸ ਇਹਦੇ ਨਾਲ ਰਿਲੇਟਿਡ ਚਿੰਤਾ ਦਾ ਵਿਸ਼ਾ ਨੇ। ਸੋ ਇਸੇ ਸਮੱਸਿਆ ਦੇ ਉੱਤੇ ਕਿਉਂ ਇਹ ਹੋ ਰਿਹਾ ਵਾ, ਕਿੱਦਾਂ ਹੋ ਰਿਹਾ ਵਾ, ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣਾ ਵਾ, ਸੋ ਇਸ ਸਭ ਕੁਛ ਦੇ ਸੰਬੰਧ ਵਿੱਚ ਇੱਕ ਚਰਚਾ ਅੱਜ ਦੇ ਦਿਨ ਪ੍ਰੋਗਰਾਮ 'ਚ ਕਰਨ ਜਾ ਰਹੇ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜੋ ਖਾਸ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ, ਜਿਹੜੀ ਤੁਸੀਂ ਸ਼ੁਰੂ ਕੀਤੀ ਹੈ, ਕਿ ਜਿਹੜਾ ਇਹ ਵਰਤਾਰਾ ਹੈ ਅਸਲ ਦੇ ਵਿੱਚ, ਜਿਹਨੂੰ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਤਰੀਕੇ ਦਾ ਮਾਸ ਸੁਸਾਈਡ, ਜਾਂ ਇਕੱਠੇ ਮਿਲ ਕੇ ਸੁਸਾਈਡ ਕਰਨ ਦਾ, ਜਾਂ ਫੈਮਿਲੀ ਸੁਸਾਈਡ ਕਰਨ ਦਾ, ਇਹ ਇੱਕ ਨਵਾਂ ਜਿਹੜਾ ਹੈਗਾ ਰੂਪ ਧਾਰਨ ਕਰ ਗਿਆ। ਤੇ ਪਿੱਛੇ ਜਿਹੜੀ ਹੁਣ ਘਟਨਾ ਵਾਪਰੀ ਹੈ, ਇਹ ਬੜੀ ਦਿਲ ਕੰਬਾਊ ਘਟਨਾ ਹੈ। ਇਹਨੇ ਬੜਾ ਝੰਜੋੜ ਕੇ ਰੱਖਿਆ। ਜਿਹੜੇ ਥੋੜੇ ਜਿਹੇ ਵੀ ਸੰਵੇਦਨਸ਼ੀਲ ਬੰਦੇ ਨੇ, ਤੇ ਉਹ ਜ਼ਰੂਰ ਜਿਹੜਾ ਹੈਗਾ ਇਸ ਇਹਦਾ ਅਸਰ ਜਿਹੜਾ ਹੈਗਾ ਉਹ ਹੁੰਦਾ। ਤੇ ਪਰ ਜਿਹੜੀ ਉਹ ਗੱਲ ਇਹ ਹੈ ਕਿ ਅਸਲ ਦੇ ਵਿੱਚ ਸੁਸਾਈਡ ਤਾਂ ਖੈਰ ਕੋਈ ਪਹਿਲੀ ਗੱਲ ਤਾਂ ਨਵਾਂ ਵਰਤਾਰਾ ਨਹੀਂ, ਜਿਹੜੀ ਖੁਦਕੁਸ਼ੀ ਹੈ, ਤੇ ਇਹ ਤਾਂ ਆਪਾਂ ਸੁਣਦੇ ਆਏ ਹਾਂ ਸਦੀਆਂ ਤੋਂ, ਜਿਹੜੀ ਇਹ ਗੱਲ ਚੱਲੀ ਆ ਰਹੀ ਹੈ ਖੁਦਕੁਸ਼ੀ ਵਾਲੀ ਤਾਂ। ਤੇ ਪਰ ਇਹ ਕਿ ਇਸ ਤਰ੍ਹਾਂ ਇੰਨਾ ਇਹ ਜਿਹੜਾ ਹੈਗਾ, ਇਹ ਜਿਹਨੂੰ ਆਪਾਂ ਕਹਿੰਦੇ ਹਾਂ ਇੰਨਾ ਜ਼ਾਲਮਾਨਾ ਜਾਂ ਇੰਨਾ ਨਿਰੰਕੁਸ਼ ਜਿਹੜਾ ਹੈਗਾ ਰੂਪ ਉਹ ਧਾਰਨ ਕਰ ਜਾਏਗੀ ਕਿ ਜੋ ਛੋਟੇ ਬੱਚੇ ਜਿਹਨਾਂ ਨੂੰ ਅਜੇ ਪਤਾ ਹੀ ਨੀ ਕੁਛ, ਜਿਹਨਾਂ ਨੇ ਜ਼ਿੰਦਗੀ ਦੇਖੀ ਨੀ, ਉਹ ਵੀ ਜਿਹੜਾ ਹੈਗਾ ਇਹਦਾ ਸ਼ਿਕਾਰ ਹੋ ਜਾਣਗੇ। ਤੇ ਇਹ ਕਦੇ ਕਿਸੇ ਨੇ ਜਿਹੜਾ ਹੈ ਉਹ ਸੋਚਿਆ ਨੀ ਸੀ ਮੇਰਾ ਖਿਆਲ। ਤੇ ਇਹ ਜਿਹੜੀ ਹੈ ਹੁਣੇ ਜਿਹੜੀ ਰੀਸੈਂਟ ਜਿਹੜੀ ਘਟਨਾ ਵਾਪਰੀ ਹੈ 2-3 ਦਿਨ ਪਹਿਲਾਂ, ਤੇ ਇਹ ਘਟਨਾ ਬਿਲਕੁਲ ਚੰਡੀਗੜ੍ਹ ਦੇ ਨੇੜੇ ਹੀ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਦੇ ਨੇੜਿਓਂ ਜਿਹੜੀ ਨਹਿਰ ਲੰਘਦੀ ਹੈ, ਤੇ

ਕੋਸ਼ਿਸ਼ ਕੀਤੀ। ਤਿੰਨ ਬੱਚੇ ਸੀ ਜਿਹੜੇ ਉਹ ਡੁੱਬਣ ਨਾਲ ਮਾਰੇ ਗਏ, ਤੇ ਜਿਹੜੇ ਮੀਆਂ ਬੀਵੀ ਸੀ ਦੋਨੇ ਉਹ ਜਿਹੜੇ ਹੈਗਾ ਉਹ ਉਹਦੇ ਚ ਬਚ ਗਏ। ਹੁਣ ਮਸਲਾ ਇਹ ਹੈ ਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਜਾਂ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਨੇ ਕਨਫੈਸ ਕੀਤਾ ਤੇ ਜਾਂ ਜਿਹੜੀ ਆ ਉਹ ਜੋ ਵੀ ਇਹ ਸਾਰਾ ਪਿਛਲਾ ਭਾਵੇਂ ਉਹ ਦੋਸ਼ ਲਾਉਂਦੇ ਜਿਹੜੇ ਦੋਨੇ ਮੀਆਂ ਬੀਬੀ ਆ ਕਿ ਉਹ ਸਾਨੂੰ ਸਾਡੇ ਪੇਰੈਂਟਸ ਜਿਹੜੇ ਬਹੁਤ ਤੰਗ ਕਰਦੇ ਸੀ, ਜਿਹੜੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਸੀ ਸਾਨੂੰ ਉਹਨਾਂ ਨੇ ਜਿਉਣੋਂ ਦੁੱਬਰ ਕੀਤਾ ਹੋਇਆ ਸੀ। ਫਿਰ ਅਸੀਂ ਸੋਚਿਆ ਕਿ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਲੇ, ਖੁਦਕੁਸ਼ੀ ਕਰ ਲੇ। ਤੇ ਉਹਨਾਂ ਨੇ ਬੱਚਿਆਂ ਨੂੰ ਪਤਾ ਨੀ ਕਿੱਦਾਂ ਮੋਟੀਵੇਟ ਜਿਹੜਾ ਹੈਗਾ ਬੱਚਿਆਂ ਨੂੰ ਇਹਦੇ ਲਈ ਇਹ ਕੀਤਾ, ਕਿਉਂਕਿ ਇਹ ਇੱਕ ਵੱਖਰੀ ਤਰ੍ਹਾਂ ਦਾ ਮਿਸ ਐਡਵੈਂਚਰ ਹੈ ਕਿ ਇਸ ਤਰ੍ਹਾਂ ਬੱਚੇ ਮੋਟੀਵੇਟ ਕਿੱਦਾਂ ਹੋ ਗਏ। ਜਿੱਦਾਂ ਇਹ ਜਿਹੜੀ ਘਟਨਾ ਜਿੱਦਾਂ ਵਾਪਰੀ ਕਿ ਜਦੋਂ ਉਹ ਨਹਿਰ ਤੇ ਗਏ ਉਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਸੀ ਉਹ ਖੜਾ ਕੀਤਾ ਤੇ ਕੁੜੀਆਂ ਨੂੰ ਕਿਹਾ ਵੀ ਕਿ ਤੁਸੀਂ ਛਾਲਾ ਮਾਰੋ, ਅਸੀਂ ਮਾਰਦੇ। ਪਿੱਛੇ ਕੁੜੀਆਂ ਛੋਟੀਆਂ ਸੀਗੀਆਂ ਤੇ ਉਹਨਾਂ ਨੇ ਛਾਲਾ ਮਾਰਤੀਆਂ ਤੇ ਮੁੰਡਾ ਜਿਹੜਾ ਸੀਗਾ ਉਹ ਬਾਵਾ ਥੋੜਾ ਜਿਹਾ ਉਹਨਾਂ ਨੂੰ ਵੱਡਾ ਸੀ 16-17 ਸਾਲ ਦਾ, ਤੇ ਉਹ ਕਹਿੰਦਾ ਮੈਂ ਨੀ ਮਾਰਦੀ। ਉਹਨੇ ਆਪਣਾ ਮੋਟਰਸਾਈਕਲ ਦੀ ਸੀਟ ਵੀ ਪਿੱਛੋਂ ਫੜ ਲਈ ਕਿ ਮੈਂ ਨੀ ਮਾਰਨੀ। ਉਹਨੂੰ ਚੁੱਕ ਕੇ ਜਿਹੜਾ ਹੈ ਪਿਓ ਨੇ ਫੜ ਕੇ ਲਗਾ ਜ਼ਬਰਦਸਤੀ ਆਪਣਾ ਨਾਲ ਲੈ ਕੇ ਛਾਲ ਮਾਰਤੀ, ਖੁਦ ਵੀ ਦੋਨਾਂ ਨੇ ਮਾਰਤੀ। ਤੇ ਜਿਹੜੇ ਨੇੜੇ ਦੇ ਲੋਕਾਂ ਨੇ ਜਦੋਂ ਦੇਖਿਆ ਨੋਟਿਸ ਕੀਤਾ ਤੇ ਉਹਨਾਂ ਨੇ ਭੱਜ ਕੇ ਉਹ ਦੋਨੇ ਇਹ ਕਿ ਮੀਆਂ ਬੀਵੀ ਜਿਹੜੇ ਦੋਨੇ ਬਚ ਗਏ, ਪਰ ਬਦਕਿਸਮਤੀ ਨਾਲ ਜਿਹੜੇ ਬੱਚੇ ਤਿੰਨੇ ਡੁੱਬਣ ਕਰਕੇ ਜਿਹੜੇ ਉਹ ਮਾਰੇ ਗਏ, ਉਹਨਾਂ ਦੀਆਂ ਲਾਸ਼ਾਂ ਬਾਅਦ ਚ ਕੱਢੀਆਂ। ਤੇ ਉਹ ਮਸਲਾ ਜਿਹੜਾ ਹੈ ਜਿਹੜੇ ਹੱਲ ਨਹੀਂ ਹੋਇਆ, ਕਿਉਂਕਿ ਇਲਾਕੇ ਦੇ ਵਿੱਚ ਬੜੀ ਤਰਾਹ ਪੈ ਰਹੀ ਹੈ ਇਸ ਦੇ ਨਾਲ ਲੋਕਾਂ ਦੇ, ਪਿੰਡਾਂ ਦੇ ਲੋਕਾਂ ਨੇ ਜਿਹੜਾ ਉੱਥੇ ਭਾਗੋ ਮਾਜਰਾ ਸੜਕ ਤੇ ਰੱਖ ਕੇ ਕੱਲ ਵੀ ਇੱਥੋਂ ਤੱਕ ਕੇ ਜਾਮ ਲਾਇਆ ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੜਕ ਤੇ ਰੱਖ ਕੇ ਕਿ ਇਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਪੁਲਿਸ, ਦਾਦਾ ਦਾਦੀ ਤੇ ਇਹ ਜਿਹੜੇ ਦੋਨੇ ਮੀਆਂ ਬੀਵੀ ਨੇ ਇਹ ਵੀ ਦੋਸ਼ੀ ਨੇ, ਕਿਉਂਕਿ ਇਹ ਆਪ ਤਾਂ ਖੁਦ ਬਚ ਗਏ। ਤੇ ਪਰ ਜੇ ਕਿਉਂਕਿ ਸੁਸਾਈਡ ਦੀ ਅਟੈਂਪਟ ਕਰਨਾ ਵੀ ਤਾਂ ਉਹੀ ਉਹਦੇ ਤੇ ਵੀ ਜਿਹੜਾ ਹੈ ਇਰਾਦਾ ਕਤਲ ਦੇ ਜਿਹੜਾ ਕੇਸ ਦਰਜ ਹੁੰਦਾ, ਹੁਣ ਤਾਂ ਉਹ ਇਹਦੇ ਤੇ ਕਤਲ ਦੇ ਲਈ ਉਹ ਜ਼ਿੰਮੇਵਾਰ ਹੋ ਗਏ, ਤਿੰਨ ਬੱਚੇ ਜਿਹੜੇ ਉਹ ਤਿੰਨੇ ਮਾਰੇ ਗਏ। ਤੇ ਚਲੋ ਇਹ ਇੱਕ ਘਟਨਾ ਹੈ, ਇਹਦੇ ਤੇ ਹੁਣ ਅੱਗੋਂ ਅਦਾਲਤਾਂ ਕੀ ਕਰਦੀਆਂ ਨੇ, ਪੁਲਿਸ ਕੀ ਕਰਦੀ ਹੈ, ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ। ਤੇ ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਜਿਹੜਾ ਰਣਜੋਤ ਜੀ, ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਰਿਹਾ, ਤੇ ਇਹਦੇ ਲਈ ਕੋਈ ਇੱਕ ਗੱਲ ਜ਼ਿੰਮੇਵਾਰ ਨਹੀਂ ਹੈ। ਹੁਣ ਕਈ ਵਾਰੀ ਪੰਜਾਬ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ, ਆਪਾਂ ਦੇਖਦੇ ਹਾਂ ਸਾਰੇ ਕਿ ਕਿਸਾਨ ਕਰਜ਼ੇ ਦੇ ਬੋਝ ਥੱਲੇ ਕਰਜ਼ਾ ਨਾ ਮੋੜਨ ਕਰਕੇ ਨਮੋਸ਼ੀ ਕਰਕੇ ਜਿਹੜਾ ਹੈਗਾ ਉਹ ਖੁਦਕੁਸ਼ੀ ਕਰ ਗਿਆ। ਤੇ ਉੱਥੇ ਤਾਂ ਪੰਜਾਬ ਚ ਨਹੀਂ, ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਕਾਟਨ ਬੈਲਟ ਹੈ, ਖਾਸ ਕਰਕੇ ਕਰਨਾਟਕਾ ਦੇ ਵਿੱਚ ਜਾਂ ਹੋਰ ਉੱਥੇ ਵੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਤੇ ਪਰ ਇਹ ਚਲੋ ਉੱਥੇ ਇੱਕ ਗੱਲ ਸਮਝ ਪੈਂਦੀ ਹੈ ਕਿ ਬੰਦਾ ਆਪਣੇ ਲੈਵਲ ਤੇ ਆਪਣੇ ਉਹਦੇ ਮਨ ਦੇ ਅੰਦਰ ਪਤਾ ਨੀ ਕੀ ਚੱਲ ਰਿਹਾ ਹੈ ਜਾਂ ਕਿਸ ਕਿਸਮ ਦੇ ਪ੍ਰੈਸ਼ਰ ਨੇ ਜਾਂ ਹੋਰ ਨੇ, ਉਹਨੇ ਇਹ ਚੁੱਪ ਕਰਕੇ ਕਿਸੇ ਨੂੰ ਬਿਨਾਂ ਦੱਸੇ, ਬੰਦਾ ਆਪਾਂ ਕਹਿੰਦੇ ਕਿ ਇੰਟਰੋਵਰਟ ਹੈ, ਉਹਨੇ ਏਦਾਂ ਦਾ ਕੋਈ ਕਦਮ ਚੁੱਕ ਲਿਆ। ਤੇ ਦੂਜੀ ਘਟਨਾ ਆਮ ਤੌਰ ਤੇ ਵਾਪਰਦੀ ਹੈ ਜਿਹੜੇ ਬਿਲਕੁਲ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਜਿਹੜੇ ਐਗਜ਼ਾਮ ਦੀ ਤਿਆਰੀ ਕਰਦੇ ਆ, ਉਹਨਾਂ ਤੇ ਐਗਜ਼ਾਮ ਦਾ ਪ੍ਰੈਸ਼ਰ ਇੰਨਾ ਅਸੀਂ ਦੇਖਦੇ ਹਾਂ ਆਮ ਤੌਰ ਤੇ, ਮੈਡੀਕਲ ਸਟੂਡੈਂਟ ਜਾਂ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ, ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਹੋਣਾ ਨੀ, ਜੇ ਹੋਣਾ ਨੀ ਤਾਂ ਸੋਸਾਇਟੀ ਚ ਕਿੱਦਾਂ ਜਾਣਗੇ ਜਾਂ ਕਿਸ ਤਰ੍ਹਾਂ ਦਾ ਫੇਸ ਲੈ ਕੇ ਜਾਣਗੇ। ਉੱਥੇ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ, ਮੀਡੀਆ ਦੇ ਵਿੱਚ ਆਉਂਦੀਆਂ ਨੇ ਜਾਂ ਹੋਰ। ਪਰ ਜਿਹੜਾ ਇਹ ਵਰਤਾਰਾ ਹੈ ਮਾਸ ਸੁਸਾਈਡ ਵਾਲਾ ਜਾਂ ਫੈਮਿਲੀ ਸੁਸਾਈਡ ਵਾਲਾ, ਇਹ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ, ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਇੱਕ ਵੱਡਾ ਇੱਕ ਉਹ ਵਿਚਾਰ ਹੈ, ਉਹ ਵਿਚਾਰ ਆਉਂਦਾ ਕਿੱਥੋਂ ਹੈ ਕਿ ਇੱਕ ਫੈਮਿਲੀ ਸ਼ੇਅਰ ਕਰਦੀ ਹੈ ਕਿ ਆਪਾਂ ਏਦਾਂ ਕਰੀਏ। ਤੇ ਹਾਲਾਂਕਿ ਮਰਨ ਲਈ ਜਿਹੜਾ ਹੈਗਾ ਕਦੇ ਵੀ ਕੋਈ ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਇਹ ਕੋਈ ਫੈਮਿਲੀ ਮੀਟਿੰਗ ਕੋਈ ਏਦਾਂ ਦੀ ਕੋਈ ਗੱਲ ਉੱਥੇ ਚੱਲ ਸਕਦੀ ਹੋਵੇ ਜਾਂ ਕਾਮਯਾਬ ਹੋ ਸਕਦੀ ਹੋਵੇ, ਪਰ ਹੋ ਰਹੀ ਹੈ। 2018 ਦੇ ਵਿੱਚ ਜਿਹੜਾ ਹੈਗਾ ਬਰਾੜੀ ਦਿੱਲੀ ਦੇ ਨੇੜੇ, ਉੱਥੇ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ 11 ਇੱਕ ਪਰਿਵਾਰ ਦੇ ਜਿਹੜਾ ਮੈਂਬਰਾਂ ਨੇ ਇਕੱਠਾ ਸੁਸਾਈਡ ਕੀਤਾ, ਤੇ ਜਿਹੜੀ ਬੁੱਢੀ ਮਾਤਾ ਸੀ ਉਹਨਾਂ ਦੇ ਘਰ ਚ ਉਹਦਾ ਗਲਾ ਘੋਟ ਕੇ ਮਾਰਤਾ। ਬਾਅਦ ਦੇ ਵਿੱਚ ਪਰਿਵਾਰਾਂ ਨੇ ਜਿਹੜਾ ਸੀਗਾ ਉਹ ਫਾਹਾ ਲੈ ਲਿਆ, ਸਾਰੇ ਜਿਹੜੇ ਬਾਕੀ ਦੇ 10 ਮੈਂਬਰ ਸੀਗੇ। ਉਹਦੇ ਚ ਵੀ ਛੋਟੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ, ਟੀਨ ਏਜ ਤੋਂ ਲੈ ਕੇ
57 ਸਾਲ ਦੀ ਉਮਰ ਤੱਕ ਦਾ ਜਿਹੜਾ ਉਹਨਾਂ ਦਾ ਜਿਹੜਾ ਸੀਗਾ ਇਹ ਪਰਿਵਾਰ ਦਾ ਮੁਖੀ, ਤੇ ਚਲੋ ਮਾਤਾ ਉਹਨਾਂ ਤੋਂ ਅਲੱਗ ਹੈ, ਤੇ ਉਹ ਘਟਨਾ ਵਾਪਰੀ। ਤੇ ਪਿੱਛੇ ਜਿਹੜੇ ਸੀਗਾ

0: ਬਹੁਤਾ ਸਮਾਂ ਨੀ ਹੋਇਆ, ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਵਿੱਚ ਵੀ ਇੱਕ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਨਿਕਲ ਕੇ ਕਾਰ ਦੇ ਵਿੱਚ ਜਿਹੜਾ ਸੀ ਉਹ ਸੁਸਾਈਡ ਇਕੱਠਾ ਕਰ ਲਿਆ। ਤੇ ਸੋ ਇਹ ਜਿਹੜੀ ਹੈ ਹੁਣ ਇਹ ਪੰਜਾਬ ਦੇ ਵਿੱਚ, ਪੰਜਾਬ ਚ ਪਹਿਲਾਂ ਵੀ ਜਿਹੜੀਆਂ ਹੈਗੀਆਂ 3-4 ਵਾਰੀ ਏਦਾਂ ਦੀਆਂ ਘਟਨਾਵਾਂ ਥਾਂ ਤੇ ਜਿਹੜੀਆਂ ਨੋਟਸ ਚ ਆਈਆਂ, ਜਿੱਥੇ ਜਿਹੜੀ ਪਰਿਵਾਰਕ ਜਿਹੜੀ ਹੈਗੀ ਸੁਸਾਈਡ ਵਾਲੀ ਗੱਲ, ਤੇ ਜਾਂ ਕਈ ਵਾਰੀ ਇਹ ਕਿ ਪਰਿਵਾਰ ਨਾਲ ਗੱਲ ਸਾਂਝੀ ਨੀ ਕੀਤੀ, ਜਾਂ ਘਰ ਦੇ ਮੁਖੀ ਨੂੰ ਪਤਾ ਹੈ ਜਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ, ਉਹਨਾਂ ਨੇ ਕਾਰ ਸਮੇਤ ਹੀ ਜਿਹੜਾ ਹੈਗਾ ਨਹਿਰ ਦੇ ਵਿੱਚ ਕਾਰ ਸੁੱਟਤੀ ਤੇ ਏਦਾਂ ਦੀ ਜਿਹੜੀ ਗੱਲ ਘਟਨਾ ਵਾਪਰ ਗਈ। ਇਹ ਵੀ ਏਦਾਂ ਦੀਆਂ ਘਟਨਾਵਾਂ ਚੱਲਦੀਆਂ, ਪਰ ਗੱਲ ਤਾਂ ਇਹ ਹੈ ਕਿ ਆਤਮ ਹੱਤਿਆ ਜਾਂ ਖੁਦਕੁਸ਼ੀ ਦਾ ਜਿਹੜਾ ਇਹ ਇੱਕ ਵਿਚਾਰ ਹੈ ਉਹ ਏਦਾਂ ਕਿਵੇਂ ਬਣਦਾ ਕਿ ਇਕੱਠੇ ਹੋ ਕੇ ਆਪਾਂ ਜਿਹੜਾ ਹੈਗਾ ਏਦਾਂ ਦਾ ਸਟੈਪ ਚੁੱਕੀਏ, ਤੇ ਕੀ ਜਿਹੜਾ ਮਨੁੱਖ ਇਹ ਸਮਝਣ ਲੱਗ ਗਿਆ ਕਿ ਜਿਹੜਾ ਇਹਦਾ ਹੱਲ ਹੈ ਉਹ ਇਹੀ ਹੈ। ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ, ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ, ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜੀਵਨ ਹੈਗਾ। ਤੇ ਇਹ ਏਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ। ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਆਉਂਦਾ ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ। ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ, ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ, ਤਰੀਕੇ ਨੇ, ਬੜਾ ਕੁਛ ਹੈ, ਸਿਮਰਨ ਹੈ, ਬਹੁਤ ਕੁਛ ਹੈ। ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ, ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆਂ ਦੇਖ ਲਈ ਆ, ਉਹਨੂੰ ਲੱਗਦਾ ਕਿ ਦੁਨੀਆਂ ਨਾਸ਼ਵਾਨ ਹੈ, ਇਹ ਚ ਕੱਖ ਨਹੀਂ ਆ, ਉਹਨੂੰ ਲੱਗਦਾ ਕਿ ਇਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਇਹਨਾਂ ਨੇ ਦੇਖਿਆ ਕੁਛ ਨੀ, ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ, ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨਾਂ ਨਹਿਰ ਛਾਲ ਮਾਰਤੀ, ਉਹਨਾਂ ਤਾਂ ਜ਼ਿੰਦਗੀ ਅਜੇ ਦੇਖਣੀ ਸੀ, ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ। ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ, ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਇਕਨ ਨੇ, ਸਾਡੇ ਵੱਡੇ ਰੋਲ ਮਾਡਲ ਨੇ, ਉਹ ਵੀ ਹੇਠੋਂ ਹੀ ਉੱਠ ਕੇ ਆਏ ਨੇ। ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਹੈ, ਚਲੋ ਹੁਣ ਹਾਲਾਤ ਕੁਛ ਬਦਲੇ ਨੇ, ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ, ਆਮ ਜਿਹੜੇ ਹੈਗੇ ਆ ਬੜੇ, ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇਗੇ। ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ ਬਹੁਤ ਕੁਛ ਕਰ ਸਕਦਾ, ਲੋਕ ਕਰਦੇ ਵੀ ਨੇ, ਕਾਮਯਾਬ ਵੀ ਹੁੰਦੇ ਨੇ। ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ, ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ। ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ, ਇਹਦੇ ਮੈਨੂੰ ਲੱਗਦਾ ਕਿ 2-3 ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ, ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਵੇਂ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ, ਉਹਨੂੰ ਉਲੰਘ ਕੇ ਕਿਤੇ ਚੱਲਿਆ ਗਿਆ। ਹੁਣ ਉਹਦੇ ਵਿੱਚ 2-3 ਚੀਜ਼ਾਂ ਨੇ, ਜਾਂ ਹਿੰਸਾ ਜ਼ਿਆਦਾ ਹੈ, ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਕਿ ਮੇਰੇ ਕੋਲੇ ਆਹ ਹੈ, ਤੇਰੇ ਕੋਲੇ ਆਹ ਨਹੀਂ, ਮੇਰੇ ਕੋਲੇ ਆਹ ਚੀਜ਼ ਹੈ, ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਹੁੰਦਾ, ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ, ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ, ਤੇ ਆਪਣੇ ਆਪ ਨੂੰ ਵੱਡਾ ਦੱਸਣਾ, ਮੈਂ ਤਾਂ ਵੱਡਾ, ਮੇਰੇ ਕੋਲੇ ਆਹ ਹਥਿਆਰ ਹੈ, ਮੇਰੇ ਕੋਲੇ ਆਹ ਕਾਰ ਹੈ, ਤੇ ਉਹ ਕਿੱਥੇ ਹੈ। ਤੇ ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਦ ਨਹੀਂ। ਤੇ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ, ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ। ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲ ਰਹੇ ਹੋ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਫੁੱਟ ਸਕਦਾ ਜਾਂ ਹੋਊਗਾ। ਇਹੀ ਲਾਈਫ ਦੇ ਵਿੱਚ ਆ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ, ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ, ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣਿਆ, ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰਸ ਅਸੀਂ ਦੇਖਦੇ ਹਾਂ ਸੜਕਾਂ ਤੇ, ਕਈ ਵਾਰੀ ਕੋਈ ਜਿਹੜੇ ਹੈ ਜਿਹਨਾਂ ਦੇ ਕੋਈ ਕਈ ਵਾਰੀ ਲਿਮਸ ਵੀ ਨੀ ਹੁੰਦੇ ਜਾਂ ਏਦਾਂ ਦੇ ਜਿਹੜੇ ਹੈਂਡੀਕੈਪ, ਉਹ ਹੀ ਇਹ ਹੈ ਕਿ ਚਲੋ ਉਹ ਪੁੱਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਆ ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਹੈ ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨ ਦੇ ਪਰ ਜਿਉਣਾ ਹੈ, ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ, ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਈਡ, ਚਲੋ ਉਹ ਤਾਂ ਇੱਕ ਪੌਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਦਾ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼ਰ ਹੈਗਾ, ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ, ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ, ਨੰਬਰ ਘੱਟ ਗਏ ਤਾਂ ਬੱਚੇ ਨੇ ਸੁਸਾਈਡ ਕਰ ਲਿਆ, ਤੇ ਇਸ ਰੂਪ ਦੇ ਵਿੱਚ, ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ, ਨਵ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ, ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਤ ਕੇ ਕਿ ਆਪਾਂ ਐਂ ਕਰਨਾ ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ, ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਵੀ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋਂ ਦਿਨ, ਤੇ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਾਡੇ ਐਂਟਰਟੇਨਮੈਂਟ ਦੇ, ਉਹਦੇ ਵਿੱਚ ਦੇਖ ਕੇ ਕਿ ਬੰਦਾ ਰਾਤੋਂ ਰਾਤ ਅਮੀਰ ਹੋ ਗਿਆ ਜੀ, ਉਹਦੇ ਚ ਆਹ ਤਰੀਕਾ ਅਪਣਾ ਲਿਆ ਜੀ, ਉਹ ਹੈ ਕੋਈ ਸ਼ੇਅਰਾਂ ਚ ਪੈਸੇ ਲਾ ਕੇ ਮਰ ਗਿਆ, ਤੇ ਦੂਜੇ ਇਸੇ ਚੱਕਰ ਚ ਅਸੀਂ ਸਾਥੋਂ ਉਹ ਤਾਂ ਕੁਛ ਹੋ ਨਹੀਂ ਰਿਹਾ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਓ। ਤੇ ਪਹਿਲਾਂ ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ ਕੋਈ ਧਾਰਮਿਕ ਲੀਡਰ ਹੈ ਉਹਨੂੰ ਸੁਣਨ ਲਈ ਲੋਕ ਵੀ ਹੀਰਾਂ ਘੱਤ ਕੇ ਜਾ ਰਹੇ ਨੇ, ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ ਉਵੇਂ ਦੇ ਵਿਚਾਰ ਉਦੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ ਦੇ ਵਿੱਚ ਨਹੀਂ ਰਹੀਆਂ। ਹਾਲਾਂਕਿ ਸਿਰਫ ਇਕੱਲਾ ਇਹ ਨਹੀਂ ਹੈਗਾ ਕਿ ਸਾਡੇ ਧਰਮਾਂ ਦੇ ਵਿੱਚ ਇਕੱਲੇ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਹੈ ਉਹ ਸਾਰੀਆਂ ਹੋਰਨਾਂ ਜਿਹੜੇ ਹੈਗੇ ਧਰਮ ਨੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਕਥਾਵਾਂ ਪਈਆਂ ਇੱਥੇ ਮਨੁੱਖ ਜੂਝਦਾ, ਤੇ ਭਾਵੇਂ ਉੱਥੇ ਇੱਥੋਂ ਤੱਕ ਕਿ ਰਾਜੇ ਮਹਾਰਾਜਿਆਂ ਤੇ ਭੀੜਾਂ ਪੈਂਦੀਆਂ, ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ, ਤੇ ਰਾਜਾ ਹਰੀਸ਼ ਚੰਦਰ ਤੇ ਕਹਾਣੀ ਤਾਂ ਫਿਲਮਾਂ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ ਕੱਲ ਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ, ਇਸ ਕਰਕੇ ਤੁਸੀਂ ਸਟਰਗਲ ਜਿਹੜੀ ਹੈ ਉਹ ਕਿੱਦਾਂ ਕਰਨੀ ਹੈ ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ, ਤੇ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਹੈ ਕਿ ਸਮਾਜ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ, ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ, ਹੁਣ ਹਰੇਕ ਆਪਣਾ ਮੋਬਾਈਲ ਫੋਨ ਨੇ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ, ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂਗ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ, ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਤੇ ਉਹ ਹੈ ਵੀ ਉਹਦੀ ਇੱਛਾ ਹੈ ਕਿ ਮੇਰੇ ਕੋਲੇ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ, ਉਹ ਉਸ ਪਾਸੇ ਨੂੰ ਤੁਰ ਪਿਆ, ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕ ਇਹਦਾ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ, ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨਹੀਂ, ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ, ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ, ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਪਰ ਉਸ ਰੂਪ ਦੇ ਵਿੱਚ ਨਹੀਂ ਜਿਵੇਂ ਪਹਿਲਾਂ ਸੀ, ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ। ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਹੈ ਕਿ ਉਹਨਾਂ ਨੂੰ ਮਿਹਨਤ ਕਰਨ ਵਾਲੇ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨਹੀਂ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ਼ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਵਿੱਚ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਨਿਯੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
1: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਆ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ, ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13 11 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੁਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300-6569-4679। ਸੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ 1300-2246-36 ਦੇ ਉੱਤੇ ਵੀ ਆਪਣੀ ਮਾਨਸਿਕ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਆਸ ਪਾਸ ਤੁਹਾਨੂੰ ਐਮਰਜੈਂਸੀ ਨਜ਼ਰ ਆਉਂਦੀ ਹੈ ਤਾਂ 000 ਦੇ ਉੱਤੇ ਜ਼ਰੂਰ ਕਾਲ ਤੁਸੀਂ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਆਪਾਂ ਵੇਖਦੇ ਹਾਂ, ਹੁਣ ਜਿੱਦਾਂ ਆਪਾਂ ਨੰਬਰ ਪੜ੍ਹੇ ਆ ਇਹ ਰੇਡੀਓ ਟੀਵੀ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਨੇ ਕਿ ਜਦੋਂ ਵੀ ਤੁਸੀਂ ਕੋਈ ਇੱਦਾਂ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਨੰਬਰ ਜ਼ਰੂਰ ਤੁਸੀਂ ਮੈਨਸ਼ਨ ਕਰਨੇ ਆ ਕਿ ਜੇਕਰ ਕਿਸੇ ਨੂੰ ਲੋੜ ਆ ਤਾਂ ਉਹਦੇ ਤੱਕ ਉਹ ਪਹੁੰਚ ਸਕੇ। ਕੀ ਇਹ ਇੱਦਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਕਿ ਉੱਥੇ ਵੀ ਨੇ? ਬਹੁਤ ਸਾਰੀ ਆਪਾਂ ਵੇਖਦੇ ਹਾਂ ਕਿ ਹੁੰਦਾ ਸਾਰਾ ਕੁਛ ਉੱਥੇ ਵੀ ਆ, ਪਰ ਆਮ ਲੋਕਾਂ ਤੱਕ ਉਹ ਚੀਜ਼ ਪਹੁੰਚ ਹੀ ਨਹੀਂ ਪਾਉਂਦੀ।
0: ਨਹੀਂ ਦੇਖੋ, ਇੱਥੇ ਕੁਛ ਬੱਚਿਆਂ ਲਈ, ਸਟੂਡੈਂਟਸ ਲਈ ਜਿਹੜੀਆਂ ਕੁਛ ਹੈਲਪਲਾਈਨ ਇਹ ਬਣੀਆਂ ਸੀ ਕਿ ਉਹਨਾਂ ਨੂੰ ਪੜ੍ਹਾਈ ਦਾ ਕਿਤੇ ਸਟ੍ਰੈਸ ਹੈ ਜਾਂ ਹੋਰ ਹੈ, ਪਰ ਇਨ ਜਨਰਲ ਜਿਹੜਾ ਹੈ ਉਹ ਕੋਈ ਇਦਾਂ ਦਾ ਸਿਸਟਮ ਨਹੀਂ। ਠੀਕ ਹੈ, ਮੈਂਟਲ ਹੈਲਥ ਲਈ ਇੱਥੇ ਡਿਪਾਰਟਮੈਂਟ ਖੁੱਲੇ ਨੇ, ਹੁਣ ਸਭ ਤੋਂ ਵੱਧ ਦੱਸਦੇ ਨੇ ਕਿ ਓਪੀਡੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਸ਼ ਹੁੰਦਾ ਮੈਂਟਲ ਹੈਲਥ ਵਾਲਿਆਂ ਦੇ, ਜਾਂ ਜਿਹੜੇ ਸਾਈਕੈਟਰੀ ਡਿਪਾਰਟਮੈਂਟ ਹੈ ਜਾਂ ਸਾਈਕਾਲੋਜੀ ਡਿਪਾਰਟਮੈਂਟ ਹੈ ਹਸਪਤਾਲਾਂ ਦੇ, ਉੱਥੇ ਸਭ ਤੋਂ ਵੱਧ ਰਸ਼ ਹੁੰਦਾ। ਇਹ ਸਮੱਸਿਆਵਾਂ ਤਾਂ ਲੋਕਾਂ 'ਚ ਹੈਗੀਆਂ, ਤੇ ਚਲੋ ਜਿੰਨਾ ਕੁ ਕੋਈ ਹਸਪਤਾਲ ਜਾਂ ਹੈਲਥ ਸਿਸਟਮ ਤੁਹਾਡਾ ਉਹਦੇ ਲਈ ਕਰਦਾ, ਤੇ ਪਰ ਇਹ ਨੀ ਆ ਕਿ ਇਮੀਡੀਏਟ ਤੁਹਾਨੂੰ ਕੋਈ ਸਲਾਹ ਦੇਣ ਲਈ ਜਾਂ ਕੋਈ ਰਿਲੀਫ ਦੇਣ ਲਈ ਇਦਾਂ ਦੀ ਹੈਲਪਲਾਈਨ ਹੋਵੇ। ਠੀਕ ਆ, ਬੱਚਿਆਂ ਵਾਸਤੇ ਜਾਂ ਸਟ੍ਰੈਸ ਮੰਦ ਹੈ ਜਾਂ ਐਗਜ਼ਾਮ ਦੇ ਦਿਨਾਂ 'ਚ ਖਾਸ ਕਰਕੇ ਕੁਛ ਹੈਲਪਲਾਈਨ ਵਗੈਰਾ ਸਾਹਮਣੇ ਆ ਜਾਂਦੀਆਂ ਨੇ, ਤੇ ਪਰ ਇਸ ਤਰ੍ਹਾਂ ਦਾ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਛ ਨਹੀਂ ਹੈ। ਤੇ ਬਾਕੀ ਇਹ ਵੀ ਸਭ ਤੋਂ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸੀ ਉਹ ਉਹਨਾਂ ਦੀ ਜ਼ੁਬਾਨ ਖੋਲੀ ਆ, ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੋਲਣ ਦੇ ਜਿਹੜੇ ਮੌਕੇ ਸੀ ਕਿਸੇ ਵੀ ਤਰੀਕੇ ਨਾਲ ਹੁੰਦੇ ਸੀ ਉਹ ਜਿਹੜੇ ਹੈ ਉਹ ਸਾਡੇ ਖਤਮ ਹੋ ਰਹੇ ਨੇ। ਉਹ ਨਹੀਂ ਕਿ ਇਹ ਕੋਈ ਡੈਲੀਬਰੇਟਲੀ ਜਾਂ ਕੋਈ ਕਾਨੂੰਨ ਲਾਗੂ ਕਰਕੇ ਖੋਲੀ ਹੈ, ਇਹ ਹੌਲੀ ਹੌਲੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਤੇ ਉਹ ਇਹਦੇ ਲਈ ਬਹੁਤ ਜ਼ਿੰਮੇਵਾਰ ਹੈ ਜਿਹੜਾ ਰਣਰੋਜੀ, ਕਿਉਂਕਿ ਅਸੀਂ ਬਾਹਰੀ ਤੌਰ ਤੇ ਬਹੁਤ ਡਿਵੈਲਪ ਕਰ ਰਹੇ ਹਾਂ। ਆਹ ਨਵੀਆਂ ਚੀਜ਼ਾਂ ਆ ਗਈਆਂ ਜਾਂ ਨਵੇਂ ਤਰੀਕੇ ਦੀਆਂ ਮਸ਼ੀਨਾਂ ਆ ਗਈਆਂ ਜਾਂ ਨਵੇਂ ਫਰਿੱਜ ਆ ਗਏ ਜੀ, ਹੋਰ ਆ ਗਏ ਜੀ, ਸਾਰਾ ਕੁਛ ਹੋ ਗਿਆ, ਤੇ ਪਰ ਬੰਦਾ ਅੰਦਰੋਂ ਉੱਥੇ ਹੀ ਖੜਾ ਹੈਗਾ, ਤੇ ਜਾਂ ਤਾਂ ਇਹ ਕਿ ਨਾਲ ਨਾਲ ਡਿਵੈਲਪ ਕਰੇ ਆਪਣੇ ਆਪ ਨੂੰ ਤੇ ਮੈਂਟਲੀ ਜਾਂ ਸਾਈਕਾਲੋਜੀਕਲੀ ਤੇ ਜਾਂ ਹੋਰ, ਉਹ ਉੱਥੇ ਉਹ ਨਹੀਂ ਖੜਾ, ਉਹ ਉੱਥੇ ਅਜੇ ਵੀ ਉੱਥੇ ਖੜਾ ਹੈਗਾ, ਤੇ ਇਸ ਕਰਕੇ ਫਿਰ ਜਿਹੜੀਆਂ ਬਾਹਰੀ ਮਸ਼ੀਨਾਂ ਨੇ ਜਾਂ ਬਾਹਰੀ ਡਿਵੈਲਪਮੈਂਟ ਆ ਹੋਰ ਆ ਉਹਨੂੰ ਕੋਈ ਉਹ ਸਹਾਰਾ ਜਿਹੜੀ ਆ ਉਹ ਦੇ ਨਹੀਂ ਸਕਦੇ, ਸਗੋਂ ਕਈ ਵਾਰੀ ਉਹਦੀ ਤਾਂਘ ਦੇ ਵਿੱਚ ਜਾਂ ਉਹਨੂੰ ਹਾਸਲ ਕਰਨ ਦੇ ਚੱਕਰ ਦੇ ਵਿੱਚ ਰੇਸ ਚੱਕਰ 'ਚ ਪੈ ਜਾਂਦਾ ਹੈ, ਕਰਜ਼ੇ 'ਚ ਫਸ ਜਾਂਦਾ ਹੈ, ਬਾਕੀ ਇਹ ਗੱਲਾਂ ਹੁੰਦੀਆਂ ਨੇ। ਤੇ ਜਾਂ ਜਿਵੇਂ ਹੁਣ ਜਿਹੜੀ ਰੀਸੈਂਟ ਘਟਨਾ ਦਾ ਆਪਾਂ ਜ਼ਿਕਰ ਕੀਤਾ ਹੈ, ਉਹ ਹੁਣ ਆਪਣੇ ਪੇਰੈਂਟਸ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਦੱਸ ਰਹੇ ਆ, ਹਾਲਾਂਕਿ ਮੈਨੂੰ ਲੱਗਦਾ ਨਹੀਂ ਕਿ ਇਹਦੇ 'ਚ ਕੋਈ ਬਹੁਤੀ ਕੋਈ ਵੱਡੀ ਗੱਲ ਜਿਹੜੀ ਉਹ ਨਿਕਲੇ, ਕਿਉਂਕਿ ਗੱਲ ਤਾਂ ਉਹ ਜੀ ਹਜ਼ੂਰੀ ਦੀ ਜਾਂ ਹਾਂਜੀ ਦੀ ਹੁੰਦੀ ਹੈ, ਤੇ ਜਾਂ ਇਹ ਵੀ ਕਈ ਵਾਰੀ ਪੇਰੈਂਟਸ ਹੁੰਦਾ ਕਿ ਸਾਡਾ ਉਵੇਂ ਤਰ੍ਹਾਂ ਦਾ ਜਿਹੜਾ ਦਬਦਬਾ ਪਰਿਵਾਰ ਤੇ ਬਣਿਆ ਰਹੇ ਜਿਵੇਂ ਪਹਿਲਾਂ ਸਟਾਈਲ ਸੀਗਾ, ਤੇ ਉਹ ਜਿੱਦਾਂ ਦੀ ਹੁਣ ਨਵੇਂ ਬੱਚੇ ਜਾਂ ਨਵੇਂ ਉਹ ਆਜ਼ਾਦੀ ਚਾਹੁੰਦੇ ਆ ਉਦੋਂ ਦੀ ਉਹ 'ਚ ਕੋਈ ਪ੍ਰੋਬਲਮ ਏਦਾਂ ਦੀ ਆਈ ਹੋਵੇ, ਤੇ ਪਰ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਜਦੋਂ ਸਾਰਾ ਜਿਹੜੀ ਸਾਡੀ ਸੋਸਾਇਟੀ ਹੈ ਤੇ ਆਪਣੇ ਇੱਕ ਪਿੰਡ ਤੱਕ ਜਿਹੜੀ ਸਭ ਤੋਂ ਛੋਟੀ ਯੂਨਿਟ ਹੈ ਸੋਸਾਇਟੀ ਦੀ, ਤੇ ਉੱਥੇ ਤੱਕ ਬਾਕੀ ਗੱਲਾਂ ਉੱਥੇ ਪਹੁੰਚ ਗਈਆਂ, ਉੱਥੇ ਬਿਊਟੀ ਪਾਰਲਰ ਵਾਲੇ ਵੀ ਪਹੁੰਚ ਗਏ, ਉੱਥੇ ਮੋਬਾਈਲ ਵੀ ਪਹੁੰਚ ਗਏ, ਉੱਥੇ ਨਸ਼ਾ ਵੀ ਪਹੁੰਚ ਗਿਆ, ਕੈਮਿਸਟ ਦੀਆਂ ਗੋਲੀਆਂ ਦੀਆਂ ਦੁਕਾਨਾਂ ਵੀ ਪਹੁੰਚ ਗਈਆਂ। ਤੇ ਪਰ ਇਹ ਹੈ ਕਿ ਬੰਦੇ ਲਈ ਜਿਹੜੀ ਅਸਲ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹ ਉੱਥੇ ਹੈ ਨੀ। ਉੱਥੇ ਸਪੋਰਟਸ ਦਾ ਕੋਈ ਠੀਕ ਆ, ਹੌਲੀ ਹੌਲੀ ਉਹ ਕਰਦਾ ਕਿ ਉਹ ਜਿਵੇਂ ਪਹਿਲਾਂ ਇੱਕ ਹੁਣ ਆਪਣੇ ਤੌਰ ਤੇ ਹੁੰਦਾ ਸੀ ਕਿ ਜਿਹੜਾ ਲੋਕ ਆਪਣੇ ਤੌਰ ਤੇ ਕਿਤੇ ਗੋਲਾ ਸੁੱਟਣ ਲੱਗ ਗਏ, ਕਿਤੇ ਕਬੱਡੀ ਖੇਡਣ ਲੱਗ ਗਏ, ਕਿਤੇ ਫੁੱਟਬਾਲ ਖੇਡਣ ਲੱਗ ਗਏ, ਤੇ ਉਹ ਜਿਹੜਾ ਸੀ ਉਹ ਰੁਝਾਨ ਜਿਹੜਾ ਸੀ ਉਹ ਖਤਮ ਹੋ ਰਿਹਾ। ਤੇ ਐਂਟਰਟੇਨਮੈਂਟ ਦਾ ਤਾਂ ਮਾਡਲ ਹੀ ਬਦਲ ਗਿਆ, ਜਿਵੇਂ ਪਹਿਲਾਂ ਦੱਸਿਆ ਕਿ ਜਿਹੜਾ ਸਾਂਝੇ ਰੂਪ ਦੇ ਵਿੱਚ ਤੁਸੀਂ ਮਨੋਰੰਜਨ ਕਰਨਾ ਹੁੰਦਾ ਸੀ, ਭਾਵੇਂ ਖੇਡਾਂ ਰਾਹੀਂ ਹੁੰਦਾ ਸੀ, ਭਾਵੇਂ ਕਿਤੇ ਗਾ ਕੇ ਅਖਾੜਿਆਂ ਰਾਹੀਂ ਹੁੰਦਾ ਸੀ, ਉਹ ਹੁਣ ਤੁਹਾਡੇ ਮੋਬਾਈਲ ਚ ਆ ਗਿਆ, ਤੁਸੀਂ ਪਤਾ ਨੀ ਕੀ ਸੁਣਦੇ ਹੋ ਬੈਠੇ ਕੀ ਨਹੀਂ ਸੁਣਦੇ। ਜਿਹੜਾ ਸਮੂਹਿਕ ਰੂਪ ਦੇ ਵਿੱਚ ਤੁਸੀਂ ਸੁਣਦੇ ਸੀ ਉਹ ਤੁਹਾਡਾ ਪ੍ਰੈਸ਼ਰ ਰਿਲੀਜ਼ ਬਹੁਤ ਕਰਦਾ ਸੀ ਇਸ ਮਾਮਲੇ ਤੇ। ਕੋਈ ਬੰਦਾ ਘਰੋਂ ਥੋੜਾ ਮੋਟਾ ਦੁਖੀ ਹੈ, ਉੱਥੇ ਜਾ ਕੇ ਉਹਨੂੰ ਲੱਗਦਾ ਸੀ ਮੈਨੂੰ ਰਾਹਤ ਮਿਲ ਰਹੀ ਹੈ, ਏਦਾਂ ਹੀ ਡੇਰਿਆਂ ਦੇ ਵਿੱਚ ਜਾਂ ਹੋਰ ਉੱਥੇ ਜਾ ਕੇ ਉਹ ਮਹਿਸੂਸ ਕਰਦਾ ਸੀ ਰਾਹਤ ਮਿਲ ਰਹੀ ਹੈ। ਤੇ ਹੁਣ ਇਹ ਸਾਰਾ ਕੁਝ ਜਿਹੜਾ ਸੀ ਉਹ ਉਲਟਾ ਹੋ ਗਿਆ। ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰਣਜੋਤ ਜੀ ਚ ਗੱਲਾਂ ਨੇ, ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਇਦਾਂ ਦੇ ਸਟੈਪ ਚੁੱਕ ਰਹੇ ਨੇ।
1: ਜੀ ਬਿਲਕੁਲ, ਬੜੇ ਸਾਰੇ ਪੁਆਇੰਟ ਨੇ ਤੇ ਸਾਰੇ ਸਾਨੂੰ ਵਿਚਾਰਨੇ ਪੈਣਗੇ। ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤੇ ਆਪਾਂ ਤਰੱਕੀ ਕਰ ਰਹੇ ਹਾਂ, ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ, ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ, ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ, ਪਰ ਵੇਖਿਆ ਜਾਵੇ ਤਾਂ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ ਜਾਂ ਤਾਂ ਆਪਾਂ ਉਹਨੂੰ ਸਮਝਿਆ ਨਹੀਂ ਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ। ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜ ਨਾਲੇ ਅਤੇ ਵਿਚਾਰ ਨਾਲੇ ਨੇ। ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਵੇਖੀਏ, ਤੇ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ। ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤਾਂ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਆ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ। ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਇਹ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ, ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ।
0: ਨਹੀਂ ਬਿਲਕੁਲ, ਇਹ ਤਾਂ ਹੈ ਹੀ ਹੈ, ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ, ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ, ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਆ ਜਿਹੜੀ ਤੁਹਾਨੂੰ ਚਲਾ ਰਹੀ ਹੈ, ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ, ਤੇ ਫਿਰ ਇਹ ਹੈ ਕਿ ਸਾਡੇ ਅਗਲੀ ਜੂਨ ਚ ਤੁਸੀਂ ਆ ਜਾਣਾ ਆ ਪੈਣਾ। ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ, ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ, ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ, ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ, ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ, ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ, ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ, ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਹੈ ਇਹ। ਤੇ ਪਰ ਜਦੋਂ ਹੁਣ ਇੱਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ, ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ, ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨੀ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ, ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ। ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਸਾਡੇ ਸੋਸ਼ਲ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ, ਤੇ ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟਸ ਤੁਹਾਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ। ਤੇ ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ। ਤੇ ਸੋ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਹੈ ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਨੇ, ਲਾਸ਼ਾਂ ਉਹਨਾਂ ਦੀਆਂ ਹਜੇ ਸੰਸਕਾਰ ਨਹੀਂ ਹੋਇਆ, ਰੱਖੀਆਂ ਹੋਈਆਂ ਨੇ, ਤੇ ਉਹ ਸਾਰਾ ਕੁਛ ਹੈ। ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ, ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ, ਜਾਂ ਏਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਏਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਹਨਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮ ਨੇ, ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮ ਨੇ, ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨ ਦੇ, ਤੇ ਉਹ ਵੀ। ਪਰ ਅਜੇ ਏਦਾਂ ਦਾ ਕੋਈ ਗੱਲ ਸਾਹਮਣੇ ਆਈ ਨੀ।
1: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ। ਉੱਥੇ ਉਹ ਲੋਕ ਜ਼ਿਆਦਾ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਅਤੇ ਉਹ ਚਲੋ ਜੇ ਹੋ ਰਹੀ ਆ, ਵਾਜਬ ਕੋਈ ਕਰ ਰਿਹਾ ਵਾ, ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ, ਏ ਆਈ ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ, ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ। ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋ ਜਾਣਾ।
0: ਨਹੀਂ, ਇੱਥੇ ਤਾਂ ਬਿਲਕੁਲ ਹੀ ਹੈ ਨਹੀਂ। ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ, ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ। ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੋਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਡਰਾਮਾ ਏਦਾਂ ਦੇ ਐਪਰਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ 'ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ। ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ। ਇੱਥੇ ਇੱਕ ਰੋਪੜ ਦੇ ਨਾਲ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਦੇ ਵਿੱਚ, ਪਿਆਰਾ ਸਿੰਘ ਭਨੇਰਾ ਵਾਲਾ, ਉਹ ਹੁਣ ਮਰ ਗਿਆ। ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜਗਾੜ ਖੜਾ ਕਰ ਲਿਆ, ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ। ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ ਕਿਉਂਕਿ ਉੱਥੇ ਲੋਕ ਆਉਂਦੇ ਆ, ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸ਼ਕਤ ਤਾਕਤ ਉਹਦੀ ਸ਼ਕਤੀ ਹੈ, ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ ਹੈ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ 'ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ, ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਹੈ, ਪਰ ਉਹਨਾਂ ਦਾ ਹੱਲ ਫੇਰ ਨਹੀਂ ਕੋਈ ਹੈਗਾ।
1: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਰਹੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤਾਂ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਇਹ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੁਨੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀ ਤਾਂ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਾਲੇ ਬਣ ਕੇ ਉਭਰੂਗੀ, ਹਾਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਅਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤਾਂ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤਾਂ ਉਹ ਵੀ ਕੋਈ ਐਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜੇ ਉਹ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
0: ਨਹੀਂ, ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਬਈ ਕੱਲਾ ਆਰਥਿਕਤਾ ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਕਿ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ, ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਵੀ ਹੈ, ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ।